0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ ਹੈ। ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ, ਉਹ ਤਨ ਵਿਕਾਰ, ਵੇਸਟ, ਵੇਸਟ ਲੈਂਡ ਜਿਸ ਤਰ੍ਹਾਂ ਹੁੰਦੀ, ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ, ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾ ਦੇ। ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ, ਗੁਰੂ ਮਹਾਰਾਜ ਜੀ ਆਖਦੇ ਹਨ, ਦੇਖੋ ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਜੋਗੀ ਹੋਵੇ ਯੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਚ ਐਸੇ ਦੇਖੇ ਹਨ ਜਿਹਨਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ ਹੁੰਦਾ ਔਰ ਆਪਣਾ ਸਕੂਲ ਖੋਲ ਕੇ ਬੈਠ ਜਾਂਦੇ, ਬਿਗ ਬਿਜ਼ਨਸ। ਗੁਰੂ ਬਾਬਾ ਜੀ ਆਖਦੇ ਹਨ ਇਹਨਾਂ ਦੀ ਗੱਲ ਨਹੀਂ, ਜਿਹੜੇ ਬੜੇ ਤਕੜੇ ਤਕੜੇ ਯੋਗੀ, ਕਹਿੰਦੇ ਕੋਈ ਯੋਗੀ ਹੈ ਉਹ ਆਪਣੀ ਯੋਗਾ ਚ ਮਸਤ, ਯੋਗੀ ਹੋਵੇ ਯੋਗ ਹੋਵੇ, ਭੋਗੀ ਹੋਵੇ ਖਾਏ, ਕੋਈ ਪਦਾਰਥਾਂ ਦਾ ਵੈਲਥ ਦਾ

ਵਰਲਡਲੀ ਸਕਸੈਸ ਦਾ ਦੀਵਾਨਾ ਹੈ, ਉਹ ਸ਼ਗਨ ਛਕਾਉਣ ਦੇ ਵਿੱਚ ਲੱਗਾ ਹੋਇਆ ਹੈ। ਤਪੀਆ ਹੋਵੇ ਤਪ ਕਰੇ, ਕਿਸੇ ਨੂੰ ਤਪੱਸਿਆ ਦੀ ਕਰੇਜ਼ ਹੈ, ਉਹ ਤਪੱਸਿਆ ਨਾਲ ਆਪਣੇ ਇਸ ਤਨ ਨੂੰ ਦੁਖੀ ਕਰੀ ਜਾ ਰਿਹਾ ਹੈ। ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ, ਕੋਈ ਹੈ ਜੋ ਤੀਰਥਾਂ ਤੇ ਜਾ ਕੇ ਮਲ ਮਲ ਕੇ ਨਹਾਉਂਦਾ ਹੈ, ਤੀਰਥਾਂ ਤੇ ਜਾ ਕੇ ਟੁੱਬੀਆਂ ਲਗਾਉਂਦਾ ਹੈ। ਮੈਲ ਲੱਗੀ ਹੈ ਮਨ ਨੂੰ ਪਰ ਉਹ ਨਲਾਈ ਸਰੀਰ ਨੂੰ ਜਾਂਦੇ ਹਨ। ਕਹਿੰਦੇ ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ, ਐ ਅਕਾਲ ਪੁਰਖ ਵਾਹਿਗੁਰੂ, ਆਈ ਐਮ ਨਾਟ ਇੰਟਰਸਟਡ ਇਨ ਐਨੀ ਆਫ ਦੀਸ। ਮੈਂ ਤਾਂ ਸਿਰਫ ਇੱਕ ਗੱਲ ਦੇ ਵਿੱਚ ਇੰਟਰਸਟਡ ਹਾਂ ਕਿ ਕੋਈ ਮੈਨੂੰ ਆ ਕੇ ਤੇਰੇ ਮਿਲਣ ਦਾ ਰਾਹ ਦੱਸੇ, ਕੋਈ ਤੇਰਾ ਸੱਦਾ ਦੱਸੇ, ਕੋਈ ਤੇਰੀ ਬਾਬਤ ਜ਼ਿਕਰ ਕਰੇ, ਕੋਈ ਤੇਰਾ ਸੱਦੜਾ, ਤੇਰਾ ਪੈਗਾਮ, ਤੇਰਾ ਸੁਨੇਹਾ, ਤੂੰ ਕੀ ਚਾਹਨਾ ਹੈ, ਤੂੰ ਕਿਸ 'ਚ ਪ੍ਰਸੰਨ ਹੈ, ਵਟ ਪਲੀਜ਼ਸ ਯੂ, ਕੋਈ ਮੈਨੂੰ ਇਹ ਆ ਕੇ ਸਮਝਾਏ ਜਿਸ ਦੇ ਨਾਲ ਮੇਰਾ ਇਹ ਤਨ ਸਫਲਾ ਹੋ ਜਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰੂ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈਸਰੂ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ,

ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣਨੋਂ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਿਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋਂ ਮੋਹਣ ਜਾਂ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਧਨੋਂ ਰਤਨ ਉਪਾਏ ਤੇਰੇ ਅੱਠ ਤੀਰਥ ਨਾਲੇ ਗਾਵਣ ਤੁਧਨੋਂ ਜੋਧ ਮਹਾਂਬਲ ਸੂਜਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋਂ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋਂ ਗਾਵਣ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨ ਹੰਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਈ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੀ, ਵੱਡਾ ਨਾ ਹੋਵੈ ਘਾਟ ਨਾ ਜਾਈ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੇ ਨਾ ਝੂਟੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋਹੋਆ ਨਾ ਕੋਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ।

ਸਤਿ ਸੰਗਤ ਗੁਣ ਪ੍ਰਗਾਸ ਜਿਨ ਹਰਿ ਹਰਿ ਹਰਿ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੀ ਰੀ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਈ ਤਾਂ ਕਾਰਿਜ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਵਾਹੀ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰ ਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇ ਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸਹਿਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ
ਜੀ ਜੰਤ ਸਭ ਤੇਰਾ ਖੇਲ, ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੀ ਸੂਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਦ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਬ ਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹੇ ਕੀ ਆਵ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਾਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਨ ਤੂੰ ਨਾ ਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾ ਮਿਲਾਗ ਭਵ ਜਲ ਤਰਨ ਕਹਿ, ਜਨਮ ਬ੍ਰਿਥਾ ਜਾ ਆਤਰੰਗ ਮਾਇਆ ਕਹਿ ਰਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿ ਵਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਜਿਤ ਕੀ ਇੱਛਾ, ਤਬ ਚਰਨਨ ਮਨ ਰਾਏ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸਿੰਘਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੁਤਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੇ ਉਭਰਿਆ, ਮਰਨ ਕਾਲ ਕਾ ਦਰਾਸ ਨਿਵਰਿਆ। ਹੂ ਜੋ ਸਦਾ ਹਮਾਰੇ ਪੱਛਾ, ਸਰੀ ਅਸ ਤੁਜੋ ਕਰੇ ਹੋ ਰੱਛਾ। ਰਾਖ ਲੇਹ ਮੋਹ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ। ਕਾਲ ਪਾਈ ਬ੍ਰਹਮਾ ਬਵਤਰਾ, ਕਾਲ ਪਾਈ ਸਿਵ ਜੂ ਅਵਤਰਾ। ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਬਜਾਇਓ। ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਦਸੀ ਕੋ ਹਮਾਰੀ, ਸਕਲ ਪ੍ਰਜਾਜਨ ਆਪ ਸਵਾਰੀ। ਸਿਵ ਕਨ ਕਹੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲ ਮੋਹਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿੜ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹੀ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਤਾਰੇ, ਆਪ ਆਪਣੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਅਨਾਦ ਅਸੰਭ। ਤਾ ਕਾ ਮੂੜ ਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਸਹਿਤ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹਿ ਪੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ।
ਅੰਡ ਜੇਰਜ ਸਿਧ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੋਟ ਜਿਤੇ ਉਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਬ ਸਰਣੀ ਪਰੇ ਤਿਨਕੇ ਦੋਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਡਰੈ ਤਤਕਾਲਾ ਕਿਰਪਾ ਦ੍ਰਿਸ਼ਟ ਧਨ ਜਾਹਿਨ ਹਰਿ ਹੋ ਤਾਂ ਕਿ ਤਾਪ ਧਨ ਕਮੋ ਹਰਿ ਹੋ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਦੇਤਾ ਹੈ ਉਬਾਰਾ ਜਿਨ ਨਾਰ ਨਾਮ ਤਿਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਹਾਥ ਦੈ ਲੈ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਭੇਦ ਸਭ ਹੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਅਸਮਾਨ ਕਿਰਪਾ ਤੁਮਰੀ ਤਾਰੂ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕਉ ਛੱਡ ਕਹਿ ਗਹਿਉ ਤੁਹਾਰੋ ਦੁਆਰ ਬਾਹਾਂ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਚ ਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਪਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਹੈ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾ

ਤਨਮਨੁ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ

ਚੌਂਕੀਆਂ ਝੱਲੇ ਹੋਵੇ ਜੋ ਟਾਲੋ ਧਰਮ ਕਰ

ਫੇਰ ਮਾੜਾ ਦੇ ਮਾੜ ਕਾਣਾ ਦੇ ਦਾਨ ਜੋੜਿਆਂ ਦੇ ਉਸ ਦੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਦੇ ਪਾਵਨ ਜਗ੍ਹਾ ਪਾਉਣ ਦੀ ਅਰਦਾਸ ਬੇਨਤੀ ਹੈ। ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਰਕਾਰ ਦਿਨ ਦਾ ਸਮਾਜ ਜੀਵਨ ਮਨੁੱਖ ਸਰਕਾਰ ਜੀ ਹੋਇਆ ਮਸ਼ੀਨ ਤੋਂ ਲੈ ਕੇ ਸਰਕਾਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਵਿਚਾਰਾ ਕਰਦੇ ਹਨ ਅਤੇ ਲੰਬੇ ਸਮੇਂ ਕਰਦੇ ਹਨ ਅਤੇ ਦਸਵਾਂ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਮਨੋ ਵਾਸਤੇ ਆਪਣੇ ਚਰਨਾਂ ਦੇ ਆਜੋ ਰੱਖਣ ਵਾਲਾ ਸਮਾਜ ਜੀਵਨ ਮਨੁੱਖ ਸਰਕਾਰ ਜੀ ਕਰਨਾ ਸਾਨੂੰ ਪਾਣੀ ਵਾਲੀ ਦੀ ਪ੍ਰਵਾਨ ਕਰ ਰਹੀ ਸਭਨਾਂ ਦੇ ਮਨ ਦੀ ਅਸਲ ਭਾਵਨਾ

ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਲਾਰਾ ਗੁਰੂ ਜੀ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰਕੇ ਤਾਤੀ ਜੈ ਕਰਕੇ ਗਾਵੇ ਵਿਚਾਰੋ ਸਿੱਧ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ ਤੂੰ ਮੰਗਾਵੋ ਮੇਰੇ ਮੇਰੇ ਭੋਕਾ ਸੋਹਿਲਾ ਹੋ ਹਰੀ ਜਿਤ ਸੋਹਿਲਾ ਸਦਾ ਸੁਖੋ ਮੈਂ ਤੈਨੂੰ ਤੇ ਵੀ ਜਿਹੜੇ ਸੰਭਾਲੀਆਂ ਨੂੰ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕਿਨ ਬਣਾ ਪਵੈ ਤਿਸ ਦਾ ਤੀ ਕਵਨ ਸਮਾਰ ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਾ ਸੀਸੜੀਆਂ ਜੇ ਹੋਵੇ ਐਸਾ ਸੁਰਮੇ ਰੋਜ਼ ਕਰ ਕਰੇ ਉਹ ਪਾਵਨ ਚਾਰ ਸਕਦੇ ਮੈਂ ਭਗਵਾਨ ਨੂੰ ਸਜਣ ਹਾਰਾ ਸਿਮਰੀ ਹੈ ਨਾਨਕ ਸੇਧੀ ਹਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕ ਹੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਬਿਸਵ ਜਸਿਆਂ ਘੜੀਆਂ ਪੈਰਾਂ ਸੱਚੀ ਹਾਰੀ ਮਾਂ ਹੋਆ ਸੂਰਜੇ ਘੁਰ ਤਨ ਵੇਖੋ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਸਾਦਰਵ ਚੰਦ ਦੀਪਕ ਬਣੀ ਤਾਰਿਕਾ ਮਨੋਜਨ ਕਮੋਤੀ ਧੂਪ ਮਾਲਿਆ ਨੜੋ ਪਵਨ ਚਵਰੂ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਬਹੁ ਖੰਡਨਾ ਤੇਰੀ ਆਰਤੀ ਅਨਹਤਾ ਸਰੂਆ ਜੰਤ ਤੇਰੀ ਰਾਉ ਸਹਿਸ ਪਵ ਨੈਣ ਨਾਨੈਨ ਹੈ ਤੋਏ ਕਹੋ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਾਰ ਤਮੋਹੀ ਸਭ ਮੈਂ ਜੋ ਜੋ ਤਹਿ ਸੋਏ ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਰੋਹਿਤ ਮਨਵਾਣ ਕਦਮ ਹੋਇਆ ਹੀ ਪਿਆਸਾ ਕਿਰਪਾ ਜਾਂਦੇ ਨਾਨਕ ਸਾਰਿਨ ਕਉ ਹੋਏ ਜਾਤੇ ਤੇਰੇ ਨਾ ਹੀ ਵਸਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਰ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੀ ਕਰ ਡੰਡਾ ਓਤ ਪੁੰਨ ਵੱਡਾ ਹੀ ਰਾਉ ਸਾਖਤ ਹਰ ਸਾਧਨਾ ਜਾਣਿਆ ਦਿਨਿਆ ਤਰਹਮ ਮੈਂ ਕੰਡਾ ਹੀ ਜਿਉਂ ਜਿਉਂ ਚਲਹੇ ਚੁਭੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪੁਰ ਖੰਡਾ ਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੀ ਰਾਹ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬਿਰੰਤੀ ਸੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਪੀਹਾਂ ਖਾਟ ਚਲੋ ਹਰ ਲਾਹਾ ਆਗੇ ਬਸ ਨੂੰ ਸੁਹੇਲਾ ਔਧ ਘਟੈ ਦਿਨ ਸਰਹਿਣਾਰੀ ਮਾਨ ਗੁਰਮਿਲ ਕਾ ਸੁਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸਵੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਇ ਪੀ ਆਵੈ ਅਕਾਤ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਵਿਹਾਰ ਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਮੋਹਰ ਨਾ ਹੋਏ ਗੋ ਫੇਰਾ ਅੰਤਰ

अंतरयामी पुरख विदाते श्रद्धा मन की पूरे नानक दास है सुख मांगे मोक कर संतन की तूरे। वाहिगुरु जी का खालसा वाहिगुरु जी की फतेह। ਕੋਈ ਨਾਮ ਜਨਮ ਇੱਕ ਓਂਕਾਰ ਅਰਜਨ ਹਰਗੋਬਿੰਦਰੋ ਸਿਮਰਤੀ ਹਰ ਰਾਏ ਸ੍ਰੀ ਅਕ੍ਰਿਸ਼ਨ ਤਿਆਰੀਆਂ ਦੇ ਕਿਸਾਨ ਸਭ ਦੇ ਚਲਾਈ ਦੇ ਬਾਅਦ ਚੁਣੇ ਹੈ ਧਾਮਾਂ ਦੀ ਚਾਹੇ ਭਾਈ ਸਭ ਪੰਜ ਹੋਏ ਸਰ ਆਪਣੇ ਪਾਤਸ਼ਾਹ ਜੀ ਦੀ ਗੋਬਿੰਦ ਸਿੰਘ ਸਰ ਮਹਾਰਾਜ ਸਭ ਥਾਈ ਮੰਚ ਸਹਾਈ ਦਸਾਂ ਬਾਤ ਸਿੰਘ ਵੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤ ਦੀ ਦਸ ਦੇ ਅੰਤਰ ਦੇ ਪਾਤਸ਼ਾਹ ਸਤਿਗੁਰ ਜੀ ਵਾਹਿਗੁਰੂ ਜੀ ਫੇਰ ਵਾਲੇ ਨੇ ਮਾਨਸਰ ਜੀ ਨੇ ਕਿਹਾ ਹੈ ਰਾਮ ਸਰ ਜੀ ਨੇ ਉਦਮ ਯੋਗ ਕਰਕੇ ਦਿੱਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਰਕਾਰ ਜੀ ਪਾਵਨ ਗੁਰੂ ਜੀ ਕਰਾਲ ਸੇਵਾ ਹੋਈ ਸਿੰਘ ਮਹਾਰਾਜ ਰਾਤ ਹੋਇਆ ਅਮਰੀਕੀ ਜੀਵਨ ਸ਼ੁੱਧ ਬਾਣੀ ਮਨ ਦਾ ਸੇਵਾ ਕਰਨ ਦਾ ਬਲਵਸ ਕਰਨੇ ਚਾਹਾਂ ਨੇ ਅੱਜ ਵਿੱਚ ਸਮਾਨ ਨੂੰ ਆਸਵਾਸ ਦੇ ਸਮਾਨ ਨੂੰ ਸਤਿਕਾਰ ਜੀ ਕਰਨਾ ਸੰਗਤਾਂ ਦੀ ਮਾਜ ਵੀ ਸਰਵਣ ਕਰਦੇ ਹਾਂ ਮਤਲਬ ਦਰਸ਼ਨ ਦੇ ਨਾਲ ਕਰਨਾ ਸਹੀ ਪਿਆਰੇ ਮੇਰੇ ਤੋਂ ਇਹਨਾਂ ਮਿਲਿਆ ਹੋਏ ਧਰਮਾਂ ਕਰਤਾ ਹੋਏ ਨਾਨਕ ਨਾਮ ਸਤਿ ਕਲਾ ਤੇਰੀ ਧਾਮੀ।

0: ਤੁਸੀਂ ਰੰਗੀਲੀ ਧਰਤੀ ਦੇ ਵਸਨੀਕ ਸਰੋਤੇ ਹੋ। ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Jiyo, Tanasri Mahalla Panjiva Shant Ek Oankar, Satgur Prasad, Satgur Deen Dayal, Jaisang Har Gaviya Jiyo, ਤਨਾ ਸ੍ਰੀ ਰਾਗ ਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਤਾਂ ਦੀ ਬਾਣੀ ਦੁਆਰਾ ਕਿਰਪਾ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। 691 ਅੰਗ ਤੋਂ ਪ੍ਰਾਰੰਭ ਹੈ। ਸਤਿਗੁਰ ਦੀਨ ਦਿਆਲ ਜੇ ਸੰਘਾਰ ਗਾਵੀਆ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਦੀਨਾਂ 'ਤੇ ਦਿਆਲੂ ਹਨ। ਤਨਾਸਰੀ ਰਾਗ ਹੈ, ਪੰਜਵੇਂ ਪਾਤਸ਼ਾਹ ਸ਼ਾਂਤਾਂ ਵਿੱਚ ਉਚਾਰਨ ਕਰ ਲਏ। ਵਾਹਿਗੁਰੂ ਜੀ ਕਹਾਣ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਉਹ ਸਤਚਿਤ ਆਨੰਦ ਸਰੂਪ ਹੈ। ਸਤਿਗੁਰੂ ਦੀਨਾਂ 'ਤੇ ਦਇਆ ਕਰਨ ਵਾਲੇ ਹਨ, ਜਿਨ੍ਹਾਂ ਦੇ ਨਾਲ ਸੰਗ ਮਿਲ ਕੇ ਨਿਰੰਕਾਰ ਦਾ ਜਸ ਗਾਇਆ ਜਾਂਦਾ ਹੈ। ਅੰਮ੍ਰਿਤ ਹਰ ਕਾ ਨਾਮ ਸਤਸੰਗ ਰਾਵੀਆ ਜੀਓ, ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ, ਸੰਤਾਂ ਦੀ ਸੰਗਤ ਵਿੱਚ ਰਾਵੀ ਹੈ। ਇਸ ਆਤਮਾ ਆਨੰਦ ਨੂੰ ਮਾਨਣਾ ਕਰੀਏ, ਭੋਗਣਾ ਕਰੀਏ। ਭਜ ਸੰਗ ਸਾਧੂ ਇੱਕ ਅਰਾਧੂ, ਜਨਮ ਮਰਨ ਦੁੱਖ ਨਾਸੇ, ਸੰਤਾਂ ਦੀ ਸੰਗਤ ਵਿੱਚ ਆ ਕੇ ਭਜ ਉਹਦਾ ਭਜਨ ਕਰੋ, ਉਹਨੂੰ ਪ੍ਰਾਪਤ ਹੋਵੋ। ਇੱਕ ਦੇ ਅਰਾਧੂ, ਇੱਕ ਨਿਰੰਕਾਰ ਦੇ ਅਰਾਧਣ ਵਾਲੇ ਹੋ ਕੇ ਜੰਮਣ ਵਾਲੇ ਦਾ ਦੁੱਖ ਜਿਹੜਾ ਨਾਸ ਕਰ ਲੈਣਾ ਕਰੋ। ਜੰਮਣ ਵਾਲੇ ਦੁੱਖ ਨਾਸ ਹੋ ਜਾਣਗੇ। ਤੁਰ ਕਰਮ ਲਿਖਿਆ, ਸਾਜ ਸਿੱਖਿਆ, ਕੱਟੀ ਜਮਕੀ ਪਾਸੇ, ਤੁਰ ਦਰਗਾਹ ਤੋਂ ਜਿਨ੍ਹਾਂ ਦੇ ਚੰਗੇ ਕਰਮ ਲਿਖੇ ਆ ਔਰ ਸੱਚੀ ਸਿੱਖਿਆ ਕੇ ਪ੍ਰਾਪਤ ਹੋ ਜਾਏ ਅਤੇ ਚੰਗੀ ਸੰਗਤ ਮਿਲ ਜਾਏ, ਜਾਮਾਂ ਦੀ ਜਿਹੜੀ ਫਾਹੀ ਹੈ ਪਾਤਸ਼ਾਹ ਕਹਿੰਦੇ ਫਿਰ ਉਹ ਕੱਟੀ ਜਾਂਦੀ ਹੈ। ਤੈ ਭਰਮ ਨਾਠੇ ਛੁੱਟੀ ਗੰਠੇ, ਜਮ ਪੰਥ ਮੂਲ ਨਾ ਆਵੀ ਹੈ। ਤੈ ਭਰਮ ਨਾਠੇ ਛੁੱਟੀ ਗਾਠੇ, ਸੰਸਾਰ ਦੇ ਜਿਹੜੇ ਪੈ ਆ ਭਰਮ, ਜਿਹਦੇ ਨਸਣ ਨਾ ਦੂਰ ਹੋਣ, ਜਿਹੜੋ ਜੜ ਅਤੇ ਚੇਤਨ ਦੀ ਜਿਹੜੀ ਗਾਠੇ ਗੰਢ ਖੁੱਲ ਗਈ, ਇਹ ਜਮਾਂ ਦੇ ਜਿਹੜੇ ਰਸਤੇ ਵਿਖੇ ਇਹ ਜੀਵ ਕਦੇ ਵੀ ਨਹੀਂ ਆਉਂਦਾ ਹੈ। ਬਿਨਵੰਤ ਨਾਨਕ ਧਾਰ ਕਿਰਪਾ, ਸਦਾ ਹਰ ਗੁਣ ਗਾਵੀ ਹੈ। ਪਾਤਸ਼ਾਹੀ ਕਿਰਪਾ ਕਰਦੇ ਇਹ ਨਿਰੰਕਾਰ, ਸਾਡੇ 'ਤੇ ਅਸੀਂ ਮਿਹਰ ਧਾਰਨਾ ਕਰੋ, ਜਿਸ ਤੋਂ ਅਸੀਂ ਸਦਾ ਆਪ ਜੀ ਦੇ ਪਵਿੱਤਰ ਗੁਣ ਗਾਉਂਦੇ ਰਹੀਏ। ਨਿਤਰਿਆਂ ਧਰ ਏਕ ਨਾਮ ਨਿਰੰਜਨੋ ਜੀਓ, ਤੂੰ ਦਾਤਾ ਦਾ ਤਾਰ ਸਰਬ ਦੁੱਖ ਭੰਜਨੋ ਜੀਓ, ਅਤੇ ਨਿਰੰਜਨ ਮਾਇਆ ਰੂਪੇ ਕਾਲਕ ਤੋਂ ਰਹਿਤ। ਆਪ ਜੀ ਦਾ ਨਾਮ ਨਿਆਸਰਿਆਂ ਦਾ ਧਨ ਮੈਨੇ ਆਸਰਾ ਰੂਪ, ਆਪ ਦਾਤਿਆਂ ਦੇ ਵੱਡੇ ਦਾਤੇ, ਸਾਰੇ ਜੀਵ ਜੰਤੂਆਂ ਦੇ ਦੁੱਖਾਂ ਨੂੰ ਭੰਜਨੋ ਨਾਸ ਕਰਨ ਵਾਲੇ ਹੋ। ਦੁੱਖ ਹਾਰਤ ਕਰਤਾ ਸੁਖ ਹੈ ਸਵਾਮੀ, ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾਂ ਬਿਖੜਾ, ਪਲ ਏਕ ਮਾਹੇ ਤਰਾਇਆ। ਜਿਹੜੇ ਪੁਰਖ ਸੰਤਾਂ ਦੀ ਸ਼ਰਨ 'ਚ ਆਏ, ਉਹਨਾਂ ਦੇ ਦੁੱਖ ਹਾਰਤ ਮੈਨੇ ਨਾਸ ਕਰਕੇ, ਜੋ ਸਵਾਮੀ ਸਾਰਿਆਂ ਦਾ ਮਾਲਕ ਆ, ਆਪ ਸਾਰੇ ਸੁੱਖਾਂ ਨੂੰ ਪੈਦਾ ਕਰਨ ਵਾਲਾ ਕਰਤਾ ਹੈ। ਸੰਸਾਰ ਸਾਗਰ ਤੋਂ ਤਰਨਾ ਬੇਖੁਮੇ ਨੇ ਹੈ ਤਾਂ ਬੜਾ ਕਠਿਨ, ਪਰ ਜਦੋਂ ਤੁਹਾਡੀ ਸ਼ਰਨ ਲੈ ਲਈ ਆਪ ਜੀ ਨੇ ਕਿਰਪਾ ਕਰਕੇ ਇੱਕ ਪਲ ਥੋੜ੍ਹੇ ਸਮੇਂ 'ਚ ਤਾਰ ਦਿੱਤਾ ਹੈ। ਪੂਰ ਰਹਿ ਸਰਵਥਾਈ ਗੁਰ ਗਿਆਨ ਅੰਜਨੀ ਗੁਰ ਗਿਆਨ ਨੇਤਰੀ ਅੰਜਨ ਬੈਨਵੰਤ ਨਾਨਕ ਸਦਾ ਸਿਮਰੀ ਸਰਵ ਦੁੱਖ ਪੈ ਪੰਜਨੂ ਨੇਤਰੀ ਅੰਜਨੂ। ਜਦੋਂ ਨੇਤਰਾਂ ਵਿੱਚ ਅੱਖਾਂ ਵਿੱਚ ਸਤਿਗੁਰਾਂ ਨੇ ਇਹ ਗਿਆਨ ਦਾ ਗਿਆਨ ਰੂਪੀ ਸੁਰਮਾ ਪਾ ਦਿੱਤਾ, ਫਿਰ ਸਾਰੇ ਸਥਾਨਾਂ ਵਿੱਚ ਇਹ ਨਿਰੰਕਾਰ ਤੈਨੂੰ ਪਰਿਪੂਰਨ ਰੂਪ 'ਚ ਦੇਖਿਆ। ਪਾਤਸ਼ਾਹੀ ਕਿਰਪਾ ਕਰਦੇ ਹੈ ਨਿਰੰਕਾਰ, ਇਹ ਆਪ ਦੀ ਕਿਰਪਾ ਆ। ਆਪ ਅਸੀਂ ਮਿਹਰ ਕਰੋ, ਅਸੀਂ ਤੁਹਾਡੇ ਨਾਮ ਦਾ ਸਿਮਰਨ ਕਰਦੇ ਰਹੀਏ ਅਤੇ ਤੁਹਾਡੀ ਕਿਰਪਾ ਨਾਲ ਸਾਰੇ ਦੁੱਖ ਪੈ ਡਰ ਜਿਹੜੇ ਪੰਜ ਨੂੰ ਨਾਸ ਹੋ ਜਾਂਦੇ ਆ, ਸਾਰੇ ਭਰਮਾਂ ਨੂੰ ਵੀ ਭੈਣ ਨੂੰ ਵੀ ਤੁਸੀਂ ਜੇ ਤੁਹਾਡਾ ਸਿਮਰਨ ਕਰੀਏ ਪੰਜ ਨੂੰ ਨਾਸ ਕਰਨ ਵਾਲੇ ਹੋ। ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਓ, ਮੁਖ ਨਿਰਗੁਣ ਨੀਚਾ ਨਾਸ ਪ੍ਰਭ ਅਗਮ ਅਪਾਰੀਆ ਜੀਓ। ਜਿਨ੍ਹਾਂ 'ਤੇ ਆਪ ਜੀ ਨੇ ਕਿਰਪਾ ਧਾਰਨ ਕੀਤੀ ਹੈ ਉਹਨਾਂ ਨੂੰ ਆਪਣੇ ਪੱਲੇ ਲੜ ਲਾ ਲਿਆ। ਔਰ ਕਹਿੰਦੇ ਮੈਂ ਤਾਂ ਨੀਚ ਸੀ, ਮੇਰੇ 'ਚ ਕੋਈ ਗੁਣ ਨਹੀਂ ਸੀ, ਅਨਾਥ ਸੀ, ਔਰ ਆਪ ਮਨ ਕਰਕੇ ਉਗਾਮਿਆ ਕਿ ਅਪਾਰ ਬੇਅੰਤ ਗੁਣਾਂ ਵਾਲੇ ਹੋ। ਦਇਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ। ਇਹ ਦਇਆ ਕਰਨ ਵਾਲੇ ਸੁਆਮੀ ਮਾਲਕ ਆਪ ਸਦਾ ਹੀ ਕਿਰਪਾ ਦੇ ਭਰੋ, ਔਰ ਨੀਵਿਆਂ ਨੂੰ ਉੱਚੀਆਂ ਪਦਵੀਆਂ 'ਤੇ ਟਿਕਾਉਣ ਵਾਲੇ ਹੋ। ਸੂਖਮ ਸਥੂਲ ਜਿੰਨੇ ਵੀ ਜੀਵ ਜੰਤੇ ਤੇਰੇ ਅਧੀਨ ਨੇ, ਔਰ ਸਾਰੇ ਜੀਵ ਜੰਤੂਆਂ ਦੀ ਸਾਰਿਆਂ ਦੀ ਤੁਸੀਂ ਸੰਭਾਲ ਕਰਦੇ ਹੋ। ਸਗਲ ਤੇਰੀ ਸਾਰਿਆ ਸਾਰਿਆਂ ਮੈਨੇ ਸਾਰਿਆਂ ਦੀ ਸੰਭਾਲ ਕਰਦੇ ਹੋ। ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀ ਆ, ਆਪੇ ਕਰਤੇ ਹੋ ਆਪੇ ਜੀਵ ਰੋਕੋ ਕੇ ਭੋਗਣ ਭੁਗਤਾ ਭੋਗਣ ਵਾਲੇ ਹੋ। ਆਪ ਸਾਰੀਆਂ ਗੱਲਾਂ ਨੂੰ ਵਿਚਾਰਦੇ ਹੈ, ਦੂਜੇ ਕਿਸੇ ਤੋਂ ਸਲਾਹ ਨਹੀਂ ਲੈਂਦੇ। ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪ ਗੁਣਗਾਰੀ ਆ। ਪਾਤਸ਼ਾਹੀ ਕਿਰਪਾ ਕਰਦੇ ਮੈਂ ਤਾਂ ਹਮੇਸ਼ਾ ਆਪ ਜੀ ਦੇ ਪਵਿੱਤਰ ਗੁਣਾਂ ਨੂੰ ਗਾ ਕੇ ਜਿਉਂਦਾ ਹਾਂ। ਇਹ ਨਿਰੰਕਾਰ ਸੰਸਾਰ ਇਹ ਬਣ ਬਗੀਚੇ ਦੇ ਤੁਸੀਂ ਮਾਲਕ ਆ, ਕਿਰਪਾ ਕਰੋ ਅਤੇ ਸਦਾ ਆਪ ਜੀ ਦੇ ਪਵਿੱਤਰ ਨਾਮ ਨੂੰ ਜਪਦੇ ਰਹੀਏ। ਤੇਰਾ ਦਰਸ਼ ਅਪਾਰ ਨਾਮ ਅਮੁੱਲੇ ਜੀਓ, ਆਪ ਜੀ ਦੇ ਦਰਸ਼ਨ ਅਪਾਰ ਬਹੁਤ ਸ੍ਰੇਸ਼ਟ ਆ ਅਤੇ ਆਪ ਜੀ ਦਾ ਪਵਿੱਤਰ ਨਾਮ ਵੀ ਬੜਾ ਅਮੋਲਕ ਹੈ। ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੇ ਜੀਓ, ਅਤੋਲੀ ਪੁਰਖ ਨੂੰ ਤੋਲਣ 'ਚ ਨਹੀਂ ਆਉਂਦਾ। ਆਪ ਜੀ ਜਿਹੜੇ ਦਾਸ ਨੇ ਤਾਂ ਹਮੇਸ਼ਾ ਆਪ ਜੀ ਦੇ ਨਾਮ ਨੂੰ ਜਪਦੇ ਰਹਿੰਦੇ ਹਨ। ਸੰਤ ਰਸ ਨੂੰ ਬੂਠਾ ਆਪ ਤੂਠਾ ਹਰ ਰਸ ਹੈ ਸਹੀ ਮਾਤਿਆ। ਇਹ ਨਿਰੰਕਾਰ ਆਪ ਜੀ ਜਿਹਨਾਂ ਮਹਾਤਮਾ ਦੇ ਤੂਠੇ ਪ੍ਰਸੰਨ ਹੋ ਜਾਂਦੇ ਹਾਂ ਉਹਨਾਂ ਮਹਾਤਮਾ ਦੀ ਰਸਨਾ 'ਤੇ ਨਿਵਾਸ ਕਰਦੇ ਹੋ, ਜੋ ਵਚਨ ਕਰਦੇ ਪੂਰਾ ਹੋ ਜਾਂਦਾ ਹੈ। ਇਸ ਵਾਸਤੇ ਪਰਮੇਸ਼ਰ ਦਾ ਨਾਮ ਜਿਹੜਾ ਆ ਇਹਦੇ ਰਸ 'ਚ ਮਾਤਿਆ ਅਸੀਂ ਮਸਤ ਹੋ ਗਏ ਹਾਂ, ਕਿਉਂਕਿ ਹਰ ਚੀਜ਼ ਵਿੱਚ ਆਪੋ ਆਪਣਾ ਰਸ ਹੈ, ਕੋਈ ਕਰਾਸ ਵਾਲੀਆਂ ਚੀਜ਼ਾਂ, ਪਰ ਜਿਹੜਾ ਨਾਮ ਦਾ ਰਸ ਹੈ ਬੜਾ ਮਿੱਠਾ ਆ, ਇਹ 'ਚ ਮਾਤਿਆ ਮੈਨੇ ਮਸਤ ਹੋਏ ਹਾਂ। ਗੁਰਚਰਨ ਲਾ ਕੇ ਮਹਾਂ ਭਾਗੇ ਸਦਾ ਆਂਦਨ ਜਾ ਗਿਆ। ਉਹ ਜਿਹੜੇ ਮਹਾਂ ਭਾਗੇ ਸ੍ਰੇਸ਼ਟ ਭਾਗਾਂ ਵਾਲੇ ਉਹ ਸਤਿਗੁਰਾਂ ਚਰਨੀ ਲੱਗੇ ਆ, ਉਹ ਸਦਾ ਦਿਨ ਰਾਤ ਕਿਉਂ ਪਰਮੇਸ਼ੁਰ ਦੇ ਸਿਮਰਨ ਕਰਦੇ ਆ, ਗਿਆਨ ਜਾਗਰਤ ਜਾਗਦੇ ਆ, ਅਵਿਦਿਆ ਔਰ ਆਲਸ ਨੂੰ ਤਿਆਗ ਦਿੰਦੇ ਹਨ। ਸਦਾ ਸਦਾ ਸਿਮਰੰਤਬ ਸੁਆਮੀ ਸਾਸ ਸਾਸ ਗੁਣ ਬੋਲੇ, ਇਹ ਸਮੇਂ ਸਦਾ ਸਦਾ ਤੁਸੀਂ ਸਿਮਰਨ ਕਰਨੇ ਯੋਗ ਹੈ। ਸਾਰਿਆਂ ਦੇ ਨਾਥ ਮਾਲਕ ਹੈ ਜਿਹੜੇ ਸੰਤ ਮਹਾਂਪੁਰਖ ਸਵਾਸ ਸਵਾਸ ਆਪ ਜੀ ਦੇ ਪਵਿੱਤਰ ਗੁਣਾਂ ਨੂੰ ਬੋਲਦੇ ਆ, ਆਚਾਰਦੇ ਹਨ, ਬੋਲੇ ਬੋਲਦੇ ਆ, ਆਚਾਰਨ ਕਰਦੇ ਹਨ। ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੇ, ਪਾਤਸ਼ਾਹੀ ਕਿਰਪਾ ਕਰਦੇ ਜਿਹੜੇ ਮਹਾਂਪੁਰਖ ਸੰਤ ਜਨ ਉਹ ਆਪਦੇ ਅਮੋਲਕ ਪਵਿੱਤਰ ਨਾਮ ਨੂੰ ਜਪਦੇ ਆ। ਮੈਂ ਉਹਨਾਂ ਮਹਾਤਮਾ ਸਾਧੂਆਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਰਾਵਤ ਨਾਸਰੀ ਭਗਤ ਬਾਣੀ, ਰਾਵਤ ਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮੇਸ ਤੁਮਾਨਾ, ਸੇਖ ਨਾਗ ਤੇਰੋ ਮਰਮ ਨਾ ਜਨ। ਗੋਬਿੰਦ ਲੋਕਾਂ ਨੇ ਬੇਨਤੀ ਕੀਤੀ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਕਿਸੇ ਨੇ ਪਾਇਆ ਕਿ ਨਹੀਂ। ਇਸ ਬਚਨ ਨੂੰ ਸੁਣ ਕੇ ਕਬੀਰ ਜੀ ਕਮੁੱਤ ਗਿਆਨ ਦੀ ਰੀਤੀ ਨੂੰ ਪਰਮਾਤਮਾ ਦੀ ਜਿਹੜੀ ਗ੍ਰੰਥ ਸ਼ਕਤੀ ਦਾ ਕਥਨ ਕਰਦੇ ਹਨ। ਵਾਹਿਗੁਰੂ ਜੀ ਕਾਨ ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਸਾਨਕ ਸਨੰਦਨ ਅਤੇ ਸਨਾਤਨ ਸੰਤ ਕੁਮਾਰ, ਇਹ ਬ੍ਰਹਮਾ ਜੀ ਦੇ ਚਾਰ ਮਾਨਸੀ ਪੁੱਤਰ ਆ, ਔਰ ਜਿਹੜੇ ਸਤਰੂਪਾ ਅਤੇ ਸ਼ੰਭੂ ਮੁਨੀ ਇਹ ਬਿੰਦੀ ਹੈ। ਇਸ ਵਾਸਤੇ ਇਹ ਜਿਹੜੇ ਬ੍ਰਹਮਾ ਦੇ ਚਾਰੇ ਪੁੱਤਰ ਆ ਇਹ ਬਾਲ ਜਤੀ ਰਹੇ ਆ। ਇਹਨਾਂ ਨੂੰ ਹੁਕਮ ਹੋਇਆ ਸੀ ਜਦੋਂ ਬ੍ਰਹਮਾ ਜੀ ਨੂੰ ਸ੍ਰਿਸ਼ਟੀ ਦੀ ਸੱਚ ਸਿਰਜਣਾ ਕਰੋ, ਪਹਿਲਾਂ ਹੀ ਚਾਰ ਸ਼ਕਤੀ ਨਾਲ ਪੈਦਾ ਕੀਤੇ। ਉਹ ਕਹਿੰਦੇ ਇੱਕ ਤਾਂ ਜਤੀ ਰਹਿ ਕੇ ਬੰਦਗੀ ਕਰਨੀ, ਉੱਥੋਂ ਇਹ ਸੰਤ ਮਤ ਜਿਹੜਾ ਆਰੰਭ ਹੋਇਆ। ਫਿਰ ਸ਼ੰਭੂ ਮਨ ਅਤੇ ਸੱਤ ਰੂਪਾਂ ਨੂੰ ਪੈਦਾ ਕੀਤਾ, ਉਹਤੋਂ ਫਿਰ ਜਿਹੜੀ ਬਿੰਦੀ ਸ੍ਰਿਸ਼ਟੀ ਹੈ ਸਾਰੀ ਪੈਦਾ ਹੋਈ। ਸਨਕ ਸੁਨੰਦਨ ਸਨਾਤਨ ਸੰਤ ਕੁਮਾਰ, ਪਰਮਾਤਮਾ ਦਾ ਜਸ ਕਰਨ ਵਿੱਚ ਦਿਨ ਰਾਤ ਸਮਾਨਾ ਸਮਾ ਰਹੇ ਆ। ਸੇਖ ਨਾਗ ਤੇਰੋ ਮਰਮ ਨਾ ਜਨ, ਮਹੇਸ਼ ਮਹਿਨ ਸ਼ਿਵ ਜੀ ਜਿਹੜਾ ਉਹ ਵੀ ਸਮਾ ਰਿਹਾ, ਸ਼ੇਸ਼ ਨਾਗ ਉਹਦੇ ਪਵਿੱਤਰ ਗੁਣਾਂ ਨੂੰ ਗਾਉਂਦਾ ਆ, ਇਹਦੇ ਵੀ ਸਮਾ ਰਿਹਾ। ਪਰ ਇਹਨਾਂ ਸਾਰਿਆਂ ਨੇ ਤੇਰੋ ਇਹ ਪਰਮਾਤਮਾ ਤੇਰਾ ਭੇਦ ਕਿਸੇ ਨੇ ਅੰਤ ਨਹੀਂ ਜਾਣਿਆ। ਸਨਕ ਦੇ ਸਮਾਨ ਜਿਹੜਾ ਸਨਕ ਹੈ, ਸੁਨੰਦਨ ਦੇ ਸਮਾਨ ਜਿਹੜਾ ਸੁਨੰਦਨ, ਸ਼ਿਵੀ ਦੇ ਸਮਾਨ ਜਿਹੜਾ ਸ਼ਿਵ ਜੀ, ਸ਼ੇਸ਼ ਨਾਗ ਇਹਨਾਂ ਸਾਰਿਆਂ 'ਚੋਂ ਤੇਰੇ ਉਹਦਾ ਕਹਿੰਦੇ ਭੇਦ ਕਿਸੇ ਨੇ ਵੀ ਨਹੀਂ ਜਾਣੇ। ਇਹ ਸਾਰੇ ਸਮਾਨਾ ਸਮਾਗ ਹੈ, ਇੱਕ ਦਿਨ ਸਰੀਰ ਕਰਕੇ ਚਲੇ ਜਾਂਦੇ, ਲੇਕਿਨ ਤੇਰਾ ਅਤੇ ਨਿਰੰਕਾਰ ਦਾ ਭੇਦ ਕਿਸੇ ਨੇ ਅੱਜ ਤੱਕ ਨਹੀਂ ਜਾਣਿਆ। ਸੰਤ ਸੰਗਤ ਰਾਮ ਹਿਰਦੈ ਵਸਾਈ ਰਹੋ। ਪਰ ਜੀਵ ਨੂੰ ਇਹ ਗੱਲ ਚਾਹੀਦੀ ਹੈ ਕਿ ਸੰਤਾਂ ਮਹਾਂਪੁਰ ਸੰਗਤ 'ਚ ਆ ਕੇ ਪਰਮੇਸ਼ੁਰ ਦੇ ਨਾਮ ਨੂੰ ਹਿਰਦੇ 'ਚ ਦਸਾਉਣ ਵਾਸਤੇ ਭਜਨ ਕਰੇ, ਅੰਤ ਲੈਣ ਵਾਸਤੇ ਨਹੀਂ, ਅਨੰਤ ਵਿੱਚ ਅਭੇਦ ਹੋਣ ਵਾਸਤੇ। ਹਨੂੰਮਾਨ ਸਰ ਗਰੜ ਸਮਾਨਾ, ਬਹੁਤ ਸ਼ਕਤੀ ਵਾਲਾ ਜਿਹੜਾ ਪਵਨ ਪੁੱਤਰ ਹਨੂੰਮਾਨ, ਉਹ ਵੀ ਪਰਮਾਤਮਾ ਦਾ ਜਸ ਕਰਨ ਵਿੱਚ ਸਰਮੇ ਨੇ ਸਮਾ ਰਿਹਾ ਹੈ। ਵਿਸ਼ਨੂੰ ਦੇ ਨੇੜੇ ਰਹਿਣ ਵਾਲਾ ਜਿਹੜਾ ਗਰੜ ਹੈ ਉਹ ਵੀ ਪਰਮੇਸ਼ੁਰ ਦੇ ਜਸ ਸਮਾਨਾ ਸਮਾ ਰਿਹਾ, ਅਤੇ ਹਨੂੰਮਾਨ ਦੇ ਸਰ ਸਦਰਸ਼ ਕਿਹੜਾ ਹਨੂੰਮਾਨ ਆ, ਗਰੜ ਦੇ ਸਮਾਨ ਗਰੜ ਹੈ। ਸੁਰਪਤ ਨਰਪਤ ਨਹੀਂ ਬਣ ਜਾਣਾ, ਸੁਰਪਤ ਦੇਵਤਾ ਦਾ ਪਤੀ ਗੁਣ ਇੰਦਰ, ਨਰਪਤ ਪੁਰਸ਼ਾਂ ਦਾ ਪਤੀ ਗੁਣ ਬ੍ਰਹਮ ਜਾਂ ਸ਼ੰਭੂ ਮੁਨ, ਇਹਨਾਂ ਸਾਰਿਆਂ 'ਚੋਂ ਕਿਸੇ ਨੇ ਵੀ ਪਰਮੇਸ਼ੁਰ ਦੇ ਸਮੱਗਰ ਗੁਣਾਂ ਦਾ ਅੰਤ ਨਹੀਂ ਜਾਣਿਆ। ਇਹ ਸਾਰੇ ਕਹਿੰਦੇ ਆਪ ਹੀ ਸਮਨ ਸਮਾਵੈ, ਇੱਕ ਦਿਨ ਚਲੇ ਗਏ, ਪਰ ਉਹਦੇ ਗੁਣਾਂ ਦਾ ਅੰਤ ਕਿਸੇ ਨੇ ਵੀ ਅੱਜ ਤੱਕ ਨਹੀਂ ਜਾਣਿਆ। ਚਾਰ ਵੇਦ ਆ ਸਿਮਰਤ ਪੁਰਾਣ, ਚਾਰ ਵੇਦ ਆ, 27 ਸਿਮਰਤੀਆਂ, 18 ਪੁਰਾਣ ਆ। ਇਹਨਾਂ ਦੀ ਰਚਨਾ ਕਰਨ ਵਾਲੇ ਜਿਹੜੇ ਰਿਸ਼ੀ ਹੈਗੇ ਆ, ਇਹਨਾਂ ਨੂੰ ਪੜ੍ਹਨ ਵਾਲੇ ਆ, ਕੋਈ ਪੜ੍ਹਾਉਣ ਵਾਲੇ ਆ, ਉਹ ਜਿਹੜੇ ਪੰਡਿਤ ਲੋਕ ਆ, ਬੁੱਧੀਜੀਵੀ ਵਿਦਵਾਨ ਆ, ਉਹਨਾਂ ਨੇ ਵੀ ਅੰਤ ਨਹੀਂ ਜਾਣਿਆ। ਕਮਲਾਪਤ ਕਬਲਾ ਨਹੀਂ ਜਾਣਾ, ਕਮਲਾ ਦਾ ਪਤੀ ਗੁਣ ਵਿਸ਼ਨੂੰ, ਔਰ ਵਿਸ਼ਨੂੰ ਦਾ ਅੰਤ ਕਬਲਾ, ਲਕਸ਼ਮੀ ਨੇ ਵੀ ਨਹੀਂ ਜਾਣਿਆ। ਅਕਾਲ ਪੁਰਖ ਅੰਤ ਕਿਵੇਂ ਕੋਈ ਜਾਣ ਸਕਦਾ, ਕਮਲਾਪਤ ਵਿਸ਼ਨੂੰ ਕਬਲਾ ਲਕਸ਼ਮੀ, ਕਮਲ ਜਾਂ ਕਹਿੰਦੇ ਬ੍ਰਹਮਾ ਜਿਹੜਾ ਕਬਲ ਚੋਂ ਪੈਦਾ, ਇਹਨਾਂ ਤਿੰਨਾਂ 'ਚੋਂ ਕਿਸੇ ਨੇ ਵੀ ਅੱਜ ਤੱਕ ਉਸ ਨਿਰੰਕਾਰ ਦਾ ਅੰਤ ਨਹੀਂ ਜਾਣਿਆ। ਕਮਲਾਪਤੀ ਜਿਹੜਾ ਵਿਸ਼ਨੂੰ, ਉਹ ਕਬਲਾ ਕਹਿੰਦੇ, ਉਹ ਵੀ ਸਦਾ ਹੀ ਹੋਇਆ ਕਰਦਾ, ਨਿਰੰਕਾਰ ਦੇ ਗੁਣਾਂ ਦਾ ਅੱਜ ਤੱਕ ਕਿਸੇ ਨੇ ਵੀ ਮੁਕੰਮਲ ਰੂਪ 'ਚ ਅੰਤ ਨਹੀਂ ਜਾਣਿਆ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰ ਨਾਹੀ। ਪਗ ਜੀ ਕਿਰਪਾ ਕਰਦੇ ਆ, ਉਹ ਗੁਰਮੁਖ ਪਿਆਰਾ ਨਹੀਂ ਭਰਮ ਦਾ, ਜਿਹੜਾ ਗੁਰਮੁਖ ਪਰਮਾਤਮਾ ਦੇ ਪਗ ਚਰਨਾਂ ਦੀ ਸ਼ਰਨ ਵਿੱਚ ਦਿਨ ਰਾਤ ਲੱਗਾ ਰਹਿੰਦਾ, ਜੁੜਿਆ ਰਹਿੰਦਾ, ਸਾਰਿਆਂ ਦੇ ਅੱਗੇ ਪਗ ਰੱਪੇ ਹੋਏ ਪਰਮਾਤਮਾ ਦੀ ਸ਼ਰਨ ਵਿੱਚ ਲੱਗਾ ਰਹਿੰਦਾ, ਜਿਹੜਾ ਪਰਮਾਤਮਾ ਦੇ ਚਰਨਾਂ ਦੇ ਧਿਆਨ 'ਚ ਲੱਗਾ ਰਹਿੰਦਾ, ਉਹਨਾਂ ਦੇ ਸਰ ਨਾਲ, ਉਹਨਾਂ ਦੇ ਸਰ ਮੈਨੇ ਸਦਾਰਸ਼, ਉਹਨਾਂ ਦੇ ਬਰਾਬਰ ਹੋਰ ਕੋਈ ਵੀ ਨਾ ਹੀ ਨਹੀਂ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟਿਆ ਤਨ ਚੀਜ਼ੈ। ਕੋਈ ਬਿਰਧ ਵਿਅਕਤੀ ਪਦਾਰਥਾਂ ਦੇ ਮੋਹ 'ਚ ਫਸਿਆ ਦੇਖ ਕੇ ਉਪਦੇਸ਼ ਦੇ ਰਹੇ ਆ ਅਤੇ ਹੁਣ ਬੁੱਢਾ ਹੋ ਗਿਆ, ਕੱਲ੍ਹ ਐਵੇਂ ਮਾਇਆ ਦੇ ਕਲਪਦਾ ਅਤੇ ਉਮਰ ਤਾਂ ਤੁਰੀ ਜਾਂਦੀ ਹੈ। ਦਿਨ ਤੇ ਪੈਰ ਅਤੇ ਫਿਰ ਕਹਿੰਦੇ ਆ ਇਹ ਘੜੀਆਂ ਤੋਂ ਪੈਰ ਆ, ਪੈਰਾਂ ਤੋਂ ਦਿਨ ਹੋ ਜਾਂਦੇ ਆ, ਹਾਂਜੀ, ਅਤੇ ਕਾਲ ਦੀ ਇਹ ਸੰਗਿਆ ਪਈ ਹੋਈ ਹੈ। ਹਾਂਜੀ, ਆਪ ਘਟਿਆ ਆਪ ਮੈਨੇ ਉਮਰ ਘਟਦੀ ਜਾਂਦੀ ਹੈ, ਫਿਰ ਹੁੰਦਾ ਕੀ ਹੈ? ਤਨ ਚੀਜ਼ਾਂ, ਸਰੀਰ ਜਿਹੜਾ ਉਹ ਫਿਰ ਕ੍ਰਿਸ਼ ਹੋ ਜਾਂਦਾ, ਕਮਜ਼ੋਰ ਹੁੰਦਾ ਹੀ ਤੁਰਿਆ ਜਾਂਦਾ, ਬੁਢਾਪਾ ਜਲਿਆ ਜਾਂਦਾ। ਕਾਲ ਇਹ ਫਿਰਿਆ ਵੱਧ ਕਜੋ ਕਹੋ ਹੋ ਕਵਨ ਵਿਧ ਕੀਜਾ, 692 ਅੰਗ 'ਤੇ ਕਿਰਪਾ ਕਰਦੇ ਆ। ਕਾਲ ਜਿਹੜਾ ਅਹੇਰੀ ਉਹ ਸ਼ਿਕਾਰੀ ਹੈ, ਉਹ ਬਦਕ ਅੰਧਕ ਵਾਂਗੂ ਫਾਹੇ ਲਾਉਣ ਵਾਲਾ ਫਣੀ, ਉਹ ਆਪਣੇ ਸ਼ਿਕਾਰ ਨੂੰ ਭਾਲਦਾ ਫਿਰਦਾ। ਇਹ ਗੱਲ ਦੱਸੋ, ਉਸ ਕਾਲ ਤੋਂ ਬਚਣ ਦੀ ਕਿਹੜੀ ਵਿਧੀ ਹੈ, ਕਰੀਏ ਕਿਹੜਾ ਤਰੀਕਾ ਕਰੀਏ ਜਿਵੇਂ ਇਹ ਤੋਂ ਬਚ ਜਾਈਏ? ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤਬੰਤਾ, ਕਹੋ ਕੋ ਹੈ ਕਾ ਰਹੋ। ਕਹਿੰਦੇ ਜਿਹੜਾ ਮੌਤ ਵਾਲਾ ਦਿਨ ਹੈ, ਜਿਹੜੇ ਦੂਜਾ ਮਰਦਾ ਉਹਨੂੰ ਤਾਂ ਦੇਖਦਾ, ਆਪ ਨੂੰ ਚੇਤੇ ਨਹੀਂ ਵੀ ਮੈਂ ਵੀ ਮਰਨਾ। ਕਹਿੰਦੇ ਤਾਂ ਤੇਰੇ ਵੀ ਨੇੜੇ ਆਉਣ ਲੱਗਾ, ਔਰ ਜਿਹੜੇ ਤੇਰੇ ਪਰਿਵਾਰਕ ਸੰਬੰਧੀ ਸੀ ਜਿਹਨਾਂ ਨੂੰ ਤੂੰ ਹਿੱਤ ਪ੍ਰੇਮ ਕਰੀ ਜਾਂਦਾ, ਉਹਨਾਂ 'ਚ ਕਿਹੜੇ ਮਾਤਾ ਆ, ਪਿਤਾ ਆ, ਭਰਾ ਆ, ਪੋਤਿਆ, ਬੰਤਾ, ਇਸਤਰੀ ਹੈ, ਹਾਂਜੀ, ਅਤੇ ਕਾਕਾ ਚਾਚਾ ਕਹਿ ਦਿਓ, ਚਾਚੇ ਨੂੰ ਕਾਕਾ ਕਹਿੰਦੇ। ਕਹਿੰਦੇ ਕਹਿ ਕੇ ਦੱਸੋ ਕੌਣ ਇਹਨਾਂ 'ਚੋਂ ਕਾਕ ਆ, ਕਿਸੇ ਦਾ ਇਹਨਾਂ 'ਚ ਕੋਈ ਸਹਾਇਕ ਹੈਗਾ? ਪਾਠ ਜਿਹੜਾ ਉਹ ਕਾਕਾ ਹੀ ਕਰਨਾ, ਜਦੋਂ ਜਿਹੜਾ ਕਾਕਾ ਨਹੀਂ ਕਰਨਾ, ਅਤੇ ਅਰਥ ਵਾਸਤੇ ਵਰਤਿਆ। ਸੋ ਇਸ ਵਾਸਤੇ ਇਹਨਾਂ 'ਚੋਂ ਕੋਈ ਵੀ ਸਹਾਇਕ ਨਹੀਂ ਹੈ। ਜਦ ਤੱਕ ਜੋਤ ਕਾਇਆ ਮਹਿ ਮਰਤਾ ਹੈ, ਆਪਾਂ ਪਸ਼ੂ ਨਾ ਬੁੱਝਿਆ, ਜਦੋਂ ਤੱਕ ਨਿਰੰਕਾਰ ਦੀ ਜੋਤ ਜਿਹੜੀ ਚੇਤਨ ਸ਼ਕਤੀ ਹੈ ਸਰੀਰ ਦੇਹ ਵਿੱਚ ਵਰਤ ਰਹੀ ਹੈ, ਉਤਨਾ ਚਿਰ ਜਿਹੜਾ ਪਸ਼ੂ ਹੈ ਇਹ ਅਗਿਆਨੀ ਜੀਵ ਆਪਣੇ ਆਪ ਨੂੰ ਸਮਝਦੇ ਕੁਛ ਨਹੀਂ, ਬਸ ਦੁਨੀਆਂ ਦੇ ਮੋਹ ਜਾਲ 'ਚ ਫਸਿਆ ਹੋਇਆ, ਲਾਲਚ ਕਰਿਆ ਜੀਵਨ ਪਰ ਕਾਰਨ ਲੋਚਨ ਕਛੂ ਨਾ ਸੂਝਿਆ। ਉੱਧਰ ਬੁਢਾਪਾ ਆ ਜਾਂਦਾ, ਅੱਖਾਂ ਨਾਲ ਤਾਂ ਕੁਛ ਸੋਚਦਾ ਨਹੀਂ, ਨਜ਼ਰ ਨਹੀਂ ਆਉਂਦਾ, ਫਿਰ ਵੀ ਹਾਂਜੀ ਜੀਵਨ ਪਦਵੀ ਵਾਸਤੇ ਮੈਂ ਇੰਨਾ ਚਿਰ ਹੋਰ ਜੀਣਾ ਲਾਲਚ ਕਰਦਾ ਹੈ ਕਿ ਮੈਂ ਹੋਰ ਜੀਂਦਾ ਰਹਾਂਗਾ। ਕਈ ਤਰ੍ਹਾਂ ਨੇ ਦਵਾਈਆਂ ਬੂਟੀਆਂ ਕੁਛ ਤੇ ਖਾਂਦਾ, ਮੇਰੀ ਉਮਰ ਲੰਮੀ ਹੋ ਜਾਏ। ਇਸ ਤਰ੍ਹਾਂ ਜਾਨਵਰਾਂ ਦੇ ਮਾਸ ਸਾਧਕ ਖਾਂਦਾ। ਯਾਦ ਕਬੀਰ ਸੁਣੋ, ਔਰੇ ਪ੍ਰਾਣੀ ਛੋੜੋ ਮਨ ਕੇ ਭਰਮ। ਕਬੀਰ ਸਾਹਿਬ ਦੱਸ ਰਹੇ ਆ ਕਿ ਪ੍ਰਾਣੀਓ ਸੁਣੋ, ਮਨ ਦੇ ਜਿਹੜੇ ਨਾ ਭਰਮ ਪਏ ਆ ਇਹੋ ਜਿਹੇ, ਇਹ ਛੱਡ ਦਿਓ। ਕਿਉਂ? ਇਹ ਜਿਹੜੇ ਭਰਮ ਆ ਇਹ ਤਾਂ ਜੀਵਾਂ ਵਾਸਤੇ ਦੁੱਖਾਂ ਦੇ ਕਾਰਨ ਆ। ਕੇਵਲ ਨਾਮ ਜਪੋ ਰੇ ਪ੍ਰਾਣੀ ਪਰ ਹੋਏ ਕੀ ਸਨ, ਕੇਵਲ ਇੱਕੋ ਇੱਕ ਸ਼ੁੱਧ ਪਰਮੇਸ਼ਰ ਦਾ ਨਾਮ ਜਪੋ, ਨਿਰੰਕਾਰ ਦੀ ਸ਼ਰਨ 'ਚ ਪਵੋ, ਤੁਹਾਡੀ ਫਿਰ ਮੁਕਤੀ ਹੋ ਜਾਏਗੀ। ਜੋ ਜਨ ਭਾਓ ਭਗਤ ਕਰ ਜਨ ਤਾ ਕੋ ਚਰਜ ਕਾਓ, ਭਵੀ ਮਾਰਾ ਹੜੰਬੇ ਦੇਸ਼ ਚਲ ਗਿਆ। ਕੋਈ ਕਹਿਣ ਲੱਗਾ ਤੁਸੀਂ ਇੱਥੇ ਗੁਆਗਾ, ਇੱਥੇ ਤਾਂ ਮੁਕਤੀ ਨਹੀਂ ਮਿਲਦੀ, ਇਹ ਸਰਾਪੀਓ ਧਰਤੀ, ਕਾਸ਼ੀ ਰਹਿਣਾ ਚਾਹੀਦਾ ਸੀ। ਕਬੀਰ ਸਾਹਿਬ ਉਹਨੂੰ ਸਮਝਾਉਂਦੇ, ਜਿਹੜਾ ਕੋਈ ਵੀ ਵਿਅਕਤੀ ਹਾਂਜੀ ਪਰਮਾਤਮਾ ਦਾ ਕੁਝ ਭਾਵ ਪ੍ਰੇਮਾ ਭਗਤੀ ਕਰਨ ਜਾਣਦਾ, ਉਹਨੂੰ ਅਸਚਰਜ, ਉਹਨੂੰ ਤਾਂ ਬ੍ਰਹਮ ਰੂਪੇ ਕਹਿਣਾ ਕਰੀਏ, ਕਿਉਂਕਿ ਉਸ ਮੁਕਤ ਉਹਨੂੰ ਕਹਿੰਦੇ ਮੁਕਤ ਰੂਪ ਹੋਣ ਕਰ ਵਿੱਚ ਕੀ ਅਸਚਰਜ ਹੈ। ਜਿਹੜਾ ਜਨ ਸੇਵਕ ਭਾਵ ਭਗਤੀ ਵਾਲਾ ਕਛ ਜਾਣ, ਇਸ ਤਰ੍ਹਾਂ ਜਾਣ ਲੈਂਦਾ ਬ੍ਰਹਮ ਅਵਸਥਾ ਨੂੰ, ਉਹਦੇ ਵਾਸਤੇ ਕਾਹਦਾ ਅਸਚਰਜ, ਕਿਤੇ ਵੀ ਜਲ ਹੈ ਉੱਥੇ ਮੁਕਤ ਹੈ। ਜਿਉਂ ਜਲ ਜਲ ਮੈਂ ਪੈਸਨ ਨਿਕਸੈ, ਜਿਹੜਾ ਤੇਰੀ ਪ੍ਰੇਮਾ ਭਗਤੀ ਕਰਨ ਨਹੀਂ ਜਾਣਦਾ ਉਹਨੂੰ ਕੀ ਅਸਚਰਜ ਹੈ, ਉਹਨੂੰ ਤਾਂ ਬ੍ਰਹਮ ਰੂਪੇ ਕਹਿਣਾ ਕਰੇ। ਅਤੇ ਉਹ ਜਿਹੜਾ ਬ੍ਰਹਮ ਰੂਪ ਹੋ ਗਿਆ, ਅਭੇਦ ਅਵਸਥਾ ਮਿਲ ਗਈ, ਉਹਨੂੰ ਮੁਕਤ ਰੂਪ ਹੋਣ ਵਿੱਚ ਕੋਈ ਐਸੀ ਅਸਚਰਜ ਗੱਲ ਨਹੀਂ ਹੈ। ਕੁਦਰਤ ਜਿੱਥੇ ਮਰਜ਼ੀ ਚਲ ਜਾਏ, ਜਿਉਂ ਜਲ ਹੈ ਜਲ ਮੈਂ ਪੈ ਸੁਣਨ ਇੱਕ ਸਹਿਤੀ ਹੁਣ ਤੁਰ ਮਿਲਿਓ ਦਿਲਾ। ਜਿਸ ਤਰ੍ਹਾਂ ਭਗਤ ਜੀ ਕਹਿੰਦੇ ਘੜੇ ਦਾ ਜਲ ਹੈ ਉਹ ਦਰਿਆ ਦੇ ਜਲ ਵਿੱਚ ਪ੍ਰਵੇਸ਼ ਕਰ ਗਿਆ, ਪੈ ਸੁਣਨ ਪ੍ਰਵੇਸ਼ ਕਰਕੇ ਨਾਨਕ ਸਾਹਿਬ ਵੱਖਰਾ ਹੋ ਕੇ ਨਹੀਂ ਨਿਕਲਦਾ, ਹੁਣ ਵੱਖਰਾ ਨਹੀਂ ਕੀਤਾ ਜਾ ਸਕਦਾ। ਜਾਂ ਨਦੀ ਦਾ ਪਾਣੀ ਜਿਹੜਾ ਸਮੁੰਦਰ ਦੇ ਪਾਣੀ 'ਚ ਪ੍ਰਵੇਸ਼ ਕਰ ਗਿਆ, ਉਹ ਫਿਰ ਭਿੰਨ ਹੋ ਕੇ ਜੁਦਾ ਹੋ ਕੇ ਨਹੀਂ ਨਿਕਲਦਾ। ਕਿਉਂ ਢੋਲ? ਇਸ ਤਰ੍ਹਾਂ ਮੈਂ ਢੁਲਕ ਕਰਕੇ ਭਾਵ ਕੀ ਹੈ, ਹੋਮੇ ਵਿਰਤੀ ਦਾ ਤਿਆਗ ਕਰਕੇ ਜੋ ਲਾਭ, ਜੋ ਉਹਨਾਂ ਨੇ ਵਿਸ਼ੇਸ਼ ਕਰਕੇ ਜਿਹੜਾ ਲਾਭ ਵਾਲਾ ਕੀ ਹੈ ਆਤਮਾ ਪਦ, ਉਹਦੇ ਨਾਲ ਕਹਿੰਦੇ ਮੈਂ ਮਿਲ ਗਿਆ ਹਾਂ। ਹਰ ਕੇ ਲੋਗਾ ਮੈਂ ਤਾਂ ਮਤਕਾ ਭੋਰਾ, ਜੋ ਤਨ ਕਾਸੀ ਤਜਹ ਕਵੀਰਾ ਰਮਈਏ ਕਹਾਂ ਨੋਰਾ ਰਹੋ। ਇਹ ਨਿਰੰਕਾਰ ਦੇ ਲੋਕੋ, ਤੁਹਾਡੀ ਮਤ ਦੇ ਮੁਤਾਬਕ ਮੈਂ ਤਾਂ ਮਤੀ ਦਾ ਭੋਰਾ, ਬੁੱਧੀ ਦਾ ਬਹੁਤ ਭੋਲਾ ਹਾਂ, ਭੋਰਾ ਥੋੜ੍ਹੀ ਮਤ ਵਾਲਾ, ਮੈਂ ਆਪਣੀ ਬੁੱਧੀ ਦੇ ਮੁਤਾਬਕ ਮਤੀ ਦਾ ਭੋਰਾ। ਹੋਰ ਨਾਮ ਸਵੇਰਾ ਹੁੰਦਾ, ਸਵੇਰੇ ਪ੍ਰਕਾਸ਼ ਹੁੰਦਾ, ਪ੍ਰਕਾਸ਼ਵਾਨ। ਜੇ ਕਹਿੰਦੇ ਮੈਂ ਕਬੀਰ ਕਾਸ਼ੀ 'ਚ ਆਪਣੀ ਦੇਹ ਤਿਆਗ ਦਿਆਂ ਅਤੇ ਰਮਈਏ, ਪਰਮੇਸ਼ਰ ਸਾਡੇ ਉੱਤੇ ਕੀ ਨਹੋਰਾ ਮੈਂ ਕਾਹਦਾ ਆਸਾਨ ਹੋਏਗਾ। ਕਿਉਂ ਕਾਸ਼ੀ ਵਿੱਚ ਤਾਂ ਸ਼ਿਵਾ ਨੂੰ ਜਿਹੜੇ ਸ਼ਿਵ ਜੀ ਸਾਰੇ ਲਿੰਬੋਕ ਦਾ ਜ਼ਿਆਦਾ ਵਰਤ ਲਾਇਆ, ਕਹਿੰਦੇ ਮੈਂ ਤਾਂ ਇੱਥੇ ਮਰਾਂਗਾ ਅਤੇ ਮੁਕਤ ਹੋਵਾਂਗਾ। ਕਿਉਂਕਿ ਪਰਮਾਤਮਾ ਦੀ ਭਗਤੀ ਕਰਨ ਦਾ ਇਹ ਲਾਭ ਕੀ ਹੈ, ਚਾਹੇ ਹੜੰਬੇ ਧਰਤੀ 'ਚ ਰਹਿ ਕੇ ਹੈਂਜੀ ਮਰ ਕੇ ਮੁਕਤੀ ਲੈ ਲਵਾਂ, ਹੈਂਜੀ ਇਸ ਵਾਸਤੇ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਪ੍ਰਤਾਪ ਨੂੰ ਜਾਣਾ। ਕਿਉਂਕਿ ਜਿਹੜੀ ਉਹਦੀ ਭਗਤੀ ਹੈ ਮੁਕਤੀ ਤਾਂ ਉਹਨੂੰ ਦੇਣੀ ਹੈ, ਕਾਸ਼ੀ ਮਰਨਾਤ ਮੁਕਤ ਉਹਨਾਂ ਦਾ ਖਿਆਲ ਹੈ ਇਸ ਵਾਸਤੇ ਹਾਂਜੀ। ਪਰ ਜਿਹੜਾ ਹੈਗਾ ਗਿਆਨਵਾਨ ਉਹ ਜਿੱਥੇ ਮਰਜ਼ੀ ਭਜਨ ਕਰੇ, ਦੇ ਪਤ ਤੁਆ ਕਾਸ਼ਿਆਸ ਔਰ ਪਚਸਿਆ ਗ੍ਰਹਿ ਅਥਵਾ ਗਿਆਨਸੰ ਪ੍ਰਾਪਤੀ ਸਮੇਂ ਸਰਵਥਾ ਮੁਕਤ ਏਵ ਸਾ। ਭਾਵ ਕੀ ਹੈ, ਜਿਹੜਾ ਗਿਆਨਵਾਨ ਆ ਉਹ ਅੰਤ ਦੇ ਵੇਲੇ ਸ੍ਰੀ ਚਾਹੇ ਕਾਸ਼ੀ ਚਾਹੇ ਚਿਰਾਲ ਦੇ ਘਰ 'ਚ ਹਾਂਜੀ ਪਤਤ ਤਿਆਗਣਾ ਕਰੇ। ਪਰ ਕਹਿੰਦੇ ਜਿਹਨਾਂ ਦੀ ਇਹ ਬੰਧ ਭਰੰਤੀ ਨਿਵਿਰਤੀ ਹੋਣ ਨਾਲ ਗਿਆਨਵਾਨ ਜਿਹੜਾ ਸਰਵਥਾ ਉਹ ਵਧੇ ਮੁਕਤ ਰੂਪ 'ਚ, ਉਹ ਤਾਂ ਮੁਕਤ ਹੋ ਜਾਂਦਾ ਜਿੱਥੇ ਮਰਜ਼ੀ ਮਰ ਜਾਏ। ਕਿਉਂ ਮੁਕਤੀ ਤਾਂ ਮਿਲਣੀ ਹੈ, ਅਵਿਦਿਆ ਤਤਕਾਲ ਦੀ ਨਿਵਿਰਤੀ, ਸੱਚੇ ਅਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ। ਇਸ ਵਾਸਤੇ ਕਬੀਰ ਸਾਹਿਬ ਕਹਿਣ ਲੱਗੇ ਜੇ ਮੈਂ ਕਾਸ਼ੀ ਸਿਰ ਤਿਆਗਾਂ ਫਿਰ ਮਈਆ ਜਿਹੜਾ ਰਮਿਆ ਪਰਮੇਸ਼ਰ ਨੂੰ ਨਹੋਰਾ ਉਹਨੂੰ ਅਲੰਬਾ ਦੋਣ। ਕਿਉਂ? ਲੋਕਾਂ ਨੇ ਤਾਂ ਇਹੀ ਕਹਿਣਾ ਕਿ ਕਬੀਰ ਕਾਸ਼ੀ 'ਚ ਰਹਿ ਕੇ ਮੁਕਤ ਹੋ ਗਿਆ, ਇਹ ਪਰਮੇਸ਼ਰ ਦੀ ਭਗਤੀ ਦਾ ਤਾਂ ਕੋਈ ਬਲ ਨਾ ਹੋਇਆ, ਇਹ ਕਾਸ਼ੀ 'ਚ ਮੁਕਤ ਹੋਇਆ ਅਤੇ ਦੂਏ ਥਾਂ ਤੇ ਜਿਹੜੀ ਬੰਦਗੀ ਕੀਤੀ ਉਹਦਾ ਮੁੱਲ ਕੀ ਹੋਇਆ। ਪਰ ਭਗਤ ਜੀ ਕਹਿੰਦੇ ਬੰਦਗੀ ਵਾਲਾ ਕਿਤੇ ਮਰ ਜਾਏ ਉਹਨੂੰ ਕੋਈ ਫਰਕ ਨਹੀਂ ਪੈਂਦਾ। ਕਹਿਤ ਵੀਰ ਸੁਣੋ ਅਰੇ ਲੋਹੀ ਪਰਮ ਨਾ ਭੁੱਲੋ ਕੋਈ। ਭਗਤ ਜੀ ਕਹਿੰਦੇ ਆ ਕਿ ਦੁਨੀਆਂ ਦੇ ਲੋਹੀ ਮੈਂ ਲੋਕੋ, ਤੁਸੀਂ ਇਹ ਗੱਲ ਧਿਆਨ ਨਾਲ ਸੁਣੋ, ਕਿਸੇ ਭਰਮ ਵਿੱਚ ਪੈ ਕੇ ਭੁੱਲੋ ਨਾ। ਹੈ ਮੁਕਤੀ ਮਿਲਣੀ ਆ ਪ੍ਰੇਮਾ ਭਗਤੀ ਨਾਲ, ਉਹਦੀ ਬੰਦਗੀ ਕਰਨਾ ਆਤਮਾ ਦੇ ਗਿਆਨ ਨਾਲ। ਕਿਆ ਕਾਸੀ ਕਿਆ ਉਖਰਮਾ ਘਰ ਰਾਮ ਰਿਦਾ ਜੋ ਹੋਈ। ਜੇ ਕਹਿੰਦੇ ਸਾਡੇ ਅੰਦਰ ਪਰਮੇਸ਼ਰ ਦਾ ਨਾਮ ਹੈ, ਚਾਹੇ ਕਾਸ਼ੀ ਹੈ ਚਾਹੇ ਉਖਰ ਕਲਰ ਵਾਲੀ ਧਰਤੀ ਹੈ, ਮਗਰ ਹੜੰਬਾ ਦੀ ਧਰਤੀ, ਚਾਹੇ ਧਰਤੀ 'ਤੇ ਸਰੀਰ ਛੁੱਟ ਜਾਏ ਚਾਹੇ ਮੰਜੇ 'ਤੇ ਹੋ ਜਾਏ ਉਹਨੂੰ ਕੋਈ ਫਰਕ ਨਹੀਂ, ਉਹ ਤਾਂ ਜ਼ਰੂਰ ਮੁਕਤ ਹੋ ਜਾਏਗਾ। ਇੰਦਰ ਲੋਕ ਸ਼ਿਵ ਲੋਕ ਕਹਿ ਜਾਗੋ ਪੁੱਛੇ ਤਪ ਕਰ ਬਾਹਰ ਰੱਖੋ। ਕਬੀਰ ਸਾਹਿਬ ਕੋਲ ਲੋਈ ਨੇ ਆਤਮ ਬੇਨਤੀ ਕੀਤੀ, ਮਹਾਰਾਜ ਘਰ 'ਚ ਮਾਇਆ ਕਰਕੇ ਬੜੀ ਤੰਗੀ ਹੈ, ਪਰਮਾਤਮਾ ਤੋਂ ਕੋਈ ਪਦਾਰਥ ਮੰਗ ਲਈਏ ਹਾਂਜੀ ਅਤੇ ਜੀਵਨ ਕੋਈ ਸੌਖਾ ਜਿਹੜਾ ਬਤੀਤ ਹੋ ਜਾਏ, ਐਸੀ ਕਿਰਪਾ ਕਰੋ। ਅਤੇ ਭਗਤ ਜੀ ਕਹਿੰਦੇ ਆ ਪਰਮਾਤਮਾ ਤੋਂ ਕੀ ਮੰਗੀਏ, कोई पदार्थ सदा रहने वाला तो है ही नहीं। इंद्र लोग शिव लोग है जैबो पूछे तब कर बाहर ऐबो कंडे ताप दे बल करके उन्होंने प्रताप नू इंद्र लोग चल जाए शिव लोग चल जाए पूछे

ਕੁੱਲ ਇੱਕ ਸੁੱਕ ਜਾਂਦਾ। ਜੇ ਸਾਰੇ ਸੁੱਕ ਜਾਂਦੇ ਫਿਰ ਧਰਤੀ 'ਤੇ ਉਹ ਡਿੱਗ ਪੈਂਦਾ। ਜਦੋਂ ਪੁੰਨ ਖੀਣ ਹੋ ਜਾਂਦੇ ਮਾਤ ਲੋਕ ਚਰਤੀ ਮੈਨੇ ਗਰਾਇਆ ਜਾਂਦਾ। ਕਿੰਨੇ ਪੁੰਨੇ ਮਾਰਤ ਲੋਕ ਹੈ ਚਰਤੀ, ਅਤੇ ਮਾਤ ਲੋਕ ਵਿੱਚ ਉਹਨੂੰ ਛੱਡ ਦਿੰਦੇ। ਕਿਆ ਮੰਗੋ ਕਿਸ ਚਰਨਾ ਰਾਹੀ, ਰਾਮ ਨਾਮ ਰੱਖ ਮਨ ਮਾਹੀ ਰਾਹੋ। ਵਿਸਰਾਮ ਦੇ ਕਹਿੰਦੇ ਹੇ ਲੋਈ, ਨਿਰੰਕਾਰ ਤੋਂ ਕੀ ਮੰਗੀ? ਕੋਈ ਪਦਾਰਥ ਸਦਾ ਇਸ ਦੁਨੀਆਂ 'ਚ ਰਹਿਣ ਵਾਲਾ ਨਹੀਂ, ਇਸ ਵਾਸਤੇ ਇਹਨਾਂ ਪਦਾਰਥਾਂ ਦਾ ਜਿਹੜਾ ਪੁਰਨਾ ਛੱਡ ਦੇ ਮਨ 'ਚ, ਇੱਕੋ ਇੱਕ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖ। ਸੋਭਾ ਰਾਜ ਬਿਧੈ ਵਡਿਆਈ, ਇਹ ਸੰਸਾਰ ਦੀ ਜਿਹੜੀ ਸੋਭਾ ਰਾਜ ਬਿਧ ਰਾਜਿਆਂ ਦੀ ਵਿਭਵ ਮੈਨੇ ਜਿਹੜੀ ਵਿਭੂਤੀ ਮਾਇਆ, ਔਰ ਜਿਹੜੀ ਪਰਲੋਕ ਦੀ ਵਡਿਆਈ ਹੈ, ਅੰਤ ਨਾ ਕਾਹੂ ਸੰਗ ਸਾਹੀ। ਅੰਤ ਜਦੋਂ ਪ੍ਰਾਣ ਸਰੀਰ ਨੂੰ ਛੱਡ ਗਿਆ, ਮੌਤ ਆ ਗਈ, ਕਿਸੇ ਨੇ ਕਿਸੇ ਦੀ ਸਹਾਇਤਾ ਨਹੀਂ ਕਰਨੀ। ਪੁੱਤਰ ਕਲੱਤਰ ਲਕਸ਼ਮੀ ਮਾਇਆ, ਇਨ ਤੇ ਕਹੋ ਕਵਨੇ ਸੁਖ ਪਾਇਆ। ਪੁੱਤਰ ਆ ਕਲੱਤਰ ਇਸਤਰੀ ਹੈ, ਭਾਵ ਨੂੰ ਲਕਸ਼ਮੀ ਹੈ, ਆਪਣੀ ਇਸਤਰੀ ਹੈ ਜਾਂ ਮਾਇਆ, ਇਹ ਗੱਲ ਦੱਸੋ। ਇਹਨਾਂ ਤੋਂ ਅੱਜ ਤੱਕ ਕਿਸੇ ਨੇ ਸੁੱਖ ਪਾਇਆ, ਕਿਸੇ ਨੇ ਸੁੱਖ ਨਹੀਂ ਪਾਇਆ। ਇਹ ਸਾਰੇ ਰਿਸ਼ਤੇ ਆਪੋ ਆਪਣੇ ਸਵਾਰਥ ਦੇ ਆ। ਕਹਿਤ ਕਬੀਰ ਅਵਰ ਨਹੀਂ ਕਾਮਾ। ਭਗਤ ਜੀ ਕਹਿੰਦੇ ਪਰਮੇਸ਼ਰ ਨਾਮ ਤੋਂ ਬਿਨਾਂ ਕੋਈ ਵੀ ਦੁਨੀਆਂ ਦਾ ਪਦਾਰਥ ਇਹਦੇ ਦਰਗਾਹ 'ਚ ਕੰਮ ਆਉਣ ਵਾਲਾ ਨਹੀਂ ਹੈ। ਹਮਰੇ ਮਨ ਧਨ ਰਾਮ ਕੋ ਨਮ। ਇਸ ਵਾਸਤੇ ਸਾਡੇ ਮਨ 'ਚ ਇੱਕ ਪਰਮੇਸ਼ਰ ਦਾ ਨਾਮ ਯਾਨੀ ਧਨਤਾ ਜੋ ਗਿਆ, ਨਾਮ ਦੀ ਮਹਿਮਾ ਦਾ ਦੱਸ ਰਹੇ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ। ਹੇ ਭਾਈ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹਦਾ ਸਿਮਰਨ ਕਰ, ਉਹਦਾ ਸਿਮਰਨ ਕਰ, ਉਹਦਾ ਸਿਮਰਨ ਕਰ, ਉਹਦਾ ਸਿਮਰਨ ਕਰ। ਤਿੰਨ ਵਾਰੀ ਕਹਿਣ ਦਾ ਮਤਲਬ ਹੈ ਕਿ ਇਹ ਗੱਲ ਨਿਸ਼ਚੇ ਨਾ, ਹਾਂਜੀ, ਡੰਕੇ ਦੀ ਚੋਟ ਨਾ ਕਹਿ ਰਹੇ। ਉਹ ਜਿਹੜਾ ਰਮਿਆ ਰਾਮਿਆ ਸਾਰਿਆਂ 'ਚ, ਉਹਦਾ ਸਿਮਰਨ ਕਰ, ਉਹ ਸਿਮਰਨ ਯੋਗ ਹੈ। ਉਸ ਰਮੰਤੀ ਰਾਮਾਂ ਦਾ ਸਿਮਰਨ ਕਰ, ਆਰਾਮ ਨਾਲ ਸਿਮਰਨ ਮੈਨੂੰ ਬੂਢ ਅਤੇ ਅਧਿਕਾਰੀ ਰਹਾ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਅਧਿਕਾਰੀ ਮੈਨੂੰ ਬਹੁਤ ਜਿਹੜੇ ਬਹੁਤ ਬਭੂਤੀ ਮਾਇਆ ਸੁੱਖ ਵਾਲੇ ਆਦਿਕ ਬਹੁਤ ਤਰ੍ਹਾਂ ਦੇ ਕਰਮ ਧਰਮ ਕਰਨ ਵਾਲੇ ਉਹ ਸੰਸਾਰ ਸਾਗਰ 'ਚ ਬੂਢ ਅਤੇ ਮੈਨੇ ਡੁੱਬਦੇ ਜਾਂਦੇ ਦੇਖੇ ਜਾਂਦੇ। ਬੰਤਾ ਸੁੱਧ ਦੇਹ ਗ੍ਰਹਿ ਸੰਤਾ ਸੁਖਦਾਈ, ਇਨਵੇਂ ਕਛ ਨਾਏ ਤੇਰੋ ਕਾਲ ਅਵਧਿਆਈ। ਬੰਤਾ ਇਸਤਰੀ ਆ, ਸੁੱਧ ਪੁੱਤਰ ਆ, ਦੇਹ ਸਰੀਰ ਆ, ਗ੍ਰਹਿ ਘਰ ਆ, ਸੰਪਤੀ ਆ, ਜਾਇਦਾਦ, ਹਾਥੀ, ਘੋੜੇ, ਮਾਲ ਢਾਂਡਾ, ਬਹੁਤ ਕੁਛ ਹੈ। ਇਹ ਜਿੰਨੀ ਸੰਪਦਾ ਇਹਨੂੰ ਮੰਨੀ ਬੈਠਾ ਇਸ ਸੋਖ ਹੈ। ਜਿਸ ਵੇਲੇ ਕਾਲ ਦੀ ਔਦ ਉਮਰ ਆ ਗਈ, ਮੌਤ ਦਾ ਦਿਨ ਆ ਗਿਆ, ਉਸ ਵੇਲੇ ਇਹਨਾਂ 'ਚੋਂ ਤੇਰਾ ਕੁਝ ਵੀ ਨਹੀਂ ਹੋਏਗਾ, ਇਹ ਸਾਰੇ ਛੱਡ ਕੇ ਤੁਰ ਜਾਏਗਾ। ਨਾਮ ਦੀ ਵਡਿਆਈ ਦੱਸਦੇ ਅਜਾਮਲ ਗਜ ਕਣਕਾ ਪਤਲ ਕਰਮ ਕਿੰਨੇ। ਜਿਹੜਾ ਅਜਾਮਲ ਸੀ ਬ੍ਰਾਹਮਣ ਜਾਤੀ ਦਾ ਹੀ ਬੜਾ ਵਿਦਵਾਨ ਸੀ, ਅਤੇ ਰਾਜੇ ਦੀ ਸਭਾ 'ਚ ਰੋਜ਼ ਕਥਾ ਕਰਦਾ ਸੀ। ਬਸ ਉਹ ਬੇਸਵਾਦੀ ਕੁਸੰਗ ਦੀ ਪੈਣ ਕਰਕੇ, ਹਾਂਜੀ, ਅਤੇ ਫਿਰ ਇਹਦਾ ਜਿਹੜਾ ਨਾਮ ਅਜਾਮਲ ਪੈ ਗਿਆ। ਇਸ ਕਰਕੇ, ਹਾਂਜੀ, ਉਹ ਜਿਹੜਾ ਅਜਾਮਲ ਆ, ਗਜ ਹਾਥੀ ਆ, ਗਣਕਾ ਬੇਸਵਾ, ਇਹ ਜਿਹੜੇ ਅਸੀਂ ਨੇ ਸਾਰੀ ਉਮਰ ਪਾਪ ਕਰਮ ਕੀਤੇ, ਲੇਕਿਨ ਕਈ ਉੱਤਰ ਪਾਰ ਪਰੇ ਰਾਮ ਨਾ ਮਿਲੇ। ਅਖੀਰੀ ਸੰਤਾਂ ਮਹਾਂਪੁਰਖਾਂ ਦੀ ਮਿਹਰ ਨਾਲ ਪਰਮੇਸ਼ਰ ਨਾਮ ਲੈਣ ਕਰਕੇ ਤੇਵੇਂ ਨੇ ਉਹ ਜਿਹੜੇ ਸੀ ਸੰਸਾਰ ਸਾਗਰ ਤੋਂ ਉੱਤਰ ਕੇ ਪਾਰ ਪੈ ਗਏ, ਸੰਸਾਰ ਤੋਂ ਉਹਨਾਂ ਦਾ ਛੁਟਕਾਰਾ ਹੋ ਗਿਆ। ਕੁਕਰ ਕੁਕਰ ਜੋਨ ਭਰਮੇ ਤੋਂ ਇਲਾਜ ਨਾ ਆਈ, ਕਹਿੰਦੇ ਤੂੰ ਸਮਝਦਾ ਨਹੀਂ, ਸੂਰਾਂ ਦੀਆਂ ਜੂਨਾਂ, ਕੁੱਤਿਆਂ ਦੀਆਂ ਜੂਨਾਂ, ਘੁੰਮਦਾ ਰਿਹਾ, ਫਿਰਦਾ ਰਿਹਾ, ਭਰਮਦਾ ਰਿਹਾ, ਉਸ ਵੇਲੇ ਤੈਨੂੰ ਕੋਈ ਲੱਜਾ ਸ਼ਰਮ ਨਹੀਂ ਆਈ। ਹੁਣ ਕਹਿੰਦਾ ਮਾਲਾ ਫੇਰਦੇ ਹਾਂ, ਗੁਰੂ ਘਰ ਜਾਂਦੇ ਹਾਂ, ਸ਼ਰਮ ਆਉਂਦੀ ਹੈ, ਹੈਂ, ਉਹਨਾਂ ਜੂਨੀਆਂ 'ਚ ਨਾ ਤੈਨੂੰ ਸ਼ਰਮ ਆਈ। ਗੰਦ ਖਾਂਦਾ ਰਿਹਾ, ਗੰਦ ਜਰ ਵੇਲੇ ਰਹਿੰਦਾ ਸੀ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਵੇਖਾਏ। ਪਰਮੇਸ਼ਰ ਦਾ ਨਾਮ ਰੂਪ ਅੰਮ੍ਰਿਤ ਛੱਡ ਕੇ ਕਾਹਦੇ ਵਾਸਤੇ ਬੇਸ਼ਕ ਕਾਰਨ ਰੂਪ ਵੇਖੀ ਜਾ ਰਿਹਾ, ਇਹਨੂੰ ਦਿਨ ਰਾਤ ਖਾਈ ਜਾਂਦੇ ਹਨ। ਤਜ ਭਰਮ ਕਰਮ ਦੇ ਦਿਨ ਖੇਦ ਰਾਮ ਨਾਮ ਲਈ, ਵਿਧੀ ਕਰਮ ਕਿਹੜੇ ਹੁੰਦੇ? ਇੱਕ ਨਿਖੇਧੀ ਕਰਮ ਹੁੰਦਾ, ਇੱਕ ਵਿਧੀ ਕਰਮ ਹੁੰਦਾ। ਵਿਧੀ ਕਰਮ ਹੁੰਦਾ

0: ਜੀ ਨੂੰ ਗ੍ਰੰਥਾਂ ਨੇ ਮਹਾਂਪੁਰਖਾਂ ਨੇ ਕਰਨ ਦੀ ਅਜਾਇਜ਼ ਦਿੱਤੀ ਹੈ। ਨਿਖੇਧ ਕਰਨ ਹੁੰਦੇ ਆ ਜਿਹੜੇ ਗ੍ਰੰਥਾਂ ਤੋਂ ਵਿਰੁੱਧ ਹੈ। ਗ੍ਰੰਥ ਅਜਾਇਜ਼ ਨਹੀਂ ਹੁੰਦੇ, ਮਹਾਤਮਾ ਅਜਾਇਜ਼ ਨਹੀਂ ਹੁੰਦੇ। ਇਹ ਦੋਹਾਂ ਕਰਮਾਂ ਨੂੰ ਭਰਮ ਰੂਪ ਜਾਣ ਕੇ ਤਿਆਗ ਦੇ, ਕਿਉਂਕਿ ਪਾਪ ਕਰਮ ਹੈ ਲੋਹੇ ਲੋਹ ਕੀ ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ ਨਿਸ਼ਚੇ ਰਹੋ ਪਛਾਣ। ਪਾਪ ਕਰਮ ਲੋਹੇ ਦੀ ਬੇੜੀ ਹੈ, ਪੁੰਨ ਕਰਮ ਸੋਨੇ ਦੀ ਬੇੜੀ ਹੈ, ਦੋਨੋਂ ਬੰਧਨ ਰੂਪ ਹੈ ਨਿਸ਼ਚਾ ਜਾਣ ਕੇ ਪਛਾਣ ਲਾ। ਜਿਹੜੇ ਨਾ ਕਰਮ ਜੋ ਕਰਮ ਆ, ਚੋਰੀ ਆ, ਜਾਰੀ ਆ, ਨਿੰਦਿਆ ਆ, ਝੂਠ ਆ, ਜੂਆ ਆ, ਹਾਂਜੀ ਇਹ ਸਾਰੇ ਨਿਖੇਧ ਕਰਮ ਹੈ। ਔਰ ਉਹਨਾਂ ਨੂੰ ਭਰਮ ਰੂਪ ਜਾਣ ਕੇ ਛੱਡ ਦੇਣਾ ਕਰ। ਵਿਧੀ ਕਰਮ ਜਿਹੜਾ ਪਰਮੇਸ਼ਰ ਨਾਮ ਜਪਣਾ, ਸਾਸਨ ਕਰਨੀ, ਹਾਂਜੀ ਪਰ ਪੁਕਾਰ ਕਰਨਾ, ਗੁਰਬਾਣੀ ਸੱਚ ਬੋਲਣਾ, ਹਾਂਜੀ ਅਤੇ ਪਵਿੱਤਰ ਗੁਣਾਂ ਨੂੰ ਗ੍ਰਹਿਣ ਕਰਨਾ, ਇਹ ਵਿਧੀ ਕਰਮ ਹੈ ਜਿਹਨੂੰ ਗ੍ਰੰਥਾਂ ਨੇ ਜਾਂ ਗੁਰੂਆਂ ਨੇ ਅਜਾਜ ਦਿੱਤੀ ਹੈ। ਗੁਰਪ੍ਰਸਾਦ ਜਨਕ ਵੀ ਰਾਮ ਨਾਮ ਰਾਮ ਕਰ ਸੁਨੇਰੀ ਭਗ ਜੀ ਕਹਿੰਦੇ ਆ ਕਿ ਗੁਰਮੁਖੋ ਸਤਿਗੁਰ ਨੇ ਕਿਰਪਾ ਨਾਲ ਪਰਮੇਸ਼ਰ ਦੇ ਵਿੱਚ ਸੁਨੇਹੀ ਪ੍ਰੇਮ ਕਰ। ਸੁਨੇਹ ਨਾਮ ਹੁੰਦਾ ਪ੍ਰੇਮ ਦਾ, ਉਹ ਰਮੇ ਹੋਏ ਰਾਮ ਪਰਮੇਸ਼ਰ ਨਾਲ ਸੁਨੇਹ ਪਿਆਰ ਕਰ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕਿਰਪਾ ਕਰਦੇ ਆ। ਵਾਹਿਗੁਰੂ ਜੀ ਕਹਨ ਓਅੰਕਾਰ ਪ੍ਰਕਾਸ਼ ਰੂਪ ਮੰਗਲ ਸਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗਹਿਰੀ ਗੱਲ ਕਹਿ ਨੀਵ ਕਦਾਈ ਉੱਪਰ ਮੰਡਪ ਛਾਏ। ਭਗ ਜੀ ਕਿਤੇ ਪਰਿਵਾਰ ਦੇ ਨਾਲ ਯਾਤਰਾ ਚਲ ਗਏ ਅਤੇ ਇੱਕ ਸ਼ਾਹੂਕਾਰ ਦਾ ਮਕਾਨ ਕੋਲੇ ਸੀ। ਉਹ ਕਹਿੰਦਾ ਐਵੇਂ ਅੱਟ ਭੁੰਜ ਜਿਹਾ ਜੇ ਵਿੱਚ ਰਲਾ ਲਈਏ ਆਪਣਾ ਸਿੱਧਾ ਹੋ ਜਾਊ। ਹਾਂਜੀ ਉਹਨੂੰ ਹੰਕਾਰ ਸੀ ਮੈਂ ਸ਼ਾਹੂਕਾਰ ਅਮੀਰ ਆ ਧਨਾੜ ਆ, ਇਹ ਗਰੀਬ ਹੈਗਾ ਨਾਮਾ ਛਿੰਬਾ, ਮੇਰਾ ਕੀ ਵਿਗਾੜੂਗਾ, ਬਹੁਤੀ ਗੱਲ ਹੋਊਗੀ ਅਤੇ ਆਪਣੀ ਕੀਮਤ ਲੈ ਲਿਆ। ਉਹ ਮਜ਼ਦੂਰਾਂ ਨੂੰ ਹੁਕਮ ਦਿੱਤਾ ਕਿ ਇਹਨੂੰ ਢਾ ਕੇ ਜਗ੍ਹਾ ਪੱਧਰੀ ਕਰ ਦਿਓ। ਉਹਨੇ ਕਈਆਂ ਲੈ ਕੇ ਸਫਾਈ ਕਰਤੀ, ਉਹ ਜ਼ਮੀਨ ਆਪਣੇ ਨਾਲ ਰਲਾ ਲਈ। ਉਹ ਰਹਿਣ ਕਰਕੇ ਸ਼ਾਹੂ ਦਾ ਮਕਾਨ ਜਿਹੜਾ ਸੀ ਉਹਦਾ ਬੜਾ ਸੋਹਣਾ ਬਣ ਗਿਆ, ਉੱਥੇ ਰਹਿਣ ਲੱਗ ਪਿਆ। ਭਗ ਜੀ ਮਹਾਰਾਜ ਆਏ ਕੋਈ ਛੰਨ ਛੁੰਨ ਨਹੀਂ, ਨਹੀਂ ਮਕਾਨ ਬੜਾ ਆਲੀਸ਼ਾਨ ਬਣਿਆ। ਕੋਈ ਸਿੰਘ ਨੇ ਦੱਸਿਆ ਕਿ ਅਮੀਰ ਨੇ ਤੇਰੀ ਛੰਨ ਤੋੜ ਕੇ ਅਤੇ ਸ਼ਾਹ ਆਪਣੇ ਘਰ ਦੇ ਵਿੱਚ ਮਲਾ ਲਈ ਜਗ੍ਹਾ ਉਹ। ਅਤੇ ਇਹ ਗੱਲ ਸੁਣ ਕੇ ਫਿਰ ਉਹ ਸ਼ਾਹੂਕਾਰ ਦੇ ਕੋਲ ਆ ਕੇ ਭਗ ਨਾਮਦੇਵ ਜੀ ਇਸ ਤਰ੍ਹਾਂ ਕਹਿ ਰਹੇ ਹਨ, ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ। ਇਹ ਭਾਈ ਹੈ, ਇਹ ਚਾਰ ਦਿਨ ਦਾ ਜੀਵਨ ਹੈ ਜਿਹਦੇ ਪਿੱਛੇ ਗਹਿਰੀ ਡੂੰਘੀ ਕਰਕੇ ਨੀਵ ਮੈਂ ਨੀਵ ਖੁਦਾਈ ਪਟਾ ਲਈ ਹੈ ਔਰ ਉੱਪਰ ਕੰਧਾਂ ਸਾਰ ਕੇ ਸੋਹਣੇ ਸੋਹਣੇ ਮੰਡਪ ਛਾਏ, ਸੋਹਣੇ ਦੇ ਆਪਣੇ ਮੰਦਰ ਬਣਾ ਲਿਆ, ਕੋਠੀ ਬਣਾ ਲਈ ਹੈ। ਪਰ ਇਹ ਗੱਲ ਦੱਸ, ਮਾਰਕੰਡੇ ਤੇ ਕੋ ਅਧਿਕਾਰੀ ਜਿਨ ਤ੍ਰਿਣ ਧਰ ਮੁੰਡ ਬੁਲਾਏ। ਮਾਰਕੰਡਾ ਰਿਸ਼ੀ ਹੋਇਆ, ਹਾਂਜੀ ਉਹ ਪਦਮ ਪ੍ਰਾਣ ਦੇ ਵਿੱਚ ਉਹਦੀ ਕਥਾ ਆ। ਕਹਿੰਦੇ ਉਦੋਂ ਅਧਿਕਾਰੀ ਕੌਣ ਵੱਡੀ ਉਮਰ ਵਾਲਾ ਹੁਣ ਜਿਹਨ ਆਪਣੀ ਸਾਰੀ ਉਮਰ ਜਿਹੜੀ ਸੀ ਉਹ ਮੁੰਡ ਸਿਰ ਉੱਤੇ ਤ੍ਰਿਣ ਧਰ ਕੱਖਾਂ ਦੇ ਦੱਥਿਆਂ 'ਚ ਰੱਖ ਕੇ ਬੁਲਾਏ ਮੈਨੇ ਬਤੀਤ ਕਰ ਲਈ। ਕਿਉਂ ਦਰਖਤ ਨਾਲ ਪੂਲੇ ਜਿਹਾ ਲਾ ਲੈਂਦਾ ਸੀ, ਹੈਂ ਤੂੰ ਉੱਥੇ ਆਪਣਾ ਟਾਈਮ ਪਾਸ ਕਰ ਲੈਂਦਾ ਸੀ, ਮੁੰਡ ਸਿਰ ਢੱਕ ਲੈਂਦਾ ਸੀ। ਅਤੇ ਇਸ ਵਾਸਤੇ ਜਦੋਂ ਇਹ ਗੱਲ ਸੁਣੀ ਉਹ ਬੜਾ ਰੋਹ ਜਿਹਾ ਲੱਗਾ। ਪਾਉਣ ਕਹਿੰਦੇ ਜਾ ਜਿਹਨੂੰ ਤੇਰਾ ਕੋਈ ਮਿੱਤਰ ਸਾਥੀ ਬੁਲਾ ਲਾ, ਕਹਿੰਦਾ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ। ਭਗਤ ਕਹਿੰਦਾ ਸਾਡਾ ਗਰੀਬਾਂ ਦਾ ਸਾਥੀ ਕੌਣ, ਸਾਡਾ ਪਰਮੇਸ਼ਰ ਹੀ ਹੈ, ਅਮਰੋ ਕਰਤਾ ਰਾਮ ਸੁਨੇਹੀ। ਭਗਤ ਜੀ ਕਹਿੰਦੇ ਸਾਡਾ ਸੁਨੇਹੀ ਪ੍ਰੇਮੀ ਤਾਂ ਉਹ ਰਾਮ ਪਰਮੇਸ਼ਰ ਆ, ਉਹ ਤੋਂ ਬਿਨਾਂ ਸਾਡਾ ਹੋਰ ਕੋਈ ਮਿੱਤਰ ਨਹੀਂ। ਕਾਹੇ ਰੇ ਨਰ ਗਰਵ ਕਰ ਤੋ ਬਿਨ ਸਜਾਏ ਝੂਠੀ ਦੇਹੀ ਰਹੋ। ਵਿਸਰਾਮ ਦੇ ਕਹਿੰਦੇ ਇਹ ਸ਼ਾਹੂਕਾਰਾਂ ਕਾਹਦੇ ਹੰਕਾਰ ਕਰਨਾ, ਇਹ ਝੂਠੀ ਦੇਹ ਇੱਕ ਦਿਨ ਨਾਸ ਹੋ ਜਾਣੀ ਹੈ, ਇਹਦਾ ਹੰਕਾਰ ਨਾ ਕਰ, ਮਾਇਆ ਦਾ ਹੰਕਾਰ ਨਾ ਕਰ। ਅੰਡਰਸਟੈਂਡ ਦਿੰਦੇ ਆ, ਮੇਰੀ ਮੇਰੀ ਕੈਰੋਂ ਕਰਦੇ ਦੁਰਯੋਧਨ ਕਿਰਪਾਈ, ਬਾਰਾਂ ਯੋਜਨ ਛਤਰ ਚੱਲੈ ਥਾ ਦੇਹੀ ਗਿਰਜ ਨਾ ਖਾਈ। ਪੰਨਾ ਅੰਗ 693 'ਤੇ ਵਿਚਾਰ ਚੱਲ ਰਹੀ ਹੈ। ਕਹਿੰਦੇ ਜਿਹੜੇ ਦੁਰਯੋਧਨ ਅਰਗੇ ਕੈਰਵ ਸੀ ਨਾ, ਦਿਨ ਰਾਤ ਮੇਰੀ ਮੇਰੀ ਕਰਦੇ ਖੱਪ ਗਏ, ਅਸੀਂ ਹਿੰਦੁਸਤਾਨ ਦੇ ਮਾਲਕ ਹਾਂ, ਭਾਰਤ ਦੇ ਮਾਲਕ ਹਾਂ। ਦੁਰਯੋਧਨ ਦੇ ਜਿਹੜੇ ਭਰਾ ਸੀ ਦਸ਼ਰਥ ਅਰਗ, بڑے ہنکاری سکے تے کیونکہ کرشن مہاراج نے سمجھوتا کرون گئے کہ پانڈوی تواڈے بھرا آیا کہ انہوں نے حق دینا چاہیے ادا راج دے دیو ہاں جی تین پنجاہ پنڈ دے دیو پانچ پنڈ دے دیو پانچ گھر دے دیو کہندا سوئی دے نکے جنے نے مہاراج کہندے دے ہلو انت نوں پھر ہاں جی پھل بھوگنا ہی پینا کسی نال ظلم دھکا کریے تو پھر وہ کرم کا پھل بھوگنا پینا مہان بھارت کا جا بھیشم پر گیا اس سے ساری کتھا جڑی ہے لکھی ہوئی ہے اور میری میری کرنے والے دوجودھن جڑے برا سکے کیرو بارہ جوجن چھتر چلے تھا بارہ جوجن کئی اڑتالی کو جوجن چار کو ہوں بارہ چو اڑتالی بارہ کو چھتران کی چھان کے تھلے دریودھن ترتا ہوں کیوں دلی تو کرشیتر اڑتالی کو جلے جنگ کے میدان چی آیا پھر بھی ہاں جی چھتر اتنے چلا آیا ایڈا اہنکاری سی پر ہویا کی کہنے دیہی گر جنا کھائی کہندے گر جانا بھی ہنکاری پاپی جان کے وہ دی دے نو نہیں کھاتا یا گر جنا کھائی ہاں جی اس واسطے جا کہندے وہ بجر دی بن گئی سی تا نہیں کھادی یا گر جنا کھائی گر جانا کھائی اس واسطے یہ جڑا ہے ہاں جی اس طرح دا حال ہوندا ہے 18 دن ہاں جی وہ جنگ ہویا اتے گئے سونگیا پاپی جان کے نہیں کھا کیونکہ ہستن دان بورجتے شروتی پٹے ہاں جی سرگ چہ دروہنے نیترے سادھو بلوکین بلوک نین ہاں جی رہتے پدین تیرتھ اگتے انجا رس گرن تو گرن گرگین تنگ شرو رے رے جمبک مونچ مچ سیس سے نیچم تو نندیم بپو یہ مہا بھارت کا سلوک کہندے ہتھاں نال کدے دان نہیں کیتا کناں نال پرماتما کا جس نہیں سنیا تے جڑا شردا سی من سی ساری عمر چھل کپٹ نہ بھریا رہا تے اکھاں نال سادھاں دے درشن نہیں کیتے بندگی والے نے پیراں نال تر کے کدی تیرتھ یاترا نہیں کیتی کہندے برہما نے 49 کروڑ جو دھرتی بنائی ہے یہ پوری ساری عمر بڑا اہنکاری ہو کے گھوم رہا کہندے ہے گدڑ یہ چھڈ یہ نیچ پرش نندن جو گیا یہ نندیا کا سروپ ہے دے ہی گر جانا کھائے گر جانا بھی دے نہیں کھاتی ہاں جی کہیں پتا لگ گیا مینوں بھیم سن نے مار دینا پھر یہ ہاں جی کرشن کو گیا کہ تو اپنی ماں کو جا ان کہہ پیو اکھان تو پٹی کھول کے پتی ورتا سی اکھان کی پٹی لا سی میرا گھر والا آنا میں بھی نہیں دیکھنا تر ترا سی تو دسیا تو اتنے جلے چلے گیا تو کہتے بھی تو سارے باسر لا کے جائیں کرشن راج ملتا کہ وہ پتی ورتا دیکھو تیرا سر بجردا ہو جائے کرشن کہتے وہ تین شرم نہیں آتی ماں کو ننگا چلے کہ توں پھلان دے نال اپنا ننگیج ٹک لا جدوں پٹی کھولی وہ شریر بجردا ہو گیا پر وہ اتوں پھر کچائی رہی تے پھر وہ جڑا بھیم سین سی تے جد ہوا انہوں کا گرج کا انہیں پھر پٹان دے مار مار کے بن دتا شریر اوپر کا شریر جڑا بجردا سی ان بجر پتھر کا بن جائے تو کی کھانا سی دوے پاٹ ہے کہ دیہی گرج نہ کھائی دیہی گرج نہ کھائی پاپی جان کے نہیں کھادی ہاں جی یا گر جانا کھا لی تو ایڈا ہنکاری یہ حالت ہوئی کہندے توں کیوں ہنکار کردا شاہوکارا ہوں دوا دشتان نے سروس ہوئے نی کی لنکا ہوتی راون سے کر ہاں جی کہندے راون دی لنکا سونے دی راون کو دکھائی میں نے ہور آدک ਵੱਡੀ ਮਾਰਾ ਐਸ਼ਵਾਰ ਜਿਹੜਾ ਕੌਣ ਹੋਣਾ ਕੋਈ ਵੀ ਨਹੀਂ ਸੀ ਉਸ ਵੇਲੇ ਹਾਂਜੀ ਅਤੇ ਕਹਾਂ ਪਿਆ ਦਰਬਾਰ ਦੇ ਹੱਥ ਕਹਿੰਦੇ ਪਿਤਰਾ ਜੀ ਕਹਿੰਦੇ ਇਹ ਗੱਲ ਕਿਹੜੀ ਹੋ ਗਈ ਹੈ ਰਾਵਣ ਦੇ ਦਰਵਾਜ਼ਿਆਂ 'ਤੇ ਹਾਥੀ ਘੋੜੇ ਬੰਨ੍ਹੇ ਹੋਏ ਸੀ ਅਤੇ ਰਾਵਣ ਦੀ ਜਿਹੜੀ ਉਹ ਮਾਇਆ ਸੀ ਬਭੂਤੀ ਸੀ ਕਿਨ 'ਚ ਪਰਾਈ ਹੋ ਗਈ ਕਿਉਂਕਿ ਰਾਵਣ ਨੂੰ ਸ਼੍ਰੀ ਰਾਮ ਚੰਦਰ ਜੀ ਨੇ ਮਾਰ ਕੇ ਅਤੇ ਭਵਿੱਖ ਨੂੰ ਰਾਜ ਦੇ ਦਿੱਤਾ ਸੀ ਕਹਿੰਦੇ ਕੀ ਹੋਇਆ ਜੇ ਤੈਂ ਆਪਣੇ ਦਰਵਾਜ਼ਿਆਂ ਦੇ ਹੱਥ ਹੀ ਬੰਨ ਲੈ। ਇਹ ਜਿਹੜੀ ਸਾਰੀ ਭੂਤੀ ਮਾਇਆ ਤਾਂ ਕਹਿੰਦੇ ਇੱਕ ਛਿੰਨ ਚ ਨਾਸ ਹੋ ਜਾਣ, ਕਾਹਦਾ ਅਹੰਕਾਰ ਕਰਨਾ, ਵੱਡਿਆਂ ਵੱਡਿਆਂ ਦ੍ਰਿਸ਼ਟਾਂਤ ਤੈਨੂੰ ਦੇ ਰਹੇ ਹਾਂ। ਅਤੇ ਜਦੋਂ ਇਹ ਗੱਲ ਕੀਤੀ ਉਹ ਫਿਰ ਮਖੌਲ ਜਿਹਾ ਲਗਾ ਕਰਨ, ਮਾਇਆ ਦਾ ਅਹੰਕਾਰ ਸੀ ਇਹਨਾਂ ਨੂੰ ਸ਼ਾਹੂਕਾਰ ਨੂੰ। ਅਤੇ ਭਗਤ ਜੀ ਕਹਿੰਦੇ ਦੁਰਵਾਸ਼ਾ ਸੋ ਕਰ ਤਠਵਾਰੀ ਜਦ ਵੇ ਫਲ ਪਾਏ। ਕਹਿੰਦੇ ਸਾਧੂਆਂ ਨੂੰ ਮਖੌਲ ਨਹੀਂ ਕਰੀਦਾ ਹੁੰਦਾ ਬੰਦਗੀ ਵਾਲਿਆਂ ਨੂੰ, ਦਰਵਾਸ਼ੇ ਦੇ ਨਾਲ ਠਗੋਰੀ ਮਸ਼ਕਰੀ ਕਰਨ ਵਾਲੇ ਜਾਦੂਆਂ ਨੇ ਇਸ ਤਰ੍ਹਾਂ ਦਾ ਫਲ ਪਾਇਆ ਸਾਰੀ ਬੰਸ ਨਾਸ ਹੋ ਗਈ। ਉਹ ਸਾਂਭੇ ਨਾਂ ਦਾ ਜਿਹੜਾ ਲੜਕਾ ਸੀ ਉਹਦੇ ਤੇ ਢਿੱਡ ਨੂੰ ਬੁੜੀਆਂ ਲੀੜੇ ਪਾ ਕੇ ਬਾਟਾ ਬੰਨਤਾ ਅਤੇ ਲਾਇਆ ਦਰਵਾਸ਼ੇ ਕੋ, ਕ੍ਰਿਸ਼ਨ ਦੇ ਗੁਰੂ ਕੋ। ਕਹਿੰਦੇ ਇਹਨੂੰ ਕੀ ਜੰਮੂਗਾ। ਇਹ ਵਿਸ਼ਨੂੰ ਪੁਰਾਣ ਦੇ ਵਿੱਚ ਕਥਾ ਹੈਗੀ ਹੈ, ਅੰਸੂ ਪੰਜ ਅਧਿਆਇ 37 ਦੇ ਵਿੱਚ। ਅਤੇ ਕਹਿੰਦੇ ਇਸ ਵਾਸਤੇ ਉਹ ਜਿਸ ਵੇਲੇ ਆਪਣੇ ਲੈ ਕਹਿੰਦੇ ਇਹਨੂੰ ਕੋਈ ਜੰਮੂਗਾ, ਉਹ ਸੰਤ ਕਹਿੰਦੇ ਜਾਓ ਚਲ ਜਾਓ, ਮਹਾਂਪੁਰਖਾਂ ਨੂੰ ਵਾਧੂ ਗੱਲਾਂ ਨਹੀਂ ਕਰੀ। ਪਰ ਅਹੰਕਾਰ ਉਹ ਸੀ, ਉਹ ਕਹਿੰਦੇ ਜਾਦੂਆਂ ਦੀ ਕੁੱਲ ਨੂੰ ਨਾਸ ਕਰਨ ਵਾਲਾ ਜੰਮੂਗਾ। ਫਿਰ ਆ ਕੇ ਕ੍ਰਿਸ਼ਨ ਕੋਲ ਪਿੱਟੇ, ਉਹ ਕਹਿੰਦੇ ਹੁਣ ਤਾਂ ਬਾਟਾ ਜਿਹਾ ਰੇਤ ਦਿਓ। ਉਹ ਰੇਤਿਆ ਪੱਤੀ ਜੇ ਰਹਿ ਗਏ ਨਦੀ ਸਾਈਡ 'ਤੇ, ਉਹ ਮੱਛੀ ਨਿਕਲ ਸ਼ਿਕਾਰੀ ਨੇ ਫੜਿਆ, ਉਹ ਪੱਤੀ ਕੱਢ ਕੇ ਤੀਰ ਦੀ ਮੂਹੀ ਬਣਾ ਕੇ ਬੰਨ ਲਈ। ਉੱਥੇ ਮੇਲਾ ਸੀ ਪ੍ਰਭਾਤੀ ਅਤੇ ਸ਼ਰਾਬਾਂ ਪੀ ਲਈਆਂ, ਉੱਥੇ ਲੜ ਪਿੜ ਕੇ ਵੱਢ ਟੋਕ ਕੇ ਮਰ ਗਏ ਸਾਰੇ। ਕ੍ਰਿਸ਼ਨ ਜੀ ਲੇਟੇ ਹੋਏ ਸੀ, ਗੋਡੇ 'ਤੇ ਪੈਰ ਰੱਖ ਕੇ ਚਰਨ ਚਰਨ ਜੋ ਪਦ ਨੂੰ ਸੀ। ਉਹ ਸ਼ਿਕਾਰੀ ਨੇ ਦੇਖਿਆ ਸ਼ਾਇਦ ਹਰਨ ਦੀ ਅੱਖ ਤੋਂ ਤੀਰ ਮਾਰਿਆ, ਉਹ ਚਰਨ ਜਾ ਕੇ ਮਾਫ਼ੀ। ਉਹ ਕਹਿੰਦੇ ਭਾਈ ਹੁਣ ਗੁਰੂ ਦਾ ਸ਼ਰਾਪ ਸੀ ਅਤੇ ਮੈਂ ਵੀ ਜਾਦੂਆਂ 'ਚ ਸੀ, ਇਸੇ ਢੰਗ ਨਾਲ ਉਹਨਾਂ ਨੂੰ ਜਾਣਾ ਪਿਆ। ਕਹਿੰਦੇ ਉਹ ਹੰਕਾਰੀਆ ਸੇਠਾ ਆ ਦੇਖ ਲਾ, ਸਾਧੂ ਦੇ ਟਿਚਰ ਕਰਕੇ ਆਹ ਫਲ ਮਿਲਦਾ। ਹਾਂਜੀ ਕਹਿੰਦੇ ਤੇਰਾ ਸਾਡਾ ਲੇਖਾ ਨਿਬੜਿਆ, ਅਸੀਂ ਤਾਂ ਬੋਂਟ ਚਲੇ ਜਾਣਾ ਹੈ ਸੰਤਾਂ ਨੂੰ ਮਸ਼ ਕਰਨਾ। ਜਾਦੂ ਵੰਸ਼ ਦਾ ਨਾਸ ਹੋ ਗਿਆ, ਉਹਦੀ ਅੱਗੇ ਕੁੱਲ ਨਹੀਂ ਤੁਰੀ। ਕਿਰਪਾ ਕਰੀ ਜਾਣ ਆਪਣੇ ਉੱਪਰ ਨਾਮ ਦੇ ਹਲ ਗੁਣ ਗਾਏ। ਭਗਤ ਜੀ ਕਹਿੰਦੇ ਮੈਂ ਤਾਂ ਦਾਸ ਨੇ ਦਾਸ ਦੇ ਉੱਤੇ ਉਸ ਮਾਲਕ ਨੇ ਬੜੀ ਮਿਹਰ ਕੀਤੀ ਹੈ, ਮੈਂ ਕਹਿੰਦੇ ਨਾਮਾਂ ਤਾਂ ਉਹਦੇ ਗੁਣ ਗਾ ਰਿਹਾ। ਕਹਿੰਦੇ ਨਾ ਸੰਤਨ ਸੇਤੀ ਮਸ਼ਕਰੀ ਕੋਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਹੋਈ ਤਾਂ ਕਰੇ ਪਲੀਤ, ਸਾਧ ਸਰਾਵੇ ਕਰਨੀ ਕਾਚਾ ਕੁਸਲ ਨਹੀਂ ਤੈਂ, ਮਨਸਾ ਬਾਚਾ ਜਗਨਨਾਥ ਦੁਰਮਤ ਕੇ ਕਾਲੇ, ਆਏ ਜਗਤ ਨੇ ਖਾਲੀ ਚਾਲੇ, ਕਪਲ ਮੁਨ ਕੇ ਸੰਤਾਏ ਸੇ ਸਗਰ ਪੁੱਤ ਭਾਸਣ ਪੈ। ਉਹ ਕਪਲ ਮੁਨੀ ਸੀ ਨਾ, ਅਤੇ ਉਹ ਸਗਰ ਰਾਜੇ ਨੇ ਘੋੜਾ ਛੱਡਿਆ ਚੱਕਰਵਾਤੀ ਬਣ ਲਈ, ਉਹ ਇੰਦਰ ਨੇ ਚਿਤਾਨੀ ਨਾਲ ਉੱਥੇ ਬੰਨਦਾ ਇਹ ਸੰਤ ਸੀ। ਉਹ ਕਹਿੰਦੇ ਹੁਣ ਸੰਤਾ ਸਮਾਧੀ ਲਾ ਕੇ ਬੈਠਾ ਹੈ, ਸਾਡਾ ਘੋੜਾ ਬਣਿਆ। ਉਹ ਕਹਿੰਦੇ ਅਸੀਂ ਕੀ ਕਰਨਾ ਘੋੜੇ ਫਟੇ ਨਾ। ਉਹ 60,000 ਪੁੱਤ ਬਗਤੇ ਹੋ ਕੇ ਮਰ ਗਏ। ਦਰਵਾਸ਼ਾ ਰਿਖ ਸੰਤਾਏ ਜਾਦੂ ਕੁੱਲ ਖਪਾਇਓ, ਦਰਵਾਸ਼ਾ ਰਿਸ਼ੀ ਨੂੰ ਸੰਤਾਇਆ ਸੰਤਾਂ ਨੂੰ, ਜਾਦੂਆਂ ਦੀ ਕੁੱਲ ਦਾ ਨਾਸ ਹੋ ਗਿਆ। ਅਗਸਤਮਨ ਸੰਤਾਏ ਸੇ ਸਮੁੰਦਰ ਅਤੇ ਸੋਖਲੇ ਨੂੰ, ਅਗਸਤਮਨ ਨੂੰ ਦੁਖੀ ਕੀਤਾ ਸੀ, 250 ਚੋਲਿਆਂ 'ਚ ਵਿਰਾਟ ਰੂਪ ਧਾਰ ਕੇ ਸਮੁੰਦਰ ਨੂੰ ਸੁਕਾ ਦਿੱਤਾ ਸੀ। ਗੌਤਮ ਵਿੱਚ ਸੰਤਾਏ ਅਤੇ ਸਾਂਸਰ ਭਗ ਪਾਇਓ, ਗੌਤਮ ਰਿਖ ਨੂੰ ਸੰਤਾਇਆ ਇੰਦਰ ਨੇ ਉਹਨਾਂ ਦੇ ਘਰ, ਮਾਤਾ ਹਲਿਆ ਅਤੇ ਹੱਥ ਚੁੱਕਿਆ ਅਤੇ ਉਹਦੇ ਸਰੀਰ ਨੂੰ ਕੋੜ ਹੋ ਗਿਆ ਸੀ। ਕਰਨੀ ਪਰੀ ਸੀ ਕਿਸਮਤ ਅਨਪਰੀ, ਇਸ ਤਰ੍ਹਾਂ ਜਿਹੜਾ ਪਰੀਸ਼ ਸੀ ਕਿ ਭੰਡਗ ਰਿਸ਼ੀ ਬੈਠਾ ਸੀ ਭਜਨ ਕਰਦਾ ਸੀ, ਉਹਨੂੰ ਕਿਹਾ ਮੈਂ ਰਾਜਾ ਹਾਂ, ਤੇ ਇਹਨੇ ਮੈਨੂੰ ਨਮਸਕਾਰ ਨਹੀਂ ਕੀਤੀ, ਮਰਿਆ ਸੱਪ ਗਲ 'ਚ ਕਮਾਣਾ ਚੱਕ ਕੇ ਪਾ ਦਿੱਤਾ। ਅਤੇ ਸ੍ਰੀਮੀ ਰਿਖ ਕਹਿੰਦਾ ਜਿਹਨੇ ਮੇਰੇ ਪਿਤਾ ਦੇ ਗਲ 'ਚ ਮੇਰੇ ਗੁਰੂ ਦੇ ਗਲ 'ਚ ਸੱਪ ਪਾਇਆ ਉਹ ਸੱਪ ਲੜ ਕੇ ਮਰ ਗਿਆ। ਉਹ ਭਾਗਵਤ ਪੁਰਾਣ ਦੀ ਕਥਾ ਵੀ ਸੁਣੀ, ਸਪਤਾਹ ਪਾਠ ਪਾਰੂ ਸੱਪ ਕਿਸੇ ਢੰਗ ਨਾ ਕੇ ਡੰਗ ਮਾਰ ਗਿਆ। ਕਹਿੰਦੇ ਫਿਰ ਦੇਖੋ ਰਿਸ਼ੇ ਦੀ ਕਿਸਮਤ 'ਚ ਇਹ ਗੱਲ ਆ ਕੇ ਪੈ ਗਈ, ਕੋਟ ਯਤਨ ਕੀਤਾ ਵੀ ਸਰਪ ਨੇ ਕਰੋੜਾਂ ਯਤਨ ਕੀਤੇ ਬਚਣ ਦੇ, ਪਰ ਸੱਪ ਆ ਗਿਆ ਡੰਗ ਮਾਰ ਗਿਆ ਮਰ ਗਿਆ। ਵਿਦਨਾ ਕੇ ਬਨਾਵੇ ਕੋ ਕਵੀ ਕਬ ਲਗ ਵਰਣਨ ਕਰੇ, ਜਿਹੜਾ ਬਦਾਤਨ ਬਣਾ ਕਿੱਥੇ ਹੈਗਾ ਜੀ, ਸਾਧੂ ਕੇ ਸੰਤਾਏ ਸੇ ਕਿਸ ਨੇ ਸੁੱਖ ਪਾਇਆ, ਜਿਹੜਾ ਸੰਤਾਂ ਨੂੰ ਸੰਤਾਉਂਦਾ ਬੰਦਗੀ ਵਾਲਿਆਂ ਨੂੰ, ਅੱਜ ਤੱਕ ਕਿਸੇ ਨੇ ਸੁੱਖ ਪਾਇਆ ਕਿਸੇ ਨੇ ਨਹੀਂ ਸੁੱਖ ਪਾਇਆ। ਇਸ ਵਾਸਤੇ ਭਗਤ ਜੀ ਮਹਾਰੇ ਕਹਿੰਦੇ ਆ ਵੀ ਜਿਹੜਾ ਸਾਧੂ ਨੂੰ ਸਤਾਉਣਾ ਉਹ ਦੁੱਖ ਦਾ ਅੰਜਲੀ ਇੰਨੀ ਗੱਲ ਕਹੀ, ਉਹ ਮਕਾਨ ਜਿਹੜਾ ਅਸੀਂ ਦੇਖਦੇ ਹਾਂ ਦੇਖਦੇ ਅੱਖਾਂ ਖੜੀਆਂ ਹੋ ਕੇ ਪਾਟ ਗਿਆ, ਹਾਂ ਅਤੇ ਹੁਣ ਵੀ ਥੱਲੇ ਆ ਕੇ ਮਰਨਾ ਜਾਈਏ। ਫਿਰ ਮਿੰਨਤਾਂ ਕਰਦਾ, ਕਹਿੰਦੇ ਸਾਧੂ ਨੂੰ ਰੱਬ ਦੇ ਪਿਆਰੇ ਨੂੰ ਦੁੱਖ ਨਹੀਂ ਦੇਈਦਾ ਹੁੰਦਾ, ਕਿਰਪਾ ਕਰੀ ਜਨਾ ਆਪਣੇ ਉੱਪਰ ਨਾਮ ਦੇ ਹਰ ਗੁਣਗਾ, ਉਹ ਆਪਣੇ ਜਨਾਂ ਦੀ ਕਿਰਪਾ ਕਰਕੇ ਉਹਨੇ ਲਾਜ ਰੱਖਦਾ ਭਗ ਨਾਮ ਦੇ। ਕਹਿੰਦੇ ਇੱਕ ਪਰਮੇਸ਼ਰ ਗੁਣ ਗਾਉਂਦੇ, ਦਸ ਪੈਰਾਗਨ ਮੋਹ ਬਸਕੀਨੀ ਪੰਚ ਹੋ ਕਾ ਮਿਟ ਨਾਵੋ। ਗੋਬਿੰਦ ਲੋਕਾਂ ਨਾਮ ਦੇ ਕੋਈ ਬੇਨਤੀ ਮਹਾਰਾਜ آپ تو ترے ہیں ساڈا ترنا کیویں ہوئے گا دس پہر آگن موہ بس کی نہیں پنج ہوکا مٹ نہ ہو کہندے سادور سچے پاتشاہ دی کرپا نال اسیں دس پہر آگن جی دسے اندریاں پنج گیان اندریاں پنج کرم اندریاں یہ قابو کر لیاں بکاروں تو رہت کر لیا منو ہاں جی یہ پانچ بکار سی انہوں کا نام نشان مٹا تا پنچوں کا مٹ نہ ہو پنچوں کا نام ہی مٹا دیتا ستر دوے پر امر سارا دیکھو مار کٹاو ستر کے دو بہتر یہ من دیا کوٹھیاں گئی یہ سر یہ سروور وگ نام امرت نال بھرنیاں کیتیاں بیشے بکار مار کے اندروں کٹ دیتا نام امرت نے اپنے اندر بھر لیا نام جپ جپ کے پاتشاہ گورنا آگن پاو کہندے جدو سادھوں تو امرت روپی نام کی پراپتی ہو گئی پاچھے پچھے جنموں کا اپاو ہونے کر کے پھر آنا جانا نہیں پاؤدے ہوں تو جمنا مرنا ختم ہو گیا پاچھے سنسار پھر کہندے آنا نہیں پاؤدے کہندے جی تھی بھی ایسے سادھنا پائی کرو گے تو بھی آنا جانا جڑا جمنا مرنا مک جائے گا تھوڑے بھی جانواں کا اپاو ہو جائے گا امرت بانی کٹ کے چلو آتم کو سمجھاو رہو جس رام دیو بھاگ جی کرپا کر دے نام امرت بانی جڑی اسیں دن رات اپنے من دے وچ اچاردے ہاں جپدے ہاں اور چنچل آتم کو چنچل من نوں سمجھاؤندے ہاں کہ تہاڈی وی اس طرح دی خواہش ہیگی ہے نام روپی امرت بانی نوں پڑھیا کرو اور شردا دے نال اچاریا کرو چنچل من جڑے نوں سمجھاؤندے رہو ماڑے پاسے نہ جان دیو بجر کٹار موہے ہے چھینا کر محنت لگ پاو پرمیشر نام ساتگرو دا پردیش روپی کوہا جڑا کٹھار میں نہیں کہاڑا یہ بجر بت ہاں جی جڑے پتھر دی نہیں اچھید نہ کٹے جان والے موہ روپ درخت ہے انہوں کہندے شینا اسیں کہندے کٹ دتا ہے جڑا ستگرو دے اپدیش روپی کہاڑے نا جڑا ستگرو دا اپدیش ہے کہ بجر دا کہاڑا اس کر کے موہ نو یہ کٹ دتا اس واسطے پھر اور کہندے پاو وہ چرنوں نہ لگ کے محنت کر بیندیاں کر دیں مہاراج کرپا کرو پاپیاں سن بخش لو ہاں جی جی تھوں بھی ترن کی اچھا ہے تو بیندیاں کرو سنتن کے ملٹے سے بھگتوں کی ڈر پاو سنسار ولوں من نو اٹا الٹا لو ہاں جی جڑے سنسار ولوں اپنے من نو ہٹائی بیٹھے ہے برگت لوگ سنت مہاتما تیاگی براگی لوگ ہاں جی انہوں کے اصل سیوک ہیں تو جی کوئی گرہستی سے رہ کے بھی بھگتی کرتا انہوں تو بھی اِسے ڈر ڈرتے رہتے ہیں ڈر پہنتے ہیں انہوں کا بھی ڈر من چکا کیونکہ کبیر رداس یہ سارے گرہستی بھگت ہوئے تو بہنگم بھی ہے جڑے جتی ستی مہاپر ہوئے بھگتوں کے ڈر پاو جڑے سنتان کے سیوک بھگت ہے بندگی کرنے والے انہوں تو بھی ڈر پہنتے ہیں کیونکہ سیوکان درجہ جڑا وہ بھی بہت اچھا ہے ہر جی سے ہر جن وڈے یہی نیت بھگوان رام گئے پلواند کے کود پڑے ہنومان کہندے جس طرح سنسار دے بکاراں ولوں من الٹا کے سنتاں دے سیوک ہونے تسی بھی بھگتاں دا من وچ ڈر رکھو بھگتاں تو ڈر پینا کرو میرے بندگی والے آ انہاں دے نال باد واد نہیں کرنا چاہیے ہاں جی من چ ڈر انہوں کا پینا چاہیے ڈر رکھنا چاہیے بھگتوں کے ڈر پاو ہاں جی یہ جڑے شریر کے کھٹ پاگ اچھے ہیں انہوں کو ڈر پہنے کھٹ پاگ کہڑے یہ جڑا کھٹ بکاری ہے نا جنم ہست اور بردپن بپرن شیطن ناس کھٹ بکار یہ دے کے آتم سوئم پرکاش جنم جڑا ماتا کے ادھر یہ نمن کی واسطہ کہتی ہے تے پھر جلے جنم دارک ہوں سنسار چست ہو جانا برد برد میں نے بدن بردی بدن بپرن پرنم جانا بدل جانا ہور ہوں جانا ہاں جی پہلے بال واسطہ سی پھر جوان ہو گئی پھر بڑھاپا سے موت آ جاتی ہے پھر شریر بدلتا رہتا شہ کھین ہو جانا تن ناس شریر کا انت ہو جانا یہ کھٹ بکاری چھ بکار آ ہاں جی اس واسطے یہاں تو پھر رہت جڑا ہونا اس واسطے پھر اس سنسار تب ہی چھوٹا جو مایا نے لپٹاؤ ਜਿਹੜੀ ਮਾਇਆ ਉਹ ਤੋਂ ਵੀ ਅਸੀਂ ਡਰਦੇ ਹਾਂ। ਕਹਿੰਦੇ ਜਨਮ ਮਰਨ ਉੱਤੇ ਜਿਹੜਾ ਸੰਸਾਰੀ ਤੋਂ ਫੇਰੇ ਛੁਟਕਾਰਾ ਹੁੰਦਾ ਜਦੋਂ ਮਾਇਆ ਦੇ ਵਿੱਚ ਲੰਪਟ ਨਾ ਹੋਵੇ। ਦੁਨੀਆਂ ਮਾਇਆ ਨੂੰ ਚਿੰਬੜ ਰਹੀ ਦਿਨ ਰਾਤ ਕਿ ਮਾਇਆ ਪਦਾਰਥਾਂ ਵਿੱਚ ਵੱਡੇ ਤੋਂ ਵੱਡੇ ਕੁਕਰਮ ਵੱਡੇ ਤੋਂ ਵੱਡੇ ਪਾਪ ਕਰਦੇ। ਮਾਇਆ ਨਾਮ ਗਰਭ ਜੋਨ ਕਾ ਇਹ ਤਾਂ ਦਰਸ਼ਨ ਪਾਵਾ ਹੈ। ਮਾਇਆ ਦੀ ਜਿਹੜੀ ਗਰਭ ਜੋਨੀ ਦਾ ਨਾਮ ਕੀ ਕਾਰਨ ਮਾਇਆ ਹੀ ਹੈ। ਮਾਇਆ ਭਰਮਾਈ ਫਿਰਦੀ ਹੈ ਜੜ ਚੇਤਨ ਰੂਪ ਵਿੱਚ, ਇਹ ਜੰਮਣ ਵੱਲ ਦਾ ਕਾਰਨ ਇਸ ਤਾਂ ਕਹਿੰਦੇ ਉਹ ਮਾਇਆ ਦੇ ਮੋਹ ਨੂੰ ਤਿਆਗ ਕੇ ਫਿਰ ਨਿਰੰਕਾਰ ਦਾ ਰਿਹਾ ਦਰਸ਼ਨ ਪਾਉਣਾ ਕਰੋ। ਨਾਮ ਦਾ ਅਰਥ ਜਿਹੜਾ ਕਾਰਨ ਹੈ ਇਹ ਸੰਕੇਤੀ ਅਰਥਾਂ ਵਿੱਚ ਸੰਪਰਦਾਲੇ ਕਰਦੇ ਆ। ਔਰ ਇਸ ਵਾਸਤੇ ਹਾਂਜੀ ਜਿਹੜੀ ਮਾਤਾ ਦੀ ਗਰਭ ਜੋਨੀ ਦਾ ਨਾਮ ਕਾਰਨ ਹੈ ਇਹ ਹੀ ਮਾਇਆ, ਇਹਨੂੰ ਤਿਆਗ ਕੇ ਮਾਇਆ ਨੂੰ ਪਰਮੇਸ਼ਰ ਦਰਸ਼ਨ ਪਾਉਣਾ ਕਰੋ। ਇਸ ਕਰ ਭਗਤ ਕਰਿਆ ਜੋ ਜਨ ਤਿੰਨ ਪੌ ਸਗਲ ਚੁਕਾਈਏ। ਕਹਿੰਦੇ ਜਿਹੜਾ ਮਾਇਆ ਦੀ ਇੱਛਾ ਨੂੰ ਇੱਤ ਮਿਹਨੇ ਇਤੀ ਮਿਹਨੇ ਹੁੰਦਾ ਖਤਮ ਕਰਨਾ ਸਮਾਪਤ ਕਰਨਾ। ਫਿਰ ਕਹਿੰਦੇ ਜਿਹੜਾ ਮਨੁੱਖ ਜਨਮ ਕਰਕੇ ਉਹ ਗੁਰਮੁਖ ਹੈ ਪਰਮੇਸ਼ੁਰ ਦੀ ਭਗਤੀ ਕਰਦਾ ਉਹਨਾਂ ਆਪਣੇ ਸਾਰੇ ਡਰ ਜਿਹੜੇ ਆ ਦੂਰ ਕਰ ਦਿੱਤੇ ਆ। ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ ਇਹੋ ਸੰਜਮ ਹਰ ਪਾਈ ਹੈ। ਭਗਤ ਜੀ ਮਹਾਰਾਜ ਕਹਿੰਦੇ ਆ ਬਾਹਰ ਐਵੇਂ ਜੰਗਲਾਂ 'ਚ ਕਾਹਦੇ ਵਾਸਤੇ ਭਰਮ ਨਾ ਭਟਕਦੇ ਫਿਰਨ ਕਿਉਂ ਸੰਜਮ। ਇਹ ਜਿਹੜੀ ਯੋਗਤੀ ਹੈ ਸੰਜਮ ਇਹਨੇ, ਜੇ ਤੁਸੀਂ ਇਹ ਯੋਗਤੀ ਨੂੰ ਧਾਰੋਗੇ ਤੇ ਘਰ ਬਹਿ ਜਾਓ ਬਾਹਰ ਬਹਿ ਜਾਓ ਹੈਂ ਜਿੱਥੇ ਵੀ ਬੰਦਗੀ ਕਰੋਗੇ ਉੱਥੇ ਪਰਮਾਤਮਾ ਨੂੰ ਪ੍ਰਾਪਤ ਕਰ ਲਓਗੇ। ਫਿਰ ਉਹ ਬੇਨਤੀ ਕੀਤੀ ਪਰਮਾਤਮਾ ਦਾ ਨਾਮ ਕਿੰਨਾ ਕੁ ਪਿਆਰਾ ਤੁਹਾਨੂੰ ਲੱਗ ਰਿਹਾ ਭਗਤ ਜੀ ਨੂੰ ਪੁੱਛਦੇ ਆ। ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਘਰ ਵਾਲਾ। ਭਗਤ ਜੀ ਕਹਿੰਦੇ ਜਿਵੇਂ ਮਾਰਵਾੜ ਦੇਸ਼ ਹੈ, ਇਹ ਦੇਸ਼ ਕਿਹੜਾ ਹੈ ਜੋਧਪੁਰ ਰਿਆਸਤ ਵਿੱਚ ਬੀਕਾਨੇਰ ਆਦਿਕ ਜਿਹੜੇ ਸ਼ਹਿਰ ਹੈ ਉੱਥੇ ਫਿਰ ਪਾਣੀ ਦੀ ਬੜੀ ਘਾਟ ਆ, ਉਹਦੇ ਕਰਕੇ ਜਿੰਨੇ ਵੀ ਪੁਰਖ ਹੈ ਉਹਨਾਂ ਨੂੰ ਨੀਰ ਪਾਣੀ ਬਹੁਤ ਬਾਲਹਾ ਮੈਨੇ ਪਿਆਰਾ ਲੱਗਦਾ। ਕਿਉਂਕਿ ਜਿਹੜੀ ਚੀਜ਼ ਘੱਟ ਹੁੰਦੀ ਆ ਉਹਨਾਂ ਪ੍ਰੇਮ ਜ਼ਿਆਦਾ ਹੁੰਦਾ, ਉਹਨੂੰ ਬੰਦਾ ਵਰਤਦਾ ਵੀ ਸੰਜਮ ਨਾਲ ਆ। ਹੁਣ ਆਪਣੇ ਪਾਣੀ ਹੈ ਟੂਟੀਆਂ ਛੱਡ ਛੱਡ ਦੇ ਬੰਦ ਕਰਦੇ ਹੀ ਨਹੀਂ। ਹੁਣ ਆ ਕੱਪੜੇ ਧੋਂਦੀਆਂ ਮਾਈਆਂ ਟੂਟਾ ਛੱਡ ਕੇ ਝਕਲ ਝਕਲ ਛੁੱਟੀ ਜਾਂਦੀਆਂ। ਅੱਗੇ ਹੁੰਦਾ ਇਹ ਘੜਿਆਂ ਨਾਲ ਪਾਣੀ ਲਿਆਉਣਾ ਹੈ ਅਤੇ ਮੁੱਕੀਆਂ ਮਾਰ ਕੇ ਕੱਪੜਾ ਹੈਂਜੀ ਵਿੱਚੋਂ ਕੱਢਣਾ ਸਾਬਣ ਥੋੜ੍ਹਾ ਥੋੜ੍ਹਾ ਪਾਣੀ ਕੱਪ ਨਾ ਪਾਏ ਤੂੰ ਹੁਣ ਬਸ ਸੋਮੇ ਝਕਲ ਝਲ ਰੋੜੀ ਜਾਂਦੇ ਆ। ਪਾਣੀ ਦੀ ਕਦਰ ਨਹੀਂ ਕਰਦੇ, ਪਾਣੀ ਜਿਹੜਾ ਦਿਨੋ ਦਿਨ ਥੱਲੇ ਤੁਰਿਆ ਜਾ ਰਿਹਾ। ਇਸ ਵਾਸਤੇ ਇਹ ਤਾਂ ਬਹੁਤ ਕੀਮਤੀ ਚੀਜ਼ ਹੈ ਨੀਰ, ਜਿਹੜਾ ਪਾਣੀ ਬਾਲਾ ਮੈਨੇ ਉੱਥੇ ਬਹੁਤ ਪਿਆਰਾ ਲੱਗਦਾ ਹੈਂ। ਉਹ ਦੁੱਧ ਦੇ ਦੇਣਗੇ ਪਾਣੀ ਨਹੀਂ ਦਿੰਦੇ ਹੈਂ, ਪਾਣੀ ਇੰਨੀ ਕਦਰ ਕਰਦੇ। ਇਸ ਵਾਸਤੇ ਕਾਰਾਹਲਾ ਜਿਹੜਾ ਊਠ ਹੈ ਉਹਨੂੰ ਬਿਰਸਾਂ ਦੀਆਂ ਬੇਲ ਜਿਹੜੀਆਂ ਬੇਲਾਂ ਬਾਲਹਾ ਮੈਨੇ ਬਹੁਤ ਪਿਆਰੀਆਂ ਲੱਗਦੀਆਂ। ਬੇਲ ਬਾਲਹਾ ਕਾਰਾਹਲਾ, ਕਾਰਾਹਲ ਨਾਮ ਊਠ ਦਾ, ਊਠ ਨੂੰ ਬੇਲਾਂ ਬਹੁਤ ਪਿਆਰੀਆਂ ਲੱਗਦੀਆਂ। ਜਿਉਂ ਕਰਾਂਕ ਨਿਸ ਨਾਦ ਵਾਲਾ ਤਿਉਂ ਮੇਰਾ ਮਨ ਰਾਮਈਆ। ਜਿਸ ਤਰ੍ਹਾਂ ਕਰਾਂਕ ਨਾਮ ਹੁੰਦਾ ਹਰਨ ਨੂੰ, ਹਰਨ ਨੂੰ ਨਿਸ ਮੈਨੇ ਰਾਤ ਦਾ ਬੇਲਾ ਹੋਵੇ ਨਾ ਚਾਂਦੀ ਰਾਤ ਘੰਟੇ ਖੇਡਦਾ ਜਿਹੜਾ ਨਾਦ ਸ਼ਬਦ ਆ ਬਾਲ ਬੜਾ ਪਿਆਰਾ ਲੱਗਦਾ। ਉਸ ਵੇਲੇ ਉਹ ਘੜਾ ਬੈਲਾਂ ਦੇ ਵਿੱਚ ਮੋਰੀਆਂ ਹੋਣੀਆਂ ਉਹ 'ਚੋਂ ਦੀਵਾ ਬਾਲ ਦਿੰਦੇ ਆ ਹੈਂ, ਉੱਤੇ ਫਿਰ ਉਹ ਕਾਂਸੀ ਦੀ ਥਾਲੀ ਜਿਹੜੀ ਹੈ ਉਹ ਰੱਖ ਦਿੰਦੇ, ਉਹ 'ਚ ਵੀ ਜੋਤ ਜਿਹੀ ਗਾਉਂਦੇ ਆ। ਉੱਥੇ ਫਿਰ ਬੀਨ ਵਜਾਉਂਦੇ ਆ ਹੈਂ, ਉਹਦੇ 'ਤੇ ਫਿਰ ਬੜਾ ਮਸਤ ਹੁੰਦਾ ਅਤੇ ਫਿਰ ਸ਼ਿਕਾਰੀ ਫੜ ਲੈਂਦੇ ਮਨ ਮਰਜ਼ੀ ਕਰਦੇ। ਇਸ ਤਰ੍ਹਾਂ ਜਿਹੜਾ ਘੰਡੇ ਖੇਡਦਾ ਨਾਦ ਸ਼ਬਦ ਆ ਉਹਨੂੰ ਬੜਾ ਪਿਆਰਾ ਲੱਗਦਾ। ਤਿਉਂ ਮੇਰੇ ਮਨ ਰਾਮਈਆ, ਇਸ ਤਰ੍ਹਾਂ ਮੇਰੇ ਮਨ ਦੇ ਵਿੱਚ ਰਮਈਆ ਮੈਨੇ ਰਮਿਆ ਜਿਹੜਾ ਪਰਮਾਤਮਾ ਉਹ ਪਿਆਰਾ ਲੱਗ ਰਿਹਾ। ਤੇਰਾ ਨਾਮ ਰੂੜੋ ਰੂਪ ਰੂੜੋ ਆਤਰੰਗ ਰੂੜੋ ਮੇਰੋ ਰਾਮਈਆ ਰਹੋ। ਬਿਸਰਾਮ ਦੇਵ ਭਾਅ ਜੀ ਕਹਿੰਦੇ ਇਹ ਮੇਰੇ ਰਮੇ ਹੋਏ ਰਾਮ ਪਰਮੇਸ਼ਰ, ਆਪ ਜੀ ਦਾ ਨਾਮ ਰੂੜੋ ਮੈਨੇ ਬੜਾ ਸੁੰਦਰ ਆ ਅਤੇ ਆਪ ਜੀ ਦਾ ਜਿਹੜਾ ਰੂਪ ਆਕਾਰ ਆ ਹੈਂਜੀ ਸਰਗੁਣ ਸੁਰੂ ਦੀ ਵਰਤਣ ਆ ਇਹ ਵੀ ਬੜੀ ਰੂੜੋ ਸੁੰਦਰ ਹੈ। ਆ ਰੰਗ ਕਰਕੇ ਵੀ ਰੂੜੋ ਬੜੇ ਸੁੰਦਰ ਆ, ਤੇਰਾ ਜਿਹੜਾ ਰੰਗ ਹੈ ਉਹ ਵੀ ਬੜਾ ਸੁੰਦਰ ਹੈ, ਨੈਣ ਨਕਸ਼ ਵੀ ਬੜੇ ਸੁੰਦਰ ਹੈ, ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਭੋਫਨ ਕੋਕਲਾ ਤਰਲ ਜਵਾਣੀ ਜਿਉਂ ਧਰਨੀ ਕੋ ਇੰਦਰ ਬਾਲਾ ਕੁਸੁਮ ਵਾਸਿਆ ਸੇ ਭਵਰਲਾ। ਇਸ ਤਰ੍ਹਾਂ ਧਰਤੀ ਧਰਨੀ ਨਾਮ ਧਰਤੀ ਹੈ, ਧਰਤੀ ਨੂੰ ਇੰਦਰ ਮੈਨੇ ਬੱਦਲ ਹੈ, ਬਾਲਾ ਮੈਨੇ ਬੜਾ ਪਿਆਰਾ ਲੱਗਦਾ। ਔੜ ਲੱਗੀ ਹੋਵੇ ਮੀਂਹ ਪਵੇ ਤਾਂ ਕਿੰਨਾ ਪਿਆਰਾ, ਧਰਤੀ ਜਿਹੜੀ ਹਰੀ ਭਰੀ ਹੋ ਜਾਂਦੀ ਹੈ ਬਨਸਪਤੀ। ਭਵਰਲਾ ਜਿਵੇਂ ਭਵਰੇ ਆ, ਕੁਸੁਮ ਵਾਸਿਆ ਸੇ ਭਵਰਲਾ ਹੈ ਜੀ, ਕੁਸੁਮ ਮੈਨੇ جڑا پورا آیا انہوں نے کچھ پھلان دی آواز سگندی بہت پیاری لگ رہی بچے پران دے جانا جوں کوکل کو امب والا کیوں میرے من رامیا جی کوئل امب کا بور جڑا نا بڑا پیارا لگتا جی بور آیا ہوگئے یہ بڑیاں بول دیا اس طرح میرے من وچ رمیا رمیا جڑا پرمیشور پیارا لگ رہا ہے چک بھی وہ جیسے سور والا من سروور ہنسلا چک بھی جہی ان سورج والا بڑا پیارا تو ہنسلا ہنسا نو من سروور پیارا کہ چکوا چک بھی سی نا چکوا کہن لگا کہ مہاراج رام چندر جی آئے اوتار ہے اترے تے وہ کہندی اوتار کا ہے تو جنانی پیچھے روندا پھردا سی لکشمن جی کہن لگے مہاراج کیوں ہوں تو پنچھی بھی اپنی نندیا کر دے بندیا تو کر دے کہندے اچھا یہ ہنکارا چنگا بچھڑے رہن گے وہ رات ہوں کٹھے ہی ہے پٹھاں کیتیاں ہوں پھر سورج نو اڑیکتی ہے سورج چڑھے تو پھر وہ کٹھے ہوں اس طرح جی میں چک بھی ہے انہوں کہندے سور میں نے سورج بالا پیارا ہے تو ہنسلا ہنسا نو مان سرور پیارا ہے جو ترنی کو کنت بالا کیوں گرے منڈا میجا جی میں پتی ورتا ترنی میں نے جڑی استری ہے انہوں اپنا پتی بالا پیارا ہے اسی طرح کہندے میرے من چ میجا جڑا رمیا رامیا وہ پیارا لگ رہا بارو کو جیسے کیر والا چاترک مکھ جیسے جل ترا جی میں بارک جڑا ننا بچہ نا انہوں کیر دھد والا بہت پیارا لگتا ہاں جی تو اسی طرح جڑا وہ پیہا ہے وہ منہ میں جل ترا سوانتی بوند پی جائے انہوں بڑی آنند خوشی ہوں انہوں نہ پیار آ چاترک مکھ جیسے جل ترا جل ترا جلے بدل برس دے انہوں نے جو سوانتی بوند پہنتی ہے انہوں بڑا آنند ہوں مچھلی وا جیسے نیر بال ہا کیوں میرے من رام میا جی مچھلی نیر میں نے پانی بال ہا بہت پیارا لگتا کیوں اسی پرکار میرے من رمیا جڑا نہنکار وہ پیارا لگ رہا ہے سادھ کسے سگل من چاہ برلے کا ہو ڈیسلا یہ جڑے سادھنا کرنے والے سادھک جگیاسو چراسی سدھیا تو جڑے منی مننشیل مہاتما جانے یہ سارے وہ نرنکار چاہتے ہیں لیکن کہوں کسی برلے نے کہندے پرماتما ڈیٹلا میں نے دیکھا چاہتے تو بہت ہے دیکھا برلیا نے سگل پون تیرو نام بالا کیوں نامے من بیٹھلا پگ جی دس رہا سارے پونا چنا تیرا نام لوگوں پیارا انہیں کہندے ایک میں نام دے من بیٹھلا تیرا نام پیارا کیوں لوگوں کی پریتی کا سوارتھ آئی ہے ساری کہتے پرمارتی سارے چودہ بھونا جی سارے لوگوں آپ اپنا نام پیارا سارے لوگ اپنے نام نو بہت پیار کرتے ہیں کہندے میرا من جڑا تیرے نام نو پیار کرتا ہے اس واسطے نام روپ جڑا بالا تیرا نام ہی پیارا لگتا کیوں کہندے نام دے دے من چس بیٹھل بیٹھل وہ جڑے اتپتی پالنا سنگھار کرنے والا بیٹھل ایٹ بھی ہے جنہوں بھگوان نے آسن بنایا سی چرن دے بھار کھڑے کیوں بیٹھل رب کا نام بھی ہے ادھر مہاراشٹر کی بولی چ اس واسطے کہندے وہ بیٹھل پرماتما کا نام مینو بہت پیارا لگ رہا ہے اس واسطے آپ کرپا کرو پھر وہ تسلی ہوگی یہ دشان دے کیتا جی میں انہوں ایک انگی انگی پریتی ہے میری نام نہ پریتی ہے پہل پوری پنڈرک بنا تاجے ہنسا سگلے جنا پگ جی کے جڑے گرو سے انہوں کا نام سے گیان دے انہوں نے کچھ پرشن کیتے مہاراج سرشٹی کیویں پیدا ہوئی ہے یہ بارے دسو وہ ہوں دس رہا کہندے یہ پیارے میرے چیش پہل پوری پنڈرک بنا پرانا دے مت بچ جی وہ کتھا لکھی ہوئی ہے کہندے پہل پوری ہے کہندے جڑا پورن پرماتما نرنکار سی کتوں کہندے پنڈرک قبل فل بنا میں نہیں بنیا پہلا اس نے قبل فل نو پیدا کیتا تاچے ہنسا سگلے جی تاچے میں نے اس قبل فل تو ہنس ہنس کی سواری کا نالا جڑا برہما برہما تو پھر سارے جیو جنتو جن سگلے جنا سارے پیدا ہوئے پہلا کہندے پرماتما تو پوری ہے پوریا والا کون بشنو پیدا ہوا بشنو تو پنڈرک میں نے وہی نہ بھی وہ قبل فل بنا میں نے بنے وہ قبل فل تو ہنس بن والا برہما برہما تو کہندے سارے جن جن بھی لوگ ہے پیدا ہوئے کرشنا تے جانو ہر ہر ناچاں تی ناچن ہوں یہ سانکھ مت دوارا اپدیش دے پہلا پرانک مت دوارا ہوں سانکھ نہ اس واسطے کہندے ہر طرح ਜਿਹੜੀ ਨਾਚਨ ਸ੍ਰਿਸ਼ਟੀ ਹੈ, ਹਰ ਤਰ੍ਹਾਂ ਦੇ ਨਾਲ ਨਾਚਣ ਦੀ ਨੱਚ ਰਹੀ ਹੈ। ਇਹ ਕ੍ਰਿਸ਼ਨਾ ਦੇ ਜਨਮ ਪ੍ਰਧਾਨ ਤੋਂ ਮਾਇਆ ਤੋਂ ਪੈਦਾ ਹੋਈ ਹੈ, ਇਸ ਤਰ੍ਹਾਂ ਜਾਣ ਲੈਣਾ ਕਰੋ। ਪਹਿਲ ਪੁਰਸ਼ਾ ਬੇਰਾ, ਹੁਣ ਵੇਦਾਂਤ ਮਤ ਨਾਲ ਦੱਸਦੇ, ਪਹਿਲਾਂ ਪੁਰਸ਼ ਆਵੇ ਨੇ, ਪਰਮਾਤਮਾ ਤੋਂ ਬੇਰਾ ਆਵੇ ਨੇ, ਬਾਣੀ ਹੋਈ ਏਕੋ ਅਹੰ ਸਿਆਮ ਬਹੁ ਪਰਜਾ ਜੇ, ਕੁਰਨਾ ਕੀਤਾ ਕਿ ਮੈਂ ਇੱਕ ਤੋਂ ਬਹੁਤ ਰੂਪ ਹੋ ਜਾਵਾਂ, ਪਰਜਾ ਦੀ ਸਿਰਜਣਾ ਕਰਾਂ। ਅਥੋਣ ਪੁਰਸ਼ਾ ਦਮਰਾ, ਹੁਣ ਵੇਦਾਂਤ ਮਤ ਨਾਲ ਅਥੋਣ ਆਵੇ ਨੇ, ਉਸ ਤੋਂ ਪਿੱਛੋਂ ਉਪਰੰਤ ਪੁਰਸ਼ ਆਵੇ ਨੇ, ਪਰਮਾਤਮਾ ਤੋਂ ਦਮਰਾ ਆਵੇ ਨੇ, ਮਾਇਆ ਜਾਂ ਤ੍ਰੇਧਾ ਅਹੰਕਾਰ ਜਿਹੜਾ ਸੀ ਪੈਦਾ ਹੋ ਗਿਆ, ਸਤੋ ਰਜੋ ਤਮੋ ਇਹ ਤਿੰਨ ਗੁਣ ਪੈਦਾ ਹੋ ਗਏ। ਤੂੰ ਬਦੰਤੀਆਂ ਦੇ ਤਿੰਨ ਮਤ ਆ, ਕਹਿੰਦੇ ਸੰਸਾਰ ਦੀ ਉਤਪੀ ਬਦੰਤੀ ਨੇ 360 ਮਤ ਵੀ ਦੱਸਦੇ ਆ। ਅਥੂਣ ਪੁਰਸ਼ਾ ਦਮਰਾ, ਅਥੂਣ ਮੈਨੇ ਉਹ ਤੋਂ ਬਾਅਦ ਵਿੱਚ ਪੁਰਸ਼ਾ, ਪਰਮਾਤਮਾ ਤੋਂ ਦਮਰਾ ਮੈਨੇ, ਇਹ ਜਿਹੜੀ ਮਾਇਆ ਸੀ, ਹਾਂਜੀ, ਇਹ ਤਿੰਨ ਪ੍ਰਕਾਰ ਦਾ ਅਹੰਕਾਰ, ਤ੍ਰੇਧਾ ਅਹੰਕਾਰ ਪੈਦਾ ਹੋ ਗਿਆ। ਹਾਂਜੀ, ਅਸਗਾ ਅਸ ਉਸਗਾ ਹਰਕਾ ਬਾਗਰਾ, ਹਾਂਜੀ, ਇਸ ਕਰਕੇ ਕਹਿੰਦੇ ਵੇਦਾਂਤ ਮਤ ਨਾ ਅਸਗਾ ਮੈਨੇ ਮਾਇਆ ਦਾ, ਜਿਸ ਸਮੇਂ ਉਸਗਾ ਉਸ ਪਰਮਾਤਮਾ ਦੇ ਨਾਲ, ਹਾਂਜੀ, ਅਸ ਮੈਨੇ ਮਿਲਾਪ ਹੋ ਗਿਆ। ਫਿਰ ਕੀ ਹੋਇਆ ਕਿ ਇਹ ਹਰੀ ਦਾ ਸੰਸਾਰ ਜਿਹੜਾ ਬਾਗਰਾ ਮੈਨੇ ਬਾਗ ਪੈਦਾ ਹੋ ਗਿਆ। ਇਹ ਨਾਮ ਦੇ ਨੇ ਪ੍ਰਜਨ ਕੀਤਾ ਆਪਣੇ ਗੁਰੂ ਨੂੰ, ਕਹਿੰਦੇ ਇਹਨਾਂ ਸਾਰਿਆਂ 'ਚੋਂ ਅਸਲੀ ਮਤ ਦੇ ਗੁਰੂ ਜੀ ਕਿਹੜਾ ਆ? ਅਤੇ ਗਿਆਨ ਦੇਵ ਜੀ ਕਹਿਣ ਲੱਗੇ, ਪਹਿਲਾਂ ਤੈਨੂੰ ਦੱਸਿਆ ਸੀ ਸੰਸਾਰ ਦੀ ਪਦਾਇਸ਼ ਵਿੱਚ ਬਹੁਤ ਤਰ੍ਹਾਂ ਦੇ ਮਤ ਭੇਦ ਹੈਗੇ ਆ। ਨਾਮਦੇਵ ਕਹਿਣ ਲੱਗਾ, ਆਪ ਕਿਰਪਾ ਕਰੋ, ਪਹਿਲਪੁਰੀਏ ਪੁੰਡਰਕ ਬਣੋ, ਪਹਿਲਪੁਰੀਏ ਪੁੰਡਰ ਕਵਨਾ। ਮੈਂ ਦੂਏ ਪਾਠ ਲਈ ਕਰਾਂਗੇ। ਪੁਰੀਏ ਮੈਨੇ ਜਿਹੜਾ ਪੂਰਨ ਪਰਮੇਸ਼ਰ ਸੀ ਪਹਿਲੇ, ਕਵਨਾ ਕੌਣ? ਪੁੰਡਰ ਮੈਨੇ ਪ੍ਰਕਾਸ਼ਿਆ। ਫਿਰ ਗਿਆਨ ਦੇਵ ਜੀ ਕਹਿਣ ਲੱਗੇ, ਤੂੰ ਆਪਣੇ ਹਿਰਦੇ 'ਚ ਕੀ ਨਿਸ਼ਚੈ ਕੀਤਾ? ਭਗਤ ਜੀ ਕਹਿਣ ਲੱਗੇ, ਤਾਚੇ ਹੰਸਾ ਸਗਲੇ ਦਿਨ। ਕਹਿੰਦੇ ਮੈਂ ਤਾਂ ਇਹ ਗੱਲ 'ਤੇ ਭਰੋਸਾ ਕੀਤਾ, ਤਾਚੇ ਉਸ ਪੂਰਨ ਪਰਮਾਤਮਾ ਨੂੰ ਹੰਸ ਬਾਣ ਵਾਲਾ ਬ੍ਰਹਮਾ ਪੈਦਾ ਹੋਇਆ, ਅੱਗੋਂ ਤੋਂ ਸਾਰੇ ਜਨ ਪੈਦਾ ਹੋਏ ਆ। ਅਤੇ ਗੁਰੂ ਗਿਆਨ ਦੇਵ ਜੀ ਕਹਿਣ ਲੱਗੇ, ਇਹ ਮਤ ਕਹਿੰਦੇ ਠੀਕ ਨਹੀਂ ਹੈਗਾ। ਕ੍ਰਿਸ਼ਨਾ ਦੇ ਜਨ ਨੂੰ ਹਰ ਹਰ ਨਾਚਾਂ ਦੀ ਨਾਚਣ, ਕਹਿੰਦੇ ਹਰ ਤਰ੍ਹਾਂ ਦੀ ਨਾਚਣ ਸ੍ਰਿਸ਼ਟੀ ਜਿਹੜੀ ਹੈ, ਹਾਂਜੀ, ਹਰ ਇੱਕ ਪ੍ਰਕਾਰ ਨਾਲ ਨਾਚਾਂ ਦੀ ਨੱਚ ਰਹੀ ਹੈ। ਇਹ ਕ੍ਰਿਸ਼ਨਾ ਅਤੇ ਜਾਨੂ, ਕਹਿੰਦੇ ਮਾਇਆ ਉਸ ਵੱਲ ਤੋਂ ਜਾਣਨਾ ਕਰੋ, ਮਾਇਆ ਤਾਂ ਇਹ ਸਾਰੀ ਪੈਦਾਇਸ਼ ਕੀਤੀ ਹੈ। ਕਹਿੰਦੇ ਜਿਹੜੀ ਮਾਇਆ ਉਸ ਵੱਲ ਤੋਂ ਸਾਰੇ ਸੰਸਾਰ ਦੀ ਪੈਦਾਇਸ਼ ਹੋ ਰਹੀ ਹੈ, ਉਹਦੀ ਪ੍ਰਾਪਤੀ ਕਹਿੰਦੇ ਹੋਵੇ ਕਿਵੇਂ? ਉੱਤਰ ਵਿੱਚ ਕਹਿਣ ਲੱਗੇ, ਪਹਿਲ ਪੁਰੀਏ ਪੁੰਡਰਕ ਬਣਾ। ਕਹਿੰਦੇ ਸਾਰੇ ਸਾਧਨਾਂ ਤੋਂ ਪਹਿਲਾਂ ਇਹ ਜਿਹੜਾ ਅੰਤਿਸ਼ਕਰਨ ਰੂਪੀ ਪੁਰੀਏ ਮੈਨੇ ਪੂਰੀ ਹੈ, ਇਹਨੂੰ ਕਹਿੰਦੇ ਪੁੰਡਰਕ। ਕੌਲ ਫੁੱਲ ਦੇ ਬਣਾ, ਰੰਗ ਵਾਂਗ ਚਿੱਟਾ ਕਰੇ, ਆਪਣੇ ਅੰਤਿਸ਼ਕਰਨ ਦੇ ਜਿਹੜੇ ਦੋਸ਼ ਦੂਰ ਕਰੇ। ਅੰਤਿਸ਼ਕਰਨ ਦੇ ਦੋਸ਼ ਕਿਹੜੇ ਕਿਹੜੇ ਹੈ? ਮਾਲਿਆ ਬਖੇ ਪਿਆ ਵਰਨ, ਤਿੰਨ ਦੋਸ਼ ਹੈ। ਮਲ ਦੋਸ਼ ਜਿਹੜਾ ਪਾਪਾਂ ਦਾ ਨਿਸ਼ਕਾਮ ਕਰਮ ਨਾ ਦੂਰ ਕਰੇ, ਬਖਸ਼ੇਪ ਜਿਹੜੀ ਚੰਚਲਤਾ ਪਾਸ਼ਨ ਨਾ ਦੂਰ ਕਰੇ, ਅਵਰਨ ਜਿਹੜਾ ਗਿਆਨ ਦੁਆਰਾ ਦੂਰ ਕਰੇ, ਤਾਂ ਜੀ ਹੰਸਾ ਸਕਲੇ ਜਨ। ਤਾਂ ਜੀ ਕਹਿੰਦੇ ਉਸ ਤੋਂ ਉਪਰੰਤ ਫਿਰ ਸਾਰਿਆਂ ਮਹਾਤਮਾ ਜਨਾਂ ਦੀ ਜਿਹੜੀ ਸਤਸੰਗ ਨਾਲ ਮਿਲ ਕੇ, ਮਹਾਂਪੁਰਖਾਂ ਦੀ ਗਿਆਨਵਾਨਾਂ ਦੀ ਸੰਗ ਮਿਲ ਕੇ, ਹੰਸਾ ਵਾਂਗ ਦੁੱਧ ਪਾਣੀ, ਆਤਮਾ ਅਨਾਤਮਾ ਦਾ ਵਿਵੇਚਨ ਕਰੇ, ਵਿਵੇਕ ਗਿਆਨ ਨੂੰ ਧਾਰੇ, ਹਾਂਜੀ, ਸੱਤ ਵਸ ਧਾਰੇ, ਸੱਤ ਵਸ ਨੂੰ ਤਿਆਗ ਦੇ। ਇਹ ਕਹਿੰਦੇ ਵੀ ਵਿਵੇਕ ਦਾ ਸਰੂਪ ਕੀ ਹੈ? ਗੁਰੂ ਜੀ ਕਹਿਣ ਲੱਗੇ, ਕ੍ਰਿਸ਼ਨਾ ਦੇ ਜਾਨੂ ਹਰ ਹਰ ਨਾਚਾਂ ਤੀ ਨਾਚ ਨੂੰ ਪਾਠ ਜਿਹੜਾ ਪੁੰਡਰਕ ਬਣਾ ਹੀ ਕਰਨਾ, ਅਰਥ ਵਾਸਤੇ ਦੂਏ ਪਾਠ ਜਿਹੜੇ ਕੀਤੇ ਜਾਂਦੇ ਆ। ਇਸ ਤਰ੍ਹਾਂ ਕਹਿੰਦੇ ਨਾਚ ਨੂੰ ਸ੍ਰਿਸ਼ਟੀ ਜਿਹੜੀ ਹਰ ਤਰ੍ਹਾਂ ਨਾਚਾਂ ਤੀ ਨੱਚ ਰਹੀ ਹੈ, ਕਿਵੇਂ ਨੱਚ ਰਹੀ ਹੈ? ਕ੍ਰਿਸ਼ਨਾ ਮਾਇਆ ਮਾਤਰ ਜਾਣੋ, ਭਾਵ ਅਨਾਤਮ ਰੂਪ ਸਮਝੋ, ਇਹ ਵਿਵੇਕ ਦਾ ਸਰੂਪ ਹੈ, ਇਹ ਝੂਠੀ ਹੈ। ਇਸ ਵਾਸਤੇ ਕਿਉਂ ਜਿਹੜਾ ਆਤਮਾ ਹੈ ਅਵਨਾਸ਼ੀ, ਆਤਮਾ ਚੱਲ ਜਗ ਤਾਂ ਤੇ ਪ੍ਰਤੀਕੂਲ, ਐਸੋ ਗਨ ਵਿਵੇਕ ਹੈ ਸਭ ਸਾਧਨ ਕੋ ਮੂਲ। ਪਹਿਲ ਪੁਰਸ਼ਾ ਬੇਰਾ, ਪਹਿਲਾਂ ਕਹਿੰਦੇ ਵਿਵੇਕ ਨੂੰ ਗਿਆਨ ਨੂੰ ਧਾਰੇ, ਇਹ ਪੁਰਸ਼ ਨੂੰ ਚਾਹੀਦਾ। ਫਿਰ ਬੇਰਾ, ਬੇਰਾ ਮੈਨੇ ਬਰਾਗ ਨੂੰ ਧਾਰਨ ਕਰੇ। ਬਰਾਗ ਦਾ ਕੀ ਸਰੂਪ ਹੈ? ਬ੍ਰਹਮ ਲੋਕ ਲੋਕ ਭੋਗ ਜੋ ਚਾਹੇ ਸੋ ਉਹਨੂੰ ਕੋ ਤਿਆਗ, ਬੇਦ ਅਰਥ ਗਿਆ ਤਮ ਨਹੀਂ ਕਹਿ ਤਾਂ ਬੈਰਾਗ। ਬ੍ਰਹਮ ਲੋਕ ਸੋ ਭੋਗ ਭੂ, ਕਾਗ ਸ਼ਰਦ ਸਮਝਾ, ਜਿਵੇਂ ਕਹਿੰਦੇ ਉਹ ਬੇਸਟਾ ਹੁੰਦੀ ਹੈ, ਉਲਟੀ ਹੈ, ਹਾਂਜੀ, ਇਸ ਤਰ੍ਹਾਂ ਭੈੜੇ ਜਾਣ। ਅਬ ਦੇ ਵਿਰਾਗ ਕੀ ਹਰ ਚਰਨ ਜਦੋਂ, ਇਹ ਵਿਰਾਗ ਦੀ ਅਹੁਦੀ ਹੈ ਹਰੀ ਦੇ ਚਰਨਾਂ 'ਚ ਹਿੱਤ ਜੋੜਨਾ। ਹਾਂਜੀ, ਇਸ ਵਾਸਤੇ ਫਿਰ ਇਸ ਚੀਜ਼ ਨੂੰ ਜਿਹੜਾ ਧਾਰਨਾ ਕਰੇ ਵਿਰਾਗ ਨੂੰ, ਅਤੇ ਇਸ ਵਾਸਤੇ ਵਿਰਾਗ ਜਿਹੜਾ ਨੌ ਪ੍ਰਕਾਰ ਦਾ, ਇਹਦੀਆਂ ਵੀ ਬੜੀਆਂ ਕਿਸਮਾਂ ਹੈਗੀਆਂ। ਹਾਂਜੀ, ਅਥੂਨ ਪੁਰਸ਼ਾ ਦਮਰਾ, ਅਥੂਨ ਮੈਂ ਉਹ ਤੋਂ ਬਾਅਦ ਫਿਰ ਪੁਰਸ਼ ਨੂੰ ਕੀ ਚਾਹੀਦਾ? ਦਮਰਾ, ਇੰਦਰੀਆਂ ਦਾ ਦਮਨ ਕਰੇ। ਜਿਹੜੀ ਖੱਟ ਸੰਪਤੀ ਹੈ ਉਹਨੂੰ ਧਾਰੀ ਜੀ ਛੇ ਗੁਣ ਆ, ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛੜੀ ਤ੍ਰੇਖਾ ਜਾਨੀ ਹੈ ਭਿੰਨ ਭਿੰਨ ਜੇ ਨਾਮ। ਸਮ ਕੀ ਹੈ? ਮਨ ਵਿਸ਼ਨ ਦੇ ਰੁੱਖ ਨੂੰ ਸਮ ਤੇ ਕਹਿਤ ਸੁਤੀ, ਦਮ ਇੰਦਰੀਆਂ ਨੂੰ ਕੋ ਰੁੱਖ ਨੂੰ ਦਮ ਭਾਵਕ ਬੁੱਧ ਵੀ, ਸ਼ਰਧਾ ਸੱਤ ਵੇਦ ਗੁਰਵਾਕ ਹੈ, ਸ਼ਰਧਾ ਅਸ ਵਿਸ਼ਵਾਸ, ਸਮਾਧਾਨ ਸਮਾਧਾਨ ਤਾਂ ਕੋ ਕਹਿ ਦੇ ਮਨ ਬਖੇਪ ਕੇ ਨਾਸ, ਮਨ ਚੰਚਲ ਦਾ ਨਾਸ ਹੋ ਜਾਏ। ਉਪਰਾਮ ਸਾਧਨ ਸਹਿਤ ਕਰਮ ਸਭ ਤਿਆਗੇ, ਲੱਖ ਬਿਕਸਮ ਵਿਸ਼ਨ ਦੇ ਭਾਗੇ, ਦ੍ਰਿਗ ਨਾਰੀ ਲੱਖ ਹੈ ਹੋਵੈ ਇਹ ਗਲਾਨਾ, ਇਹ ਲੱਛਣ ਉਪਰਾਮ ਬਖਾਨ। ਤਤੇਕਸ਼ਾ ਆਤਮ ਸੀ ਸ਼ੋਧਾ ਤ੍ਰੇਖਾ, ਇਹਨੂੰ ਕੋਈ ਸਹਿਣ ਸੁਭਾਵ, ਤਾਂ ਹੀ ਤਤੇਕਸ਼ਾ ਕਹਿਦਾ ਕੋਵਿਦ ਮੋਨ ਬੜ ਰਾਵ। ਮਾਨ ਅਪਮਾਨ ਭੁੱਖ ਪਿਆਸ ਹਰਖ ਸ਼ੋਕ, ਇਹਨੂੰ ਸਹਿ ਜਾਣਾ ਇਹੀ ਤਤੇਕਸ਼ਾ ਹੈਗੀ ਆ। ਇਸ ਵਾਸਤੇ ਫਿਰ ਅਥੂ ਨੂੰ ਤੋਂ ਆਪਣਾ ਮਨੁੱਖ ਨੂੰ ਵੀ ਚਾਹੀਦਾ ਦਮਰਾ, ਇੰਦਰੀਆਂ ਦਮਨ ਕਰੇ, ਘੱਟ ਸੰਮਤੀ ਨੂੰ ਧਾਰੇ, ਅਤੇ ਮੁਕਤੀ ਦੀ ਛੰਦ ਧਾਰੇ, ਚਾਰ ਸਾਧਨਾਂ ਦੇ ਸਹਿਤ ਹੋ ਕੇ ਆਪਣੇ ਗੁਰੂ ਕੋਲ ਆਵੇ। ਗੁਰੂ ਫਿਰ ਜਦੋਂ ਅਧਿਕਾਰੀ ਦੇਖੇਗਾ, ਕਿਉਂਕਿ ਚਾਰ ਅਤਰੰਗ ਸਾਧਨ ਹੈ, ਚਾਰ ਬਹਿਰੰਗ ਸੰਗਤ ਨੇ, ਸਰਵਣ ਮੰਨਣ ਦੇ ਆਸਨ ਤਾਤੋਂਗ ਦਾ ਸੋਧਨ, ਔਰ ਫਿਰ ਵਿਵੇਕ ਬਿਰਾ ਖੱਟ ਸੰਮਤੀ ਮੋਕਸ਼ ਇੱਛਾ, ਚਾਰ ਇਹ ਹੈ। ਜਦੋਂ ਅੱਠ ਸਾਧਨਾਂ ਸੰਪੰਨ ਹੋਵੇ, ਫਿਰ ਉਹ ਗੁਰੂ ਨੂੰ ਕਹੇ ਮੈਨੂੰ ਗਿਆਨ ਦਾ ਉਪਦੇਸ਼ ਦਿਓ। ਅੱਜ ਕੱਲ੍ਹ ਕਰਨਾ ਕਰਾਉਣਾ ਕੁਛ ਨਹੀਂ, ਤੁਮੇ ਕਹਿੰਦੇ ਵੀ ਸਾਨੂੰ ਇੱਕਦਮ ਛੂ ਮੰਤਰ ਕਰ ਦਿਓ। ਆਸਗਾ ਆਸ ਹੋਸਗਾ, ਆਸ ਮੈਨੇ ਜੀਵ ਦਾ, ਹਾਂਜੀ ਯੋਗ ਆ ਪ੍ਰਕਾਸ਼ ਭਾਵ ਕੀ ਉਹ ਕੁਟਾਸ ਜਿਹੜਾ ਸਦਾ ਚੱਲਿਆ, ਔਰ ਉਸ ਈਸ਼ਰ ਵਿਖੇ ਯੋਗ ਆ ਮੈਨੇ ਪ੍ਰਕਾਸ਼ ਭਾਵ ਅਦਵੈਤਤਾ ਆਨੰਦ ਆ, ਇਹਨਾਂ ਦੋਹਾਂ ਦੀ ਆਸ ਮੈਨੇ ਮਿਲਾਉਣੀ ਕਰੇ। ਹਰਦਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹੋ, ਇਸ ਤਰ੍ਹਾਂ ਜਿਹੜਾ ਨਿਸ਼ਚੇ ਕਰਦਾ ਹੈ ਕਿ ਸਾਰਾ ਸੰਸਾਰ ਹਰੀ ਦਾ ਬਾਗਰਾ ਮੈਨੇ ਬਾਗ ਬਗੀਚਾ ਆ, ਜਿਵੇਂ ਪਿੰਦੀ ਉਹ ਟਿੰਡਾਂ ਵਿੱਚ ਸਾਗਰਾ ਪਾਣੀ ਨੱਚਦਾ ਨਾ, ਜਿਹੜੇ ਹਲਟ ਅੱਗੇ ਚਲਾਉਂਦੇ ਸੀ, ਔਰ ਇਸ ਤਰ੍ਹਾਂ ਫਿਰ ਮੂਰਧਨ ਦੁਆਰਾ ਪ੍ਰਵੇਸ਼ ਕਰਕੇ ਸਾਰੀਆਂ ਦੇਹਾਂ ਰੂਪੀ ਟਿੰਡਾਂ 'ਚ ਪਰਮਾਤਮਾ ਆਪੇ ਨਾਚੇ ਮੈਨੇ, ਸਾਰੀਆਂ ਚੇਸ਼ਟਾ ਕਿਰਿਆ ਉਹ ਹੀ ਕਰ ਰਿਹਾ। ਨਾਚਾਂਤੀ ਗੋਪੀ ਜੰਨਾ, ਉਹ ਚੇਤਨ ਦੇ ਵੀ ਸੱਤਾਂ ਨਾਲ ਸਾਰੇ ਗੋਪੀ ਮੈਨੇ, ਇੰਦਰੀਆਂ ਜੰਨਾ ਮੈਨੇ, ਜਿੰਨੇ ਪੁਰਖ ਆ ਉਹ ਨੱਚ ਟੱਪ ਰਹੇ ਆ। ਗੋਪੀ ਇੰਦਰੀਆਂ ਜੰਨਾ ਅੰਤਿਸ਼ ਕਰਨ, ਔਰ ਸਭ ਜੰਨਾ ਪੁਰਖਾਂ ਦੀਆਂ ਗੋਪੀ ਇੰਦਰੀਆਂ ਨੱਚ ਰਹੀਆਂ, ਅਥਵਾ ਸਾਰੇ ਪ੍ਰਕਾਰ ਦੀ ਚੇਸ਼ਟਾ ਹਰਕਤ ਕਿਰਿਆ ਕਰ ਰਹੀਆਂ ਹਨ। ਨਈਆ ਅਤੇ ਬੈਰੇ ਕੰਨ, ਨਈਆ ਮੈਨੇ ਜਿਹੜਾ ਨਿਯੰਤਾ ਸਾਰਿਆਂ ਦਾ ਪ੍ਰੇਰਿਤ ਆ, ਬੈਰੇ ਉਹ ਤੋਂ ਬਿਨਾਂ ਕੰਨ ਕੰਨ ਇੱਕ ਵੀ ਨਹੀਂ, ਇਹ ਸਾਰੇ ਕੁਛ ਉਹਦੀ ਸੱਤਾ ਨਾਲ ਹੋ ਰਿਹਾ, ਉਸ ਪ੍ਰੇਰਿਤ ਤੋਂ ਬਿਨਾਂ ਇੱਕ ਵੀ ਕੋਈ ਹੋਰ ਨਹੀਂ। ਭਾਵ ਸਾਰਿਆਂ ਦਾ ਪ੍ਰੇਰਿਤ ਨਿਰੰਕਾਰ ਪਰਮੇਸ਼ਰ ਹੈ। ਐਸੇ ਕਹਿੰਦੇ ਮਹਾਂਬਾਪ ਦਾ ਉਪਦੇਸ਼ ਸੁਣ ਕੇ ਭਗਤ ਜੀ ਮਹਾਰਾਜ ਕਹਿਣ ਲੱਗੇ, ਤਰਕ ਨਾ ਜਾ ਭਰਮੀਆਂ ਜਾ, ਕੇਸਵਾ ਬਚੋਨੀ ਅਈਏ ਮਈਏ ਏਕਾਨ ਜੀਓ। ਅੰਗ 694 'ਤੇ ਚੱਲ ਰਿਹਾ, ਪਿੰਦੀ ਉਪਕਲੇ ਸੰਸਾਰਾ ਭਰਮ ਭਰਮ ਆਏ ਤੁਮਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਰਨ। 99 ਤੁਕਾਂ ਵੱਲ ਦੇਖਣਾ, ਵਿਚਾਰ ਕਰਨ ਭਰਮੀਆਂ ਚਾ, ਕਹਿੰਦੇ ਹੇ ਸਤਿਗੁਰੂ ਇਸ ਤਰ੍ਹਾਂ ਤੁਹਾਡੇ ਉਪਦੇਸ਼ ਨੂੰ ਸੁਣ ਕੇ ਚਾ ਉਹਨਾਂ ਮੈਨੂੰ ਭਰਮ ਹੋ ਗਿਆ। ਆਪ ਕਹਿੰਦੇ ਪਰਮਾਤਮਾ ਬਿਨਾਂ ਹੋਰ ਕੋਈ ਨਹੀਂ, ਮੇਰੀ ਸਮਝ ਮੁਤਾਬਕ ਤਾਂ ਸਭ ਕੁਛ ਹੈ, ਸਾਰਾ ਕੁਝ ਨਜ਼ਰ ਆ ਰਿਹਾ, ਤੁਸੀਂ ਕਹਿੰਦੇ ਕੁਝ ਨਹੀਂ। ਅਤੇ ਗੁਰੂ ਗਿਆਨਦੇਵ ਜੀ ਕਹਿੰਦੇ ਹੇ ਪੁੱਤਰ ਗੱਲ ਸੁਣ, ਨਾਮਦੇਵ ਜਿਹੜਾ ਉਪਦੇਸ਼ ਮੈਂ ਤੈਨੂੰ ਦਿੱਤਾ ਉਹ ਠੀਕ ਆ, ਤਰਕ ਨਾ ਚਾ, ਤੂੰ ਉਹਦੇ ਵਿੱਚ ਆ ਮੈਨੂੰ ਪੁਣਾ, ਤਰਕ ਨਾ ਕਰ ਸੰਸਥਾ ਨਾ ਕਰ। ਭਗਤ ਜੀ ਕਹਿੰਦੇ ਹੇ ਸਤਿਗੁਰੂ, ਆਪ ਕਹਿੰਦੇ ਤਰਕ ਨਾ ਕਰ, ਮੈਂ ਸੰਸਿਆਂ ਦੀ ਨਿਵਿਰਤੀ ਵਾਸਤੇ ਤੁਹਾਨੂੰ ਬੇਨਤੀ ਕਰ ਰਿਹਾ, ਆਪ ਕਿਰਪਾ ਕਰੋ ਭਰਮ ਭਰਮ ਆਏ ਤੁਮਚੇ ਦੁਆਰਾ। ਭਰਮ ਭਰਮ ਮੈਨੇ ਭਟਕਦੇ ਫਿਰਦੇ 84 ਲੱਖ ਜੂਨਾਂ 'ਚ ਘੁੰਮਦੇ ਘੁੰਮਾਉਂਦੇ, ਭਰਮ ਦੇ ਭਰਮ ਆਏ ਕਹਿੰਦੇ ਤੁਹਾਡੇ ਦੁਆਰੇ 'ਤੇ ਆਏ ਹਾਂ, ਕਿਰਪਾ ਕਰੋ। ਭਰਮ ਮਹਾਰਾਜ ਕਹਿਣ ਲੱਗੇ ਗਿਆਨਦੇਵ ਜੀ ਤੂੰ ਫਿਰ ਕਹਿੰਦਾ ਕੀ ਆ, ਦੱਸ ਤੇਰਾ ਮਤਲਬ ਕੀ, ਪ੍ਰਯੋਜਨ ਕੀ ਹੈ? ਭਗਤ ਜੀ ਕਹਿੰਦੇ ਪਿੰਦੀ ਉਪਗਲੇ ਸੰਸਾਰਾਂ, ਜਿਵੇਂ ਆਲਟ ਦੀਆਂ ਕਲਾ ਕਲਾ ਨਾਲ ਪਿੰਦੀ ਟਿੰਡਾਂ ਕਦੀ ਉਭਮੇ ਨੇ, ਉੱਚੀਆਂ ਆ ਜਾਣੀਆਂ ਕਦੇ ਨੀਵੀਆਂ ਚਲੇ ਜਾਣੀਆਂ, ਅਤੇ ਅਗਿਆਨ ਰੂਪੀ ਹਲਟ ਦੀਆਂ ਪੁੰਨਾਂ ਪਾਪਾਂ ਰੂਪੀ ਕਲਾਂ ਕਰਕੇ ਇਹ ਜੀਵ ਰੂਪੀ ਟਿੰਡਾਂ ਜਿਹੜੀਆਂ ਇਹ ਸੰਸਾਰ ਰੂਪੀ ਖੂਹ ਦੇ ਵਿੱਚ ਪਈਆਂ ਆ, ਕਦੇ ਤਾਂ ਉਭਮੇ ਨੇ ਉੱਚੇ ਪੁੰਨਾਂ ਦੇ ਨਾਲ ਸਵਰਗ ਨੂੰ ਚਲੇ ਜਾਣੀਆਂ, ਕਦੇ ਹੇਠਾਂ ਭਾਵ ਨਰਕ ਨੂੰ ਪਾਪ ਆ ਜਾਂਦੇ ਚਲੇ ਜਾਣੀਆਂ। ਆਪ ਕਹਿੰਦੇ ਆ ਕਿ ਪ੍ਰੇਰਿਤ ਪਰਮਾਤਮਾ ਨਿਰੰਕਾਰ ਤੋਂ ਬਿਨਾਂ ਕੋਈ ਹੈ ਨਹੀਂ, ਇਹ ਸੰਸਾਰ ਮੈਨੂੰ ਬੜਾ ਭਾਰੀ ਆ, ਇਹ ਵੀ ਕਿਰਪਾ ਕਰਕੇ ਦੂਰ ਕਰੋ। ਫਿਰ ਮਹਾਤਮਾ ਗਿਆਨਦੇਵ ਜੀ ਕਹਿ ਰਹੇ ਹਨ ਕਿ ਇਹਦੀ ਨਿਗਾਹ ਹਾਲੇ ਹੇਠਲੇ ਦਰਜੇ 'ਤੇ ਖੜ੍ਹੀ ਹੈ, ਅਤੇ ਜਿਹੜੇ ਉੱਚੇ ਮਹਾਂਬਾਗ ਦਾ ਉਪਦੇਸ਼ ਇਹ ਗ੍ਰਹਿਣ ਨਹੀਂ ਕਰ ਸਕਦਾ, ਤੇ ਫਿਰ ਪੁੱਛਿਆ ਤੂੰ ਕੌਣ ਰੇ? ਭਗਤ ਜੀ ਨੂੰ ਕਹਿੰਦਾ ਤੂੰ ਕੌਣ ਹੈ? ਹਾਂਜੀ, ਤੈਂ ਆਪਣੇ ਆਪ ਨੂੰ ਕੀ ਨਿਸ਼ਚੇ ਕੀਤਾ ਹੈ? ਦੱਸ। ਇਹ ਪੁੱਤਰ ਨਾਮਿਆਂ ਦੱਸ ਮੈਨੂੰ। ਕਹਿੰਦੇ ਮੈਂ ਜੀ ਨਾਮਾ ਹੋ ਜੀ। ਕਹਿੰਦੇ ਮਹਾਰਾਜ ਜੀ, ਨਾਮ ਦੇ ਮੇਰਾ ਨਾਮ ਆ ਅਤੇ ਮੈਂ ਤਾਂ ਇੱਕ ਜੀਵ ਆ। ਅਤੇ ਉਹਨਾਂ ਦੇ ਗੁਰੂ ਕਹਿਣ ਲੱਗੇ ਚੰਗਾ, ਇਹ ਤੂੰ ਜੀਵ ਬਣਿਆ ਰਹਿ, ਇਹ ਸਾਨੂੰ ਕੁਝ ਨਾ ਕਹਿ। ਜਿਹੜੇ ਇਹ ਗੱਲ ਕਹੀ, ਹਾਂਜੀ, ਅਤੇ ਇਹ ਕਦਮ ਚਰਨਾ ਜਿਹੜਾ ਕਿ ਪਿਆ ਬੇਨਤੀ ਕਰਨ ਲੱਗਾ ਅਤੇ ਮਾਰਾ ਹੋਰ ਮੈਂ ਹੁਣ ਕਿਹਨੂੰ ਕਹਾਂ? ਕਿਰਪਾ ਕਰੋ ਇਹ ਸੰਸੇ ਦੂਰ ਕਰਨ ਤੋਂ ਤੁਹਾਡੇ ਚਰਨਾਂ 'ਚ ਆਇਆ, ਆਲਾ ਅਤੇ ਨਿਵਾਰਨਾ ਜਮ ਕਰਨਾ। ਕਹਿੰਦੇ ਜਮਾਂ ਦੀ ਪ੍ਰਾਪਤੀ ਦਾ ਕਾਰਨ ਕੀ ਹੈ? ਇਹ ਸੰਸਾਰ ਰੂਪੀ ਆਲਾ ਕਰ ਆ, ਇਹ ਮੇਰਾ ਨਿਵਾਰਨ ਦੂਰ ਕਰ ਦਿਓ। ਗੁਰੂ ਜੀ ਕਹਿਣ ਲੱਗੇ, ਹੇ ਪੁੱਤਰ, ਇਹਦੀ ਜੇ ਨਿਵਿਰਤੀ ਚਾਹੁੰਦਾ ਕਿ ਜਿਹੜਾ ਉਪਦੇਸ਼ ਅਸੀਂ ਦੇਣਾ ਸੀ ਤੈਨੂੰ ਦੇ ਦਿੱਤਾ, ਉਹ ਨਿਯੰਤਾ ਜਿਹੜਾ ਪ੍ਰੇਰਕ ਪਰਮੇਸ਼ਰ ਹੈ ਉਹ ਤੋਂ ਬਿਨਾਂ ਹੋਰ ਕੋਈ ਨਹੀਂ। ਇਸ ਵਾਸਤੇ ਕ੍ਰਿਸ਼ਨ ਭਗਵਾਨ ਨੇ ਵੀ ਗੀਤਾ 'ਚ ਦੱਸਿਆ, ਉਹ ਵੀ ਤੈਨੂੰ ਦੱਸ ਦਿੰਦੇ ਆਲਾ ਅਤੇ ਨਿਵਾਰਨਾ ਜਮ ਕਰਨ, ਜੰਮਣ ਮਰਨ ਦੀ ਪ੍ਰਾਪਤੀ ਕਾਰਨ। ਕਹਿੰਦੇ ਸੰਸਾਰ ਆਲਾ ਕਰ ਆ, ਉਹਦੇ ਦੂਰ ਕਰਨ ਵਾਸ ਕਰਨ ਵਾਲੇ ਹੈਂਜੀ ਕੇਸਵਾ ਵਿਚੋਨੀ ਆਈਏ ਮਈਏ ਕਾਨ ਜੀ, ਜਿਹੜੇ ਕੇਸਵਾ ਕ੍ਰਿਸ਼ਨ ਮਹਾਰਾਜ ਆ, ਹਾਂਜੀ, ਉਹਨਾਂ ਦਾ ਵਿਚੋਨੀ ਜਿਹੜਾ ਬਚਨ ਗੀਤਾ ਵਿੱਚ ਅਰਜਨ ਨੂੰ ਉਪਦੇਸ਼ ਦਿੱਤਾ। ਕਹਿੰਦੇ ਇਹ ਪਿਆਰੇ ਅਰਜਨ, ਪਈਏ ਆਪਣੇ ਅਤੇ ਮਈਏ ਮੇਰੇ ਵਿੱਚ ਇੱਕ ਨਿਰੰਕਾਰ ਨੂੰ ਲਿਆਉਣਾ ਕਰ, ਭਾਵ ਇੱਕ ਰੂਪ ਜਾਣਨਾ ਕਰ। ਕੇਸਵਾ ਪਰਮਾਤਮਾ ਦਾ ਬਚਨ ਵੇਦਾਂ ਵਿੱਚ ਇਸ ਪ੍ਰਕਾਰ ਲਿਖਿਆ ਕਿ ਆਈਏ ਹੇ ਜੀ ਮਈਏ ਮੇਰੇ ਵਿੱਚ ਇੱਕ ਨਿਰੰਕਾਰ ਨੂੰ ਲਿਆਉਣਾ ਕਰ, ਤਤੋਂ ਅਸੀਂ ਅਥਵਾ ਜੀਵ ਇਸ ਨੂੰ ਅਭੇਦ ਰੂਪ ਨੇਸੇ ਕਰ ਲਾ। ਇਹ ਸਭ ਦੇ ਜਦੋਂ ਸੁਣਿਆ ਨਾਮ ਦੇ ਜਾਚੇ ਅਤੇ ਜਿਹੜਾ ਖੁਸ਼ ਨਾ ਹੋਇਆ ਅਤੇ ਗੁਰੂ ਗ੍ਰੰਥ ਦੇਵ ਜੀ ਉਹਨੇ ਕਹਿੰਦੇ ਫਿਰ ਅਪਾਰਸ਼ਨਾ ਦਾ ਉਪਦੇਸ਼ ਦਿੱਤਾ ਕਿ ਜੇ ਤੇਰੀ ਸਮਝ 'ਚ ਇਹ ਗੱਲ ਨਹੀਂ ਆਉਂਦੀ ਫਿਰ ਤੂੰ ਉਸ ਪਰਮਾਤਮਾ ਅੱਗੇ ਇਸ ਤਰ੍ਹਾਂ ਬੇਨਤੀ ਕਰ। ਹੇ ਕੇਸਵਾ ਅਕਾਲ ਪੁਰਖ ਮਈਏ, ਮੈਂ ਇੱਕ ਆਪ ਜੀ ਦੇ ਪਵਿੱਤਰ ਚਰਨਾਂ ਦੀ ਆਣ ਮੈਨੇ ਚਰਨ ਚਰਨ 'ਚ ਆ ਗਿਆ ਹਾਂ, ਅਈਏ ਮੈਨੇ ਆਇਆ ਹਾਂ। ਆਪ ਕਹਿੰਦੇ ਸੰਸਾਰ ਬਚਾਉਣੀ ਮੈਨੇ ਬਚਾਉਣਾ, ਕਰੋ ਸੰਸਾਰ ਦੀ ਮੋਹ ਮਮਤਾ ਤਾਂ ਇੰਨੀ ਆ, ਜਾਲ 'ਚੋਂ ਨਿਕਲਣਾ ਬਹੁਤ ਔਖਾ, ਤੁਸੀਂ ਫਿਰ ਕਿਰਪਾ ਕਰੋ, ਹਾਂਜੀ ਬਚਾਓ, ਕਿਰਪਾ ਕਰ, ਮੈਂ ਤੁਹਾਡੀ ਸ਼ਰਨ ਆਇਆ। ਇਹ ਕਹਿੰਦੇ ਇਸ ਤਰ੍ਹਾਂ, ਹੇ ਅਕਾਲ ਪੁਰਖ, ਮੈਂ ਤੁਹਾਡੀ ਸ਼ਰਨ 'ਚ ਆਇਆ, ਤੁਸੀਂ ਆਪ ਆਈਏ ਆ ਕੇ ਬਈਏ ਮੈਨੂੰ ਬਚਾਉਣਾ ਕਰੋ। ਅਤੇ ਮਹਾਰਾਜ ਤੁਸੀਂ ਆਪੇ ਕਿਰਪਾ ਕਰੋ, ਅਸੀਂ ਤਾਂ ਰੁੜੇ ਜਾਂਦੇ ਹਾਂ, ਹੁਣ ਫੜ ਕੇ ਆਪੇ ਸੰਸਾਰ ਨੂੰ ਕੱਢ ਲਓ ਸਾਥੋਂ ਨਹੀਂ ਨਿਕਲੋ। ਹੁਣ ਇਹਦਾ ਘੁੰਮਣ ਕੇ ਰਹੀਆਂ ਬਹੁਤ ਮਮਤਾ ਦੀਆਂ ਬਹੁਤ ਆ। ਜਦੋਂ ਇਹ ਸਭ ਦੇ ਸੁਣ ਕੇ ਨਾਮ ਦੀ ਬੜੇ ਪ੍ਰਸੰਨ ਹੋ ਗਏ, ਫਿਰ ਅਗਲੇ ਬਚਨਾਂ ਵਿੱਚ ਭਗਵਾਨ ਦੀ ਉਸਤੀ ਕਥਨ ਕਰਦੇ ਆ। ਪਤ ਪਾਵਨ ਮਾਧਵ ਬਿਰਧ ਜਿਹੜਾ, ਹੇ ਮਾਤੋ ਮਾਇਆ ਦੇ ਪਤੀ ਅਕਾਲ ਪੁਰਖ, ਆਪਦਾ ਬਿਰਧ ਧਰਮ ਕੀ ਹੈ? ਪਤਤ ਪਾਵਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਆ, ਅੱਗੇ ਇੰਨੇ ਪਾਪੀ ਪਵਿੱਤਰ ਕੀਤੇ, ਹੁਣ ਮੇਰੇ 'ਤੇ ਵੀ ਦਇਆ ਕਰ ਦਿਓ। ਧਨ 'ਤੇ ਬੈ ਮੁਨ ਜਨ ਜਿਨ ਧਿਆਇਓ ਹਰ ਦਮ ਮੇਰਾ। ਬੈ ਮੁਨ, ਉਹ ਜਿਹੜੇ ਮੁਨੀ ਮਹਾਤਮਾ, ਉਹ ਜਿਹੜੇ ਭਗਤ ਜਨ, ਉਹ ਤਾਂ ਬੜੀ ਧਨਤਾ ਯੋਗ ਆ, ਵਡਿਆਈ ਦੇ ਪਾਤਰ ਆ, ਜਿਨ੍ਹਾਂ ਨੇ ਮੇਰੇ ਪਰਮਾਤਮਾ ਦੇ ਨਾਮ ਨੂੰ ਧਿਆਇਆ। ਮੇਰਾ ਮਾਥਾ ਲਾਗੀ ਲੇ ਧੂੜ ਗੋਬਿੰਦ ਚਰਨ ਕੀ, ਗੋਬਿੰਦ ਹਾਂਜੀ ਪਰਮਾਤਮਾ ਦੇ ਪਵਿੱਤਰ ਚਰਨ ਧੂੜੀ ਮੇਰੇ ਮੱਥੇ 'ਤੇ ਲਾਗੀ ਲੈ, ਪ੍ਰਾਪਤ ਹੋ ਜਾਏ, ਐਸੀ ਕਿਰਪਾ ਕਰ ਦਿਓ। ਸੁਰ ਨਾਲ ਮੁਨ ਜਨ ਤੈਨੂੰ ਤੇ ਦੂਰ ਰਹੋ, ਸੁਰ ਜਿਹੜੇ ਦੇਵਤੇ ਆ, ਮਨੋਛੇ ਆ, ਮੁਨੀ ਜਨ, ਤਿਨ੍ਹਾਂ ਤੋਂ ਹੰਕਾਰ ਦੀ ਵਜ੍ਹਾ ਕਰਕੇ ਉਹ ਚਰਨ ਧੂੜੀ ਜਿਹੜੀ ਬੜੀ ਦੂਰ ਆ। ਪਤਾ ਨਿਮਰਤਾ ਧਾਰੇਗਾ ਤੇਰੇ ਮਿਲੇਗੀ ਨਾ, ਦੀਨ ਕਾ ਦਿਆਲ ਮਾਧੋ ਗਰਭ ਪ੍ਰਹਾਰ, ਇਹ ਮਾਧੋ ਮਾਇਆ ਦੇ ਪਤੀ, ਤੂੰ ਦੀਨਾਂ ਗਰੀਬਾਂ ਦਾ ਬੜਾ ਪੱਖ ਲੈਣਾ ਆ, ਪੱਖ ਲੈਣ ਵਾਲਾ ਆ, ਦਿਆਲੂ ਬੜਾ ਆ, ਹੰਕਾਰੀਆਂ ਦੇ ਹੰਕਾਰ ਨੂੰ ਦੂਰ ਕਰਨ ਵਾਲਾ ਹੈ। ਚਰਨ ਸਰ ਨਾਮਾਂ ਵੱਲ ਤਿਹਾਰੀ, ਮੈਂ ਨਾਮ ਦੇ ਉੱਤੇ ਤਿਹਾਰੀ, ਮੈਨੇ ਆਪ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਨ ਲਈ ਆ ਗਿਆ, ਗ੍ਰਹਿਣ ਕਰ ਰਿਹਾ, ਆਪ ਤੋਂ ਬਲਿਹਾਰ ਕੁਰਬਾਨ ਜਾਂਦਾ, ਤੁਸੀਂ ਕਿਰਪਾ ਕਰਕੇ ਮੇਰੀ ਬੁੱਧੀ 'ਤੇ ਜਿਹੜਾ ਮਾਇਆ ਦਾ ਪੜਦਾ ਆ ਇਹਨੂੰ ਦੂਰ ਕਰੋ, ਅਤੇ ਆਪਣੇ ਚਰਨਾਂ ਦੀ ਜਿਹੜੀ ਪ੍ਰੇਮਾ ਭਗਤੀ ਆ ਉਹ ਬਖਸ਼ ਦੇਣਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਮੈਨੂੰ ਛੇਵੇਂ ਪਾਤਸ਼ਾਹ ਨੇ ਕੱਲਿਆ ਤੇ ਇਹ ਘੋੜੇ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ ਜਾ ਰਹੇ ਸੀ ਕਾਬਲ ਦੀ ਸੰਗਤ ਮਸੰਦ ਜਾ ਰਹੇ ਸਨ ਤਖ਼ਤ ਬਖਤਮਲ ਅਤੇ ਤਾਰਾ ਚੰਦ। ਉਹ ਘੋੜੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਰਹੇ ਸਨ, ਲੇਕਿਨ ਇੱਥੋਂ ਦੇ ਬਾਦਸ਼ਾਹ ਸ਼ਾਹਜਹਾਂ ਦੇ ਹੁਕਮਰਾਨ ਦੇ ਸਿਪਾਹੀਆਂ ਨੇ ਉਹ ਘੋੜੇ ਕਾਬੂ ਕਰ ਲਏ ਤੇ ਸ਼ਾਹਜਹਾਂ ਕੋਲ ਪਹੁੰਚਾ ਦਿੱਤੇ ਨੇ। ਮੈਂ ਉਹ ਘੋੜੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਾਉਣੇ ਚਾਹੁੰਦਾ। ਉਸ ਜੀਵਨ ਨਾਂ ਦੇ ਸਿੱਖ ਨੇ ਸੁਣਿਆ, ਕਹਿਣ ਲੱਗਾ ਬਾਬਾ ਬਿਧੀ ਚੰਦ ਵੀ ਮੈਨੂੰ ਜਾਪਦਾ ਵੀ ਇਹ ਕੰਮ ਕਰ ਨਹੀਂ ਸਕੇ, ਇਹ ਕੰਮ ਅਸੰਭਵ ਹੈ। ਸੱਚਮੁੱਚ ਅਸੰਭਵ ਸ਼ਬਦ ਹੈ ਜਿਹੜਾ, ਇਹਦੇ ਅਰਥ ਬੜੇ ਗੰਭੀਰ ਨੇ। ਨੈਪੋਲੀਅਨ ਨਾਂ ਦਾ ਜਰਨੈਲ, ਦੁਨੀਆਂ ਦਾ ਜੇਤੂ ਜਰਨੈਲ ਇੱਕ ਗੱਲ ਕਹਿੰਦਾ, ਉਹ ਕਹਿੰਦਾ ਜਿਹੜਾ ਅਸੰਭਵ ਸ਼ਬਦ ਹੈ ਉਹ ਮੂਰਖਾਂ ਦੀ ਡਿਕਸ਼ਨਰੀ ਵਿੱਚੋਂ ਲੱਭਦਾ। ਉਹ ਕਹਿੰਦਾ ਇੰਪੋਸੀਬਲ ਵਰਡ ਫਾਊਂਡ ਇਨ ਦਾ ਡਿਕਸ਼ਨਰੀ ਆਫ ਦਾ ਫੂਲ। ਤੇ ਇੱਕ ਹੋਰ ਅੰਗਰੇਜ਼ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਨੈਸੈਸਿਟੀ ਦਾ ਮਦਰ ਆਫ ਇਨਵੈਂਸ਼ਨ, ਲੋੜ ਕਾਹ ਦੀ ਮਾਂ ਹੈ। ਜੇ ਕੁਝ ਪ੍ਰਾਪਤ ਕਰਨਾ ਹੋਵੇ ਤੇ ਉਹ ਜੀ ਵਿਉਂਤ ਮਨੁੱਖ ਦੇ ਦਿਮਾਗ ਵਿੱਚੋਂ ਨਿਕਲਦਾ। ਹੁਣ ਬਾਬਾ ਬਿਧੀ ਚੰਦ ਸੋਚਦਾ ਕਿ ਮੈਂ ਚੱਲਿਆ ਹੋਇਆ ਜਿਸ ਮਕਸਦ ਵਾਸਤੇ, ਜਿਸ ਕੰਮ ਨੂੰ ਕਰਨ ਵਾਸਤੇ, ਉਹਦੇ ਲਈ ਕੋਈ ਵਿਉਂਤ ਤੇ ਬਣਾਉਣੀ ਪੈਗੀ। ਕਿਵੇਂ ਹੋਵੇਗਾ ਕਿਲੇ ਵਿੱਚ ਦਾਖਲ, ਕਿਵੇਂ ਲੈ ਕੇ ਜਾਵਾਂਗਾ ਘੋੜੇ? ਸਿਆਣੇ ਕਹਿੰਦੇ ਨੇ ਵੀ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਨੇ ਤੇ ਪੂਰੀਆਂ ਕਰਨ ਵਾਸਤੇ ਮਨੁੱਖ ਨੂੰ ਕਈ ਵਾਰੀ ਪੂਰਾ ਜੀਵਨ ਇਹਦੇ ਲੇਖੇ ਲਾਉਣਾ ਪਈ। ਉੱਚੀਆਂ ਤਾਲਾਂ ਮਾਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਜਿੱਥੇ ਮਰਜ਼ੀ ਮਨੁੱਖ ਆਪਣੀ ਜ਼ੁਬਾਨ ਵਿੱਚੋਂ ਆ ਰਹਾ। ਜਿਹੜੇ ਧਰਮ ਦੀ ਸੇਵਾ ਵਾਸਤੇ ਆਪਣਾ ਉੱਦਮ ਕਰਦੇ ਨੇ, ਉਹਨਾਂ ਨੂੰ ਕਈ ਵਾਰੀ ਆਪਣੇ ਪਰਿਵਾਰ ਦਾ ਬਲੀਦਾਨ ਵੀ ਆਪਣੀ ਕੀਤੀ ਹੋਈ ਗੱਲ ਨੂੰ ਨਿਭਾਉਣ ਵਾਸਤੇ ਦੇਣਾ ਪਈ। ਤੇ ਨਾਲੇ ਕੋਈ ਤਾਕਤ ਵੀ ਆਮ ਨਹੀਂ, ਖਾਸ ਤਾਕਤ ਹੈ ਸ਼ਾਹਜਹਾਂ ਪਾਤਸ਼ਾਹ। ਉਹਦਾ ਜੀਵਨ ਬਿਓਰਾ ਪੜ੍ਹਦੇ, ਉਹਦੇ ਹਲਕਾਰ ਦੀ ਤਰਜਮਾਨੀ ਕਰਨ ਵਾਸਤੇ, ਉਹਦੇ ਹਲਕਾਰ ਨੂੰ ਪੜ੍ਹਨ ਵਾਸਤੇ ਸਾਨੂੰ ਇੱਕ ਪ੍ਰਮਾਣ ਦਾ ਸਹਾਰਾ ਲੈਣਾ ਪਏਗਾ। ਉਹਦੇ ਮਨ ਵਿੱਚ ਹੰਕਾਰ ਕਿੰਨੇ, ਇਹ ਵੱਖਰੀ ਗੱਲ ਹੈ। ਤੁਹਾਡਾ ਹੰਕਾਰ ਟੁੱਟ ਗਿਆ ਆਖਿਰ ਵਿੱਚ ਜਾ ਕੇ, ਉਹਨੇ ਆਪਣੇ ਆਖਰੀ ਸਾਲ ਆਗਰੇ ਦੀ ਕੈਦ ਵਿੱਚ ਬਿਤਾਏ, ਇੱਥੋਂ ਤੱਕ ਪਾਣੀ ਤੋਂ ਵੀ ਪਿਆਸਾ ਮਰਿਆ, ਵਿਵਾਦ ਦੀ ਗੱਲ ਹੈ। ਲੇਕਿਨ ਜਦੋਂ ਮਨੁੱਖ ਕੋਲ ਤਾਕਤ ਹੁੰਦੀ ਹੈ, ਗੱਲ ਤੇ ਉਦੋਂ ਨਹੀਂ ਹੈ ਕਿ ਮਨੁੱਖ ਇਸ ਤਰੀਕੇ ਨਾਲ ਸੋਚੇ। ਹਾਰ ਜਾਣ ਤੋਂ ਬਾਅਦ ਸਾਰੇ ਅਧੀਨ ਕੀ ਕਬੂਲ ਲਿਆ ਕਰਦੇ। ਆਓ ਸ਼ਾਹਜਹਾਂ ਦੇ ਹੰਕਾਰ ਦਾ ਇੱਕ ਪਹਿਲੂ ਵੇਖੀਏ। ਇਹ ਸ਼ਾਹਜਹਾਂ ਦੇ ਨਾਲ ਟੱਕਰ ਲੈਣ ਵਾਸਤੇ ਬਾਬਾ ਬਿਧੀ ਚੰਦ, ਇਹਦੀ ਨਿਗਰਾਨੀ ਦੇ ਥੱਲੇ ਘੋੜੇ ਲੈਣ ਵਾਸਤੇ, ਗੁਰੂ ਨਾਨਕ ਦੀ ਭੇਟਾ ਲੈਣ ਵਾਸਤੇ ਕਿੱਡੀ ਬਹਾਦਰੀ ਦਾ ਕੰਮ ਕਰੇਗਾ, ਇਸ ਗੱਲ ਦਾ ਕੇਵਲ ਅਨੁਮਾਨ ਲਾਇਆ ਜਾ ਸਕਦਾ ਹੈ, ਅਨੁਭਵ ਕੀਤਾ ਜਾ ਸਕਦਾ। ਇਹਦੀ ਵੱਡੀ ਤਾਕਤ ਦੇ ਨਾਲ ਟੱਕਰ ਹੈ, ਪ੍ਰਮਾਣ ਹੈ ਸ਼ਾਹਜਹਾਂ ਦੀ ਜ਼ਿੰਦਗੀ ਵਿੱਚੋਂ। ਇੱਕ ਵਾਰੀ ਦਿੱਲੀ ਦੀ ਇੱਕ ਸੜਕ ਤੇ ਰੱਥ ਬੱਗੀ ਵਿੱਚ ਸਵਾਰ ਹੋ ਕੇ ਸ਼ਾਹਜਹਾਂ ਜਾ ਰਿਹਾ ਸੀ ਸਵੇਰ ਵਿੱਚ, ਤੇ ਦੂਜੇ ਬੰਦੇ ਸੜਕ ਦੇ ਕਿਨਾਰੇ ਉੱਤੇ ਕੋਈ ਸਿੱਖ ਬਾਣੀ ਪੜਦਾ ਜਾ ਰਿਹਾ ਸੀ। ਅੰਮ੍ਰਿਤ ਵੇਲਾ ਸੀ, ਸਵੇਰ ਵੇਲਾ ਸੀ, ਸਿੱਖ ਨੇ ਬਾਣੀ ਪੜ੍ਹੀ, ਨਾ ਆਪਸੀ ਜੇਕਰ ਸੁਲਤਾਨਾ ਕਾਹੋ ਕਿਰਾਏ ਦਾ ਦਰ ਮੰਗਰ ਭਿੱਖ ਨਾ ਪਾਏਗਾ। ਇਹ ਲਈਨਾ, ਇਹ ਸ਼ਬਦ, ਇਹ ਬਾਣੀ ਸ਼ਾਹਜਹਾਂ ਦੇ ਕੰਨਾਂ ਵਿੱਚ ਪੈ ਗਈ। ਸਿੱਖ ਬਾਣੀ ਪੜ੍ਹਦਾ ਪੜ੍ਹਦਾ ਅਗਲੇ ਰਸਤੇ ਤੇ ਜਾ ਰਿਹਾ, ਦੂਜੀ ਸਾਈਡ ਉੱਤੇ ਜਾ ਰਿਹਾ, ਸ਼ਾਹਜਹਾਂ ਦੀ ਬੱਗੀ ਇੱਕ ਪਾਸੇ ਜਾ ਰਹੀ। ਅੱਜ ਵਰਗੀ ਦਿੱਲੀ ਨਹੀਂ ਸੀ, ਅੱਜ ਵਰਗੀਆਂ ਸੜਕਾਂ ਨਹੀਂ ਸਨ, ਅੱਜ ਵਰਗੇ ਸਾਧਨ ਨਹੀਂ ਸਨ। ਕਿੰਨੇ ਸਾਲ ਪੁਰਾਤਨ ਗੱਲ ਹੈ, ਜਦੋਂ ਸ਼ਾਹਜਹਾਂ ਦੇ ਕੰਨਾਂ ਵਿੱਚ ਗੱਲ ਪਈ, ਕਹਿਣ ਲੱਗਾ ਆਪਣੇ ਰੱਥ ਬੱਗੀ ਚਲਾਉਣ ਵਾਲੇ ਨੂੰ ਰੋਕ ਦਿਓ, ਰੱਥ ਬੱਗੀ ਰੋਕ ਰੋਕ ਦਿੱਤੀ ਗਈ। ਅਹਿਲਕਾਰਾਂ ਨਾਲ ਦੇ ਸਾਥੀਆਂ ਪੁੱਛਿਆ, ਬਾਦਸ਼ਾਹ ਸਲਾਮਤ, ਕੀ ਆਖਣਾ ਚਾਹ ਰਹੇ? ਸ਼ਾਹਜਹਾਂ ਕਹਿਣ ਲੱਗਾ ਇੱਥੋਂ ਕੋਈ ਸਿੱਖ ਬਾਣੀ ਪੜ੍ਹਦਾ ਜਾ ਰਿਹਾ ਹੈ, ਕੋਈ ਕਲਮਾ ਪੜ੍ਹਦਾ ਜਾ ਰਿਹਾ ਹੈ, ਕੋਈ ਸਿੱਖ ਆਪਣੀ ਜ਼ੁਬਾਨ ਵਿੱਚੋਂ ਕੁਝ ਗਾਉਂਦਾ ਜਾ ਰਿਹਾ, ਗੁਣ ਚਲਾਉਂਦਾ ਜਾ ਰਿਹਾ, ਉਸ ਬੰਦੇ ਨੂੰ ਮੇਰੇ ਕੋਲ ਲੈ ਕੇ ਆਓ। ਉਹ ਕੀ ਪੜ੍ਹ ਰਿਹਾ? ਉਸਨੇ ਸਿਪਾਹੀ ਉਸ ਸਿੱਖ ਨੂੰ ਫੜਿਆ ਤੇ ਰੱਥ ਬੱਗੀ ਦੇ ਨੇੜੇ ਲੈ ਗਏ। ਸ਼ਾਹਜਹਾਂ ਦੇ ਸਾਹਮਣੇ ਉਹ ਸਿੱਖ ਲੁੱਟਿਆ ਤੇ ਸ਼ਾਹਜਹਾਂ ਕਹਿਣ ਲੱਗਾ ਵੀ ਤੂੰ ਹੁਣੇ ਕੁਝ ਇੱਥੋਂ ਗੁਜ਼ਰਦਾ ਪੜ੍ਹਦਾ ਜਾ ਰਿਹਾ ਸੀ, ਗੁਣਗੁਣਾਉਂਦਾ ਜਾ ਰਿਹਾ ਸੀ, ਉਹ ਕੀ ਗੱਲ ਸੀ ਜਿਹੜਾ ਤੂੰ ਮੇਰੀ ਰੱਥ ਬੱਗੀ ਦੇ ਕੋਲ ਦੀ ਗੁਜ਼ਰ ਲੱਗਾ, ਤੇਰੀ ਜ਼ੁਬਾਨ ਵਿੱਚੋਂ ਆਈ ਸੀ ਗੱਲ ਕੀ ਸੀ? ਸਿੱਖ ਨੇ ਆਖਿਆ, ਬਾਦਸ਼ਾਹ ਸਲਾਮਤ, मैं ते अपने पातशाह की बाणी का जाप करता जा रहा कहना जी बाणी इतों पढ़ता जा रहा से वो बाणी बाणी मैंने सुना भी बाणी की सी तेरे गुरु की बाणी मैंने गलत लगी सिख ने बड़ी अधीनगी आख्या बादशाह सलामत यह अलाही बाणी है दरगाही बाणी है यह सच सी सच है तो सच रही इस कोई चटा नहीं सकिया। हाँ जब मैं अपनी राजनीति राजपति के पोल गुजरिया तो मैं यह बाणी की चुप पड़ी सी नजर अपठी जे करे सुल्ताना ताहो कराएगा दर मंदिर पिछ ना पाए बादशाह जे तेरी नजर अपठी हो जाए बादशाह लोग ताही बन जाते हैं तो उन्होंने मंगी हुई तो भीख नहीं देने। जब शाहजहां ने द्वारा गल सुनिया फरमे नारिया कह लगा सिखा तू भी झूठा है तेरा गुरु भी झूठा है गुरु की बाणी भी झूठी है कि हो सकता मैं दिल्ली का बादशाह हाँ और यह तो हो सकता भी मेरे तो कोई राजगद्दी खोल मेरा राज से जा सकता है मेरी थां से तख्ते तो उससे कोई होर बैठ सकता है पर एक नहीं हो सकता है कि मैं काही बन जावा मेरे को हीरे मोती सोना चांदी दोहरा कासे की कमी नहीं जे अज भी मेरी बादशाही चली जाए तो मेरी आने वाली पुस्तक ने जड़ी बड़े आराम ना रोटी खा सकती है मैं इन्ना सन्मान हाँ मेरे महल मेरे खजाने में हीरे की कोई घाट नहीं इस करके तेरा गुरु भी झूठा तू भी झूठा तो गुरु की बाणी भी झूठी है। सिख ने बड़ी अधीनगी आख्या बादशाह सलामत मेरा भरोसा है मेरा अकीदा है मेरा गुरु भी सच्चा है गुरु का सिख भी सच्चा है तो गुरु की बाणी तो सच्ची है क्योंकि तुरकी बाणी है ये किसी का कोई अपना रलेवा नहीं शाहजहां कह लगा नहीं ऐसी झूठी बाणी से मैं विश्वास नहीं करा समा बदले हालात बदले शाहजहां जरा दिल्ली के तख्त से तख्ते का उससे बैठता सी अज वो अपने पुत्र ने उन्होंने कैद कर ले कैद करके आगरे की जेल में बंद कर ले बंद कई बार चिट्ठिया लिखता अपने पुत्र औरंगजेब ने कह लगा बेटा मैनू घट्टो घट पीने लिए पानी तो पूरा दे दिया कर देखो बादशाह लोग जो तकदीर में तब्दीली आई है जेने कहते सिर्फ बाणी झूठी है गुरु झूठा है और जीवन का पहलू वेखो आप जिस इतिहास की गल करें और जीवन का जलाव से सिखर से लेकिन इन नहीं सी पता मेरा जीवन की होगा मेरा अंत की हो मन में अवकाश ही कह लगा मैं जो कुछ हाँ कौन मेरे को जबरदस्ती घोड़े खो के लै जाए आगरे के किले जेल में बैठा चिट्ठिया लिखता अपने पुत्र औरंगजेब को बेटा मैनू पीने जोगा पानी दे दिया कर अपने अहलकारा कह आखिर मैं हिंदुस्तान का बादशाह रहा ते तेरा मैं बाप हाँ अब्बा हाँ तो औरंगजेब ने जवाब लिखा कह लगा अब्बा जान तू बादशाह तो गुलाम तो बन गया लेकिन तेरे में हुक्म करने की जी ताकत है चिट्ठिया लिखने की ताकत है वो मरी नहीं अब्बा जान मेरे को इन्ना टाइम नहीं भी मैं तेरिया चिट्ठिया पढ़ सकूं तेरे को बड़ा टाइम है चिट्ठिया लिखने वास्ते मेरे को टाइम नहीं कि तेरी मैं चिट्ठी भी पढ़ सकूं रही गल पानी की जेरी स्याही गल मैं चिट्ठिया लिखना तू स्याही पी पी के अपनी प्यास बुझा लिया कर मेरे को पानी दी बूंदा नहीं मैं खराब नहीं करनी चाहता तेन पानी दी बूंदा दे इसे वक्त नहीं ईद का दिन आ रहा थी औरंगजेब के सामने फिर इन्हें तजवीज रखी स्नेहा भेजा है मेरे पितर है मेरे पिसर मेरी जारी सोच है ईद के दिन मुसलमान मुसलमानों तोहफे देंगे ने मैनू कोई तोहफा भेज औरंगजेब ने जो अपने अबे की गल सुनी कह लगा हसया कह लगा अब्बा जान बादशाही तो तेरी मैं खो ली लेकिन तेरे मन में तोहफे लैन की आदत नहीं गई यकी मैं तेन कैसा तोहफा दिया याद रखना अपना टॉप के चलता है शाहजहां कहता सी बाणी झूठी है गुरु झूठा है गुरबाणी कहती सी नदर अपठी जे करे सुल्ताना ताहो कराए दा दर मंगण सिख ना पाए हालात बदले करवट लई कहता बेटा मैनू कई ईद दिन तोहफा दे दई ते औरंगजेब फिकर आके सियाबा जान ऐसा तोहफा देंगा तू याद रखेगा मेरे तोहफे वेख वेख के ना हसेगा ना रोवेगा टकरा मार मार के अपने जीवन का अंत करने का जतन करांगा मैं तेनों ऐसा तोहफा दिया ईद आई तो औरंगजेब ने अपने वड्डे भरा दारा शिको जेल में कढ़िया और सिर कतल किया कलम किया थाली में रखिया अपने वड्डे भरा का सिर रुमाल कढ़िया ढकिया अपने हथियारों लैके اپنے باپ جی اس جیل کے سامنے چلا گیا جس کے اسلاقہ کے پیچھے شاہ جہان قید کر دیا. شاہ جہان نے جیل میں بیٹھنا سوچیا قید میں ویکیا میرا پتر تحفہ لے کے آ بڑا قیمتی رمال دیتا ہے. شاہ جہان اپنے من میں چتم رہے پتا نہیں کی تحفہ ہوئے گا

ना को बंदे आवे

ਸਿਆਰਾ ਬਣ ਗਿਆ, ਹਰ ਰੋਜ਼ ਜਾਂਦਾ ਹਰਾ ਹਰਾ ਤਾਂ ਖੋਦ ਕੇ ਲਿਆਉਂਦਾ, ਰਾਵੀ ਦਰਿਆ ਦੇ ਕਿਨਾਰੇ ਜਿਨ੍ਹਾਂ ਨੂੰ ਇਤਿਹਾਸ ਵਿੱਚ ਦਿਲਵਾਗ ਤੇ ਦਿਲਵਾਗ ਘੋੜੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਜਦੋਂ ਇਹ ਸੰਗਤਾਂ ਲਾਹੌਰ ਪਹੁੰਚੀਆਂ ਸ਼ਾਹਜਹਾਂ ਦੇ ਹੁਕਮ ਨਾਲ, ਉਹਦੇ ਸਿਪਾਹੀਆਂ ਨੇ ਇਹਨਾਂ ਘੋੜਿਆਂ ਨੂੰ ਬਾਦਸ਼ਾਹ ਦੇ ਤਵੀਲੇ ਵਿੱਚ ਅਸਤਬਲ ਵਿੱਚ ਲਿਆ ਕੇ ਬੰਨ ਦਿੱਤਾ। ਉਦਾਸ ਹੋਈਆਂ ਸੰਗਤਾਂ ਨੇ ਪਾਤਸ਼ਾਹ ਦੇ ਚਰਨਾਂ ਵਿੱਚ ਕਹਿ ਦਿੱਤਾ ਤੇ ਉੱਥੋਂ ਇਹ ਘੋੜੇ ਲੈਣ ਵਾਸਤੇ ਭਾਈ ਵਿਧੀ ਚੰਦ ਸਤਿਗੁਰਾਂ ਤੋਂ ਆਗਿਆ ਲੈ ਕੇ ਚੱਲਿਆ ਹੋਇਆ ਆਪਾਂ ਇੱਥੇ ਪਹੁੰਚੇ। ਭਾਈ ਜੀਵ ਨਾਂ ਦੇ ਸਿੱਖ ਦੇ ਘਰ ਵਿੱਚ ਆ ਕੇ ਵਿਧੀ ਚੰਦ ਨੇ ਪੁੱਛਿਆ, ਮੈਂ ਸ਼ਾਹਜਹਾਂ ਦੇ ਤਵੀਲੇ ਵਿੱਚੋਂ ਕਿਲੇ ਵਿੱਚੋਂ ਉਹ ਘੋੜੇ ਲੈ ਕੇ ਜਾਣੇ ਨੇ ਜਿਹੜੇ ਸਤਿਗੁਰੂ ਦੀ ਅਮਾਨਤ ਹਨ। ਭਾਈ ਜੀਵਨ ਨੇ ਆਖਿਆ, ਵਿਧੀ ਚੰਦਾ ਇਹ ਗੱਲ ਬਹੁਤ ਔਖੀ ਹੈ। ਬਾਦਸ਼ਾਹ ਦੇ ਕਿਲੇ ਦੇ ਉੱਤੇ ਜਿੱਥੇ ਥਾਂ ਤੇ ਘੋੜੇ ਬੰਨੇ ਹੋਏ ਨੇ, ਬਹੁਤ ਪਹਿਰੇਦਾਰ ਖਲੋਤੇ ਨੇ, ਉੱਥੇ ਤੱਕ ਤੇ ਪਹੁੰਚਣਾ ਮੁਸ਼ਕਲ ਹੈ। ਅੰਗਰੇਜ਼ੀ ਦਾ ਵਿਦਵਾਨ ਇੱਕ ਕਸਰ ਕਹਿੰਦਾ, ਉਹ ਕਹਿੰਦਾ ਨਸੈਸਿਟੀ ਦਾ ਮਦਰ ਆਫ ਇਨਵੈਂਸ਼ਨ, ਲੋੜ ਕਾਹਦ ਦੀ ਮਾਂ ਹੈ। ਉਹਨੇ ਪਲੈਨਿਕ ਬਣਾਈ ਤੇ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਪ੍ਰਾਪਤੀ ਕਰਨ ਵਾਸਤੇ ਕਿਹੜੀ ਵਿਉਤ ਬਣਾਵਾਂ, ਤਰੀਕਾ ਤਦਵੀਜ਼ ਕੀ ਸੋਚਾਂ। ਕਸੇਰਾ ਨਾ ਰੱਖ ਲਿਆ ਤੇ ਕਾਹੀ ਬਣ ਗਿਆ। ਕਾਹੀ ਬਣ ਕੇ ਹਰਾ ਕਤੂਰ ਘਾਹ ਖੋਦ ਕੇ ਲਿਆਇਆ ਰਾਵੀ ਦਰਿਆ ਦੇ ਕਿਨਾਰੇ ਦੇ ਕੰਢੇ ਉੱਤੇ, ਜਿੱਥੇ ਹੋਰ ਕਾਹੀ ਬੈਠੇ ਸਨ ਢੇਰੀ ਲਾ ਕੇ ਬੈਠ ਗਏ। ਤੇ ਕਿਲੇ ਵਿੱਚੋਂ ਨਿਕਲਿਆ ਦਰੋਗਾ ਸੁੰਦੇ ਖਾਂ, ਇਹਨਾਂ ਘੋੜਿਆਂ ਨੂੰ ਤੇ ਹੋਰ ਉਹਨਾਂ ਕੀਮਤੀ ਘੋੜਿਆਂ ਨੂੰ ਇਹ ਘਾਹ ਖਰੀਦਣ ਵਾਸਤੇ। ਹੋਰ ਵੀ ਗਾਹਕ ਫਿਰਦੇ ਨੇ ਜਿਹੜੇ ਲਾਹੌਰ ਵਿੱਚੋਂ ਆਏ ਨੇ। ਜਦੋਂ ਸੁੰਦੇ ਖਾਂ ਉਹ ਸਾਵਲ ਵਧਿਆ ਜਿੱਥੇ ਕਾਹੀ ਬੈਠੇ ਸਨ, ਜਿਹਨਾਂ ਵਿੱਚ ਬਾਬਾ ਵਿਧੀ ਚੰਦ ਕਸੇਰੇ ਦਾ ਰੂਪ ਧਾਰਨ ਕਰਕੇ ਨੌਂ ਵਟਾ ਕੇ ਬੈਠਾ ਹੋਇਆ। ਹੁਣ ਇਹ ਕਸੇਰਾ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਵਿੱਚ ਮਨ ਕਰਕੇ ਅਰਦਾਸ ਕਰਦਾ, ਸਤਿਗੁਰੂ ਇਹ ਸੋਹਦੇ ਖਾਂ ਜੇ ਕਦੇ ਮੇਰਾ ਘਾਹ ਖਰੀਦਣ ਆ ਜਾਏ ਤੇ ਗੱਲ ਬਣ ਜਾਏ, ਘੱਟੋ ਘੱਟ ਮੇਰੇ ਹੱਥਾਂ ਨਾਲ ਕੀਤੀ ਮਿਹਨਤ ਰਾਸ ਆ ਜਾਏ, ਇਹ ਘਾਹ ਤੁਹਾਡੇ ਘੋੜਿਆਂ ਦੇ ਲਾਇਕ ਹੋ ਸਕੇ। ਮੈਂ ਘਾਹ ਇਸ ਕਰਕੇ ਨਹੀਂ ਲਿਆਇਆ ਕਿ ਮੈਂ ਇਹਦੀ ਕੀਮਤ ਵਟਾਂਗਾ। ਜਦੋਂ ਹੋਰ ਗਾਹਕ ਆਉਂਦੇ ਸਨ, ਇਹ ਕਸੇਰਾ ਕਹਿੰਦਾ ਸੀ ਮੈਂ ਇਸ ਘਾਹ ਦਾ 1 ਰੁਪਈਆ ਲੈਣਾ। 1 ਰੁਪਈਏ ਦੀ ਗੱਲ ਕਿੰਨੀ ਪੁਰਾਣੀ ਹੈ, ਉਦੋਂ ਕੀ ਕੀਮਤ ਹੋਵੇਗੀ 1 ਰੁਪਈਏ ਦੀ, ਇਸ ਗੱਲ ਦਾ ਅੰਦਾਜ਼ਾ ਅਸੀਂ ਬਾਖੂਬੀ ਲਗਾ ਸਕਦੇ ਹਾਂ। ਤੇ ਜਦੋਂ ਸੋਹਦੇ ਸਾਹ ਦਰੋਗਾ ਆਇਆ, ਉਹਨੇ ਜਦੋਂ ਚੰਗਾ ਘਾਹ ਵੇਖਿਆ, ਹਰਾ ਕਤੂਰ ਪਾ ਮਾਰ ਦਾ ਘਾਹ ਵੇਖਿਆ, ਤੇ ਆ ਕੇ ਕਹਿੰਦਾ ਕੀ ਲੈਣਾ ਵੀ ਘਾਈ ਹੈ ਇਸ ਘਾਹ ਦਾ। ਹੁਣ ਬਾਬਾ ਵਿਧੀ ਚੰਦ ਬੜੇ ਅਜੀਬ ਸ਼ਬਦ ਵਰਤਦਾ, ਬੋਲੀ ਵਿੱਚ ਬੜੀ ਮਹੱਤਤਾ ਹੁੰਦੀ ਹੈ, ਬੋਲੀ ਵਿੱਚ ਬੜੀ ਤਾਕਤ ਹੁੰਦੀ ਹੈ। ਜਿਹੜੇ ਬੰਦੇ ਦੀ ਬੋਲ ਬਾਣੀ ਮਿੱਠੀ ਹੈ, ਕਹਿੰਦੇ ਨੇ ਉਹ ਬੰਦਾ ਸਭ ਕੁਝ ਪ੍ਰਾਪਤ ਕਰ ਰਹੀ ਹੈ। ਹੁਣ ਕਾਂ ਕਿਸੇ ਦਾ ਕੁਝ ਸਵਾਰਦਾ ਨਹੀਂ ਤੇ ਕੋਇਲ ਕਿਸੇ ਦਾ ਕੁਝ ਵਿਗਾੜਦਾ ਨਹੀਂ ਤੇ ਕੋਇਲ ਕਿਸੇ ਦਾ ਕੁਝ ਸਵਾਰਦੀ ਨਹੀਂ, ਕੇਵਲ ਉਹਨਾਂ ਦੀ ਬੋਲੀ ਦੀ ਗੱਲ ਹੈ। ਜਦੋਂ ਕੋਇਲ ਬੋਲਦੀ ਹੈ, ਹਰ ਬੰਦਾ ਕਹਿੰਦਾ ਇਹ ਚੰਗੀ ਲੱਗਦੀ ਹੈ। ਜਦੋਂ ਕਾਂ ਬੋਲਦਾ, ਕਈ ਵਾਰੀ ਸਾਨੂੰ ਅਗਲਾ ਕਹਿੰਦਾ ਕਿਉਂ ਕਾਂ ਲਾਈ ਹੈ। ਹੁਣ ਇਹ ਕਸੇਰਾ ਬੈਠਾ ਕਾਂ ਦੀ ਢੇਰੀ ਲਾ ਕੇ, ਇੱਥੋਂ ਦੇਖਾਂ ਦਰੋਗਾ ਆਇਆ, ਕਹਿਣ ਲੱਗਾ ਵੀ ਘਾਈਆ ਕੀ ਲੈਣਾ। ਤੇ ਇਹ ਉਹਦੇ ਕਿਹਨ ਚੱਕਰਾਂ ਨੂੰ ਵੇਖ ਕੇ ਕਹਿਣ ਲੱਗਾ ਜੀ ਘਾਹ ਤੁਸੀਂ ਤੇ ਪਾਤਸ਼ਾਹ ਦੇ ਘੋੜਿਆਂ ਨੂੰ ਪਾਉਣਾ ਹੋਵੇਗਾ। ਸੌਂਦੇ ਖਾਂ ਦਰੋਗਾ ਕਹਿਣ ਲੱਗਾ ਹਾਂ ਮੈਂ ਬਾਦਸ਼ਾਹ ਦੇ ਘੋੜਿਆਂ ਨੂੰ ਘਾਹ ਪਾਉਣਾ। ਕਹਿਣ ਲੱਗਾ ਜੀ ਪਰ ਤੁਹਾਡੋਂ ਮੈਂ ਕੀਮਤ ਕੋਈ ਨਹੀਂ ਲੈਣੀ, ਇਹ ਘਾਹ ਤੇ ਪਾਤਸ਼ਾਹ ਦੇ ਘੋੜਿਆਂ ਨੇ ਖਾਣਾ। ਜੇ ਮੇਰਾ ਖੋਤਿਆ ਘਾਹ ਪਾਤਸ਼ਾਹ ਦੇ ਘੋੜੇ ਖਾ ਲੈਣ ਤੇ ਮੇਰੇ ਵਾਸਤੇ ਏਡੋ ਵੱਡੀ ਚੰਗੀ ਗੱਲ ਕੀ ਹੋ ਸਕਦੀ ਹੈ। ਸੌਂਦੇ ਖਾਂ ਦਰੋਗਾ ਮਨ ਵਿੱਚ ਹੱਸਿਆ, ਕਹਿਣ ਲੱਗਾ ਬੰਦਾ ਮੈਨੂੰ ਨੀਂ ਪਾਗਲ ਲੱਗਦਾ, ਘੋੜਿਆ ਘੋੜਾ ਕਿਸੇ ਦਾ ਹੋਵੇ ਤਾਂ ਇਹਦੇ ਘਾਹ ਦੀ ਕੀਮਤ ਲੈਣੀ ਹੈ। ਹੁਣ ਸੋਹਦੇ ਖਾਂ ਦਰੋਗਾ ਸੋਚਦਾ ਵੀ ਇਹ ਸਾਡੇ ਸ਼ਾਹਜਹਾਂ ਬਾਦਸ਼ਾਹ ਨੂੰ ਪਾਤਸ਼ਾਹ ਕਹਿ ਰਿਹਾ, ਲੇਕਿਨ ਸਿੱਖ ਬਾਬਾ ਵਿਧੀ ਚੰਦ, ਕਿਉਂਕਿ ਘੋੜੇ ਗੁਰੂ ਹਰਿਮੰਦਰ ਸਾਹਿਬ ਦੀ ਅਮਾਨਤ ਨੇ, ਉਹਨਾਂ ਦੇ ਚਰਨਾਂ ਵਿੱਚ ਜਾ ਰਹੇ ਸਨ, ਉਹ ਕਿਵੇਂ ਪਾਤਸ਼ਾਹ ਗੁਰੂ ਹਰਿਮੰਦਰ ਸਾਹਿਬ ਨੂੰ ਕਹਿੰਦਾ ਹੈ ਸੱਚੇ ਪਾਤਸ਼ਾਹ ਪਾਤਸ਼ਾਹ। ਬੜੀਆਂ ਮਿੱਠੀਆਂ ਗੱਲਾਂ ਮਾਰੀਆਂ ਬਾਬਾ ਵਿਧੀ ਚੰਦ ਨੇ, ਇੱਕ ਵਾਰੀ ਤੇ ਉਹ ਮੰਨ ਲਓ ਵੀ ਉਹਨੂੰ ਕੀ ਲਿਆ, ਐਸੀਆਂ ਗੱਲਾਂ ਵਿੱਚ ਉਹੋ ਜਿਹੀਆਂ ਗੱਲਾਂ ਕਰ ਦੇਵੇ ਜਿਹਨਾਂ ਨੂੰ ਸਮਝਣ ਵਾਸਤੇ ਸੋਹਦੇ ਖਾਂ ਦਰੋਗਾ ਬੜਾ ਆਪਣੇ ਮਨ ਉੱਤੇ ਵਜਨ ਪਾਵੇ ਵੀ ਕਿਹੜਾ ਕੀ ਚਾਹੁੰਦਾ। ਕਹਿਣ ਲੱਗਾ ਜੀ ਮੇਰਾ ਘਾਹ ਇਹ ਖੋਤਿਆ ਹੋਇਆ ਘਾਹ ਦੇ ਪਾਤਸ਼ਾਹ ਦੇ ਘੋੜਿਆਂ ਦੇ ਲੈਕ ਹੋ ਜਾਵੇ, ਮੇਰਾ ਤਾਂ ਜਨਮ ਸਫਲਾ ਹੋ। 1 ਰੁਪਈਆ ਕੀਮਤ ਦੇ ਦਿੱਤੀ ਸੋਹਦੇ ਖਾਂ ਦਰੋਗੇ ਨੇ, ਉਹਨੇ ਆਖਿਆ ਮੁਫ਼ਤ ਨਹੀਂ ਲੈਣਾ,
ਆਹ ਸੌ ਏਕੜ ਰੁਪਈਆ ਤੂੰ ਕੀਮਤ ਰੱਖੀਏ, ਮੈਂ ਤੈਨੂੰ ਇੱਕ ਰੁਪਈਆ ਦੇਣ ਵਾਸਤੇ ਵੀ ਤਿਆਰ ਹਾਂ, ਸਾਹ ਚੰਗਾ ਹੈ ਤੇ ਇਹ ਘਾਹ ਨੂੰ ਜਾ ਕੇ ਕਿਲੇ ਦੇ ਵਿੱਚ ਉਹਨਾਂ ਘੋੜਿਆਂ ਨੂੰ ਪਾ ਦੇ ਜਿਹੜੇ ਬਹੁਤ ਕੀਮਤੀ ਘੋੜੇ ਨੇ, ਜਿਹਨਾਂ ਉੱਤੇ ਈਦ ਵਾਲੇ ਦਿਨ ਬਾਦਸ਼ਾਹ ਸ਼ਾਹਜਹਾਂ ਨੇ ਸਵਾਰੀ ਕਰਨੀ। ਹੁਣ ਸੌਂਦੇ ਖਦਰ ਹੋ ਗਏ ਦੇ ਕਹਿਣ ਤੋਂ ਬਾਅਦ ਇਹਨੇ ਉਹ ਪੰਡ ਨੂੰ ਮਗਰੀ ਨੂੰ ਆਪਣੇ ਮੋਢੇ ਦੇ ਪਿੱਛੇ ਧਰਿਆ ਤੇ ਸੱਜੇ ਪਾਸਾ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਉਹਨਾਂ ਘੋੜਿਆਂ ਦੇ ਕੋਲੇ ਪਹੁੰਚ ਗਿਆ, ਤਾਂ ਪਾ ਦਿੱਤੀ। ਗੱਲ ਤੇ ਇੱਥੇ ਖਤਮ ਹੋ ਜਾਂਦੀ, ਲੇਕਿਨ ਬਾਬਾ ਵਿਧੀ ਚੰਦ ਜਾਣਦਾ ਕਿ ਇਹਨਾਂ ਘੋੜਿਆਂ ਕੋਲ ਪਹੁੰਚਣ ਵਾਸਤੇ ਮੈਨੂੰ ਕੀ ਤਰਕੀਬ ਬਣਾਉਣੀ ਪੈਣੀ ਹੈ, ਕੀ ਵਿਰੋਧ ਬਣਾਉਣੀ ਪੈਣੀ। ਘੋੜਿਆਂ ਉੱਤੇ ਹੱਥ ਫੇਰ ਫੇਰ ਕੇ ਉਹਨਾਂ ਦੀ ਮਾਲਿਸ਼ ਕਰ ਲੈਂਦਾ, ਗੋਡਿਆਂ ਤੱਕ ਸਾਫ਼ ਕਰਦਾ, ਕਦੇ ਕੱਪੜਾ ਫੇਰਦਾ, ਪਿੱਛੇ ਜਿਹੜੀ ਲਿੱਦ ਪਈ ਸੀ ਉਹ ਹਟਾ ਦਿੱਤੀ। ਹੁਣ ਸੌਂਦੇ ਖਾਂ ਸੋਚਦਾ ਵੀ ਇਹ ਬੰਦਾ ਬੜਾ ਅਜੀਬ ਹੈ, ਅਸਲ ਵਿੱਚ ਇਹਦੇ ਭਾਅ ਵਿੱਚ ਦਿੱਤਾ ਰੁਪਈਆ ਲੈ ਕੇ ਮੁੜ ਜਾਣਾ ਚਾਹੀਦਾ ਸੀ। ਦੁਨੀਆਦਾਰੀ ਤੇ ਇਹੀ ਗੱਲ ਕਹਿੰਦੀ ਹੈ, ਜਦੋਂ ਮਤਲਬ ਨਿਕਲ ਗਿਆ ਲੋਕ ਆਪਣਾ ਸੁਭਾਅ ਬਦਲ ਲੈਂਦੇ ਨੇ, ਬੋਲਚਾਲ ਬਦਲ ਲੈਂਦੇ ਨੇ, ਜਦੋਂ ਕਿਸੇ ਨੇ ਕੁਝ ਲੈਣਾ ਹੁੰਦਾ ਹੈ ਉਹ ਬੜਾ ਮਿੱਠ ਪਿਆਰ ਨਾਲ ਸਾਡੇ ਨਾਲ ਵਰਤਦਾ, ਜਦੋਂ ਲੋੜ ਹੋਵੇਗੀ ਕੁਝ ਆਧਾਰ ਲੈਣਾ ਹੋਵੇਗਾ, ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਤੱਤ ਆਏ ਹੋਣਗੇ, ਮੇਰੇ ਵਿੱਚ ਵੀ ਆਏ ਨੇ। ਬੰਦੇ ਦੀ ਸ਼ਬਦਾਵਲੀ ਜਿਹੜੀ ਹੁੰਦੀ ਹੈ ਕਹਿੰਦਾ ਵੀ ਆਪਣੇ ਦੇ ਘਰ ਦੀ ਗੱਲ ਹੈ, ਜਦੋਂ ਆਖੋਗੇ ਗੱਲ ਹੋ ਜਾਏ, ਜਦੋਂ ਮਤਲਬ ਪੂਰਾ ਹੋ ਜਾਏ, ਤੁਸੀਂ ਆਪਣਾ ਆਧਾਰ ਦਿੱਤਾ ਹਰ ਰੁਪਈਆ ਤੋਂ ਮੰਗ ਲਓ ਵੀ ਸੱਜਣਾ ਹੁਣ ਮੈਨੂੰ ਲੋੜ ਹੈ, ਮੇਰੇ ਪੈਸੇ ਮੈਨੂੰ ਦੇ ਦੇ, ਤੇ ਉਹਦੀ ਜਿਹੜੀ ਸ਼ਬਦਾਵਲੀ ਹੈ ਬੜੀ ਖੜਵੀ ਅੱਖਰਵੀ ਹੋ ਜਾਏਗੀ, ਤੇ ਆਖਿਰ ਕਿ ਮੈਂ ਭੱਜਿਆ ਜਾਂਦਾ, ਮੈਂ ਪਿੰਡ ਛੱਡਦਾ, ਸਮਾਨ ਕਦੇ 'ਚ ਪਾਇਆ ਦੇ ਦਿਆਂਗਾ, ਗੱਲ ਉਹ ਨਹੀਂ ਹੈ। ਲੇਕਿਨ ਮਨੁੱਖ ਦੀ ਆਪਣੀ ਸੋਚ ਹੈ, ਤੇ ਵਿਚਾਰ ਕਰਕੇ ਜਦੋਂ ਇਸ ਸੌਂਦੇ ਖਾਂ ਦਰੋਗਾ ਵੇਖਦਾ ਆਪਣੀ ਅੱਖਾਂ ਦੇ ਨਾਲ ਕਿ ਬਾਬਾ ਵਿਧੀ ਚੰਦ ਘੋੜਿਆਂ ਦੀ ਬੜੀ ਸੇਵਾ ਕਰਦਾ, ਜਦੋਂ ਘੋੜਿਆਂ ਨੂੰ ਪਿਆਰ ਨਾਲ ਨਿਹਾਰ ਰਿਹਾ ਤੇ ਸੱਚੇ ਪਾਤਸ਼ਾਹ ਗੁਰੂ ਹਰਿਮੰਦਰ ਸਾਹਿਬ ਦੇ ਘੋੜੇ ਨੇ ਜੋ ਗੱਲਾਂ ਬਾਬਾ ਵਿਧੀ ਚੰਦ ਆਪਣੀ ਜ਼ੁਬਾਨ ਵਿੱਚੋਂ ਧੀਮੀ ਆਵਾਜ਼ ਵਿੱਚ ਕਹਿੰਦਾ ਤਾਂ ਕਿ ਸੌਂਦੇ ਖਾਂ ਨੂੰ ਸੁਣੀ ਵੀ ਜਾਣ ਅਤੇ ਉਹਨੂੰ ਸ਼ੱਕ ਵੀ ਨਾ ਪਵੇ, ਉਹ ਗੱਲਾਂ ਮੇਰੇ ਕਾਜ਼ੀ ਸਾਥੀ ਆਪਣੀ ਸੇਵਾ ਵਿੱਚ ਕਹਿ ਲੱਗੇ ਨੇ।

ਜਦ ਘੋੜੇ ਵੇਖੇ ਵੀਰੀ ਦੰਦ ਦੰਦ ਤੋਂ ਸੀਸ ਝੁਕਾ ਜਦ ਘੋੜੇ ਵੇਖੇ ਵੀਰੀ ਦੰਦ ਦੰਦ ਤੋਂ ਸੀਸ ਝੁਕਾ ਜਦ ਘੋੜੇ ਵੇਖੇ ਵੀਰੀ ਦੰਦ ਦੰਦ ਤੋਂ ਸੀਸ ਝੁਕਾ

فتح سعودة يا سيدك يا سنة. ਸੱਦੇ ਸਾਹਿਬ ਦੇ ਰਾਸ ਉੱਤੇ ਕਿਹਾ ਸੁਣਾ ਇਹਨਾਂ ਕੋਲ ਸੱਦੇ ਸਾਹਿਬ ਦੇ ਉਸ ਉੱਤੇ ਕਿਹਾ

ਸੀ ਇਹਨਾਂ ਦੀ ਇਸ ਸੇਵਕ ਤਾਈ ਖੁਦਾ ਜੈਸੇ ਉਹ ਬਖਸ਼ੀ ਇਹਨਾਂ ਦੀ ਇਸ ਸੇਵਕ ਤਾਈ ਖੁਦਾ ਜੇ ਸੇਵਾ ਬਖਸ਼ੀ ਇਹਨਾਂ ਦੀ ਉਸ ਸੇਵਕ ਨੂੰ ਖੁਦਾ ਜੇ ਸੇਵਾ ਬਖਸ਼ੀ ਇਹਨਾਂ ਦੀ ਇਸ ਸੇਵਕ ਤਾਈ ਖੁਦਾ ਜੇ ਸੇਵਾ ਬਖਸ਼ੀ ਇਹਨਾਂ ਦੀ ਇਸ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਜ਼ਿੰਮੇਵਾਰੀ ਹੋਰ ਕਿਸੇ ਸੌਂਪਦੇ ਕਿਉਂ ਸੌਂਪਦੇ ਹੋ, ਕਿਸ ਉੱਤੇ ਕਿਉਂ ਸੁੱਟਦੇ ਹੋ? ਤੇ ਜਿਨ੍ਹਾਂ ਨੇ ਇਸ ਢੰਗ ਨਾਲ ਇਸ ਦੇਸ਼ ਦੀ ਹਾਲਤ ਬਣਾ ਦਿੱਤੀ ਹੈ, ਇਹਨਾਂ ਨੂੰ ਹੱਕ ਕੀ ਹੈ ਦੇਸ਼ ਦੇ ਸਿੰਘਾਸਣ ਤੇ ਬੈਠਣ ਦਾ ਕਿ ਤੁਸੀਂ ਜ਼ਿੰਦਗੀ ਦਾ ਹਰ ਮਸਲਾ ਗੋਲੀ ਦੇ ਆਸਲੇ ਤੇ ਹੱਲ ਕਰੋ, ਤੋਪਾਂ ਦੇ ਆਸਲੇ ਤੇ ਹੱਲ ਕਰੋ, ਟੈਂਕਾਂ ਦੇ ਆਸਲੇ ਤੇ ਹੱਲ ਕਰੋ? ਫਿਰ ਬ੍ਰਿਟਿਸ਼ ਸਰਕਾਰ ਨੂੰ ਕੱਟਣ ਦੀ ਲੋੜ ਕੀ ਸੀ? ਫਿਰ ਤੇ ਉਹ ਵੀ ਠੀਕ ਸੀ, ਫਿਰ ਤੇ ਉਹਨਾਂ ਦੇ ਰਾਜ ਇਹ ਵੀ ਠੀਕ ਸੀ, ਕਿਉਂਕਿ ਉਹ ਵੀ ਹਰ ਮਸਲੇ ਨੂੰ ਗੋਲੀ ਨਾਲ ਹੱਲ ਕਰਨਾ ਚਾਹੁੰਦੇ ਸਨ। ਤੇ ਤੁਸੀਂ ਵੀ ਉਸੇ ਢੰਗ ਨਾਲ ਹੱਲ ਕਰੋ ਤੇ ਖਿਮਾ ਕਰਨੀ, ਫਿਰ ਇਹ ਉਹਨਾਂ ਦੇ ਆਪਣਿਆਂ ਨੂੰ ਕੀ ਕਰੇਗੀ? ਫਿਰ ਤੇ ਪਰਾਏ ਚੰਗੇ ਨੇ, ਕਿਸੇ ਹੱਦ ਤੱਕ ਉਹ ਪਰਾਏ ਚੰਗੇ ਨੇ। ਇਸ ਢੰਗ ਦੇ ਨਾਲ ਅਕਾਲ ਤਖ਼ਤ ਦੀ ਬੇਹਰਮਤੀ ਪਰਾਇਆਂ ਨੇ ਨਹੀਂ ਕੀਤੀ ਸੀ ਜੋ ਆਪਣਿਆਂ ਨੇ ਕਰ ਦਿੱਤੀ। ਔਰ ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਦੁਸ਼ਮਨੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ, ਦੋਸਤੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ, ਦਿਲ ਸੇ ਦੁਸ਼ਮਨ ਕੀ ਅਦਾਵਤ ਕਾ ਗਿਲਾ ਜਾਤਾ ਰਹਾ। ਇਹ ਹਕੀਕਤ ਹੈ, ਇਹ ਬਹੁਤ ਵੱਡੀ ਜੋ ਹੈ ਸੱਚਾਈ ਹੈ। ਅੱਜ ਦੀਵਾਲੀ ਹੈ, ਮੈਂ ਅਰਜ਼ ਕੀਤੀ ਹੈ ਸਿੱਖੀ ਦੀ ਲਹਿਰ ਮਦਮ ਹੋਈ ਹੈ। ਇਸ ਦੀਵੇ ਨੂੰ ਕੁਛ ਤੂਫਾਨੀ ਹਵਾਵਾਂ ਨੇ ਕਹਿ ਰਿਹਾ, ਦੀਵਾ ਬੁਝੇਗਾ ਨਹੀਂ ਕਿਉਂਕਿ ਬਹੁਤ ਸਾਰੇ ਤੂਫਾਨਾਂ ਚੋਂ ਲੰਘ ਚੁੱਕਿਆ, ਪਰ ਫਾਨੂਸ ਦੀ ਲੋੜ ਹੈ। ਇਸ ਵਕਤ ਫਾਨੂਸ ਦੀ ਲੋੜ ਹੈ, ਉਹ ਤੁਸੀਂ ਫਾਨੂਸ ਬਣਨਾ ਹੋਵੇਗਾ, ਇਸ ਦੀਵੇ ਨੂੰ ਜਲਾਉਣਾ ਹੈ। ਤੇ ਜ਼ਿੰਮੇਵਾਰੀ ਹੁਣ ਕੀ, ਤਮਾਮ ਦੇਸ਼ ਦੇ ਗੁਰਦੁਆਰੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦਿਓ ਜਿਨ੍ਹਾਂ ਨੂੰ ਵੇਖੀਏ ਤੇ ਗੁਰੂ ਚੇਤੇ ਆ, ਬਸ ਇੰਨੇ। ਜਿਨ੍ਹਾਂ ਦੇ ਦਰਸ਼ਨ ਕਰੀਏ ਤੇ ਮਨੀ ਸਿੰਘ ਚੇਤੇ ਆਵੇ, ਜਿਨ੍ਹਾਂ ਦੇ ਦਰਸ਼ਨ ਕਰੀਏ ਭਾਈ ਗੁਰਦਾਸ ਚੇਤੇ ਆਵੇ, ਜਿਸ ਦੇ ਦਰਸ਼ਨ ਕਰੀਏ ਭਾਈ ਦਿਆਲਾ ਚੇਤੇ ਆਵੇ, ਜਿਸ ਦੇ ਦਰਸ਼ਨ ਕਰੀਏ ਗਿੱਦੜਨਾ ਚੇਤੇ ਆਵਣ, ਉਸ ਦਿਲ ਤੇ ਕਾਇਰਨਾ ਚੇਤੇ ਆਵਣ, ਜਿਹਦੇ ਦਰਸ਼ਨ ਕਰੀਏ ਤੇ ਸਤਿਗੁਰ ਨੇ ਸਾਨੂੰ ਸਿੰਘ ਲਕਬ ਦਿੱਤਾ ਹੈ ਸ਼ੇਰ ਚੇਤੇ ਆ। ਇਸ ਤਰ੍ਹਾਂ ਦੇ ਜੋ ਹੈ ਨਿਜ਼ਾਮ ਨੂੰ ਅਸੀਂ ਬਣਾਈਏ, ਕਹਿ ਦੇਣਾ ਮੇਰਾ ਫਰਜ਼, ਅੱਗੋਂ ਮੰਨਣਾ ਤੁਹਾਡਾ ਫਰਜ਼, ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਇਆ ਅੱਜ ਦੇ ਇਸ ਪਾਵਨ ਪਵਿੱਤਰ ਤਿਉਹਾਰ ਵਾਲੇ ਦਿਹਾੜੇ ਮੈਂ ਥੋੜੀ ਜਿਹੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ। ਕੱਲ ਦੀ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੱਕ ਦਿਨ ਪਟਿਆਲੇ ਵਿੱਚ ਹਾਜ਼ਰੀ ਭਰਨੀ ਹੈ, ਤੇ ਫਿਰ ਦਾਸ ਨੇ ਬੰਬੇ ਜੋ ਹੈ ਚਲੇ ਜਾਣਾ, ਫਿਰ ਜਦੋਂ ਨਦੀ ਨਾਲ ਸੰਜੋਗੀ ਮੇਲਾ ਹੋਇਆ। ਇੱਕ ਨਿੱਕੀ ਜਿਹੀ ਬੇਨਤੀ ਮੈਂ ਹੋਰ ਕਰਨੀ, ਇੱਕ ਮਿੰਟ ਆਪ ਜੀ ਦਾ ਹੋਰ ਲੈਣਾ, ਛੋਟੀ ਜਿਹੀ ਬੇਨਤੀ। ਕੱਲ ਦਾਸਾਂ ਨੇ ਸਿੰਘ ਸਾਹਿਬਾਨ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਕਿ ਇੱਥੇ ਜੋ ਸ਼ਹੀਦ ਹੋ ਚੁੱਕੇ ਨੇ ਸਾਰਿਆਂ ਦੇ ਪਰਿਵਾਰਾਂ ਨੂੰ ਜਾਂ ਜੋ ਵੀ ਬਚੇ ਨੇ ਉਹਨਾਂ ਨੂੰ ਬਕਾਇਦਾ ਛੇਤੀ ਤੋਂ ਛੇਤੀ ਆਰਥਿਕ ਸਹਾਇਤਾ ਆਰੰਭ ਕਰ ਦਿੱਤੀ ਜਾਏ। ਆਰਥਿਕ ਤੇ ਤਜੀਜ਼ ਦੀ ਜੰਗ ਦੀ ਵੀ ਉਹਨਾਂ ਨੇ ਕੀਤੀ ਕਿ ਸਿੰਘ ਸਾਹਿਬਾਨ ਨੇ ਅਪੀਲ ਕੀਤੀ ਹੋਈ ਹੈ, ਤੇ ਮੈਂ ਇੱਕ ਤਜਵੀਜ਼ ਰੱਖੀ ਸੀ ਬਣੇ ਇੱਕ ਅਲੱਗ ਬੋਰਡ ਬਣਾ ਦਿਓ, ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਅੰਦਰ ਹੋਵੇ, ਸਿੰਘ ਸਾਹਿਬਾਨ ਦੇ ਅੰਦਰ ਹੋਵੇ, ਤੇ ਉਹ ਬੋਰਡ ਉਹਦੇ 5 ਪਤਵੰਤੇ ਸਿੰਘ ਅੰਮ੍ਰਿਤਸਰ ਦੀ ਹੋਣ, ਤਾਂ ਕਿ ਐਸਾ ਨਾ ਹੋਵੇ ਇੱਕ ਦਿੱਲੀ ਦਾ ਹੋਵੇ ਇੱਕ ਕਲਕੱਤੇ ਦਾ ਹੋਵੇ, ਤੇ ਜਦ ਸਹਾਇਤਾ ਦੇਣੀ ਹੋਵੇ ਤੇ ਦਿੱਲੀ ਵਾਲਾ ਆਵੇ ਤੇ ਦੇਵੇ, ਬੰਬੇ ਵਾਲਾ ਆਵੇ ਤੇ ਦੇਵੇ, ਕਲਕੱਤੇ ਵਾਲਾ ਆਵੇ ਤੇ ਉਹ ਇੱਕ ਨਾ ਆਇਆ ਇੱਕ ਆਇਆ ਨਹੀਂ, ਉਹ 5 ਸਿੰਘ ਵੀ ਇੱਥੋਂ ਦੇ ਚਾਹੀਦੇ ਨੇ। ਤੇ ਸਿਲਸਿਲਾਵਾਰ ਉਹਨਾਂ ਤਮਾਮ ਯਤੀਮਾਂ ਨੂੰ, ਬੇਵਾਵਾਂ ਨੂੰ ਜਾਂ ਬਿਰਧ ਜਿਨ੍ਹਾਂ ਦੇ ਸਿਰ ਦੇ ਉੱਤੋਂ ਜਵਾਨ ਬੱਚਿਆਂ ਦੇ ਸਾਏ ਚਲੇ ਗਏ, ਉਹਨਾਂ ਨੂੰ ਇਹ ਮਦਦ ਛੇਤੀ ਤੋਂ ਛੇਤੀ ਆਰੰਭ ਕਰ ਦਿੱਤੀ ਜਾਏ। ਸੰਤ ਮੱਖਣ ਸਿੰਘ ਸਰਤ ਵਾਲੀ ਗਲੀ ਦੇ ਜੋ ਪੁਰਾਣੀ ਟਕਸਾਲ ਹੈ, ਉਹਨਾਂ ਨੇ بڑی ہمدردی جتائی. وہ بھی کہنے لگے جی میرے نال چار پانچ سجن اس طریقے نال کٹھے ہو جان تو میں اپنے طور پہ بھی میں کافی مایا کٹھی کر سکتے ہیں. اور بھی کئی سجنا نے اس ڈنگ نال آ لیا. اس وقت ہے کہ میں کرنی تھی مینو کتھا بھیٹ دیتی اج کی تو میری جیب بھی جو کچھ ہویا میں ٹٹول لیا گا وہ بھی میں بھیٹ کر دیا گا اتنے. میں سنت جو ہے مکھن سنگھ جی کے حوالے جو ہے کردہ جو ستو والی گلی کے اس وقت سرپرست نے اس ڈیری نو جو ہے چلا رہے ہیں. تو اپنے ڈنگ نال یہ مایا جڑے جڑے لوڑ مند ہون انہوں بھیٹ کر دین. میں کدی کسی شہر کتھا بھیٹ منگتا نہیں ہوں. تھی اج اگر مینو کتھا بھیٹ دے دو تو میں تہ دلوں تھوڑا شکر گزار ہوا گا اور صاحباں کے چرنا چ ارداس کرا گا کہ تھوڑی جڑی مایا ہے سدگر سفل کرے لکھے لاوے. تو میں اپنے روپ بھیٹ کرنا. پھر شرومنی کمیٹی نے جو بورڈ بنایا اس بورڈ لے بھی سیوا جو ہے کرے گا. تو آپ جو ہے جڑے جڑے سجن مائی بھائی مایا بھیٹ کر رہے ہیں ستگر دیو جی مہاراج سارے کی مایا لکھے لان پروان کرن کہ یہ مایا یتیما لئی بیواوا لئی اور انہوں معصوم کے کمزور برد ماتاوا لئی ہے. سو ستگر سارے کی مایا سفلی کرن لکھے لان.

ਧੋ ਲੈਣ ਨਾਲ ਮਨ ਤੇ ਨਹੀਂ ਧੋਤਾ ਜਾਂਦਾ, ਵਿਚਾਰ ਤੇ ਸ਼ੁੱਧ ਨਹੀਂ ਹੁੰਦੇ। ਤਨ ਨੂੰ ਰੋਜ਼ ਧੋਂਦਾ ਰਹੋ, ਸੁਭਾਅ ਨਹੀਂ ਬਦਲਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਤੁਮੇ ਅੰਮ੍ਰਿਤ ਸਿੰਚੀਏ, ਤੁਮੇ ਦੀ ਵੇਲ ਨੂੰ ਕੋਈ ਰੋਜ਼ ਮਨੁੱਖ ਅੰਮ੍ਰਿਤ ਸਿੰਚਦਾ ਰਹੇ, ਮਿੱਠਾ ਘੋਲ ਘੋਲ ਪਾਣੀ ਵਿੱਚ ਉਸਦੇ ਵੇਲ ਦੀ ਜੜ ਵਿੱਚ ਪਾਉਂਦਾ ਰਹੇ, ਤੇ ਕੀ ਤਵੱਕੋ ਰੱਖਦਾ ਵੀ ਤੁਮੇ ਦੀ ਕੁੜੱਤਨ ਮਿਠਾਸ ਵਿੱਚ ਬਦਲ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਖਿਆਲ ਦਿੱਤਾ, ਕਹਿੰਦੇ ਨੇ

ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕਣ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂ ਔਰ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸਦੀ ਜੜ੍ਹ ਦੇ ਕੋਲ ਮਿਸਰੀ ਦੀ ਦਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲ ਹੈ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜਕਣ ਹੈ ਅਜੁਰ ਬਾਣੀ ਵਿੱਚ ਕਹਿੰਦੇ ਨੇ

0: तो सजा देगा, क्योंकि बाहरों मैल लग गई, पर जे मत नू मैल लग जाए, जे विचारों नू मैल लग जाए, मनुख दे विचार मैले हो जाए, तां विचार तां बाहर नहीं अंदर रहिंदे, बाहरला पानी अंदरली चीज नू तोड़ी खटदा, जे विचारों नू मैल लग जाए तां विचार अंदर रहिंदे ने, ते अंदर विचार ही जा सकते ने, इसलिए जे विचारों नू धोना होवे तां विचारां नाल ही धोता जा सकदा है, जे अंदरले विचारों नू मैल लग जाए तां जरूर पाएगी विचारों दी, क्योंकि विचार ही विचार तक पुज सकते ने। हजूर कहिंदे ने जे तेरा मन मैला हो जाए, ते मन मैले दे कारण मत मैली हो जाए, ते मत मैली दे कारण विचार मैले हो जाएंगे, तेरे लिए जरूरी है तू गुरु दे विचारां दी छो दे, क्योंकि विचार ही विचारां नू पवित्र कर सकदे ने, पर जरूरी है छो दे। आ तन नू धोण लई भी तां पानी दी छो देनी पैंदी है, जे आखीए पानी दा टब बाथरूम विच पिया रहे असी बेडरूम पै पै साफ हो जाइए, ऐसा तो नहीं हो सकता। तन नू धोण लई भी तां पानी दे नेड़े होना पैगा, पानी दी लपेट विच आना पैगा, पानी दी छो लैनी पैगी, पानी दी दूरी नाल तन साफ नहीं हुंदा। बल्कि हजूर ने तो बाणी विच इक्कां ते फरमाया, कहिंदे ने
1: तिखा तिहारा क्यों लगे,
0: प्यासे दी प्यास नहीं बुझ सकती, जे नदी दे ते प्यासे दे दरमियान विच कोई दीवार हो, उन्नू पानी दा बुक भर के होठा राही मुंह राही अंदर निकलना पएगा, प्यास तां बुझेगी, छो लैनी पएगी, ते जे बाहरले पानी दी तनु जरूरत है छो लैण दी तां साफ हुंदा है, तां अंदरले विचारां नू भी विचारां दी छो दी लोड़, इत्थों तक विचार पहुंचाने ने, विचार दूर पै रहे बाणी दे, शब्द की बाणी की श्री गुरु ग्रंथ साहिब की गुरु दे पवित्र साफ सुथरे विचार, जे तेरे विचार मैले हो जान तां विचारां नू विचार ही साफ कर सकदे ने, पर एक शर्त ते भी गुरु दे विचार तेरे अंदर जाके तेरे विचारां नू छो, ऐसा ना होवे भी तू आखे गुरुद्वारे अखंड पाठ रखा दिया, पैसे भेज दिया, रुपए पहुंच जान, ग्रंथी सिंह गुरुद्वारे अखंड पाठ कर देवे, ते तेरे विचार घर बैठे पवित्र हो जान।
2: थैंक यू फॉर लिसनिंग टू CISK सिख रेडियो 94.3 FM ब्रॉडकास्टिंग फ्रॉम द वेस्टर्न सिंह सभा गुरुद्वारा इन विलियम्स लेक ब्रिटिश कोलंबिया कनाडा। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਵਿੱਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸੰਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਅਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ। ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਉੱਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦੇਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਤਾਂ ਇਹ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ, ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਵਿੱਚ। ਤਾਂ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਅਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ। ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਵਿੱਚ ਜੋੜੇ ਗਏ ਨੇ, ਜੈਸੇ ਆਸਾ ਦੀਵਾਰ, ਇਹਦੇ ਵਿੱਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ ਵਿੱਚ ਹੈ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਅਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਵਿੱਚ ਨਹੀਂ ਸਮਾ ਸਕੇ, ਵਾਰਾਂ ਦੇ ਵਿੱਚੋਂ ਬਚ ਗਏ। ਤਾਂ ਇਹ ਪਹਿਲੇ ਪਾਤਸ਼ਾਹ ਦੇ, ਤੀਜੇ, ਚੌਥੇ, ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਦੇ ਵਿੱਚ ਮਿਲਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ। ਤਾਂ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਅਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਇਓ ਦੀਆਂ ਪਹਾੜੀਆਂ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਅਤੇ ਸੰਗੀਤ ਦੀ ਦੁਨੀਆ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਅਤੇ ਇੰਜ ਕਹਿ ਲੋਕ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਵਜ਼ ਅਤੇ ਵਾਰ ਇੰਗਲਿਸ਼ ਦਾ ਹੈ, ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ, ਮੇਲ ਖਾ ਗਏ। ਅਰਬੀ ਦੇ ਵਿੱਚ, ਫਾਰਸੀ ਦੇ ਵਿੱਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ਼ ਸੁਥਰਾ। ਪਰ ਸੰਸਕ੍ਰਿਤ ਦੇ ਵਿੱਚ ਵੀ ਪਾਕ ਲਫ਼ਜ਼ ਹੈ ਅਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ, ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਅਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਅਤੇ ਇਹਦਾ ਅਰਥ ਹੈ ਸਾਫ਼ ਸੁਥਰਾ, ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਹੋਗੇ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਅਤੇ ਖੁਦਾ ਦਾ ਕਰਮ ਹੋ ਗਏ। بخشش رحمت. تو وار یہ جڑا شبد ہے یہ فارسی عربی نال نہیں بلکہ انگریزی نال میل کھا گیا ہے. جیسے کہ تو میرا گرہائی, تو میرا وڈا گرو ہے, مہان گرو ہے. میں تو حیران ہو جانا کئی لفظ اس طرح سبھاوت ہی میل کھا گئے ہیں, سوتے سدھ میل کھا گئے ہیں. پر وہ شبد جس بولی کا ہوئے گا وہ اس کے ارتھ کرو گے تا ہی صحیح سپشٹیکرن ہو سکے گا, ورنہ نہیں, ورنہ ارتھاں کا انرتھ ہوے گا. تو جنگی طرز تے گربانی جڑے کئی کہندے نا کہ جنگی طرز دے گیت تے بعد دے چھویں پادشاہ دی دین نے, پر میں عرض کراں اے واراں گرو ارجن دیو جی نے چڑھائیاں نے. کہ جنگی طرز دے اس بانی نو جنگی طرز تے گائن کرنا ہے. یہ گل وکھری ہے کہ اے دھنا اجوکے کسی حد تک راگی سنگھاں نو بھول گئی ہیں, کیونکہ تو نام ہی ستگر نے چاڑ دیتی ہیں جنگی طرز کی دھن کی ہونی چاہیے. تو مہاراج نے لکھا ہے ٹنڈے اسرا جے کی دھنی, دھن او گائن کرو جڑی ٹنڈے اسراج کی دھن ہے. للا بہلیما کی دھنی گاونی, چندرہاڑا سوئیاں کی دھنی, یہ دھن نو دھنا چڑی ہوئی ہیں. نو دیاں نو دھنا جنگی طرز دیا نے. بہت پرانی گل ہے, بھائی کلیان سنگھ جی بیٹھے نے کہ لکھنؤ دے ایک سجن سنگیت دے اتے بہت وڈا گرنتھ لکھ رہا سی. او میرے کو لایا تے کہن لگا میں بھارت دے مختلف پہلوان دے فرقیاں دے جو سنگیت دی پرتھا ہے یہ دی کھوج کر رہے ہیں. یہ گرو گھر جیڑی سنگیت دی پرتھا ہے یہ میں جانکاری لینی ہے تھوڑی. تو میرے کو آئے سن, میں انہوں نے کہہ دیتا سی میں سنگیت دا تھوڑا بہت ادھیئن ضرور کیتا ہے پر باریکیاں میں تینوں نہیں دس سکاں گا. مینو کہن لگا سنگیت دیاں باریکیاں مینو نہیں چاہیے. سنگیت دی جیڑی شیلی ہے, سنگیت دی جیڑی اوپرلی روپ ریکھا ہے, میں تے صرف اس دی جانکاری لینی ہے. تے میں اس نو کہہ دیتا کہ اتنے راگ نے گرو گرنتھ صاحب جی مہاراج دے وچ, ایہدے وچ پڑتالاں وی ہیگیاں, تال بدل بدل کے گائن کرنا اور کافی نے. پھر اس تو علاوہ خاص گل جڑی دیکھن دے وچ ہے, او نے چڑیاں ہویاں نو دھنا. انہاں نو تو نو وچ مینو چنگی طرح یاد ہے اس نے بڑی دلچسپی لئی ہے. ٹنڈے اسرا جے کی دھنی, چندرہاڑا سوئیاں کی دھنی, للا بہلیما کی دھنی, موسے کی وار کی دھنی, ادھر تو اس نے بڑی دلچسپی لئی. اور میں حیران ہویا جد سال بعد چھپ کے اس کی کتاب آئی نا, سانوں تے نہ پتا چل سکے نہ نو دونوں کی واسوک روپ ریکھا کی. انہیں روپ ریکھا بھی لکھ دیتی سی, انہیں اپنے ڈنگ نال کھوج کی, بڑی محنت کی, ایک ایک دے کول گیا. یہ گل وکھری ہے کہ یہ نو دونوں میں اج سکھ جگت دے کسے حد تک انہاں دی روپ ریکھا کھو گئی ہے. یہ سانوں ورثہ ہن سنبھال کے رکھنا پے گا. این میں عرض کر دیاں, ٹھیک ہے, ریفرنس لائبریری تے تباہ ہو گئی جو ساڈی قوم دی بہت قیمتی ساہتک وراثت سی. اسی سنگیت دی وراثت نو بھی سنبھال کے رکھنا ہے. پرانے گائک جنہاں نو گرمت سنگیت دا بودھ ہوئے, انہاں دیاں آوازاں, انہاں دے او گائن کرن دے طور طریقے جڑے پراتن نے, انہاں نو کسے طریقے نال ٹیپ کر کے ریکارڈ کر کے رکھنا. اس رنگ دی بھی ہوں لائبریری سانوں بنانی پے گی. اور یہ بھی نواں اتہاس لکھن لگے ہاں, اجے میں سمجھدا موجودہ دور دے تے کھوجیاں نو بڑا وقت لگے گا. کتنے گھر اجڑے نے, کتنے بچے یتیم ہوئے نے,
5: ਕਿਤਨੀਆਂ ਅਬਲਾਵਾਂ ਦੀ ਅਸਮਤ ਲੁੱਟੀ ਗਈ ਹੈ, ਕਿਤਨੇ ਸੁਹਾਗਣਾਂ ਦੇ ਸੁਹਾਗ ਲੁੱਟੇ ਗਏ ਨੇ, ਇਹ ਅਜੇ ਨਵੇਂ ਸਿਰੋਂ ਲਿਸਟ ਬਣੇਗੀ। ਇਹ ਤੇ ਅਜੇ ਨਵੇਂ ਸਿਰੋਂ ਛਾਣਬੀਨ ਕਰਨੀ ਪਏਗੀ, ਅਜੇ ਤੇ ਪੂਰਾ ਪਤਾ ਹੈ ਹੀ ਨਹੀਂ। ਅਜੇ ਤੇ ਗੱਲ ਇੱਕਾ ਦੁੱਕਾ ਪਤਾ ਚੱਲਦਾ, ਇੱਧਰ ਇਹ ਵਾਰਦਾਤ ਹੋ ਗਈ, ਫਲਾਣੇ ਦੇ ਘਰ ਇਹ ਹੋਇਆ, ਫਲਾਣੇ ਨਾਲ ਇਹ ਹੋਇਆ, ਫਲਾਣੇ ਨਾਲ ਇਹ ਹੋਇਆ। ਤੋ ਇਹ

ਵਿੱਚ ਕੋਈ ਗਾਲਬਨ 96 ਲੱਖ ਦੇ ਕਰੀਬ ਸਤਨਾਮੀ ਰਹਿੰਦੇ ਨੇ ਤੇ ਉਹਨਾਂ ਦੇ ਮੁਖੀ ਮੇਰੇ ਕੋਲ ਆਏ ਤੇ ਉੱਥੋਂ ਦੇ ਨਾਲ ਇੱਕ ਦੋ ਸਿੰਘਾਂ ਨੂੰ ਵੀ ਨਾਲ ਲੈ ਕੇ ਆਏ। ਉਹ ਕਹਿਣ ਲੱਗੇ ਸੀ ਸਾਰੇ ਸਿੰਘ ਸੱਜਣ ਨੂੰ ਤਿਆਰ ਆ, 96 ਲੱਖ ਦੇ ਕਰੀਬ ਨੇ ਇਸ ਵਕਤ, ਜਿਹਦੇ 'ਚ ਕੋਈ 70-80 ਦੇ ਕਰੀਬ ਜਿਹੜੇ ਸਿੰਘ ਸੱਜੇ ਨੇ, ਉਹਦੇ 'ਚ ਡਾਕਟਰ ਨੇ, ਇੰਜੀਨੀਅਰ ਨੇ। ਤੇ ਮੈਂ ਉਹਨਾਂ ਕੋਲ ਸੁਧੇ ਸਿੱਧ ਆਪਣੀ ਤਰਕ ਬੁੱਧੀ ਕਰਕੇ ਪੁੱਛ ਲਿਆ, ਤੁਹਾਡੇ ਅੰਦਰ ਸਿੱਖ ਹੋਣ ਦਾ ਜਿਹੜਾ ਜਜ਼ਬਾ ਪੈਦਾ ਹੋਇਆ, ਇਹ ਤੁਸੀਂ ਕੋਈ ਬਾਣੀ ਸੁਣੀ ਹੈ, ਕੋਈ ਸ਼ਬਦ ਗੁਰੂ ਦਾ ਸੁਣਿਆ, ਕੋਈ ਗੁਰੂ ਘਰ ਦਾ ਇਤਿਹਾਸ ਪੜ੍ਹ ਕੇ ਚੋਟ ਲੱਗੀ ਹੈ? ਕਹਿਣ ਲੱਗੇ ਨਹੀਂ, ਅਸੀਂ ਬ੍ਰਾਹਮਣਾਂ ਦੇ ਸਤਾਏ ਹੋਇਆਂ ਸਾਨੂੰ ਸ਼ੂਦਰ ਸਮਝਦੇ ਨੇ, ਸਾਨੂੰ ਅਜੇ ਗੁਰੂ ਘਰ ਦਾ ਤਾਂ ਨਹੀਂ ਪਤਾ। ਲੇਕਿਨ ਇਤਨਾ ਪਤਾ ਹੈ ਕਿ ਗੁਰੂ ਘਰ ਦੇ ਸ਼ੂਦਰ ਨਹੀਂ ਆਖਿਆ ਜਾਂਦਾ ਕਿਸੇ ਨੂੰ, ਅਸੀਂ ਸਿੱਖ ਬਣਨਾ। ਔਰ ਇਸੇ ਤਰੀਕੇ ਨਾਲ ਮਹਾਰਾਸ਼ਟਰ ਵਿੱਚ ਬਣ ਜਾ ਰਹੇ ਨੇ ਸਿੱਖਲੀ ਗਰਨ। ਮੈਂ ਅਰਜ਼ ਕਰਾਂ, ਫਿਰ 40 ਸਾਲ ਦੇ 'ਚ ਅਸੀਂ ਸਹੀ ਢੰਗ ਨਾਲ ਪ੍ਰਚਾਰ ਕਰਦੇ, ਦੇਸ਼ ਦੀ ਅੱਧੀ ਆਬਾਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਹੋਣੇ ਸਨ। ਇਤਨੀ ਮੈਂ ਅਰਜ਼ ਕਰਦੇ, ਜ਼ਿੰਮੇਵਾਰੀ ਹੈ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਇਹ ਪ੍ਰਚਾਰ ਹੋਣ ਨਹੀਂ ਦਿੱਤਾ, ਕੀਤਾ ਨਹੀਂ, ਉਹਨਾਂ ਦੇ ਉੱਤੇ ਜੋ ਗੁਰਦੁਆਰਿਆਂ ਦੇ ਮੁਖੀ ਹੋ ਕੇ ਅਤੇ ਖਿਮਾ ਕਰਨੀ ਦਸਤਕ ਖੜਕਾਉਂਦੇ ਰਹੇ ਪਾਰਲੀਮੈਂਟ ਦੀ, ਗੁਰਦੁਆਰਿਆਂ ਦਾ ਧਿਆਨ ਹੀ ਨਹੀਂ ਦਿੱਤਾ, ਖਿਆਲ ਹੀ ਨਹੀਂ ਕੀਤਾ, ਇਸ ਪਾਸੇ ਮਿਹਨਤ ਹੀ ਨਹੀਂ ਕੀਤੀ, ਇਸ ਪਾਸੇ ਸਮਾਂ ਹੀ ਨਹੀਂ ਕੱਢਿਆ। ਇਸ ਦੇਸ਼ ਵਿੱਚ ਅਜੇ ਵੀ ਬਹੁਤ ਸਾਰੀ ਧਰਤੀ ਪਈ ਹੈ, ਅਸੀਂ ਇਸ ਰੰਗ ਦਾ ਕੰਮ ਕਰ ਸਕਦੇ ਹਾਂ, ਬਹੁਤ ਵੱਡੇ ਪੱਧਰ 'ਤੇ ਕੰਮ ਕਰ ਸਕਦੇ ਹਾਂ। ਮੇਰੀ ਨਿਗਾਹ 'ਚ ਵੀ ਇਹ ਸਤਨਾਮੀ ਨਹੀਂ ਸਨ, ਅੱਜ ਕੀ ਹੋਏ, ਕਿਉਂਕਿ ਮੈਂ ਪਿੰਡ ਪਿੰਡ ਗਿਆ ਇੱਧਰ ਮੱਧ ਭਾਰਤ ਦੇ ਇਲਾਕੇ 'ਚ, ਇਹਨਾਂ 3-4 ਮਹੀਨਿਆਂ ਦੇ 'ਚ ਉਤਸ਼ਾਹ ਮੇਰਾ ਬਹੁਤ ਵਧਿਆ ਅਤੇ ਮੈਨੂੰ ਹੈਰਾਨਗੀ ਵੀ ਹੋਈ। ਇਹ ਲੋਕ ਵਿਚਾਰੇ ਛੋਟੀ ਬਹੁਤੀ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ ਸਿਰ ਦੇ ਉੱਤੇ 2-2 ਗਜ਼ ਦੇ ਨਿੱਕੇ ਨਿੱਕੇ ਦਸਤਾਰੇ ਸਜਾਏ ਹੋਏ, 2-3 ਸਿੰਘ ਮੈਨੂੰ ਜਿਹੜੇ ਨਾਲ ਸਨ ਉਹਨਾਂ ਕੋਲ ਮੈਂ ਸੁੱਤੇ ਸਿੱਧ ਪੁੱਛਿਆ, ਇਹਨਾਂ ਨੂੰ ਕੋਲ ਪੱਗਾਂ ਨਹੀਂ ਨੇ? ਕਹਿਣ ਲੱਗੇ ਇਹ ਪੱਗ ਲੈਣ ਦੀ ਸਮਰੱਥਾ ਨਹੀਂ ਰੱਖਦੇ, ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦੇ ਨੇ ਪਿੰਡਾਂ ਦੇ, ਥੋੜ੍ਹੇ ਨੇ ਜਿਹੜੇ ਸੰਪੰਨ ਨੇ ਉਹ ਕਰ ਲੈਂਦੇ। ਅਤੇ ਫਿਰ ਮੇਰੇ ਮਨ 'ਚ ਖਿਆਲ ਪੈਦਾ ਹੋਇਆ ਕਿ ਲੰਬੇ ਤੌਰ ਤਰੀਕੇ ਨਾਲ ਸਿਲਸਿਲਾ ਚਲਾਉਣਾ ਪਏਗਾ, 5 ਕਕਾਰ ਲੱਖਾਂ ਦੀ ਤਾਦਾਦ ਦੇ 'ਚ ਦਸਤਾਰਾਂ ਚਾਹੀਦੀਆਂ ਨੇ, ਸਿੰਘ ਸੱਜਣ ਨੂੰ ਤਿਆਰ, ਗੁਰਦੁਆਰੇ ਉੱਥੇ ਕੋਈ ਬਣਾਏ। ਹੁਣ ਹਰ ਥਾਂ 'ਤੇ ਗੁਰਦੁਆਰੇ 'ਤੇ ਸੋਨਾ ਲਾਉਣਾ, ਸੰਗਮਰਮਰ ਲਾਉਣਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ, ਭਾਵੇਂ ਤੁਸੀਂ ਔਖੇ ਹੋਵੋ, ਉਹ ਗੱਲ ਵੱਖਰੀ ਹੈ। ਹੁਣ ਉਹਨਾਂ ਪਿੰਡਾਂ 'ਚ ਛੋਟੇ ਛੋਟੇ ਗੁਰਦੁਆਰੇ ਬਣਾਓ, ਹੁਣ ਜੀਵਦੇ ਜਾਗਦੇ ਸਿੱਖੀ ਦੇ ਮੰਦਰ ਖੜ੍ਹੇ ਕਰੋ ਤਾਂ ਕਿ ਕਿਸੇ ਦੋਖੀ ਦੀ ਹਿੰਮਤ ਨਾ ਪੈ ਸਕੇ, ਮੁੜ ਕੇ ਸਾਡੇ ਸੀਨਿਆਂ ਨੂੰ ਜੋ ਹੈ ਗੋਲੀਆਂ ਨਾਲ ਛਲਨੀ ਕਰੇ, ਇਸ ਢੰਗ ਦਾ ਕੋਈ ਕੰਮ ਕਰੀਏ। ਇਸ ਢੰਗ ਦਾ ਉੱਦਮ ਉਪਰਾਲਾ ਕਰੀਏ ਕਿ ਇਹ ਹੀ ਕੁਛ ਮੈਂ ਉੱਧਰ ਕਲਕੱਤੇ ਸੰਮੇਲਨ 'ਚ ਥਾਂ ਥਾਂ 'ਤੇ ਕਹਿੰਦਾ ਆਇਆ। ਕਹਿੰਦਾ ਤਾਂ ਮੈਂ ਬਹੁਤ ਪੁਰਾਣੇ ਸਮੇਂ ਤੋਂ ਸੀ, ਲੇਕਿਨ ਬਣਜਾਰਿਆਂ ਦੇ ਬਾਰੇ ਜੋ ਕੁਛ ਮੈਂ ਆਖਿਆ ਲੋਕਾਂ ਨੇ ਇਤਨੀ ਤਵੱਜਾ ਨਾਲ ਸੁਣਿਆ ਨਹੀਂ ਸੀ। ਅਜੋਕਾ ਜੋ ਜਜ਼ਬਾ ਸਿੱਖ ਕੌਮ ਦਾ ਉਮੜਿਆ ਉਛਾਲ ਵਿੱਚ ਹੈ, ਸ਼ਾਇਦ ਇਸ ਦੇ 'ਚ ਕੋਈ ਗੱਲ ਜੋ ਹੈ ਸੁਣੀ ਜਾ ਸਕੇ। ਖੈਰ, ਤਾਂ ਮੈਂ ਅਰਜ਼ ਕਰਾਂ, ਇਹ ਜੋ ਪਾਵਨ ਪਵਿੱਤਰ ਵਾਕ ਆਇਆ, ਡੰਗੀ ਤਰਸ ਦੀ ਬਾਣੀ, ਸ਼ਾਂਤਮਈ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਬ੍ਰਹਮ ਗਿਆਨ ਦੀ ਗੱਲ ਨੂੰ ਵੀ ਜੰਗੀ ਤਰਜ਼ ਨਾਲ ਗਾਇਨ ਕਰਨਾ ਚਾਹੁੰਦੇ ਨੇ। ਦੂਰ ਦ੍ਰਿਸ਼ਟ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਸ਼ਬਦ ਵਿੱਚ ਸ਼ਾਂਤੀ ਹੈ ਅਤੇ ਕਿਧਰੇ ਪੜ੍ਹਨ ਵਾਲਾ ਜਪਣ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਮੁਰਦਾ ਹੀ ਹੋ ਜਾਏ। ਇਸ ਤਰ੍ਹਾਂ ਦੇ ਮੁਰਦੇ ਸਾਧੂ ਨਹੀਂ ਚਾਹੀਦੇ, ਮਰੇ ਹੋਏ ਸਾਧੂ ਨਹੀਂ ਚਾਹੀਦੇ। ਮਰੇ ਹੋਏ ਸਾਧੂ ਤਾਂ ਇਸ ਦੇਸ਼ 'ਚ ਬਹੁਤ ਸਾਰੇ ਸਨ ਅਤੇ ਮਰੇ ਹੋਏ ਸਾਧੂਆਂ ਕਰਕੇ ਇਹ ਦੇਸ਼ ਸੈਂਕੜੇ ਸਾਲ ਤੱਕ ਗੁਲਾਮ ਰਿਹਾ। ਸਾਧੂਆਂ ਦੀ ਘਾਟ ਤਾਂ ਨਹੀਂ ਸੀ, ਭੋਰਿਆਂ 'ਚ ਬੈਠੇ, ਕੰਦਰਾਂ 'ਚ ਬੈਠੇ, ਗੁਫਾਵਾਂ 'ਚ ਬੈਠੇ, ਦੂਣੇ ਤਪਾਉਣ ਵਾਲੇ, ਤਰ੍ਹਾਂ ਤਰ੍ਹਾਂ ਦੀਆਂ ਕਰਮਾਤਾਂ ਕਰਨ ਵਾਲੇ, ਹੱਥਾਂ 'ਚੋਂ ਧੂੜ ਕੱਢਣ ਵਾਲੇ, ਨਾਟਕ ਚੇਟਕ, ਤਰ੍ਹਾਂ ਤਰ੍ਹਾਂ ਦੇ ਗੁਪਤ,
ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ ਰਿੱਧ

ਇੱਥੇ ਤਾਂ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਭਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ, ਕਿਉਂਕਿ ਬੇਗੈਰਤ ਤੇ ਬੇਅਣਖ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ। ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜ੍ਹੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ ਔਰ ਕਿਸ ਦੀ ਆਉਂਦੀ ਹੈ? ਵਿੱਚ ਦੁਨੀਆ ਸੇਵ ਕਮਾਈਏ ਤਾਂ ਡਰ ਗਏ, ਬੈਸਟ ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਕਿਉਂਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜ੍ਹਾ ਜਿਹਾ। ਤੋ ਜੰਗੀ ਤਰਜ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ। ਮੈਂ ਜਿਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸਦੀ ਪਾਗੀ ਲਾ ਛੱਡੇ, ਜਣਾ ਖਣਾ ਚੌਕ ਦੇ ਜਿਸ ਨੂੰ ਬੇਇੱਜ਼ਤ ਕਰਦੇ ਨੇ। ਔਰ ਮੈਂ ਮੰਨਦਾ ਇਸ ਕੌਮ ਦਾ ਦਬਦਬਾ ਅਜੇ ਵੀ ਹੈ। ਇਹ ਕਹਿੰਦੇ ਨੇ 1.5 ਕਰੋੜ, ਚਲੋ 1.5 ਕਰੋੜ ਇਹਨਾਂ ਦੇ ਕਹਿਣੇ ਤੇ ਮੰਨਣੇ ਨੇ, ਪਰ ਸਾਰਾ ਦੇਸ਼ ਡਰਿਆ। ਦੋ ਸਿੱਖ ਰੇਲ ਦੇ ਡੱਬੇ 'ਚ ਬੈਠੇ ਨੇ, ਸਾਰੇ ਘੂਰ ਘੂਰ ਕੇ ਵੇਖਦੇ, ਸਾਰੇ ਸਹਿਮ ਵੀ ਜਾਂਦੇ ਨੇ। ਅਤੇ ਮੈਂ ਭੋਪਾਲ ਵਿੱਚ 2 ਸਾਲ ਪਹਿਲੇ ਦੀ ਗੱਲ, ਰੇਲਵੇ ਸਟੇਸ਼ਨ 'ਤੇ ਟਹਿਲ ਰਿਹਾ ਸੀ, ਅਜੇ ਗੱਡੀ ਆਉਣੇ 'ਚ ਅੱਧਾ ਘੰਟਾ ਦੇਰ ਸੀ, ਅਤੇ ਮੈਨੂੰ ਇੱਕ ਟਿਕਟ ਕਲੈਕਟਰ ਕਹਿੰਦਾ, ਸਰਦਾਰ ਜੀ ਸਟੇਸ਼ਨ ਕੀ ਸਹੀ ਸਲਾਮਤੀ ਤੋਂ ਰਹੇਗੀ ਨਾ ਅੱਜ? ਮੈਨੂੰ ਇੰਝ ਕਹਿਣ ਲੱਗਾ। ਮੈਂ ਕਿਹਾ ਕਿਉਂ, ਆਪ ਬਾਰ ਬਾਰ ਜੋ ਟਹਿਲ ਰਹੇ ਹੈ। ਅਤੇ ਮੈਂ ਕਿਹਾ ਮੇਰਾ ਟਹਿਲਣਾ ਵੀ ਤੁਹਾਨੂੰ ਖਤਰਨਾਕ ਦਿਖਾਈ ਦਿੰਦਾ, ਇੰਨੇ ਡਰ ਗਏ ਹੋ ਤੁਸੀਂ, ਇੰਨੇ ਸਹਿਮੇ ਹੋਏ, ਇੰਨੇ ਔਖੇ। ਅਤੇ ਮੈਂ ਉੱਥੇ ਦਿਲੋਂ ਕਿਹਾ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਜੇ ਵੀ ਤੇਰੀ ਕਲਾ ਵਰਤ ਰਹੀ ਹੈ, ਤੇਰੇ ਰੂਪ ਦਾ ਇਤਨਾ ਭੈ, ਇਤਨਾ ਡਰ ਹੈ, ਇਤਨਾ ਖੌਫ, ਤੂੰ ਅੰਦਰੋਂ ਸਾਧੂ ਬਣਾ ਦਿੱਤਾ, ਬਾਹਰੋਂ ਸਿਪਾਹੀ ਬਣਾ ਦਿੱਤਾ, ਰੂਪ ਹੀ ਐਸਾ ਬਣਾ ਦਿੱਤਾ, ਅਜੇ ਵੀ ਖੌਫ, ਅਜੇ ਵੀ ਭੈ। ਔਰ ਸਦੇ ਤੇ ਇੱਕ ਇੱਕ ਸਿੰਘ ਦੇ ਪਿੱਛੇ 100-100 ਇਹਨਾਂ ਨੇ ਜੋ ਹੈ ਲਾਏ ਨੇ ਆਪਣੇ ਦਸਤੇ ਕਾਬੂ ਕਰਨ ਲਈ। ਖੈਰ ਮੈਂ ਗੱਲ ਲਮਕਾਵਾਂ ਨਾ। ਤੋ ਇਹ ਜੰਗੀ ਤਰਜ਼ ਦੇ ਉੱਤੇ ਉਚਾਰਣ ਕੀਤੀ ਹੋਈ ਬਾਣੀ ਹੈ, ਭਿਆਗੜੇ ਦੀ ਵਾਰ ਉਚਾਰਨ ਕੀਤੀ ਹੋਈ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਾਰ ਨਾਲ ਜੋੜੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਲੋਕ ਨਾਲ ਹੈਗੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ। ਤੋ ਇਸ ਵਾਰ

ਸਰਬੱਤ ਗੁਣਾਂ ਦਾ ਮਾਲਕ ਹੈ, ਸਰਬੱਤ ਸ਼ਕਤੀ ਦਾ ਮਾਲਕ ਹੈ, ਉਹਦਾ ਵਿਸ਼ੇਸ਼ ਤੇ ਮੂਲ ਗੁਣ ਹੈ ਪ੍ਰਸਾਦ, ਦਿਆਲੂ, ਬਖਸ਼ਿਨ। ਉਹਦੇ ਚ ਕਠੋਰਤਾ ਨਹੀਂ ਹੈ, ਉਹ ਤੇ ਸਦੀਵੀ ਬਖਸ਼ਿਸ਼ ਕਰਦਾ ਹੈ। ਇਹ ਗੱਲ ਵੱਖਰੀ ਹੈ, ਮੈਂ ਅੱਖਾਂ ਬੰਦ ਕਰ ਲਵਾਂ ਤੇ ਸੂਰਜ ਦੀ ਰੋਸ਼ਨੀ ਨਾਲ ਮੇਰਾ ਸੰਬੰਧ ਟੁੱਟ ਜਾਏਗਾ, ਲੇਕਿਨ ਇਹਦਾ ਇਹ ਮਤਲਬ ਤੇ ਨਹੀਂ ਕਿ ਸੂਰਜ ਦੀ ਰੋਸ਼ਨੀ ਨਹੀਂ ਰਹੇਗੀ। ਉਹ ਤੇਰੇ ਉਹ ਤੇ ਹੈ, ਸੂਰਜ ਦੀ ਰੋਸ਼ਨੀ ਤੇ ਹੈ। ਇਸੇ ਤਰੀਕੇ ਨਾਲ ਮੈਂ ਪਿੱਠ ਮੋੜ ਕੇ ਬੈਠ ਜਾਵਾਂ, ਮੈਂ ਉਸ ਪਰਮ ਸ਼ਕਤੀ ਨੂੰ ਭੁਲਾ ਕੇ ਬੈਠ ਜਾਵਾਂ, ਉਹਦੀ ਬਖਸ਼ਿਸ਼ ਨਾਲ ਮੇਰਾ ਸੰਬੰਧ ਟੁੱਟ ਜਾਏਗਾ। ਬਖਸ਼ਿਸ਼ ਤੇ ਉਸਦੀ ਹੈ, ਬਖਸ਼ਿਸ਼ ਤੇ ਉਸਦੀ ਸਦੀਵੀ ਬਰਤਰੀ। ਸਤਿਗੁਰ ਸਦਾ ਦਿਆਲ ਹੈ ਭਾਈ, ਇਹ ਨਹੀਂ ਕਿ ਸਵੇਰੇ ਦਇਆ ਕਰਦਾ ਤੇ ਸ਼ਾਮੀ ਨਹੀਂ, ਸਦਾ ਦਇਆ ਕਰਦਾ ਤੇ ਸਦ ਬਖਸ਼ਿੰਦਾ ਹੈ, ਸਦੀਵੀ ਜੋ ਹੈ ਬਖਸ਼ਣਾ ਦਿੰਦਾ। ਤੋ ਉਹ ਇੱਕ ਹੈ, ਉਹ ਓੰਕਾਰ ਹੈ, ਉਹ ਸਤ ਹੈ, ਉਹ ਗੁਰੂ ਹੈ, ਉਹ ਪ੍ਰਸਾਦ ਹੈ। ਇਹ ਸ਼ਬਦ ਦਾ ਵਾਰ ਦਾ ਮੰਗਲਾ ਚਰਨ ਹੈ, ਅੱਗੇ ਆਪ ਸਰਵਨ ਕਰੋ। ਹਾਂਜੀ, ਕਾਵਿ ਰਚਨਾ ਜਿਹੜੀ ਹੈ ਉਹਨੂੰ ਸਲੋਕ ਆਖਦੇ ਨੇ। ਕਾਵਿ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਦੋਹਰੇ ਸਲੋਕ ਔਰ ਛੰਦ ਪਦੇ ਮੰਗਲ, ਇਹ ਕਾਵਿ ਸ਼ੈਲੀ ਹੈ ਬਕਾਇਦਾ। ਜਿਵੇਂ ਉਰਦੂ ਦੇ ਵਿੱਚ ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ, ਰੁਬਾਈ ਹੈ, ਇਸ ਤਰ੍ਹਾਂ ਗੁਰਬਾਣੀ ਜਿਹੜੀ ਕਾਵਿ ਸ਼ੈਲੀ ਹੈ ਇਹਦੇ ਸਲੋਕ ਨੇ, ਦੋਹੇ ਨੇ ਔਰ ਸਵੱਈਏ ਨੇ। ਬਾਅਦ ਵਿੱਚ ਆਪਣਾ ਪੂਰਨ ਗੁਰਮਤਿ ਸਾਹਿਤ ਦੇਖੀ, ਉਹਦੇ ਵਿੱਚ ਕਵਿਤਰੀ ਹੈਗੇ ਨੇ, ਸਵੱਈਏ ਹੈ ਨੇ, ਛੰਦ ਨੇ ਔਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ। ਇਹ ਗੁਰੂ ਘਰ ਦੀ ਕਾਵਿ ਸ਼ੈਲੀ ਹੈ। ਤੋ ਇਹ ਜਿਹੜੀ ਅਗਲੀ ਕਾਵਿ ਸ਼ੈਲੀ ਹੈ ਇਸਨੂੰ ਸਲੋਕ ਕਹਿੰਦੇ ਨੇ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਹਾਂਜੀ,

0: ਮਨੁੱਖ ਦੀ ਖੋਜ, ਮਨੁੱਖ ਦੀ ਤੋਲ ਕਹਿਣ ਪਰਮਾਤਮਾ ਦੀ ਨਹੀਂ ਹੈ, ਸੁੱਖ ਦੀ ਹੈ। ਬਗੌਰ ਮੁਤਾਲਾ ਕਰੀਏ ਨੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁੱਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁੱਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁੱਖ ਚਾਹੀਦਾ। ਔਰ ਭਰਾਵਾਂ ਤੋਂ ਸੁੱਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦੇਣਾ ਤੁਹਾਨੂੰ, ਇੱਕੋ ਹੀ ਸ਼ਹਿਰ 'ਚ ਰਹਿੰਦੇ ਨੇ, ਇੱਕੋ ਹੀ ਘਰ 'ਚ ਰਹਿੰਦੇ ਨੇ, ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇ ਬਾਜ਼ੀਆਂ ਤੱਕ ਚੱਲਦੀਆਂ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁੱਖ ਦੀ ਲੋੜ ਹੈ। ਸੁੱਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਨਾ ਸੁੱਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ 'ਚ ਵੀ ਨੇ, ਤਲਾਕ, ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਅਤੇ ਯੂਰਪ ਦੇ 'ਚ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਅਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਰੋਗ ਵਿੱਚ ਬੰਦਾ ਤੜਪ ਰਿਹਾ, ਬਹਿਬਲ ਹੈ, ਅਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ 'ਤੇ ਆ ਕੇ ਪਿਸਟਲ ਰੱਖ ਦਿੱਤਾ ਅਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦਾ, ਕਹਿੰਦਾ ਇਹ ਲੈ, ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਿਹਾ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ 'ਚ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹ ਵਿੱਚ ਕੋਈ ਲੱਭਿਆ ਹੀ ਨਹੀਂ ਸਾਨੂੰ, ਸੁੱਖ ਤਾਂ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਧਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤਾਂ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਧਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ 'ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ੍ਹ ਦੀ, ਗਿਆਨੀ ਅਮਰ ਸਿੰਘ ਜੀ ਚਾਕਰ ਯੂਪੀ ਸਿੱਖ ਮਿਸ਼ਨ ਦੇ ਉਦੋਂ ਇੰਚਾਰਜ ਸਨ, ਅਤੇ ਸ਼ਾਮੀ ਆਪਾਂ ਸੈਰ ਕਰਨ ਨੂੰ ਜਾ ਰਹੇ ਸੀ ਅਤੇ ਇੱਕ ਨੌਜਵਾਨ ਸਾਹਮਣੇ ਪਿੰਡ 'ਚੋਂ ਭੱਜਿਆ ਹੋਇਆ ਆ ਰਿਹਾ ਸੀ ਅਤੇ ਸਾਹਮਣੇ ਦੋ ਜੋ ਹੈ ਲਾਈਨਾਂ ਸਨ ਰੇਲ ਦੀਆਂ ਆਉਣ ਜਾਣ ਦੀਆਂ, ਅਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ। ਉਹ ਭੱਜਿਆ ਭੱਜਿਆ ਆਇਆ ਅਤੇ ਲਾਈਨ ਦੇ ਕੋਲ ਖੜਾ ਹੋ ਗਿਆ ਅਤੇ ਅਸੀਂ ਦੂਰੋਂ ਦੇਖ ਰਹੇ ਸੀ, ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ, ਇਸ ਵਾਸਤੇ ਖੜਾ ਹੋ ਗਿਆ, ਪਰ ਗੱਡੀ ਅਜੇ ਦੂਰ ਸੀ। ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਅਤੇ ਲਾਈਨ ਦੇ ਉੱਤੇ ਲੇਟ ਗਿਆ। ਜਿਤਨੇ ਕੋਈ ਉੱਦਮ ਕਰੇ, ਉਪਰਾਲਾ ਕਰੇ, ਉਸ ਤੱਕ ਪਹੁੰਚੇ ਗੱਡੀ ਅਤੇ ਲੰਘ ਗਈ, ਟੁਕੜੇ ਟੁਕੜੇ ਹੋ ਗਏ। ਭੱਜੇ ਹੋਏ ਸੀ ਗਏ, ਅਜੇ ਖੂਨ ਦੇ 'ਚ ਗਰਮਾਈ ਸੀ, ਭਾਵੇਂ ਟੁਕੜੇ ਹੋ ਗਏ, ਅਤੇ ਮੈਂ ਦੇਖਿਆ ਬੋਲ ਰਿਹਾ ਸੀ, ਇਹ ਧੜ ਕੱਟਿਆ ਜਾ ਰਿਹਾ, ਬੋਲ ਰਿਹਾ ਸੀ, ਗਾਲਾਂ ਕੱਢ ਰਿਹਾ ਸੀ ਆਪਣੇ ਭਰਾ ਨੂੰ। ਅਤੇ ਉਸ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਘਰੋਂ ਲੜ ਕੇ ਆ ਰਹੇ, ਭਰਾ ਨਾਲ ਝਗੜਾ ਹੋ ਗਿਆ, ਭਰਜਾਈ ਨਾਲ ਝਗੜਾ ਹੋ ਗਿਆ, ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ, ਸਹਿਜੇ ਸਹਿਜੇ ਦਮ ਤੋੜ ਗਏ। ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਕਿ ਇਸ ਤਨ ਦੇ ਹੁੰਦਿਆਂ ਮੈਨੂੰ ਸੁੱਖ ਨਹੀਂ ਮਿਲਿਆ, ਇਸ ਤਨ ਨੂੰ ਕੀ ਕਰਨਾ, ਇੱਕ ਪਾਸੇ ਸੁੱਖ, ਬੰਦੇ ਨੂੰ ਸੁੱਖ ਚਾਹੀਦਾ। ਅਤੇ ਹੁਣ ਮੈਂ ਅਰਜ਼ ਕਰਾਂ, ਸੁੱਖ ਨਾ ਇਸ ਤਨ ਤੋਂ ਮਿਲਦਾ, ਨਾ ਧਨ ਤੋਂ ਮਿਲਦਾ, ਨਾ ਪੁੱਤਰਾਂ ਤੋਂ ਮਿਲਦਾ, ਨਾ ਮਿੱਤਰਾਂ ਤੋਂ ਮਿਲਦਾ, ਨਾ ਪਤੀ ਤੋਂ ਮਿਲਦਾ, ਨਾ ਪਤਨੀ ਤੋਂ ਮਿਲਦਾ। ਇਹ ਸਭ ਸਾਧਨ ਨੇ, ਲਕਸ਼ ਨਹੀਂ ਹੈ, ਮੰਜ਼ਲੇ ਮਕਸੂਦ ਨਹੀਂ। ਤਾਂ ਸੁੱਖ ਕਿਸ ਤੋਂ ਮਿਲਦਾ? ਮੈਂ ਇੰਜ ਕਹਿ ਦਿਆਂ ਕਿ ਸੁੱਖ ਕਿਸੇ ਤੋਂ ਮਿਲਦਾ ਨਹੀਂ, ਚੌਂਕਣਾ ਨਾ, सुख का दूजा ना है परमात्मा। परमात्मा तो सुख नहीं मिलता, परमात्मा मिलता है तो सुख मिलता है, या इंज कह लो सुख मिलता है तो परमात्मा मिलता है, इंज कह लो सुख का ही नाम परमात्मा। और किसका नाम परमात्मा है? और किसनों परमात्मा कहोगे? राज की कोशिश कर लो, जगत तो सुख तो मिलता नहीं, धन इकट्ठा हो गया है, संपदा इकट्ठी हो गई है, शान शौकत बन गई है, सता है, सुख तो मिलता नहीं, सुख का ही दूजा नाम परमात्मा। परमात्मा का नाम ही सुख है। सूरज का मिलना ही रोशनी का मिलना है, सुख का मिलना ही परमात्मा का मिलना है, परमात्मा का मिलना ही सुख का मिलना है। तो हुण सुख किवें मिले? साहिब गुरु अमरदास जी महाराज जो है दसदे ने पावन पवित्र इस बाणी दे राही आप सरवण करो कि किवें जो है सुख की प्राप्ति की जा सकती। हां जी, सुख की टोल किसे होर पासे ना करे, गल वखरी, मित्रां दी टोल जरूर कर और धन संपदा दी टोल जरूर कर, इस दे नाल ते बिना तेरी उपजीविका नहीं चलेगी, होर सिलसिले जुटा, टोल कर। पर तू ये आखे कि हुण मित्रां चो मैनू सुख चाहिदा है, धन तो मैनू सुख चाहिदा है, पुत्रां तो मैनू सुख चाहिदा है, परिवार तो मैनू सुख चाहिदा है, साहिब कहिंदे ने होर ते सुख ना भाल, होर किसे पासे सुख लभण दी कोशिश कर ही ना, तू टोल कर ही ना। जे सुख लभना है ते सुख लभेगा गुरु दी सेवा विचों। पर हुण सवाल यह पैदा होंदा, गुरु दी सेवा की है? बस इस सेवा दा थोड़ा जिहा मैं खुलासा करना है ताकि गल स्पष्ट हो जाए। गुरु दी सेवा की है, एक दूजी पंक्ति खोल दी है कि सेवा है, किस तरह सेवा करोगे? क्योंकि सेवा करने वाले भी बथेरे मैं दुखी देखे ने, एक कहिंदा मैं कौम की सेवा पे करना, एक कहिंदा मैं गुरुद्वारे की सेवा पे करना, एक कहिंदा मैं लंगर की सेवा पे करना, तो ये भी मैं रोंदे पिटदे देखे ने, गुस्ताखी माफ क्षमा करनी। सेवा की है तो ये दूजी पंक्ति गुरु अमरदास जी महाराज ने आप ही खोले है, आप जो है सरवण करो। हां जी,
1: गुर का शब्द मन के दिया सदा।
0: गुरु की मूल सेवा की है कि गुरु शब्द देश अपना मन परो ले, गुरु दे शब्द देश अपना मन जोड़ ले। हर की टहल कमावनी जपिए प्रभ का नाम, उदी याद नु हिरदे च वसा ले। जिथे गुरु की सेवा की गल आवे ना, इस सेवा का मतलब है सिमरन। इन्नी मैरज कर दिया, ते जिथे गुरु की सेवा की गल ना आवे उत्थे सेवा का मतलब है संसार की सेवा। सेवा संसार की करनी है, सिमरन गुरु का करना है, सिमरन निरंकार का करना है। तो थोड़ा जहा मैं होर भी खुलासा कर दिया, सेवा की लोड़ दुनिया नू है, गुरु नू नहीं है, परमात्मा नू नहीं है। परमात्मा ते साडी सेवा पे करदा है, सूरज बन के सानू रोशनी पे देंदा है, परमात्मा ही दे रहा और कौन दे रहा है, साडी सेवा पे करदा है। धरती बन के सानू रहन दी थां ते उपजीविका पे जुटांदा है। पवन बन के परमात्मा, ये परमात्मा साडी सेवा पे करदा है। हुण खुले रूप च मैं कहां, सेवा की लोड़ पैंदी है उसनू जिहड़ा छोटा है, सिमरन उसका करना है जो वड्डा है, सेवा उसकी करनी है जो छोटा है। इहनू समझना है, जिहड़ा वड्डा उहदी की सेवा करोगे? परमात्मा नू भोजन छकाओगे उहनू भुख ही नहीं लगती, उहदी मुठ्ठी चापी करोगे उहदा शरीर ही नहीं है, निराकार है, उहनू वस्त्र पहनाओगे लोड़ ही नहीं है, की सेवा करोगे उहदी? इहनू समझना है। विच दुनिया सेव कमाईए, सेव दुनिया दी, सेवा दुनिया दी। गुरु रामदास जी ने, गुरु अर्जन देव जी महाराज ने महान तीर्थ बनाया दुनिया की सेवा लई। लोकी आन इन्हां दी मन दी मैल धोले, इन्हां दी तन दी मैल धोले ते सेवा और की है? मां की करदी बच्चे दी मैल धोंदी और की है? जे गुरु भी साडी मैल धो रहा ते साडी सेवा पे करदा, ते सेवा ते छोटे दी करी दी है, इन्नी मैल करदा छोटे दी करी दी। शब्द रचना और परमात्मा दी दैवी शक्तियां साडी सेवा विच लीन ने, साडी सेवा कर रही ने। सेवा होंदी है जो अपने तो छोटा है पिछे, हम मां बाप बच्चे की सेवा ही करते हैं उनकी है। ना सेवा करन ते बच्चा जिंदा रह सकता है? यकीन जानो, परमात्मा सूरज बन के सानू रोशनी ना देवे असी जिंदा रह सकांगे? परमात्मा पवन बन के सानू प्राण ना देवे تو کیا زندہ رہ سکیں گے؟ تو سب پرماتما انج ساری سیوا پہ کرتا ہے جی ماں باپ معصوم بچے کی سیوا کر دیں. پھر ماں باپ بڈھے ہو جاندے نے، کمزور ہو جاندے نے، بچہ جوان ہو جاندہ ہے، طاقتور ہو جاندہ ہے. ہوں طاقتور نو چاہیے کمزور دی سیوا کرے، ہوں ماں باپ کمزور ہو گئے ان کی سیوا کرے. سیوا تے کمزور دی ہوندی ہے، سیوا نربل دی ہوندی ہے، سیوا کمزور دی ہوندی ہے. اس نو میں اپنے ڈھنگ نال جو ہے تھوڑا جہا سوچیا، ہو سکتا ہے غلط ہوئے، پر آپس بیٹھ کے وچار وٹاندرا تے کر سکدے ہاں. سیوا کمزور دی ہوندی ہے، سیوا نردھن دی کراں گے، سیوا نرگن دی کراں گے، سیوا نربل دی کراں گے، اور کس دی کراں گے؟ تے میں پھر ارج طرح سیوا وہی کر سکتا جو سمرن کرتا ہے. سمرن اس دا کرنا ہے جو اگے ہے، ساتھوں وڈا ہے. اس واسطے صاحب کہندے جی چاک مارنی ہوے، یاد کرنا ہوے، تا اگاں کو ترانگ پچھا پھر نہ موڑڑا، نانک سنج اے آوار بوڑ نہ ہووی جنمڑا. سمرن اس دا کر جو اگے ہی ہے، تے سیوا اس دی کر جو جڑا تیرے تو پیچھے رہ گیا ہے. کلا دے چ، گن دے چ، دھن دے چ، سمپدا دے چ، کسے پہلو چ جڑا پیچھے رہ گیا اودی سیوا کر. تے جڑا پیچھے ہے اودی سیوا کیوں کرنی ہے؟ تاکہ اگے آوے، برابری تے آوے. تو ہن میں عرض کراں، راجنی تک سیوا نہیں کر سکتا، وہ تو اتنا دشٹ ہوندا ہے، وہ سیوا کس طرح کرے گا؟ سیوا کرے تو برابری تے آئے گا، تے راجنی تک برابری تے کسے نوں نہیں رکھدا. راجنی تک تے دھکا ماردا ہے، دور چلا جائے. راجنیتک دنیا دے نمبر دو نو بالکل نہیں برداشت کیتا جاندہ ہے، جڑا پیچھے کھڑا ہے انہوں پیچھے سٹیا جاندہ ہے. اور تے جڑا اگے نکلن دی کوشش کرے او دی نندا. میں اپنے ڈھنگ نال ایک ہور سلسلہ دیکھا ہے، یورپ دی دنیا دے تھان تھان تے مذاق اڑایا جاندہ ہے یہودیاں دا، اور اس دیش دے میں دیکھا ہے تھان تھان تے مذاق دیاں گلاں بنائیاں انہاں نے سنگھاں نال، سرداراں نال. یورپ دے چی مذاق ہے، جڑی مذاق اس دیش دے سکھاں نال ہے، وہ سکھا شاہی نہیں چلے گی، یا دشٹ کچھ ہور طریقے نال بھدی مذاق بھی کر دینا ہے. باہر یورپ دے دیشاں چ اس طرح دی مذاق یہودیاں نال ہے. یہودی یورپ دے تمام ویاپارک مرکز دے پیچھے آئے ہوئے نے، کروڑاں پتی نے، ارباں پتی نے. یہودی چوٹی دے سائنسدان نے، سائنس دی اپلبدھی تے وڈی تو وڈی جڑی ترقی امریکہ چ ہو رہی ہے، رشیا چ ہو رہی ہے، سب یہودی نے. قریباً قریباً 90% یہودی. ویاپارک کیندر تے بڑے بڑے کارخانے سب یہودیاں دے. تے جڑا ہن اگے لنگے ہے نا، دھن دے چ، گن دے چ، کلا دے چ، بندے دے من چ گرنا پیدا ہوندی ہے، ایرشا کیوں اگے لنگے. ہوں چاہیے کہ تو آپ ادم کر، تو بھی اگے لنگ، تینو کس نے روکیا؟ پر ارشالو کی کرے گا؟ نندا، بہنج تو ہوں پیچھے سٹ نہیں سکتے، کرو نندا. تو سارا دیش ہاتھ دھو کے پی گیا ہے سکھاں دی نندا کرن دے چ. دیش دا ریڈیو، دیش دا ٹی وی، دیش دے اخبار، دیش دے ساہتکار، دیش دے جو ہے قلم دے دھنی، زبان دے دھنی، دیش دے سطاداری ایک زبان ہو کے اس چھوٹی جیاں قوم دے پیچھے پی گئے. اس گل نو مننا پے گا ساہتک ڈھنگ نال اور منوگیانک ڈھنگ نال کہ انہوں نے قبول کر لیا ہے قوم بہت اگے ہے، بہت اگے ہے. گن دے چ، کلا دے چ، دان دے چ، گیان دے چ، سمرتھا دے چ، ہر گل دے چ اگے ہے. اگے ہے قوم، اس نو کس طرح پچھاڑی ہے؟ تو نندا. جب تسی بیٹھ کے کسی کی نندا کرو نا، سمجھ لینا وہ بندہ تھوڑے کول کسی نہ کسی گل چ اگے ہے، ورنہ نندا کرن دی لوڑ ہی کی؟ جڑا ہے ہی ساڈے پیچھے انہوں پنڈن دی کی لوڑ ہے؟ پنڈن دی تو لوڑ اس نو پیندی جڑا ساتھوں اگے ہے. بغور مطالعہ کر کے دیکھنا، جڑا ہے ہی میتھوں پیچھے میں اودی کی نندا کراں گا؟ نندا تو اس دی کراں گا جڑا میتھوں اگے لنگے کسی طریقے نال. تو یورپ دے دیشاں وچ نندا ہے یہودی دے، کیونکہ دھن دے بہت اگے لنگے ہے، کارخانے اس دے، واپارک مرکز اس دے، سائنس دی دنیا دے چوچھایا ہویا، اتھے یہودیاں دی نندا، اتھے سکھاں دی نندا. تو قریباً قریباً یورپ نے قبول کر لیا یہودی بہت اگے نے، ایرشا کر کے نندا کر دین، بھائی انج تے انہاں نو پیچھے سٹنا بڑی اوکھی گل ہے، نندا کرو. اس دیش واسیاں نو وی اس گل دا پتا ہے بھائی انہاں نو پیچھے رکھنا بڑی اوکھی گل ہے، کہ ٹرانسپورٹ دے چ اگے، ویاپار دے چ اگے، کھیتی باڑی چ اگے، علم دے چ اگے، دھن دے چ اگے، سمپدا دے چ اگے، پیار دے چ کہندے نے بھائی اسی صدیاں تو اتھے رہندے پئے، چگیاں چ رہندے پئے، 20 سالاں دے آنے نال محل کھڑے کر لینے، انج کہندے. یو پی دے چ کہندے نے، راجستھان دے چ کہندے نے، مہاراشٹر دے چ کہندے نے، ویسی سدیاں تو اتنے پہ رہنے ہیں، سانو دو وقت کی روٹی جو ہے نہیں نصیب آتی، تو انہوں نے اٹھ اٹھ منزلہ کوٹیاں کھڑی کی بمبے پونا دے. تو جڑا اگے لنگ گیا وہ نندا ہوگی، اور اس نندا تو کبھی ڈرنا بھی نہیں، یہ ہوتی ہے رج کے ہوتی ہے. جڑا اگے لنگ گیا ہے پھر میں کہنا ایک راضی جد کسی راضی کی نندا کرے نا میرے سامنے، جد کہ میں سمجھتا کسی گل چ راضی ضرور اگے ہے، ورنہ نندا کرن کی لوڑ ہی جڑا ہے پیچھے بچارے اس کی کی نندا ہوگی، ضرور کسی گل چ اگے. تا میں تھان تھان سے گیا پروفیسر درشن سنگھ کی راضی زیادہ نندا کرنا، میں گل سیدھی ہے تو بہت اگے ہوں کریے گی، ہوں تو تھی اس پیچھے رکھ نہیں سکتے، کرو نندا ان پیچھے سٹو ہوں اور کی ہے اور کس طرح کرو گے. کئی سنت ہے سنت کی نندا کرتے ہیں، جد کوئی سنت سنت کی نندا کرے نا تو سمجھ لینا اس سنت تو سنت ضرور اگے، ورنہ نندا کرنے کی لوڑ ہی نہیں سی، من کی لوڑ سی، ضرور اگے ہوئے گا. جد کوئی گیانی گیانی کی نندا کرے، جد کوئی ویاپاری ویاپارک کی نندا کرے، یہ کوئی راجنیتک راجنیتک کی نندا کرے، سمجھ لینا اگے ہے، اگے کی نندا ہوتی ہے. جڑا پیچھے ہے انہوں پنڈن کی لوڑ ہی نہیں، انہیں نندا کرنے کی لوڑ ہی نہ ہے ہی بچارا پیچھے، وہ کی نندا کرنی ہے، نندا اس کی ہوتی ہے جو اگے. نندا کا مطلب کی ہے گل گھٹا کے بیان کرنا، اکثر میں عرض کی تھی جھوٹھی اپما گل ودا کے بیان کرنی، نندا کی ہے گل گھٹا کے بیان کرنی، ہے اگے ان پیچھے سٹنا گلوں کے نال نندا کر کے، گل گھٹا کے بیان کرنی ہے پھل ان کنڈا آخی جاؤ آخی جاؤ. اس دیش کا رکشک رہا سکھ، دیش کا رکشک ہونے کے ناطے دیش کے اتہاس کے چیز کا بڑا نا بڑی گل، اور نندا کرو لکھو یہ تو بخشک ہے، یہ تو غدار ہے، یہ تو دوکھی ہے، لکھو آخو اچارو، اور چاروں پاسے سمچے دیش اس ڈنگ کی نندا. اور یہ بھی انہوں دس پہ ہے کہ ٹرانسپورٹ کے چھائے ہوئے آرمی کے چی انہ کی بہادری کی گل انہ کا روپ نکھرد ہے، باقی تمہیں دس دن کبوتر باز تے ہی دس دیں چڑیا ہی دس دیا نا، باقی انہوں کے رنگ روپ نکھرد ہے انہ دی گل ہے. اور حقیقت ہے کہ جتھے رنگ روپ سدگر نے نیارا دیتا ہے اتھے نام ہی بڑا نیا دے دیتا، پاوے کھیمہ کرنے کسے دا بھی بچہ ہوئے کہ او دا پیو کوئی کام کیوں نہ کردا ہوئے، پر او دے بچے نو تے اگلے سردار جی کہندے نا، سردار سردار تے مکھی ہوندا ہے، تے مکھی تے سانو ہن گرو نے بنا چھڑے، تسی سانو کس طرح پیچھے رکھو گے، کس طریقے نال رکھو گے، ابھی تو سردار ہے گئی ہاں، سرداریاں تو سانو جنم تو مل گئی، سانو گرو نے جنم تو بخش دیتی، جنم تو پراپت کر لی، سردار ہوں اسی ہے گئے ہاں، اتنی میں عرض کر دیا کہ گرو کی بخشی ہوئی سرداری نو دنیا کی کوئی طاقت نہیں کھو سکتی، اتنی میں عرض کر دیا. نندا تو گھبرانا نہ، چونکہ تھان تھان تے لوکی مینوں بڑے گھبرائے ملے کہ جھوٹ بول رہے ریڈیو جھوٹ بول رہے ٹی وی جھوٹ لکھ رہے ہیں اخبار، میں کہ لکھن گے تسی اگے ہو کلا دے دھن دے سمپدا دے کھیڑی کھیتی باڑی دے ویاپار دے ٹرانسپورٹ دے توپا لے کے اس دے پیچھے پھجتے ہیں جنوں گگن منڈل اڈاریاں دی جاچ آؤندی ہے. پرندہ پر شکستا کو قفس میں کون رکھتا ہے، اسیری جب بھی آئی بفیزو بالوں پر آئی. کہندہ یہ جڑے بال نے یہ جڑے پنکھ نے اڈن والے انہوں نے کی کر دیتا ہے، شکاریاں دے ٹولے میرے پیچھے لا دیتا ہے، کیونکہ میں نے اڈن دی جا چاہتی میں نے اڈنا آندا ہے، تو اس قوم نو اڈنا آندا ہے، تو شکاری کدھرے ٹینکاں نال کدھرے توپاں نال کدھرے بندوقاں نال طرح طرح دی جالاں نال ہور طرح طرح دے پکھنڈ تے جھوڑ تے اڈمبر دے نال کھما کرنی. ایک گل تے سپشٹ ہو گئی ہے شکاریو، سانو اڈن دی جاچ آؤندی ہے، تہاڈے تے پر ہی کٹے ہوئے نے، تہاڈے کول تے پنکھ ہی کوئی نہیں، سانو میں پھر عرض کراں دیش دے وچ نندا ہے اس گل کر کے نہیں کہ اسی کوئی دیش دوکھی ہاں دوشتاں چور ہاں یار ہاں، جتنے جرائم قتل مین پوری فرخ آباد ایٹا اٹاوا چاہتے ہیں شاید دیش دے کسی ہور ضلع چ نہیں آتے، جنہ جرائم پیشہ اتھے تے جتنے ڈاکو گوالیئر دے مشہور نے، کھما کرنی دیش دے کسی ہور شہر دے نہیں مشہور، گوالیئر دے ڈاکو آلے دوالے دے مرینے دے پنڈ دے سب ڈاکو تے اتھوں دے جیلا دیاں جیلا پریاں پیاں نے پنڈ دے جڑی چمبل گھاٹی دے ڈاکو نے اودے نال جیلا پریاں پیاں تے ہن وی رات نو کوئی کار اسوار اس روڈ تے جڑا دھولپور تو گوالیئر تک جاندا ہے رات نو لنگن دی ہمت نہیں کردا تے پولیس وی روکدی ہے نہیں لٹے جاؤ گے کیا تسی سمچے گوالیئر نو جرائم پیشہ قرار دے دیتا ہے حکم اس طرح دا جاری کوئی سرکولر جاری کیتا ہے دیش دے سطح داریاں تو پوچھا جا سکتا ہے چونکہ کافی سمے تو اس گوالیئر دے ڈاکو ہی پیدا ہو رہے ہیں آلے دوالے زیادہ چاہے ڈاکو مان سنگھ تے چاہے تحصیلدار سنگھ ہے تے چاہے ہو رہے تے چاہے ہو رہے سب اسی علاقے تے تے کیا گھوشت کیتا ہے تسی کہ اے علاقہ جرائم پیشہ ہے مین پوری فرخ آباد ایٹا اٹاوا اس طرح دے ہور جڑے ضلع نے یو پی دے تھوڑے جہاں کہ انہوں تسی جرائم پیشہ قرار دیتا ہے کوئی دن خالی نہیں جاندہ جد قتل نہ ہوئے کوئی دن خالی نہیں جاندہ جد جو ہے ڈاکے نہ پہن تے چوریاں نہ ہوئے تے کمال دی گل امرت ویلے اٹھن والی قوم سنگت تے پنگت بچ بیٹھن والی قوم ہر پدر بچ سیوا کرن والی اے قوم مینو گل بولدی نہیں کوئنا نگر تے جل زلزلہ آیا تے سارا کوئنا نگر تباہ ہو گیا ایک لکھ دی آبادی دا شہر تے بمبئی دے وچ بھائی جیمل سنگھ تے انہاں دے نال سنگتاں لنگر دے بھر کے ٹرک تے بسراں دے بھر کے ٹرک کوئنا نگر پہنچے بھائی ہن کس گھر وچ جو ہے چولہا بلے گا گھر تے سارے ڈہ ڈہری ہو گئے ستاداری بھی بعد چ پہنچے پر گرو کا لنگر پہلے پہنچ گیا سی سیوا کرن والے سنگھ پہلے پہنچ گئے تو اے سیوا سمرن والی قوم قدرتی گل ہے گرو دیاں برکتاں تے رب دی برکت ہونی سی ہر گل وچ اگے ہو گئی اے اگے ہونا نہیں چنگا لگا بس اینی گل ہے جڑے الزام اے لا رہے نے اے نندا ہے نندا دا مطلب ہے پھل نو کنڈا آکنا بس اینی گل ہے پھل نو کنڈا آکنا گرو گوبند سنگھ جی مہاراج انہاں دے پاون پوتر شستر انگلینڈ دے جد واپس آئے اس دیش دے تے اس وقت دا پرائم منسٹر لال بہادر شاستری رسیو کرن لئی گیا سی مینوں چنگی طرح یاد ہے پالم ہوائی اڈے تے شستراں نوں جیسے اس نے ہاتھ دے چ لیا رو پیا سی زارو زار بار بار متھا ٹیکیا متھا ٹیک کے اودی رسنا تو بول نکلے اے گرو گوبند سنگھ یہ ادو شستر نہ چکدا تے پتہ نہیں دیش دی حالت کی ہونی تیری بخشش انہیں بار بار متھا ٹیکیا سمچے دیش واسیاں نے انہاں شستراں نوں متھا ٹیکے کمال دی گل وقت دی لوڑ دے مطابق دیش دی رکشا دی خاطر گرو گوبند سنگھ جی مہاراج نے شستر چکے تے دیش دا پرائم منسٹر ہی دھنواد کردا ہے سجدہ کردا ہے مہما گائن کردا ہے تے جد اس دی امت اپنی ہی رکشا لئی اپنے آپ نو خطرے سمجھ کے اپنی رکشا لئی شستر چک لے تے تسی آکھو دشٹ نے دوکھی نے کھنا کرنی اسی تے مدتاں تو شستراں دی پوجا کردے آ رہے ہیں اسی مندے ہی نہیں کہ شستراں نال کوئی جو ہے گرودوارا یا دھارمک استھان بھرشٹ ہوندا ہے صاحب گرو گوبند سنگھ جی مہاراج کہندے نے صاحب سروہی سہتے یہی ہمارے پیر اے تے میرے پیر نے یہ تو میرے گرو نے میں تین تو متھا ٹیک جے جے جگ کارن سرشٹ ابارن ممپت پارن جے ٹیکن میں دس دن حضور صاحب رہا پچھلے دو مہینے دوران سویرے سویرے جو میں پرکرما کر کے جد متھا ٹیکا تھڑے دے کے پجاری صاحب نے سجا کے رکھے پسٹل بندوقاں تلواراں پالے تو پہلے تو ہوں گرو گرنتھ صاحب نے متھا ٹیک کے پھر اگے جانے جنہوں نے حضور صاحب کے درشن کیتے ہیں تھڑے دے سجا کے رکھے ہیں سارے دے سارے شستر تے ساری دنیا متھا ٹیک دی ہے 300 سال تو متھا ٹیک دی آ رہی ہے پسٹلوں بندوقوں ریوالور پے نے پرانی ٹوپی دار بندوقاں لمبیاں لمبیاں اتنے پہ نے متھا پہ ٹیک دیا شستروں گرو کی طرح پوجیا جا رہا پھر سپاہی کا شستر تے جو ہے سپاہی کا گرو تے شستر ہی ہوئے گا اور کون ہوئے گا سنت دا گرو گرنتھ ہوئے گا سپاہی دا گرو شستر ہوئے گا ਤੇ ਅਸੀਂ ਕੇਵਲ ਸੰਤ ਨਹੀਂ, ਕੇਵਲ ਸਿਪਾਹੀ ਨਹੀਂ, ਸੰਤ ਸਿਪਾਹੀ ਸਾਡੇ ਗੁਰੂ ਵੀ ਦੋ, ਸ਼ਸਤਰ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਡੇ ਗੁਰੂ ਨੇ। ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪੁਰਾਣੇ ਗੁਰਦੁਆਰਿਆਂ 'ਚ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਰਿਹਾ, ਇਹ ਦੋ ਗੁਰੂਆਂ ਦਾ ਪ੍ਰਕਾਸ਼ ਹੁੰਦਾ ਰਿਹਾ। ਯਹੀ ਹਮਾਰੇ ਪੀਰ, ਇਹ ਮੇਰੇ ਪੀਰ ਨੇ, ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ, ਇੱਕ ਮੇਰੀ ਮਨ ਦੀ ਰੱਖਿਆ ਕਰਦਾ, ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ, ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ। ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਹਾਂ, ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ, ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ? ਇਤਰਾਜ਼ ਨਹੀਂ ਕੀਤਾ ਸੀ, ਦੇਸ਼ ਗੁਲਾਮ ਸੀ, ਆਜ਼ਾਦੀ ਦਿਲਾਣਗੇ, ਦੇਸ਼ ਆਜ਼ਾਦ ਹੋ ਗਿਆ, ਹੁਣ ਇਤਰਾਜ਼, ਇਸ ਵਾਸਤੇ ਇਤਰਾਜ਼ ਕਿਧਰੇ ਸਿੰਘਾਸਣ ਤੇ ਨਾ ਬੈਠ ਜਾਣ, ਬਸ ਇਸ ਵਾਸਤੇ ਇਤਰਾਜ਼, ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾ। ਜੇ ਦੇਸ਼ ਦੇ ਚੋਂ ਦੋਖੀਆਂ ਨੂੰ, ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ ਤੇ ਦੇਸ਼ ਨੂੰ ਆਜ਼ਾਦੀ ਦੇ ਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਏ, ਨਿਕੰਮੇ ਤੇ ਬੈਠਣਗੇ ਨੇ, ਹੋ ਸਕਦਾ ਰਾਜਪਾਠ ਨਾ ਪ੍ਰਾਪਤ ਕਰਨ, ਤੇ ਮੈਂ ਕਰਨੀ ਤਰ੍ਹਾਂ ਤਰ੍ਹਾਂ ਦੀ ਬੁਲਾੜ ਤੇ ਨਿੰਦਾ ਸਮੁੱਚੇ ਦੇਸ਼ ਦੇ ਚ। ਭਾਵੇਂ ਹਰ ਸ਼ਹਿਰ ਵਿੱਚ ਮੈਂ ਆਪਣੇ ਢੰਗ ਨਾਲ ਕੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆਇਆ, ਜਿਹੜੇ ਵੀ ਅਖਬਾਰੀ ਰਿਪੋਰਟਰ ਮਿਲਦੇ ਰਹੇ, ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹੇ, ਤਨਸ ਕਰਦੇ ਰਹੇ, ਮੈਂ ਕਿਹਾ ਇਸ ਦੇਸ਼ ਦੇ ਤਮਾਮ ਪ੍ਰਾਚੀਨ ਮਹਾਂਪੁਰਸ਼ ਸ਼ਸਤਰਧਾਰੀ ਸਨ। ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ ਸ਼੍ਰੀ ਕ੍ਰਿਸ਼ਨ ਗਲਤ ਨੇ, ਉਹ ਸ਼ਸਤਰਧਾਰੀ ਨੇ, ਸ਼੍ਰੀ ਰਾਮ ਸ਼ਸਤਰਧਾਰੀ ਨੇ, ਸ਼੍ਰੀ ਕ੍ਰਿਸ਼ਨ ਸ਼ਸਤਰਧਾਰੀ ਨੇ, ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ, ਗਦਾ ਲੈ ਕੇ ਖੜੇ ਨੇ ਹਨੂੰਮਾਨ, ਪਰਸ਼ੁਰਾਮ ਇੱਥੇ ਕੁਲਾੜਾ ਮੁੰਡੇ ਤੇ ਲਈ ਫਿਰਦੇ ਨੇ, 28 ਦਫਾ ਉਹਨਾਂ ਨੇ ਛਤਰੀਆਂ ਦਾ ਨਾਸ ਕੀਤਾ, ਮੁੰਡੇ ਤੇ ਲਈ ਫਿਰਦੇ ਨੇ, ਕੁਲਾੜਾ ਮੁੰਡੇ ਤੇ ਖੂਨ ਨਾਲ ਲਿਬੜਿਆ ਹੋਇਆ ਤੇ ਆਖਿਆ ਜਾਂਦਾ ਭਗਵਾਨ ਪਰਸ਼ੁਰਾਮ। ਕਮਾਲ ਦੀ ਗੱਲ, ਇੱਕ ਕੁਲਾੜਾ ਲਈ ਫਿਰਦਾ, ਇੱਕ ਗਦਾ ਲਈ ਫਿਰਦਾ, ਇੱਕ ਦੇ ਹੱਥ 'ਚ ਤ੍ਰਿਸ਼ੂਲ ਹੈ, ਇੱਕ ਕੋਲ ਧਨੁਸ਼ਬਾਣ ਹੈ, ਇੱਕ ਹੱਥ 'ਤੇ ਸੁਦਰਸ਼ਨ ਚੱਕਰ ਲਈ ਫਿਰਦਾ, 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ, ਇਹ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ, ਖਿਮਾ ਕਰਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਤ ਵੀ ਭਗਵਾਨ ਹੀ ਹੈ, ਉਸ ਤੋਂ ਘੱਟ ਨਹੀਂ। ਜਾਇਜ਼ ਗੱਲਾਂ ਨੇ, ਕੋਈ ਨਾਜਾਇਜ਼ ਗੱਲ ਨਹੀਂ। ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਪੁਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਹੈ, ਅਸੀਂ ਸਾਂਭ ਕੇ ਰੱਖੀ ਹੈ, ਤੁਸੀਂ ਗਵਾ ਬੈਠੇ। ਭਾਰਤ ਦੀ ਪੁਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਤਮਾਕੇ ਸਾਧਾਰੀ ਸਨ, ਤਮਾਮ ਦੇ ਤਮਾਮ, ਰਾਮ ਦੇ ਸਿਰ ਤੇ ਜੂੜ ਹੈ, ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ, ਰਿਸ਼ੀ ਵਿਸ਼ੇਸ਼ ਲੰਬਾ ਦਾੜਾ ਰੱਖਦੇ ਨੇ। ਤੇ ਮੈਂ ਕਈ ਦਫ਼ਾ ਤੁਹਾਨੂੰ ਸੁਣਾਇਆ, ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ, ਖੋਤੇ ਦੀਆਂ ਬਣੀਆਂ ਹੋਈਆਂ, ਗਊਆਂ ਦੀਆਂ ਬਣੀਆਂ ਹੋਈਆਂ, ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ, ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ, ਵਿਸ਼ਿਸ਼ਟ ਬਣਾਉਂਦੇ ਨੇ, ਰਾਮ ਦਾ ਜੂੜਾ ਬਣਾਉਂਦੇ ਨੇ। ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ ਤੇ ਖਿਮਾ ਕਰਨੀ, ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ ਹੈ? ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ਿਸ਼ਟ ਦਾ ਰੂਪ ਕਾਇਮ ਰੱਖਿਆ। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ, ਅਸੀਂ ਅੱਗੇ ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ, ਨਿੰਦਾ ਉਸਦੀ ਜ਼ਰੂਰ ਹੋਵੇਗੀ। ਇਤਨੀ ਮੈਂ ਅਰਜ਼ ਕਰਾਂ, ਤੋ ਮੈਂ ਅਰਜ਼ ਕਰ ਰਿਹਾ ਸੀ, ਸਿਮਰਨ ਉਸਦਾ ਕਰਨਾ ਹੈ ਜੋ ਅੱਗੇ ਹੈ। ਤੂੰ ਨਿਰਗੁਣ ਹੈ ਤੇ ਕਿਸੇ ਗੁਣਵਾਨ ਦਾ ਜੋ ਹੈ ਸਿਮਰਨ ਕਰ, ਤੇਰੇ ਕੋਲ ਕੋਈ ਕਲਾ ਨਹੀਂ ਤੇ ਕਿਸੇ ਕਲਾਕਾਰ ਦਾ ਸਿਮਰਨ ਕਰ, ਲਾਜ਼ਮੀ ਕਰ। ਤੂੰ ਨਿਰਗੁਣ ਹੈ, ਕਿਸੇ ਗੁਣਾਂ ਦੇ ਸਾਗਰ ਦਾ ਸਿਮਰਨ ਕਰ। ਤੂੰ ਨਿਰਬਲ ਹੈ, ਕਿਸੇ ਬਲਵਾਨ ਦਾ ਸਿਮਰਨ ਕਰ, ਔਰ ਸਿਮਰਨ ਦੇ ਆਸਰੇ ਤੇ ਉਸਦੇ ਨਾਲ ਜੁੜ, ਤਾਂ ਕਿ ਤੂੰ ਵੀ ਬਲਵਾਨ ਹੋਵੇਂ, ਤੂੰ ਵੀ ਗੁਣਵਾਨ ਹੋਵੇਂ। ਕਿਸੇ ਕਲਾਕਾਰ ਕੋਲ ਤੁਸੀਂ ਬੈਠੋਗੇ ਤੇ ਦਿਮਾਗੀ ਸ਼ਕਤੀ ਤੋਂ ਕੰਮ ਲੈਣਾ ਪਏਗਾ, ਤਾਂ ਹੀ ਕਵਿਤਾ ਸਿੱਖ ਸਕੋਗੇ, ਸੰਗੀਤ ਸਿੱਖ ਸਕੋਗੇ, ਇਲਮੇ ਮਸੂਰੀ ਸਿੱਖ ਸਕੋਗੇ। ਅਗਰ ਯਾਦ ਕਰੋ,
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ sing2@gmail.com. ایک بار پھر نوٹ کرو جی, sing2@gmail.com.
4: You are listening Seek Radio, broadcasting from Kurdwara, Southwestern Sing Sabha, Williams Lake. Any comments and suggestions, please call 250-392-3875.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਨੋ, ਗੁਰਮੁਖੋ ਪਿਆਰਿਓ, ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀ, ਅਸੀਂ ਮਨੁੱਖ ਹਾਂ ਤੇ ਮਨੁੱਖਾ ਸਰੀਰ ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਆ। ਮਨੁੱਖ ਹੋਣ ਦੇ ਨਾਲ ਨਾਲ ਅਸੀਂ ਗੁਰੂ ਨਾਨਕ ਦੇ ਬੱਚੇ ਵੀ ਹਾਂ, ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹਾਂ। ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਲਈ ਬੈਠੇ ਹਾਂ। ਉਹ ਬੇਨਤੀ ਇਹ ਹੈ ਕਿ ਸਤਿਗੁਰੂ ਕਿਰਪਾ ਕਰਨ, ਸਾਨੂੰ ਬੱਚਿਆਂ ਨੂੰ ਸੋਝੀ ਦੇਣ। ਮਨੁੱਖ ਹੈ ਤੇ ਸੋਝੀ ਵਾਲਾ, ਬੜਾ ਸਿਆਣਾ, ਬਹੁਤ ਸਮਝਦਾਰ, ਔਰ ਇਸ ਮਨੁੱਖ ਦੀ ਸਮਝ ਨੇ, ਸਿਆਣਪ ਨੇ ਭੌਤਿਕ ਜਗਤ ਵਿੱਚ ਬਹੁਤ ਕੁਛ ਬਣਾਇਆ ਵੀ ਹੈ, ਜਿਸ ਦਾ ਸੁੱਖ ਇਸ ਮਨੁੱਖ ਔਰ ਦੂਜੀਆਂ ਜਾਤੀਆਂ ਨੂੰ, ਜੀਵਾਂ ਨੂੰ ਬਹੁਤ ਹੋਇਆ ਹੈ। ਪਰ ਫਿਰ ਵੀ ਇਸ ਮਨੁੱਖ ਦਾ ਗਿਆਨ, ਮਨੁੱਖ ਦੀ ਸੋਝੀ ਬੜੀ ਸੀਮਿਤ ਹੈ। ਮਨੁੱਖ ਇਹ ਜਾਣਦਾ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਮਨ ਸੁਖੀ ਨਹੀਂ ਹੈ, ਮਨ ਅਤ੍ਰਿਪਤ ਹੈ। ਕਾਰਨ ਕਿ ਇਹ ਜਿਹੜਾ ਮਨੁੱਖਾ ਜੀਵਨ ਹੈ, ਇਸ ਦੇ ਤਿੰਨ ਤਲ ਹਨ। ਪਹਿਲਾ ਤਲ ਮਨੁੱਖ ਨੂੰ ਸਰੀਰ ਮਿਲਿਆ। ਸਰੀਰ ਦੇ ਤਲ ਤੇ ਮਨੁੱਖ ਜਿਉਂਦਾ ਹੈ, ਸਰੀਰ ਦੀ ਸੰਭਾਲ ਕਰਦਾ, ਸਰੀਰ ਲਈ ਮਾਇਆ ਕਮਾਉਂਦਾ, ਸਰੀਰ ਨੂੰ ਸੁੱਖ ਦੇਣ ਵਾਸਤੇ ਪਰਿਵਾਰ ਵਿੱਚ ਰਹਿੰਦਾ, ਹਾਣ ਲਾਭ ਵਿੱਚ ਰਹਿੰਦਾ, ਖੁਸ਼ੀ ਗਮੀ ਵਿੱਚ ਰਹਿੰਦਾ, ਥੋੜ੍ਹਾ ਜਿਹਾ ਸੁੱਖ, ਥੋੜ੍ਹੀ ਜਿਹੀ ਗਮੀ। ਅਲਟੀਮੇਟਲੀ ਜਦੋਂ ਇਹ ਸਰੀਰ ਉਹੋ ਜਿਹਾ ਨਹੀਂ ਰਹਿ ਜਾਂਦਾ ਜਿਹੋ ਜਿਹਾ ਮਨ ਚਾਹੁੰਦਾ, ਤਾਂ ਫਿਰ ਦੁੱਖ ਵੀ ਹੋਣਾ ਸ਼ੁਰੂ ਹੁੰਦਾ। ਜਦੋਂ ਇਹ ਸਰੀਰ ਕਮਜ਼ੋਰ ਹੁੰਦਾ, ਮਨ ਦੇ ਆਖੇ ਨਹੀਂ ਲੱਗਦਾ, ਸਹੀਜੇ ਸਹੀਜੇ ਜਦੋਂ ਰੋਗ ਗ੍ਰਸਤ ਹੋ ਕੇ ਛੁੱਟ ਵੀ ਜਾਂਦਾ, ਉਦੋਂ ਮਨ ਬਹੁਤ ਦੁਖੀ ਹੁੰਦਾ। ਇਹ ਸਰੀਰ ਦੇ ਤਲ ਤੇ ਜੀਵਨ। ਸਾਡੇ ਚੋਂ ਕੁਝ ਮਨੁੱਖ ਸਿਆਣੇ ਨੇ, ਉਹ ਸਰੀਰ ਦੇ ਤਲ ਤੇ ਵੀ ਜਿਉਂਦੇ ਨੇ, ਸਰੀਰ ਦੀ ਸੰਭਾਲ ਵੀ ਕਰਦੇ ਨੇ, ਪਰ ਆਪਣੇ ਮਨ ਨੂੰ ਵੀ ਸੰਭਾਲਦੇ ਨੇ। ਮਨ ਦੇ ਸਕੂਨ ਵਾਸਤੇ ਥੋੜ੍ਹਾ ਜਿਹਾ ਸਮਾਂ ਗੁਰੂ ਚਰਨਾਂ ਵਿੱਚ ਆ ਕੇ ਬੈਠਦੇ ਨੇ, ਬਾਣੀ ਪੜ੍ਹਦੇ ਨੇ, ਸੁਣਦੇ ਨੇ, ਸੇਵਾ ਕਰਦੇ ਨੇ, ਜੋੜੇ ਝਾੜਦੇ ਨੇ, ਦਰੀਆਂ ਸਾਫ਼ ਕਰਦੇ ਨੇ, ਪਾਣੀ ਪੀਂਦੇ ਪਿਆਉਂਦੇ ਨੇ, ਹੱਥ ਜੋੜਦੇ ਨੇ, ਪ੍ਰਸਾਦ ਲਿਆਉਂਦੇ ਨੇ, ਲੰਗਰ ਦਿੰਦੇ ਨੇ, ਅਰਦਾਸਾਂ ਕਰਦੇ ਕਰਾਉਂਦੇ ਨੇ। ਥੋੜ੍ਹਾ ਜਿਹਾ ਸੁੱਖ ਇਹਨਾਂ ਨੂੰ ਟਾਈਮਲੀ ਮਨ ਦੇ ਤਲ ਤੇ ਹੋ ਜਾਂਦਾ, ਇਹ ਸੁੱਖ ਸੂਖਮ ਵਰਤੀ ਨੂੰ ਹੁੰਦਾ। ਮਨ ਇਸ ਤਨ ਵਿੱਚ ਰਹਿੰਦਾ ਤੇ ਤਨ ਸਾਡੇ ਤਿੰਨ ਨੇ। ਪਹਿਲਾ ਤਨ ਅਸੀਂ ਸਾਰੇ ਜਾਣਦੇ ਹਾਂ, ਇਹ ਸਵਾਸਾਂ ਤੇ ਨਿਰਭਰ ਹੈ, ਛੁੱਟ ਜਾਂਦਾ ਸਮੇਂ ਨਾਲ। ਦੂਜਾ ਤਨ ਹੈ ਅਸਟਲ ਬਾਡੀ, 17 ਤੱਤ ਦਾ। ਮਨ ਦੇ ਉਹ ਨਾਲ ਰਹਿੰਦਾ, ਇਸ ਤਨ ਦੇ ਨਾਲ ਉਹ ਰਹਿੰਦਾ ਹੋਇਆ ਇਹ ਤਨ ਨੂੰ ਛੱਡ ਜਾਂਦਾ, ਜਿਵੇਂ ਸਰਪ ਜਿਹੜਾ ਕੁੰਜ ਨੂੰ ਛੱਡ ਜਾਂਦਾ, ਜ਼ਹਿਰ ਨੂੰ ਨਹੀਂ ਛੱਡਦਾ, ਸਰੀਰ ਨੂੰ ਨਹੀਂ ਛੱਡਦਾ। ਇੱਦਾਂ ਮਨ ਅਸਟਲ ਬਾਡੀ ਨੂੰ, ਸੂਖਮ ਸਰੀਰ ਨੂੰ ਨਹੀਂ ਛੱਡਦਾ, ਬਾਹਰ ਦੇ ਭੌਤਿਕ ਸਰੀਰ ਨੂੰ ਛੱਡ ਜਾਂਦਾ, ਐਲੀਮੈਂਟਰੀ ਬਾਡੀ ਨੂੰ ਛੱਡ ਜਾਂਦਾ। ਥੋੜ੍ਹਾ ਜਿਹਾ ਇਹਨਾਂ ਗੁਰਮੁਖਾਂ ਨੂੰ ਜੋ ਪ੍ਰਬੰਧਕ ਨੇ,
सेवादार ने कीर्तन करते कराते ने, कीर्तन समागम, कथा समागम, विचार समागम, लंगर आदि सेवा, नाम जपो भाई इत आदिक जो भी गुरु घर विच हुंदे, थोड़ा जा सुख मन नू हुंदे। पर कदी कदी मन अपने तीसरे तल ते भी आउंदा है, मन सोची पै जांदा है मैं कौन हां, मेरियां अखां विच बैठा कोई मैनू जगत दा तमाशा ते विखा रहा है। पर जे मेरियां अखां चाहुण ओ कैसा है जो जगत दा तमाशा ते विखा रहा है पर अपना दर्शन नहीं देंदा। कन्ना विच बैठ के वाणी तां सुना रहा है, चार प्रकार दी बाणी हुंदी, पक्की कच्ची, परापाश्यंती, ये वाणियां ते सुन सुना रहा है पर पता नहीं ये आवाज कित्थों आ रही है। नक विच बैठा, त्वचा विच बैठा, हथां पैरां विच बैठा, मेरी शरीर नूं सुख तां दे रहा है पर सुखां दा सागर कैसा है। कुछ मन ऐसा सोचते हैं, ये मन बहुत उच्चे होंदे हैं। पहला साडा जीवन शरीर दे तल ते 84 लाख भी जून जिउंदी है, दूसरा शरीर दे परां होके मन दे तल ते जीवना, ये मनुखा जन्म दा चंगा स्वाद है। कुछ प्राणी ऐसे ने जो देश की सेवा भी करते ने, समाज की सेवा भी करते ने, लंगर आदि चलाते ने, सरावां बनाते ने, बिल्डिंगा बनाते ने, संगत की सेवा भी आते ने, पैसे का आदान प्रदान भी करते ने। इस समाजिक सेवक जड़े ने कुछ समा इन्हों के मन में सुख हो जाता, परमानेंट सुख इन्हों भी नहीं होंदा। ये भी थोड़ा जा सुख भोग के, थोड़ा जा जस प्राप्त करके जो टाइमली है, अपने तन छड़ जाते ने, अपने सूक्ष्म छड़ जाते ने, पछताते हुए संसार की यात्रा समाप्त कर जाते ने। मन ये जानता है कि इसे कुछ होर करना आया सी, कर कुछ होर बैठा, आया तो सिमरन करने वास्ते सी, आया तो प्रभु याद विच टिकन वास्ते सी, आया तो नाम दा वणज करन वास्ते सी,

ਜਨ ਪਰ ਪਰੀ ਆਖੀ ਦੇ। ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਨੇ। ਕੋਈ ਹੋ ਸਕਦਾ ਹੈ ਐਸਾ ਗੁਰੂ ਕਾ ਲਾ ਹੋਵੇ, ਪਰ ਅਸੀਂ ਸਾਰੇ ਹੀ ਐਜ ਏ ਹੋਲ ਬੰਧਨ ਵਿੱਚ ਹਾਂ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਹੇ ਪਾਤਸ਼ਾਹ ਅਸੀਂ ਸੁੱਖ ਤਾਂ ਬਹੁਤ ਹਾਂ, ਵਿਦਵਾਨ ਵੀ ਬਹੁਤ ਹਾਂ, ਸਮਝਦਾਰ ਵੀ ਬਹੁਤ ਹਾਂ। ਸਾਡੇ ਵੱਡੇ ਵਡੇਰੇ ਵੀ ਬੜੇ ਸਮਝਦਾਰ ਸਨ, ਪਰ ਸਾਡੀ ਸਮਝ ਨੇ ਬਣਾਇਆ ਕੁਛ ਨਹੀਂ, ਸਾਡੀਆਂ ਮਨ ਦੀਆਂ ਝੋਲੀਆਂ ਖਾਲੀ ਨੇ, ਮਨ ਅਸ਼ਾਂਤ ਹੈ। ਥੋੜੇ ਜਿਹੇ ਵਿਦਵਾਨ ਜਿਹੜੇ ਕੋਈ ਗਿਆਨੀ ਧਿਆਨੀ ਨੇ, ਥੋੜਾ ਜਿਹਾ ਸਮਾਂ ਉਹ ਲੱਗਦੇ ਨੇ ਕਿ ਸ਼ਾਇਦ ਉਹ ਬੜੇ ਚੰਗੇ ਨੇ, ਪਰ ਚਿੱਤ ਦਾ ਤਲ ਤੇ ਮੈਲਾ ਹੀ ਹੈ। ਵਿਹਾਰ ਲੈਵਲ ਤੇ ਜਾ ਕੇ ਵੇਖੋ ਤਾਂ ਹੀ ਪਤਾ ਲੱਗਦਾ ਵੀ ਕਿੰਨੇ ਕੁ ਮੈਲੇ ਨੇ, ਵਰਤ ਕੇ ਵੇਖੋ ਸਟੇਜ ਦੀ ਬਾਤ ਹੋਰ ਹੈ, ਪਹਿਰਾਵੇ ਦੀ ਬਾਤ ਹੋਰ ਹੈ, ਵਿਖਾਵੇ ਦੀ ਬਾਤ ਹੋਰ ਹੈ, ਪਰ ਜੀਵਨ ਦੀ ਬਾਤ ਕੁਝ ਹੋਰ ਹੈ। ਸਿੱਖੀ ਜਿਉਣ ਦਾ ਨਾਂ ਹੈ, ਗੁਰੂ ਨਾਨਕ ਨੇ ਉਹ ਜੀਵਨ ਜੀਵਿਆ ਹੈ ਤੇ ਜਿਹੜਾ ਜੀਵਨ ਜੀਵਿਆ ਹੈ ਉਸ ਦੀ ਸਿੱਖਿਆ ਸਾਨੂੰ ਦਿੱਤੀ ਹੈ, ਲਿਖ ਕੇ ਦਿੱਤੀ ਹੈ ਤਾਂ ਕਿ ਸੰਨਦ ਰਹੇ, ਕਲਯੁੱਗ ਵਿੱਚ ਕਿਸੇ ਨੂੰ ਗਲਤ ਫਹਿਮੀ ਨਾ ਹੋ ਜਾਵੇ। ਇਹ ਬੜੀ ਰਹਿਮਤ ਕੀਤੀ ਕਿ ਲਿਖਿਆ ਹੋਇਆ ਵਚਨ ਆਪਾਂ ਸਾਂਝਾ ਕਰ ਰਹੇ ਹਾਂ। ਸਾਂਝਾ ਕਰਨ ਵਾਸਤੇ ਮਨ ਦਾ ਉਹ ਤਲ ਚਾਹੀਦਾ ਜਿਹੜਾ ਜਾਣਨਾ ਚਾਹੁੰਦਾ ਵੀ ਮੈਂ ਕੌਣ ਹਾਂ। ਧਰਮ ਜਗਤ ਵਿੱਚ ਸਭ ਤੋਂ ਵੱਡਾ ਇਹ ਪ੍ਰਸ਼ਨ ਹੈ, ਸਭ ਤੋਂ ਬੜਾ ਪ੍ਰਸ਼ਨ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਮਨ ਹਰੀ ਤੇਰੇ ਨਾਲ ਹੀ ਹੈ, ਤੇਰੇ ਪਾਸੇ ਹੀ ਹੈ, ਤੇਰੇ ਕੋਲੇ ਹੀ ਹੈ। ਹੁਣ ਮਨ ਨੂੰ ਨਹੀਂ ਪਤਾ ਵਾਹਿਗੁਰੂ ਜੀ ਦੇ ਮੇਰੇ ਨਾਲ ਹਨ, ਮਨ ਦੁਖੀ ਹੈ। ਵਾਹਿਗੁਰੂ ਜੀ ਅਨੰਦ ਚਿੱਤ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ। ਮਨ ਆਉਂਦਾ ਜਾਂਦਾ ਹੈ, ਵਾਹਿਗੁਰੂ ਜੀ ਆਉਂਦੇ ਜਾਂਦੇ ਨੇ, ਉਹ ਸਦੀਵੀ ਨੇ, ਸਦਾ ਸਦਾ ਰਮੇ ਹੋਏ ਨੇ, ਨਾ ਆਉਂਦੇ ਨੇ ਨਾ ਜਾਂਦੇ ਨੇ, ਸਦਾ ਅਨੰਚਿਤ ਰਹਿੰਦੇ ਨੇ। ਪਰ ਮਨ ਦੁਖੀ ਹੈ, ਸਰੀਰ ਨੂੰ ਲੈ ਕੇ ਦੁਖੀ ਹੈ, ਵਿਚਾਰਾਂ ਨੂੰ ਲੈ ਕੇ ਦੁਖੀ ਹੈ, ਜਿਹੜੀ ਜ਼ਿੰਮੇਵਾਰੀ ਇਹਨੇ ਆਰਟੀਫਿਸ਼ਲ ਉੜ ਲਈ ਹੈ ਉਹਦੇ ਲਈ ਦੁਖੀ ਹੈ। ਕੋਈ ਮਾਂ ਲਈ ਦੁਖੀ, ਇੱਕ ਪਿਓ ਲਈ ਦੁਖੀ, ਇੱਕ ਪੁੱਤਰ ਲਈ ਦੁਖੀ, ਇੱਕ ਪਤੀ ਲਈ ਦੁਖੀ ਹੈ, ਕੋਈ ਨੂੰਹ ਲਈ ਦੁਖੀ ਹੈ, ਕੋਈ ਪੋਤਰੇ ਲਈ ਦੁਖੀ ਹੈ। ਅਸੀਂ ਇਸੇ ਲਈ ਤਾਂ ਸਭ ਕੁਛ ਆ ਕੇ ਇੱਥੇ ਬੈਠੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਸਭ ਤੋਂ ਜ਼ਿਆਦਾ ਦੁਖੀ ਅਸੀਂ ਆਪ ਹਾਂ, ਸਭ ਤੋਂ ਜ਼ਿਆਦਾ ਦੁਖੀ ਇਹ ਮਨ ਹੈ, ਪਰਿਵਾਰ ਨਹੀਂ, ਸਮਾਜ ਨਹੀਂ, ਪ੍ਰਾਣੀ ਨਹੀਂ ਹਨ, ਕਿਉਂਕਿ ਉਹ ਤਾਂ ਹਨ ਨਹੀਂ, ਉਹ ਤਾਂ ਸੁਪਨਾ ਹੈ। ਦੁਖੀ ਤਾਂ ਅਸੀਂ ਆਪ ਹਾਂ। ਤਾਂ ਦੁਖੀ ਮਨ ਨੇ ਗੁਰੂ ਅਰਜਨ ਸਾਹਿਬ ਕੋਲੋਂ ਪੁੱਛਿਆ, ਮਹਾਰਾਜ ਮੈਂ ਸਰੀਰ ਦੀ ਕੈਦ ਵਿੱਚ ਹਾਂ, ਮਨ ਦੀ ਕੈਦ ਵਿੱਚ ਹਾਂ, ਵਿਚਾਰਾਂ ਦੀ ਕੈਦ ਵਿੱਚ ਹਾਂ, ਇੰਦਰੀਆਂ ਦੀ ਕੈਦ ਵਿੱਚ ਹਾਂ, ਪਰਿਵਾਰ ਦੀ ਕੈਦ ਵਿੱਚ ਹਾਂ, ਵੱਡਿਆਂ ਵਡੇਰਿਆਂ ਦੀ ਕੈਦ ਵਿੱਚ ਹਾਂ, ਮੈਨੂੰ ਉਹ ਕੁਝ ਕਰਨਾ ਪੈਂਦਾ ਜੋ ਮੈਂ ਕਰਨਾ ਨਹੀਂ ਚਾਹੁੰਦਾ। ਤੁਸੀਂ ਕੁਝ ਹੋਰ ਆਉਂਦੇ ਹੋ, ਤੁਹਾਡਾ ਵਚਨ ਕੁਝ ਹੋਰ ਹੈ, ਮੈਨੂੰ ਕੁਝ ਹੋਰ ਕਰਨਾ ਪੈ ਰਿਹਾ। ਸਾਡਾ ਸਭ ਦੇ ਜੀਵਨ ਇਹ ਹੋਰ ਹੈ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਵਿਚਾਰ ਕਰ ਲਓ, ਜੀਵਨ ਪਲਟ ਜਾਏਗਾ। ਸਤਿਗੁਰੂ ਜੀ ਕੁਝ ਹੋਰ ਕਹਿੰਦੇ ਨੇ, ਸਾਡਾ ਜੀਵਨ ਕੁਝ ਹੋਰ ਹੈ, ਅਸੀਂ ਕਿਸੇ ਹੋਰ ਥਾਂ ਰਹਿੰਦੇ ਹਾਂ, ਔਰ ਜਿੱਥੇ ਰਹਿੰਦੇ ਹਾਂ ਉਹ ਦੁੱਖ ਦੀ ਸਰਾਂ ਹੈ, ਉਹ ਸਰਾਂ ਹੈ, ਉਹ ਸਾਡਾ ਆਪਣਾ ਘਰ ਵੀ ਨਹੀਂ ਹੈ। ਜੋ ਸੁਖ ਕੋ ਚਾਹੀ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ। ਮਨੁੱਖ ਦੇ ਭਾਗਾਂ ਵਾਲੇ ਹਾਂ, ਮਨੁੱਖ ਜੀਵਨ ਵਿੱਚ ਆਏ ਹਾਂ, ਭਾਗਾਂ ਵਾਲੇ ਹਾਂ,
ਗੁਰੂ ਚਰਨਾਂ ਵਿੱਚ ਬੈਠੇ ਹਾਂ। ਗੁਰੂ ਦੇ ਸਿੱਖ ਬਣਨ ਦਾ ਯਤਨ ਕਰੋ। ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਬਾਣੀ ਦੁਆਰਾ ਸਿੱਖਿਆ ਗ੍ਰਹਿਣ ਕਰਨੀ ਸਿੱਖ ਦਾ ਸਿੱਖ ਹੀ ਉਹ ਹੈ ਜਿਹਨੂੰ ਗੁਰੂ ਦੀ ਸਿੱਖਿਆ ਆ ਗਈ ਹੋਵੇ, ਉਹੀ ਸਿੱਖ ਹੈ। ਹੁਣ ਸੁਣੋ ਪਵਿੱਤਰ ਬਾਣੀ ਦਾ ਵਿਚਾਰ। ਬੰਧਨ ਤੇ ਛੁਟਕਾਵੇ, ਸਰੀਰ ਦੇ ਬੰਧਨਾਂ ਤੋਂ ਪਰੇ ਕਰ ਦੇਵੇ, ਕੋਈ ਚਿੰਤਾ ਨਾ ਰਹਿ ਜਾਏ, ਕੋਈ ਡਰ ਨਾ ਰਹਿ ਜਾਏ। ਚਿੰਤਾ ਤੇ ਡਰ ਦੋ ਮਨ ਨੂੰ ਲੱਗੇ ਹੋਏ ਦੁਸ਼ਟ ਨੇ, ਜਿਸ ਕਾਰਨ ਇਹ ਸਰੀਰ ਨੂੰ ਸੰਭਾਲੀ ਫਿਰਦਾ ਹੈ। ਹਰ ਹਰ ਨਾਮ ਸੁਣਾਵੇ, ਮੈਨੂੰ ਹਰੀ ਦੀ ਬਾਤ ਸੁਣਾਵੇ। ਅਸੀਂ ਬਾਣੀ ਪੜ੍ਹਦੇ ਸਾਨੂੰ ਸੁੱਖ ਹੁੰਦਾ, ਕਾਰਨ ਕਿ ਸੱਤ ਬਾਣੀ ਹੈ। ਇਹ ਉਸਦੀ ਬਾਣੀ ਹੈ ਜਿਸ ਦੇ ਅਸੀਂ ਬੱਚੇ ਹਾਂ। ਇਹ ਉਸਦੀ ਬਾਣੀ ਹੈ ਜਿਸ ਨੇ ਸਾਨੂੰ ਬਣਾਇਆ ਹੈ। ਇਹ ਉਸਦੀ ਬਾਣੀ ਹੈ ਜੋ ਸਾਨੂੰ ਸੁੱਖ ਦੇ ਰਿਹਾ ਹੈ। ਇਸ ਲਈ ਸਾਨੂੰ ਬਾਣੀ ਪੜਿਆ ਸੁੱਖ ਹੁੰਦੇ। ਜੇ ਧਿਆਨ ਕਰ ਲਈਏ ਤੇ ਇਹ ਸੁੱਖ ਵੱਧ ਜਾਂਦਾ। ਜੇ ਧਿਆਨ ਮੈਂ ਹੋ ਜਾਵੀਏ ਤਾਂ ਅਸੀਂ ਪੂਰਨ ਨੂੰ ਪ੍ਰਾਪਤ ਹੁੰਦੇ ਹਾਂ। ਬਸ ਇਹੀ ਸਾਡੇ ਕੋਲੋਂ ਕੁਝ ਨਹੀਂ ਹੁੰਦਾ, ਨਾ ਸਾਡੇ ਕੋਲ ਕਮਾਈ ਹੁੰਦੀ, ਧਿਆਨ ਹੁੰਦਾ, ਨਾ ਧਿਆਨ ਮੈਂ ਹੁੰਦਾ। ਜਿਹੜਾ ਧਿਆਨ ਕਰ ਨਹੀਂ ਸਕਦਾ ਉਹ ਧਿਆਨ ਮੈਂ ਨਹੀਂ ਹੋ ਸਕਦਾ। ਸਿੱਖ ਤਾਂ ਉਹ ਹੈ ਜਿਹੜਾ ਗੁਰੂ ਨੂੰ ਵੇਖਦਾ ਵੇਖਦਾ ਵੇਖਦਾ ਵੇਖਦਾ ਵੇਖਦਾ ਵੇਖਦਾ ਗੁਰੂ ਚ ਸਮਾ ਜਾਵੇ। ਇਹਨੂੰ ਕਹਿੰਦੇ ਨੇ ਗੁਰੂ ਦਾ ਧਿਆਨ ਕਰਨਾ, ਗੁਰੂ ਮੈਂ ਹੋ ਜਾਣਾ। ਸਿੱਖ ਵਿੱਚੋਂ ਫਿਰ ਗੁਰੂ ਦਾ ਦਰਸ਼ਨ ਹੋਣਾ ਸ਼ੁਰੂ ਹੋ ਜਾਂਦਾ। ਜਿਸ ਸਿੱਖ ਨੂੰ ਵੇਖ ਕੇ ਗੁਰੂ ਚੇਤਾ ਆਵੇ ਉਹ ਸਿੱਖ ਹੁੰਦਾ। ਜਿਸ ਸਿੱਖ ਕੋਲ ਬੈਠਿਆਂ ਠੰਡ ਪ੍ਰਤੀਤ ਹੋਵੇ, ਮਨ ਨੂੰ ਸ਼ਾਂਤੀ ਬਣੇ, ਤਾਂ ਗੁਰੂ ਕਾ ਸਿੱਖ ਹੁੰਦਾ, ਗੁਰਮੁਖ ਹੁੰਦਾ।

ඒ මනවා මන හර වෙල ඩෝල්දරෙන්ද හර වෙලේ මන ඩෝල්දරෙන්ද නැපේ නුස්තාන වෙච් කුටි ගමි වෙච් ආවන ජාන වෙච් ਆਪਣੇ ਪਰਾਏ ਵਿੱਚ ਅਮੀਰ ਗਰੀਬ ਵਿੱਚ ਛੋਟੇ ਬੜੇ ਵਿੱਚ ਜ਼ਾਤ ਪਾਤ ਵਿੱਚ ਹਮੇਸ਼ਾ ਮਨ ਡੋਲਦਾ ਰਹਿੰਦਾ ਮੈਨੂੰ ਕੋਈ ਐਸਾ ਨਾਮ ਦੇਵੇ ਕੋਈ ਐਸੀ ਯੁਵਤੀ ਦੱਸੇ ਮੇਰਾ ਮਨ ਇਕਾਗਰ ਹੋ ਜਾਏ ਡੋਲਣ ਤੋਂ ਰਹਿਤ ਹੋ ਜਾਵੇ ਨਿਸ਼ਚਲ ਏ ਮਨੁਆ ਨਿਸ਼ਚਲ ਇੱਕ ਤਾਂ ਡੋਲਣ ਰਹਿਤ ਹੋ ਜਾਵੇ ਇੱਕ ਟਿਕ ਜਾਵੇ ਇਹ ਦੋ ਅਵਸਥਾ ਨੇ ਪਹਿਲਾਂ ਸ਼ਬਦ ਨਾਲ ਰਲ ਕੇ ਮਨ ਡੋਲਣ ਤੋਂ ਘਟਦਾ ਸਹੀਏ ਸਹੀਏ ਸਹੀਏ ਸਹੀਏ ਟਿਕਦਾ ਟਿਕਦਾ ਟਿਕਦਾ ਟਿਕਦਾ ਟਿਕ ਜਾਂਦਾ ਜਦੋਂ ਟਿਕ ਜਾਂਦਾ ਉਦੋਂ ਧਿਆਨ ਲੱਗ ਜਾਂਦਾ ਜਦੋਂ ਧਿਆਨ ਲੱਗਦਾ ਇਸ ਸਰੀਰ ਤੋਂ ਪਰੇ ਹੋ ਜਾਂਦਾ ਆਪਣੇ ਸਰੂਪ 'ਚ ਹੋ ਜਾਂਦਾ ਫਿਰ ਉਹਨੂੰ ਥੋੜ੍ਹਾ ਜਿਹਾ ਸੁੱਖ ਪ੍ਰਾਪਤ ਹੋਣਾ ਸ਼ੁਰੂ ਹੁੰਦਾ ਹੈ ਥੋੜ੍ਹਾ ਜਿਹਾ ਅਸਰ ਕਰੇ ਨਿਹਚਲ ਇਹ ਮਨੁਆ ਬਾਹਰ ਨਾ ਕੱਤ ਹੋ ਧਾਵੇ ਮੁੜ ਕੇ ਬਾਹਰ ਨਾ ਆਵੇ ਜਿੱਥੇ ਟਿਕ ਜਾਵੇ ਟਿਕ ਜਾਵੇ ਇਹ ਮੁੜ ਕੇ ਬਾਹਰ ਨਾ ਆਵੇ ਮੁੜ ਕੇ ਕਿਸੇ ਆਸ਼ਾ ਤ੍ਰਿਸ਼ਨਾ ਵਿੱਚ ਨਾ ਆਵੇ ਕਿਸੇ ਮੰਗ ਵਿੱਚ ਨਾ ਆਵੇ ਕਿਸੇ ਲੋੜ ਵਿੱਚ ਨਾ ਆਵੇ ਆਪ ਨੂੰ ਗਿਆਤ ਹੋਵੇਗਾ ਜਦੋਂ ਪਹਿਲੀ ਵਾਰਾਂ ਗੁਰੂ ਨਾਨਕ ਦਾ ਦਰਸ਼ਨ ਸ੍ਰੀ ਲਹਿਣਾ ਜੀ ਨੂੰ ਹੋਇਆ ਤੇ ਗੁਰੂ ਨਾਨਕ ਨੀਵੇਂ ਖੜੇ ਸਨ ਧਰਤੀ ਤੇ ਇੱਕ ਬਿਰਧ ਬਾਬੇ ਦੀ ਸ਼ਕਲ ਵਿੱਚ ਤੇ ਲਹਿਣਾ ਆਕੜਿਆ ਹੋਇਆ ਘੋੜੇ ਤੇ ਚੜਿਆ ਹੋਇਆ ਪੁੱਛਿਆ ਬਾਬਾ ਜੀ ਸੁਣਿਆ ਇੱਥੇ ਕੋਈ ਨਾਨਕ ਤਪਾ ਰਹਿੰਦਾ ਸੁਣਿਆ ਹੈ ਬਾਬਾ ਜੀ ਇਸ ਨਗਰ ਵਿੱਚ ਕੋਈ ਨਾਨਕ ਤਪਾ ਰਹਿੰਦਾ ਮੈਂ ਉਹਨਾਂ ਦਾ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਦੇਵੀ ਦਾ ਭਗਤ ਜਾ ਤੇ ਕਿਤੇ ਹੋਰ ਰਿਹਾ ਹਾਂ ਪਰ ਦਰਸ਼ਨ ਕਰਨਾ ਚਾਹੁੰਦੇ ਜਿਹਨੂੰ ਵਾਹਿਗੁਰੂ ਦੇ ਮਿਲਣ ਦੀ ਇੱਛਾ ਹੁੰਦੀ ਹੈ ਉਹਨੂੰ ਕੋਈ ਨਾ ਕੋਈ ਸਿੱਖ ਮਿਲਦਾ ਹੈ ਗੁਰੂ ਨਾਨਕ ਪਹਿਲਾਂ ਸਿੱਖ ਦੇ ਰੂਪ ਸ੍ਰੀ ਲਹਿਣਾ ਜੀ ਨੂੰ ਮਿਲੇ ਗੁਰੂ ਨਾਨਕ ਨੇ ਨਹੀਂ ਕਿਹਾ ਤੈਨੂੰ ਦਰਸ਼ਨ ਕਰਾਉਣੇ ਆ ਹਜ਼ੂਰ ਚੁੱਪ ਰਹੇ ਘੋੜੇ ਦੀ ਲਗਾਮ ਫੜ ਲਈ ਅੱਗੇ ਅੱਗੇ ਤੁਰੇ ਆਏ ਲਹਿਣਾ ਪਿੱਛੇ ਪਿੱਛੇ ਘੋੜੇ ਦੀ ਚੜਿਆ ਕੀ ਪਤਾ ਸੀ ਜਿਸਦਾ ਦਰਸ਼ਨ ਚਾਹੁੰਦਾ ਇਹ ਬਾਬਾ ਉਹੀ ਹੈ ਇਹ ਨਹੀਂ ਸੀ ਪਤਾ ਇਨਸਾਨ ਇਨਸਾਨ ਵੀ ਹੁੰਦਾ ਇਨਸਾਨ ਰੱਬ ਵੀ ਹੁੰਦਾ ਇਨਸਾਨ ਦਾਨਵ ਵੀ ਹੁੰਦਾ ਦੇਵਤਾ ਵੀ ਹੁੰਦਾ ਪਰ ਇਹ ਸਹੀਏ ਸਹੀਏ ਸਹੀਏ ਸਹੀਏ ਪਤਾ ਲੱਗਦਾ ਇਨਸਾਨ ਦੀ ਸ਼ਕਲ ਵਿੱਚ ਰੱਬ ਵੀ ਹੁੰਦਾ ਗੁਰੂ ਵੀ ਹੁੰਦਾ ਸੰਤ ਵੀ ਹੁੰਦਾ ਦੇਵਤਾ ਵੀ ਹੁੰਦਾ ਰਾਕਸ਼ਸ ਦਾਨਵ ਵੀ ਹੁੰਦਾ ਚੋਰ ਯਾ ਡਾਕੂ ਵੀ ਹੁੰਦਾ ਪਰ ਸਹੀਏ ਸਹੀਏ ਪਤਾ ਲੱਗਦਾ ਜਦੋਂ ਸ੍ਰੀ ਲਹਿਣਾ ਜੀ ਨੇ ਆਸਣ ਤੇ ਬੈਠਿਆ ਉਹੀ ਬਾਬਾ ਪਾਇਆ ਤੇ ਲੋੜ ਸੀ ਨਾ ਅੰਦਰ ਅੱਖਾਂ ਬੰਦ ਹੋ ਗਈਆਂ ਧਿਆਨ ਲੱਗ ਗਿਆ ਇਤਨਾ ਮਿਟਿਆ ਹੋਇਆ ਰੂਪ ਮੈਂ ਇਸ ਨੂੰ ਪੁੱਛਿਆ ਕਿ ਮੈਂ ਨਾਨਕ ਤਪਾ ਦੇ ਦਰਸ਼ਨ ਕਰਨਾ ਚਾਹੁੰਦਾ ਮੈਂ ਸੁਣਿਆ ਬਹੁਤ ਵੱਡਾ ਸਪੀਕਰ ਏ ਬਹੁਤ ਵੱਡਾ ਫਕੀਰ ਏ ਬੜਾ ਪਿਆਰਾ ਉਸਦਾ ਦਰਸ਼ਨ ਏ ਇਸਨੇ ਮੈਨੂੰ ਨਹੀਂ ਕਿਹਾ ਮੈਂ ਉਹੋ ਹੀ ਹਾਂ ਅੱਜ ਅਸੀਂ ਕਿੱਥੇ ਖੜੇ ਹਾਂ ਏਡਾ ਵੱਡਾ ਗੁਰੂ ਨਾਨਕ ਲੋੜਵੰਦ ਨੂੰ ਇਹ ਨਹੀਂ ਕਹਿ ਰਿਹਾ ਕਿ ਮੈਂ ਨਾਨਕ ਹਾਂ ਮੈਂ ਗੁਰੂ ਨਾਨਕ ਹਾਂ ਇਹ ਨਹੀਂ ਕਿਹਾ ਆਸਣ ਤੇ ਬੈਠਿਆਂ ਵੇਖਿਆ ਧਿਆਨ ਲੱਗ ਗਿਆ ਅੱਖਾਂ ਬੰਦ ਹੋ ਗਈਆਂ ਜਦੋਂ ਆਨੰਦ ਆਉਂਦਾ ਨਾ ਉਦੋਂ ਅੱਖਾਂ ਬੰਦ ਹੁੰਦੀਆਂ ਜਦੋਂ ਆਨੰਦ ਮੈਂ ਹੁੰਦਾ ਉਦੋਂ ਮਨ ਦੇਹੀ ਤੋਂ ਪਰੇ ਹੋ ਜਾਂਦਾ ਜਦੋਂ ਮਨ ਦੇਹੀ ਤੋਂ ਪਰੇ ਹੋ ਗਿਆ ਤੇ ਸ੍ਰੀ ਲਹਿਣਾ ਜੀ ਨੇ ਪਾਇਆ ਵੀ ਇਹ ਨਾਰਾਇਣ ਹਰੀ ਹੈ ਇਹ ਗੋਬਿੰਦ ਹਰੀ ਹੈ ਇਸੇ ਨੂੰ ਮੈਂ ਲੋੜਦਾ ਅੱਜ ਮੈਨੂੰ ਮੰਜ਼ਿਲ ਮਿਲ ਗਈ ਏ ਹੁਣ ਮੈਨੂੰ ਕਿਧਰੇ ਜਾਣ ਦੀ ਲੋੜ ਨਹੀਂ ਨਾ ਅਗਾਂਹ ਗਿਆ ਨਾ ਪਛਾਂ ਆਇਆ ਨਾ ਪਰਿਵਾਰ ਵਿੱਚ ਗਿਆ ਨਾ ਬੱਚਿਆਂ ਦੀ ਯਾਦ ਰਹੇਗੀ ਨਾ ਪਤਾ ਰਹਿ ਗਿਆ ਕਿ ਮੈਂ ਹੱਟੀ ਵੀ ਕੋ ਕਰਦਾ ਸਾਂ ਅੱਜ ਗੁਰੂ ਨਾਨਕ ਦਾ ਮਿਲਣ ਹੋ ਗਿਆ ਨਾਰਾਇਣ ਦਾ ਮਿਲਣ ਹੋ ਗਿਆ ਅਸਥਿਰ ਕਰੇ ਨਿਹਚਲੇ ਮਨੁਆ ਬਹੁਰ ਨਾ ਕੱਤ ਹੂੰ ਧਾਵੇ ਮੁੜ ਕੇ ਸਰੀਰ ਵਿੱਚ ਨਾ ਆਵੇ ਹੈ ਕੋ
ਐਸੋ ਹਮਰਾ ਮੀਤ, ਕੋਈ ਐਸਾ ਸਾਡਾ ਇਸ ਦੁਨੀਆਂ ਵਿੱਚ ਮਿੱਤਰ ਹੈ? ਇੱਕ ਸਿੱਖ ਰੋਜ਼ ਆ ਕੇ ਗੁਰੂ ਅਰਜਨ ਸਾਹਿਬ ਨੂੰ ਪੁੱਛਦਾ ਸੀ ਕਿ ਮਹਾਰਾਜ ਮੈਂ ਕੌਣ ਹਾਂ, ਮੈਨੂੰ ਦੱਸੋ। ਰੋਜ਼ ਪੁੱਛਦਾ ਸੀ, ਚਲੇ ਜਾਂਦਾ ਸੀ। ਗੁਰੂ ਅਰਜਨ ਸਾਹਿਬ ਚੁੱਪ ਰਹਿੰਦੇ ਸਨ। ਇੱਕ ਦਿਨ ਆਖਣ ਲੱਗੇ, ਅੱਛਾ ਸਿੱਖਾ ਤੂੰ ਕਿਹਨੂੰ ਪਿਆਰ ਕਰਦਾ ਹੈ ਜ਼ਿਆਦਾ? ਕਹਿੰਦਾ ਜੀ ਮਾਂ ਨੂੰ। ਆਪਣੀ ਮਾਂ ਕੋਲੋਂ ਜਾ ਕੇ ਪੁੱਛੀ ਮੈਂ ਕੌਣ ਹਾਂ। ਮਾਂ ਕੋਲੋਂ ਪੁੱਛਿਆ, ਮਾਂ ਮੈਨੂੰ ਦੱਸ ਮੈਂ ਕੌਣ ਹਾਂ। ਮਾਂ ਕਹਿੰਦੀ ਮੈਂ ਤਾਂ ਨਹੀਂ ਜਾਣਦੀ ਕਿ ਤੂੰ ਕੌਣ ਹੈ, ਮੈਂ ਤਾਂ ਇਤਨਾ ਹੀ ਜਾਣਦੀ ਹੈ ਕਿ ਤੂੰ ਮੇਰਾ ਪੁੱਤਰ ਹੈ। ਅਖੇ ਨਹੀਂ ਨਹੀਂ ਮਾਂ, ਮੈਂ ਗੁਰਦੁਆਰੇ ਗਿਆ ਸੀ, ਗੁਰੂ ਅਰਜਨ ਸਾਹਿਬ ਨੇ ਮੈਨੂੰ ਭੇਜਿਆ, ਤੂੰ ਸੱਚ ਦੱਸ ਮੈਂ ਕੌਣ ਹਾਂ। ਮਾਂ ਕਹਿੰਦੀ ਬੇਟਾ ਹੁਣ ਤੂੰ ਗੁਰੂ ਕੋਲੋਂ ਹੀ ਪੁੱਛ ਵੀ ਤੂੰ ਕੌਣ ਹੈ। ਮਾਂ ਨੇ ਸੱਚ ਦੱਸਿਆ, ਸੱਚ ਬੋਲੀ। ਮਾਂ ਹੁੰਦੀ ਉਹ ਹੀ ਹੈ ਜਿਹੜੀ ਸੱਚ ਬੋਲੇ, ਉਸੇ ਮਾਂ ਦਾ ਅਦਬ ਹੈ। ਦੂਜੀ ਮਾਂ ਦਾ ਤੇ ਅਦਬ ਹੀ ਕੋਈ ਨਹੀਂ। ਜਨਨੀ ਜਨੇ ਤੋਂ ਭਗ ਜਨ ਕਹਿ ਦਾ ਤਾਂ ਕਿ ਸੂਰ ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਏ ਨੂਰ। ਮਾਂ ਤਾਂ ਉਹ ਹੀ ਹੈ ਜਿਹੜੀ ਬੱਚੇ ਨੂੰ ਗੁਰੂ ਨਾਲ ਲਾ ਦੇਵੇ। ਗੁਰੂ ਕੋਲੋਂ ਆ ਕੇ ਪੁੱਛਿਆ ਮਹਾਰਾਜ ਮੈਂ ਕੌਣ ਹਾਂ। ਹਜ਼ੂਰ ਨੇ ਫਰਮਾਇਆ ਤੂੰ ਆਤਮ ਤੱਤ ਹੈ, ਤੂੰ ਗੁਰੂ ਨਾਨਕ ਦਾ ਪੁੱਤਰ ਹੈ, ਤੂੰ ਸਿੱਖ ਹੈ, ਤੂੰ ਆਤਮਾ ਹੈ, ਤੂੰ ਸੱਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਨ। ਇਹ ਕਥਾ ਦਾ ਸਾਰਾਂਸ਼ ਹੈ ਸਤ ਸੰਗਤ, ਆਪ ਪ੍ਰੇਮ ਨਾਲ ਸਰਵਣ ਕਰਿਓ। ਹੈ ਕੋ ਐਸਾ ਹਮਰਾ ਮੀਤ, ਕੋਈ ਆਪਣਾ ਮਿੱਤਰ ਲੱਭ ਲਿਓ ਜੇ। ਮਿੱਤਰ ਤਾਂ ਸਾਡੇ ਬਹੁਤ ਨੇ, ਹਤੈਸ਼ੀ ਵੀ ਬਹੁਤ ਨੇ। ਕਿਸੇ ਨੂੰ ਪੁੱਛ ਕੇ ਵੇਖ ਲਿਓ ਮੈਂ ਕੌਣ ਹਾਂ, ਜਿਹੜਾ ਤੁਹਾਨੂੰ ਇਹ ਜਣਾਈ ਕਰਾ ਦੇ ਮੈਂ ਆਤਮਾ ਹਾਂ। ਉਹ ਤੁਹਾਡਾ ਗੁਰੂ ਹੈ, ਉਹ ਤੁਹਾਡਾ ਪਿਤਾ ਹੈ, ਉਹ ਤੁਹਾਡਾ ਮਾਤਾ ਹੈ, ਉਹ ਤੁਹਾਡਾ ਨਾਰਾਇਣ ਹੈ, ਉਹ ਤੁਹਾਡਾ ਪ੍ਰਾਣਨਾਥ ਹੈ, ਉਹ ਤੁਹਾਡਾ ਮਾਣ ਹੈ, ਉਹ ਤੁਹਾਡਾ ਜੀਵਨ ਹੈ, ਉਹ ਤੁਹਾਡਾ ਸਭ ਕੁਛ ਹੈ। ਉਹਨੂੰ ਫਿਰ ਸਭ ਕੁਛ ਦੇ ਦੇਣਾ, ਪਿੱਛੇ ਨਾ ਜਾਣਾ। ਇਹ ਸਿੱਖੀ ਹੈ, ਇੱਥੋਂ ਸਿੱਖੀ ਸ਼ੁਰੂ ਹੁੰਦੀ। ਇਹ ਸਿੱਖੀ ਬਰੀਕ ਹੈ, ਭਾਈ ਗੁਰਦਾਸ ਜੀ ਕਹਿੰਦੇ ਬਹੁਤ ਬਰੀਕ ਹੈ, ਸੱਚਮੁੱਚ ਹੀ ਇਹ ਬਰੀਕ ਹੈ। ਹੈ ਕੋ ਐਸੋ ਹਮਰਾ ਮੀਤ, ਹੁਣ ਗੁਰੂ ਹੀ ਇੱਕ ਮਾਤਰ ਨੇ ਜਿਹੜੇ ਸਾਡੇ ਜੀਵਨ ਦਾਤਾ ਨੇ। ਤੇ ਹੁਣ ਵਿਚਾਰੋ ਅਸੀਂ ਗੁਰੂ ਲਈ ਕੀ ਕਰਦੇ ਹਾਂ? ਕੁਛ ਨਹੀਂ ਕਰਦੇ। ਮਾਂ ਲਈ ਕਰਦੇ, ਪਿਓ ਲਈ ਕਰਦੇ, ਇਸਤਰੀ ਲਈ ਕਰਦੇ, ਬੱਚਿਆਂ ਲਈ ਕਰਦੇ, ਮਾਇਆ ਕਮਾਉਣੇ, ਜ਼ਮੀਨ ਖਰੀਦਦੇ, ਘਰ ਬਣਾਉਣੇ, ਅਰਦਾਸਾਂ ਕਰਦੇ, ਮੰਗਾਂ ਕਰਦੇ ਹਾਂ, ਬਾਰ ਬਾਰ ਚਲੀਸੇ ਕੱਟਦੇ ਹਾਂ, ਪਾਠ ਕਰਦੇ ਹਾਂ, ਕਰਾਉਂਦੇ ਹਾਂ। ਜਦੋਂ ਆਪਣੀ ਨਹੀਂ ਨਾ ਸੁਣਾਈ ਹੁੰਦੀ, ਫਿਰ ਭਾਈ ਜੀ ਨੂੰ ਕਹਿੰਦੇ ਭਾਈ ਜੀ ਹੁਣ ਤੁਸੀਂ ਅਰਦਾਸ ਕਰੋ, ਤੁਸੀਂ ਵੱਡੇ ਪੁਜਾਰੀ ਹੋ, ਗੁਰੂ ਅੱਗੇ ਅਰਦਾਸ ਕਰੋ। ਸਾਡਾ ਬੱਚਾ ਪੜ੍ਹਦਾ ਕੋਈ ਨਹੀਂ, ਆਖੇ ਨਹੀਂ ਲੱਗਦਾ, ਨੀਂਦ ਨਹੀਂ ਆਉਂਦੀ। ਸਾਡੀ ਹਾਲਤ ਇਹ, ਅਸੀਂ ਗੁਰੂ ਲਈ ਕੀ ਕਰਦੇ ਹਾਂ? ਗੁਰੂ ਦੇ ਸਿੱਖ ਤਾਂ ਅਖਵਾਉਣੇ ਹਾਂ, ਅਸੀਂ ਗੁਰੂ ਲਈ ਕੀ ਕਰਦੇ ਹਾਂ? ਗੁਰੂ ਕੇ ਸਿੱਖੋ ਤੁਸੀਂ ਸਭ ਜਾਣਦੇ ਹੋ, ਗੁਰੂ ਨੇ ਸਾਡੇ ਲਈ ਕੀ ਕੁਝ ਕੀਤਾ ਹੈ। ਆਪਾਂ ਇਹ ਹੁਣ ਵਰਣਨ ਨਹੀਂ ਕਰਦੇ, ਇਹ ਕਥਾ ਦਾ ਵਿਸ਼ਾ ਵੀ ਨਹੀਂ। ਕਥਾ ਦਾ ਵਿਸ਼ਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਆਪਣੀ ਮਨ ਦੀ ਮਤ ਨੂੰ ਛੱਡ ਕੇ ਗੁਰੂ ਮਤ ਲਵੋ, ਤੇ ਗੁਰੂ ਮਤ ਜਦੋਂ ਆਵੇਗੀ ਸਾਨੂੰ ਪਤਾ ਲੱਗੇਗਾ ਅਸੀਂ ਕੌਣ ਹੈ। ਗੁਰਦੇਵ ਕਹਿੰਦੇ ਨੇ ਜਿਸਨੇ ਤੈਨੂੰ ਪੈਦਾ ਕੀਤਾ ਉਸਦੀ ਯਾਦ ਵਿੱਚ ਥੋੜਾ ਥੋੜਾ ਬੈਠ ਪਾਈ, ਇਹ ਗੜੀ ਆਦੀ ਗੜੀ ਆਦਿ ਸੇ ਫਨਾਦ ਭਗਤਨ ਸਿੱਤੀ ਗੋਸਤੇ ਜੋ ਕਿ ਨੇ ਸੁਲਾਓ। ਤੋ ਧਰਮ ਜਗਤ ਦਾ, ਗੁਰੂ ਨਾਨਕ ਪੁੱਤਰ ਦੀ ਬਾਣੀ ਦਾ, ਸਭ ਸੰਤਾਂ ਮਹਾਂਪੁਰਸ਼ਾਂ ਦਾ, ਕਮਾਈ ਵਾਲਿਆਂ ਦਾ ਇਹ ਮਤ ਹੈ ਕਿ ਇਹ ਮਨੁੱਖ ਆਪਣੇ ਆਪ ਨੂੰ ਜਾਣੇ, ਜਾਣ ਤਾਂ ਸਕਦਾ ਜੇ ਗੁਰੂ ਸ਼ਰਨ ਵਿੱਚ ਆ ਕੇ ਆਪਣਾ ਮਨ ਔਰ ਤਨ ਗੁਰੂ ਦੀ ਅਮਾਨਤ ਸਮਝ ਕੇ ਵਰਤੇ, ਉਹਦੇ ਵਿੱਚ ਖਿਆਨਤ ਨਾ ਕਰੇ, ਤੇ ਗੁਰੂ ਦੀ ਯਾਦ ਵਿੱਚ ਬੈਠੇ। ਗੁਰੂ ਪਿਤਾ ਹੈ, ਗੁਰੂ ਮਾਤਾ ਹੈ, ਗੁਰੂ ਬੰਧੂ ਹੈ, ਗੁਰੂ ਭਰਾਤਾ ਹੈ, ਗੁਰੂ ਰਾਖਾ ਹੈ, ਗੁਰੂ ਅੰਦਰ ਹੈ, ਗੁਰੂ ਬਾਹਰ ਹੈ, ਗੁਰੂ ਨੀਵਾਂ ਹੈ, ਗੁਰੂ ਉੱਚਾ, ਸਭ ਥਾਈਂ ਗੁਰੂ ਹੀ ਗੁਰੂ ਹੈ। ਗੁਰੂ ਅੰਦਰ ਹੈ, ਗੁਰੂ ਬਾਹਰ ਹੈ,
ਇਸ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦਾ ਰਹੇ, ਵਾਹਿਗੁਰੂ ਸੁਣਦਾ ਰਹੇ। ਹੈ ਕੋ ਐਸੋ ਹਮਰਾ ਮੀਤ। ਹੁਣ ਪਿਆਰ ਨਾਲ ਬੋਲੋ ਵਾਹਿਗੁਰੂ।

ਵਾਹਿਗੁਰੂ। ਅਭਿਆਸ ਵਿੱਚ ਆਈਏ, ਨਾਮ ਦੀ ਕਮਾਈ ਕਰੀਏ, ਆਪਣੇ ਆਪ ਨੂੰ ਜੇ ਜਾਣਨ ਦਾ ਯਤਨ ਕਰੀਏ, ਜਗਤ ਨੂੰ ਮਿੱਥਿਆ ਮੰਨੀਏ, ਮਾਇਆ ਨੂੰ ਮੱਟੀ ਮੰਨੀਏ, ਕੇਵਲ ਵਰਤਨ ਤੱਕ ਰੱਖੀਏ, ਸਰੀਰ ਨੂੰ ਸਰਾ ਮੰਨੀਏ, ਗੁਰੂ ਨਾਨਕ ਨੂੰ ਆਪਣਾ ਮੰਨੀਏ, ਪਿਆਰਾ ਮੰਨੀਏ, ਸਭ ਕੁਝ ਮੰਨੀਏ, ਤਾਂ ਫਿਰ ਇਹ ਵਾਹਿਗੁਰੂ ਮੰਤਰ ਮਿੱਠਾ ਹੋ ਜਾਂਦਾ। ਇੰਨਾ ਮਿੱਠਾ ਹੋ ਜਾਂਦਾ, ਇੰਨਾ ਮਿੱਠਾ ਹੋ ਜਾਂਦਾ, ਇੰਨਾ ਮਿੱਠਾ ਹੋ ਜਾਂਦਾ, ਛੱਡਣ ਨੂੰ ਜੀ ਨਹੀਂ ਕਰਦਾ। ਵਾਹਿਗੁਰੂ ਮੰਤਰ ਇੱਕ ਮਿਸਰੀ ਦੀ ਨਿਆਈ ਹੈ। ਇਹ ਇੰਨਾ ਮਿੱਠਾ ਹੈ, ਜਿਸ ਤਰ੍ਹਾਂ ਮਿਸਰੀ ਨੂੰ ਆਪਾਂ ਰਤਨਾਂ 'ਤੇ ਰੱਖ ਲਈਏ ਅਤੇ ਮਨ ਕਰਦਾ ਮੂੰਹ ਮੀਟ ਲਵੀਏ। ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਨਾ, ਉਹ ਬੋਲ ਕੇ ਨਹੀਂ ਕਹਿੰਦੇ ਵਾਹਿਗੁਰੂ, ਸੁਣਾਉਂਦੇ ਨਹੀਂ ਕਿਸੇ ਨੂੰ, ਅਡੰਬਰ ਬਣ ਜਾਂਦਾ। ਸਿੱਖੀ ਇਸ ਵੇਲੇ ਅਡੰਬਰ ਵਿੱਚ ਹੀ ਚੱਲ ਰਹੀ ਹੈ। ਹਾਲਾਂਕਿ ਸਤਿਗੁਰੂ ਕਹਿੰਦੇ ਨੇ ਵੀ ਕਰਮ ਧਰਮ ਪਾਖੰਡ ਜੋ ਦੀਪ ਹੈ, ਕਹਿੰਦੇ ਜਮ ਜਾਗਾਤੀ ਲੂਟੇ। ਇਸ ਵੇਲੇ ਕਰਮ ਧਰਮ ਦਾ ਬੋਲਬਾਲਾ ਜ਼ਿਆਦਾ ਹੈ, ਕਮਾਈ ਵਾਲਿਆਂ ਦੀ ਗੱਲ ਕੁਝ ਘੱਟ ਹੈ, ਕੁਝ ਘੱਟ ਕੀ ਬਹੁਤ ਘੱਟ ਹੈ। ਅਸੀਂ ਮਨ ਦੇ ਉਸ ਖੋਜ ਵਿੱਚ ਰਹਿੰਦੇ ਹੀ ਨਹੀਂ ਹਾਂ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ। ਸਤਿਗੁਰੂ ਕਹਿੰਦੇ ਨੇ ਤੂੰ ਆਤਮਾ ਹੈ, ਤੂੰ ਅਨੰਦਪੁਰ ਦੇ ਰਹਿਣ ਵਾਲਾ ਹੈ, ਤੇਰਾ ਪਿਤਾ ਜਿਹੜਾ ਹੈ ਗੋਵਿੰਦ ਹੈ, ਤੇਰੀ ਮਾਂ ਧਰਤੀ, ਤੂੰ ਅਨੰਦਪੁਰ ਦੇ ਦੇਸ਼ ਦਾ ਰਹਿਣ ਵਾਲਾ ਹੈ, ਔਰ ਜਾਣ ਦੀ ਕਿਧਰੇ ਲੋੜ ਨਹੀਂ, ਇੱਥੇ ਬੈਠੇ ਹੀ ਤੈਨੂੰ ਸਭ ਕੁਝ ਮਿਲ ਜਾਏਗਾ ਜੇ ਤੂੰ ਇੱਕ ਗੱਲ ਮੰਨ ਲਵੇਂ ਕਿ ਭਾਈ ਰੇ ਰਾਮ ਕਹੋ ਚਿੱਤ ਲਾਏ। ਜੇ ਪ੍ਰੇਮ ਨਾਲ ਤੂੰ ਵਾਹਿਗੁਰੂ ਬੋਲ ਸਕੇ ਤੇ, ਹੁਣ ਜ਼ਰਾ ਪ੍ਰੇਮ ਨਾਲ ਬੋਲਿਓ ਜੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਇਸ ਮਿਸਰੀ ਨੂੰ ਜੇ ਰਤਨਾਂ 'ਤੇ ਰੱਖ ਲਓਗੇ, ਬੁੱਲ ਬੰਦ ਹੋ ਜਾਣਗੇ, ਵਾਹਿਗੁਰੂ ਬੋਲ ਨਹੀਂ ਸਕੋਗੇ। ਇਹਨੂੰ ਮੱਧਮਾ ਜਾਪ ਕਹੀਦਾ। ਸਹੀਏ ਸਹੀਏ ਅੱਖਾਂ ਮਿਟ ਜਾਣਗੀਆਂ, ਕਿਉਂਕਿ ਜਦੋਂ ਆਨੰਦ ਆਉਣ ਲੱਗ ਪੈਂਦਾ ਸੁਭਾਵਕ ਅੱਖਾਂ ਮਿਟਦੀਆਂ। ਨੀਂਦ ਵੇਲੇ ਦੋ ਕੰਮ ਹੁੰਦੇ ਨੇ, ਪਹਿਲਾਂ ਜ਼ਬਾਨ ਬੰਦ ਹੁੰਦੀ, ਫਿਰ ਅੱਖਾਂ ਬੰਦ ਹੁੰਦੀਆਂ, ਫਿਰ ਜਦੋਂ ਕੰਨ ਬੰਦ ਹੋ ਜਾਂਦੇ ਉਦੋਂ ਸਾਨੂੰ ਨੀਂਦ ਆ ਜਾਂਦੀ, ਪੱਕੀ ਨੀਂਦ ਆ ਜਾਂਦੀ। ਜਦੋਂ ਕੰਨ ਬੰਦ ਹੁੰਦੇ, ਅੱਖਾਂ ਬੰਦ ਹੁੰਦੀਆਂ, ਮੂੰਹ ਬੰਦ ਹੁੰਦੇ, ਨੀਂਦ ਆ ਜਾਂਦੀ। ਤਾਂ ਵਾਹਿਗੁਰੂ ਦੀ ਮਿਠਾਸ ਵਿੱਚ ਵੀ ਆਨੰਦ ਵੀ ਇਸੇ ਤਰ੍ਹਾਂ ਦਾ, ਅੱਖਾਂ ਬੰਦ, ਕੰਨ ਬੰਦ, ਰਸਨਾ ਬੰਦ। ਹੁਣ ਅੱਖਾਂ ਬੰਦ ਕਿੱਦਾਂ ਹੋਣ? ਪਰਾਇਆ ਰੂਪ ਨਾ ਵੇਖਿਆ ਜਾਏ, ਮਿੱਥਿਆ ਜਗਤ ਨਾ ਵੇਖਿਆ ਜਾਏ, ਅੱਖਾਂ ਬੰਦ, ਨਿੰਦਾ ਨਾ ਸੁਣੀ ਜਾਏ, ਕੰਨ ਬੰਦ, ਮਿੱਥਿਆ ਨਾ ਬੋਲਿਆ ਜਾਵੇ, ਫਿੱਕਾ ਨਾ ਬੋਲਿਆ ਜਾਵੇ, ਗਾਲੀ ਨਾ ਦਿੱਤੀ ਜਾਵੇ, ਰਸਨਾ ਬੰਦ। ਇਹ ਤਿੰਨ ਗਿਆਨ ਇੰਦਰੀ ਜਦੋਂ ਬੰਦ ਹੋ ਜਾਣਗੇ, ਇਹ ਸਿੱਖੀ ਦਾ ਲੱਛਣ ਹੈ, ਵਾਹਿਗੁਰੂ ਮਿੱਠਾ ਲੱਗਣ ਲੱਗ ਪਏਗਾ।

0: ਵਾਹਿਗੁਰੂ ਵਾਹਿਗੁਰੂ।
1: ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਸ ਮਿਠਾਸ ਵਿੱਚ ਰਸਤੇ ਹੋਏ ਸਨ, ਕਨੂਆਂ ਦੇ ਜੰਗਲ ਵਿੱਚ। ਬਾਬਾ ਸਾਹਿਬ ਸਿੰਘ ਜੀ ਬੇਦੀ ਗੁਰੂ ਨਾਨਕ ਦੇ ਗ੍ਰੇਟ ਚਿਲਡਰਨ ਸ਼ਿਕਾਰ ਖੇਡਦੇ ਖੇਡਦੇ ਉੱਥੇ ਆ ਗਏ। ਪਤਾ ਲੱਗਾ ਵੀ ਬਾਬਾ ਜੀ ਸਮਾਧੀ ਸਥਿਤ ਨੇ। ਉਹਨਾਂ ਆਪਣੇ ਸੇਵਕ ਨੂੰ ਇੱਕ ਦੁਸ਼ਾਲਾ, 500 ਰੁਪਇਆ, ਇੱਕ ਸਿਮਰਨਾ ਨਿਤਨੇਮ ਦਾ ਗੁਟਕਾ ਬਾਬਾ ਜੀ ਨੂੰ ਭੇਜਿਆ ਵੀ ਇਹ ਸੇਵਕ ਨੂੰ ਸਮਝਾਇਆ ਵੀ ਬਾਬਾ ਸਾਹਿਬ ਸਿੰਘ ਜੀ ਨੇ ਗੁਰੂ ਕੇ ਫਰਜ਼ੰਦ ਜਿਹੜੇ ਨੇ, ਬਾਬੇ ਜਿਹੜੇ ਨੇ ਉਹਨਾਂ ਸਾਹਿਬ ਵਾਲੇ, ਉਹਨਾਂ ਨੇ ਮਹਾਰਾਜ ਤੁਹਾਨੂੰ ਇਹ ਭੇਜਿਆ, ਦਰਸ਼ਨ ਭੇਜ ਭੇਜਿਆ। ਸੰਤ ਵਾਹਿਗੁਰੂ ਦੀ ਮਿਠਾਸ ਵਾਲੇ ਸਨ। ਸਿਮਰਨਾ ਚੁੱਕ ਲਿਆ, ਨਿਤਨੇਮ ਦਾ ਗੁਟਕਾ ਲੈ ਲਿਆ, ਸੇਵਕ ਨੂੰ ਕਹਿਣ ਲੱਗੇ 500 ਰੁਪਇਆ ਤੇ ਦੁਸ਼ਾਲਾ ਵਾਪਸ ਲੈ ਜਾਓ। ਸੇਵਕ ਜਾਣਦਾ ਸੀ ਕਿ ਬਾਬਾ ਸਾਹਿਬ ਸਿੰਘ ਬੇਦੀ ਨਾਰਾਜ਼ ਹੋ ਜਾਣਗੇ, ਕਿਉਂਕਿ ਉਹਨਾਂ ਦੀ ਦਿੱਤੀ ਹੋਈ ਵਸਤੂ ਨੂੰ ਕੋਈ ਮੋੜਦਾ ਨਹੀਂ ਸੀ, ਉਹਨਾਂ ਨੂੰ ਵਚਨ ਸਿੱਧੀ ਸੀ। 25 ਪਾਠ ਜਪਜੀ ਸਾਹਿਬ ਦੇ ਉਹ ਕਰਿਆ ਕਰਦੇ ਸਨ ਸੁਬਾਹ ਉੱਠ ਕੇ, ਫਿਰ ਪਿੱਛੇ ਕੁਝ ਅੰਜਲ ਛੱਕਿਆ ਕਰਦੇ ਸਨ। ਕਿਸੇ ਦੇ ਮੱਥੇ ਨਹੀਂ ਸੀ ਲੱਗਦੇ ਜਿੰਨਾ ਸਮਾਂ 25 ਪਾਠ ਜਪਜੀ ਸਾਹਿਬ ਦੇ ਨਾਂ ਕਰ ਲੈਣ ਰਤਨਾਂ ਦੁਆਰਾ। ਵਚਨ ਸਿੱਧੀ ਸੀ, ਕੁਛ ਵੀ ਬੋਲ ਦਿੰਦੇ ਸਨ ਉਹ ਸੱਤ ਹੋ ਜਾਂਦਾ ਸੀ, ਸੇਵਕ ਡਰਦੇ ਸਨ। ਸੇਵਕ ਸਮਝਾਇਆ, ਆਖਣ ਲੱਗਾ ਬਾਬਾ ਜੀ ਇਹ ਵਸਤੂ ਨਾ ਮੋੜੋ, ਮੇਰੀ ਬੇਨਤੀ ਹੈ, ਉਹਨਾਂ ਪਿਆਰ ਨਾਲ ਭੇਜਿਆ, ਇਹ ਉਹਨਾਂ ਦੀ ਦਾਤ ਹੈ, ਤੁਸੀਂ ਰੱਖ ਲਓ। ਬਾਬਾ ਜੀ ਦੇ ਮੂੰਹ ਵਿੱਚ ਵਾਹਿਗੁਰੂ ਮਿੱਠਾ ਸੀ। ਬਾਬਾ ਜੀ ਹੋਰ ਤਾਂ ਕੁਛ ਨਾ ਕਹਿ ਸਕੇ, ਕਹਿਣ ਲੱਗੇ ਸਿੱਖਾ ਤੂੰ ਇਹ ਵਾਪਸ ਲੈ ਜਾ, ਉਹਨਾਂ ਨੂੰ ਮੋੜ ਦੇਣੀ। ਸਿੱਖ ਮੰਨ ਲਿਆ, ਵਾਪਸ ਲੈ ਕੇ ਮੋੜ ਦਿੱਤਾ। ਬਾਬਾ ਜੀ ਨੂੰ ਜਾ ਕੇ ਕਿਹਾ ਕਿ ਹਜ਼ੂਰ ਉਹਨਾਂ ਸਿਮਰਨਾ ਲੈ ਲਿਆ, ਵਾਣੀ ਲੈ ਲਈਏ, ਮਾਇਆ ਮੋੜ ਦਿੱਤੀ ਏ। ਦੁਸ਼ਾਲਾ ਦੋ ਛਾਲਾ ਹੁੰਦਾ, ਬੜਾ ਕੀਮਤੀ ਹੁੰਦਾ ਸੀ, ਦੋਏ ਪਾਸੇ ਰਿਵਰਸੇਬਲ ਵੋਲੂ ਛਾਲਾ ਹੁੰਦਾ ਸੀ, ਬੜਾ ਕੀਮਤੀ ਉਸ ਵੇਲੇ ਬਾਬਾ ਜੀ ਨੇ ਭੇਜਿਆ ਸੀ। ਅੱਜ ਕੱਲ੍ਹ ਸ਼ਾਇਦ ਅਵੇਲੇਬਲ ਨਹੀਂ ਹੈ, ਗੁਰੂ ਜਨ ਪਹਿਨਦੇ ਸਨ, ਰਾਜੇ ਲੋਕ ਪਹਿਨਦੇ ਸਨ, ਹੁਣ ਮਾਰਕੀਟ 'ਚ ਦੋ ਛਾਲਾ ਅਵੇਲੇਬਲ ਨਹੀਂ ਹੈ। ਬਹੁਤ ਕੀਮਤੀ ਸੀ, ਬਾਬਾ ਜੀ ਨੂੰ ਕੋਈ ਲਾਲਚ ਨਹੀਂ, ਵਾਹਿਗੁਰੂ ਨਾਮ ਮਿੱਠਾ ਹੈ। ਸੇਵਕ ਜਾਣਦਾ ਸੀ ਕਿ ਬਾਬਾ ਸਾਹਿਬ ਸਿੰਘ ਬੇਦੀ ਨਾਰਾਜ਼ ਹੋ ਜਾਣਗੇ, ਕਿਉਂਕਿ ਉਹਨਾਂ ਦੀ ਦਿੱਤੀ ਹੋਈ ਵਸਤੂ ਨੂੰ ਕੋਈ ਮੋੜਦਾ ਨਹੀਂ ਸੀ, ਉਹਨਾਂ ਨੂੰ ਵਚਨ ਸਿੱਧੀ ਸੀ। 25 ਪਾਠ ਜਪਜੀ ਸਾਹਿਬ ਦੇ ਉਹ ਕਰਿਆ ਕਰਦੇ ਸਨ ਸੁਬਾਹ ਉੱਠ ਕੇ, ਫਿਰ ਪਿੱਛੇ ਕੁਝ ਅੰਜਲ ਛੱਕਿਆ ਕਰਦੇ ਸਨ। ਕਿਸੇ ਦੇ ਮੱਥੇ ਨਹੀਂ ਸੀ ਲੱਗਦੇ ਜਿੰਨਾ ਸਮਾਂ 25 ਪਾਠ ਜਪਜੀ ਸਾਹਿਬ ਦੇ ਨਾਂ ਕਰ ਲੈਣ ਰਸਨਾਂ ਦੁਆਰਾ। ਵਚਨ ਸਿੱਧੀ ਸੀ, ਕੁਛ ਵੀ ਬੋਲ ਦਿੰਦੇ ਸਨ ਉਹ ਸੱਤ ਹੋ ਜਾਂਦਾ ਸੀ, ਸੇਵਕ ਡਰਦੇ ਸਨ। ਸੇਵਕ ਸਮਝਾਇਆ, ਆਖਣ ਲੱਗਾ ਬਾਬਾ ਜੀ ਇਹ ਵਸਤੂ ਨਾ ਮੋੜੋ, ਮੇਰੀ ਬੇਨਤੀ ਹੈ, ਉਹਨਾਂ ਪਿਆਰ ਨਾਲ ਭੇਜਿਆ, ਇਹ ਉਹਨਾਂ ਦੀ ਦਾਤ ਹੈ, ਤੁਸੀਂ ਰੱਖ ਲਓ। ਬਾਬਾ ਜੀ ਦੇ ਮੂੰਹ ਵਿੱਚ ਵਾਹਿਗੁਰੂ ਮਿੱਠਾ ਸੀ। ਬਾਬਾ ਜੀ ਹੋਰ ਤਾਂ ਕੁਛ ਨਾ ਕਹਿ ਸਕੇ, ਕਹਿਣ ਲੱਗੇ ਸਿੱਖਾ ਤੂੰ ਇਹ ਵਾਪਸ ਲੈ ਜਾ, ਉਹਨਾਂ ਨੂੰ ਮੋੜ ਦੇਣੀ। ਸਿੱਖ ਮੰਨ ਲਿਆ, ਵਾਪਸ ਲੈ ਕੇ ਮੋੜ ਦਿੱਤਾ। ਬਾਬਾ ਜੀ ਨੂੰ ਜਾ ਕੇ ਕਿਹਾ ਕਿ ਹਜ਼ੂਰ ਉਹਨਾਂ ਸਿਮਰਨਾ ਲੈ ਲਿਆ, ਵਾਣੀ ਲੈ ਲਈਏ, ਮਾਇਆ ਮੋੜ ਦਿੱਤੀ ਏ। ਦੁਸ਼ਾਲਾ ਦੋ ਛਾਲਾ ਹੁੰਦਾ, ਬੜਾ ਕੀਮਤੀ ਹੁੰਦਾ ਸੀ, ਦੋਏ ਪਾਸੇ ਰਿਵਰਸੇਬਲ ਵੋਲੂ ਛਾਲਾ ਹੁੰਦਾ ਸੀ, ਬੜਾ ਕੀਮਤੀ ਉਸ ਵੇਲੇ ਬਾਬਾ ਜੀ ਨੇ ਭੇਜਿਆ ਸੀ। ਅੱਜ ਕੱਲ੍ਹ ਸ਼ਾਇਦ ਅਵੇਲੇਬਲ ਨਹੀਂ ਹੈ, ਗੁਰੂ ਜਨ ਪਹਿਨਦੇ ਸਨ, ਰਾਜੇ ਲੋਕ ਪਹਿਨਦੇ ਸਨ, ਹੁਣ ਮਾਰਕੀਟ 'ਚ ਦੋ ਛਾਲਾ ਅਵੇਲੇਬਲ ਨਹੀਂ ਹੈ। ਬਹੁਤ ਕੀਮਤੀ ਸੀ, ਬਾਬਾ ਜੀ ਨੂੰ ਕੋਈ ਲਾਲਚ ਨਹੀਂ, ਵਾਹਿਗੁਰੂ ਨਾਮ ਮਿੱਠਾ ਹੈ। ਜਦੋਂ ਸੇਵਕ ਨੇ ਜਾ ਕੇ ਕਿਹਾ ਬਾਬਾ ਜੀ ਹਜ਼ੂਰ ਮੈਂ ਦਰਸ਼ਨ ਕਰ ਆਇਆ, ਉਹਨਾਂ ਨੇ ਸਿਰਫ ਬਾਣੀ ਰੱਖੀ ਏ, ਸਿਮਰਨਾ ਰੱਖਿਆ, ਦੁਸ਼ਾਲਾ ਮੋੜ ਦਿੱਤਾ, 500 ਰੁਪਇਆ ਮੋੜ ਦਿੱਤਾ, ਇਹ ਸੁਣ ਕੇ ਬਾਬਾ ਸਾਹਿਬ ਸਿੰਘ ਬੇਦੀ ਬਹੁਤ ਪ੍ਰਸੰਨ ਹੋਏ, ਆਖਣ ਲੱਗੇ ਸੰਤ ਜੂ ਹੋਏ, ਮਿੱਠੇ ਜੂ ਹੋਏ, ਉਹਨਾਂ ਨੂੰ ਵਾਹਿਗੁਰੂ ਨਾਮ ਮਿੱਠਾ ਲੱਗਦਾ, ਉਹਨਾਂ ਨੂੰ ਇਹ ਮਾਇਆ ਨਹੀਂ ਚਾਹੀਦੀ, ਇਹ ਦੁਸ਼ਾਲੇ ਨਹੀਂ ਚਾਹੀਦੇ, ਇਹ ਸਾਡੇ ਲੋਕਾਂ ਦੇ ਪੈਣ ਵਾਸਤੇ ਹੈ। ਅਸੀਂ ਅਮੀਰ ਲੋਕ ਹਾਂ, ਇਹ ਫਕੀਰ ਨੇ, ਇਹ ਸ਼ਹਿਨਸ਼ਾਹ ਨੇ। ਦਰਅਸਲ ਅਸੀਂ ਸ਼ਹਿਨਸ਼ਾਹ ਨਹੀਂ ਹਾਂ, ਅਸੀਂ ਗੁਰੂ ਨਾਨਕ ਦੇ ਪੁੱਤਰ ਨਹੀਂ ਬਣ ਸਕੇ। ਗੁਰੂ ਨਾਨਕ ਦਾ ਪੁੱਤਰ ਤੇ ਉਹ ਹੀ ਬਣਦਾ ਜਿਹਨੂੰ ਵਾਹਿਗੁਰੂ ਮਿੱਠਾ ਲੱਗਦਾ। ਇਹ ਬਾਬਾ ਜੀ ਦੇ ਜੀਵਨ ਦੀ ਘਟਨਾ ਹੈ। ਬਾਬਾ ਅਤਰ ਸਿੰਘ ਬਸੂ ਆਉਣੇ ਵਾਲੇ ਸਹਿ, ਕੋਈ ਐਸਾ ਸੰਤ ਸਹਿਜ ਸੁਖਦਾਤਾ ਮੋਹਿ ਮਾਰਗ ਦੇ ਬਟਾਈ, ਕੋਈ ਐਸਾ ਸੁਖ ਚ ਵਸਣ ਵਾਲਾ, ਕੋਈ ਸਹਿਜ ਅਵਸਥਾ ਵਿੱਚ ਰਮਣ ਕਰਨ ਵਾਲਾ, ਕੋਈ ਦੇਹੀ ਤੋਂ ਪਰੇ ਰਹਿਣ ਵਾਲਾ, ਕੋਈ ਵਿਰਕਤ ਸਾਧੂ। ਅੱਜ ਸਾਧੂ ਕੈਸਾ ਹੈ ਇਹ ਤੁਸੀਂ ਆਪ ਨਿਰਣਾ ਕਰ ਲਓ, ਮੈਂ ਨਹੀਂ ਕਹਿੰਦਾ। ਪਰ ਸਾਧੂ ਦੇ ਲੱਛਣ ਐਸੇ ਨੇ ਕਿ ਉਹ ਵਿਰਕਤ ਹੋਵੇ, ਉਹਨੂੰ ਵਾਹਿਗੁਰੂ ਮਿੱਠਾ ਲੱਗੇ। ਜਗਤ ਦੀ ਰਚਨਾ ਤੇ ਫਿਰ ਐਸੀ ਹੀ ਹੈ, ਇਹ ਤੇਵੇਂ ਹੀ ਚੱਲਦੀ ਰਹਿੰਦੀ ਹੈ। ਸਗਲ ਸਮੱਗਰੀ ਜੀਓ ਹੀਓ ਦੇਊ ਅਰਪੋਂ ਆਪਣਾ ਚੀਤ, ਮੈਨੂੰ ਕੋਈ ਵਾਹਿਗੁਰੂ ਦੀ ਮਿਠਾਸ ਦੇ ਦੇਵੇ। ਜਿਸ ਥਾਂ ਤੇ ਜਾ ਕੇ ਵਾਹਿਗੁਰੂ ਮਿੱਠਾ ਹੁੰਦਾ, ਮੈਨੂੰ ਉਸ ਥਾਂ ਪਹੁੰਚਾ ਦੇਵੇ, ਮੈਂ ਸਭ ਕੁਛ ਦੇ ਦੇਵਾਂ। ਸਗਲ ਸਮੱਗਰੀ ਜੀਓ, ਪ੍ਰਾਣ ਵੀ ਦੇ ਦੇਵਾਂ, ਮਨ ਵੀ ਦੇ ਦੇਵਾਂ, ਬੁੱਧੀ ਵੀ ਦੇ ਦੇਵਾਂ, ਚਿੱਤ ਵੀ ਦੇ ਦੇਵਾਂ, ਅੱਖੀ ਕਾਢ ਧਰੀ ਚਰਨਾ ਤਿਲ, ਤਿਲ ਨਹੀਂ ਤਲ, ਮੈਂ ਆਪਣੀਆਂ ਅੱਖਾਂ ਕੱਢ ਕੇ ਉਸ ਸੰਤ ਦੇ, ਉਸ ਗੁਰਮੁਖ ਦੇ ਚਰਨਾਂ ਦੇ ਥੱਲੇ ਆਸਣ ਬਣਾ ਕੇ ਦੇ ਦੇਵਾਂ, ਜਿਹੜਾ ਮੈਨੂੰ ਇਸ ਮਿਠਾਸ ਨਾਲ ਜੋੜ ਦੇਵੇ। ਇਹ ਮਿਠਾਸ ਗੁਰੂ ਨਾਨਕ ਦੀ, ਇੰਨਾ ਮਿੱਠਾ ਗੁਰੂ ਨਾਨਕ ਹੈ, ਇੰਨਾ ਮਿੱਠਾ ਵਾਹਿਗੁਰੂ ਨਾਮ ਹੈ। ਇਹ ਮਿਠਾਸ ਉਦੋਂ ਆਉਂਦੀ ਜਦੋਂ ਮਨ ਦੇਹੀ ਤੋਂ ਪਰੇ ਹੋ ਜਾਂਦਾ ਹੈ। ਦੇਹੀ ਤੋਂ ਪਰੇ ਹੋਣ ਦਾ ਲੱਛਣ ਕੀ ਹੈ? ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਮੋਹ ਨਹੀਂ, ਨਿੰਦਾ ਨਹੀਂ, ਡੁੱਬਦਾ ਨਹੀਂ, ਨਾ ਕੋ ਆਪਣਾ ਨਾ ਕੋ ਪਰਾਇਆ, ਨਾ ਕੋ ਵਾਸਨਾ ਨਾ ਕੋ ਕ੍ਰੋਧ ਹੈ, ਨਾ ਕੋ ਲੋਭ ਹੈ, ਨਾ ਕੋ ਮੋਹ ਹੈ, ਨਾ ਕੋ ਵੱਡੇ ਛੋਟੇ ਦਾ ਅੰਤਰ ਹੈ। ਇੱਥੇ ਮਨ ਜਦੋਂ ਚਲਿਆ ਜਾਂਦਾ, ਇਹਨੂੰ ਤਿੰਨ ਗੁਣ ਅਤੀਤ ਕਹਿੰਦੇ। ਦੇਹੀ ਤੋਂ ਪਰੇ ਹੋ ਕੇ ਮਨ ਸਹਿਜ ਵਿੱਚ ਟਿਕ ਜਾਂਦਾ, ਉੱਥੇ ਵਾਹਿਗੁਰੂ ਜੀ ਮਿੱਠਾ ਲੱਗਦਾ, ਇੱਥੇ ਕਮਾਈ ਵਾਲੇ ਪਹੁੰਚ ਸਕਦੇ। ਤਾਂ ਤੇ ਯਤਨ ਕਰਿਓ, ਜੇ 60 ਲੱਖ ਵਾਰਾਂ ਜੇ ਵਾਹਿਗੁਰੂ ਨਾਮ ਦਾ ਜਾਪ ਕਰੋ, ਤੇ ਵਾਹਿਗੁਰੂ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਏਗਾ। ਸਗਲ ਸਮੱਗਰੀ ਜੀਓ ਹੀਓ ਦਿਓ ਅਰਪੋਂ ਆਪਣੋ ਚੀਤ ਰਹਾਓ। ਪਰ ਧਨ, ਇਹ ਧਨ ਨਾਮ ਮਾਇਆ ਦਾ ਹੈ, ਔਰ ਮਾਇਆ ਵਰਤਣ ਵਾਲੀ ਇਹ ਨਾਲ ਨਾ ਆਉਂਦੀ ਏ ਨਾ ਜਾਂਦੀ ਏ। ਇਹਦੀ ਵਰਤੋਂ ਤਾਂ ਗੁਰੂ ਬਾਬਾ ਜੀ ਦੀ ਕਿਰਪਾ ਨਾਲ ਹੀ ਹੁੰਦੀ। ਜੇ ਗੁਰੂ ਸੋਝੀ ਦੇ ਦੇਣ ਤੇ ਮਾਇਆ ਦੇ ਜਗਤ ਵਿੱਚ ਜੀਵ ਸੁਖੀ ਰਹਿੰਦਾ, ਉਹਨੂੰ ਵਰਤਣ ਆ ਜਾਂਦਾ। ਅਦਰਵਾਈਜ਼ ਇਹ ਮਾਇਆ ਦਾ ਸੰਗ ਕਰਨਾ ਤੇ ਐਂ ਹੁੰਦਾ ਜਿਵੇਂ ਸਰਪਾਂ ਦਾ ਸੰਗ ਕਰਨਾ, ਸਰਪ ਪਾਲ ਲੈਣੇ। ਸਰਪ ਪਾਲ ਲੈਂਦਾ ਏ ਜੀਵ ਜੇ ਮਾਇਆ ਨਾਲ ਮੋਹ ਕਰੇ, ਤੇ ਸਰਪਾਂ ਤੋਂ ਡੰਗਿਆ ਜਾਂਦਾ। ਸਰਪ ਸੰਭਾਲਣ ਵਾਲੇ ਸਰਪ ਤੋਂ ਹੀ ਡੰਗੇ ਜਾਂਦੇ। ਇਸ ਮਾਇਆ ਨੇ ਕਿਸੇ ਨੂੰ ਮਾਫ਼ ਨਹੀਂ ਕੀਤਾ। ਜੇ ਗੁਰੂ ਮਿੱਠਾ ਲੱਗ ਜਾਵੇ ਤੇ ਵਰਤੋਂ ਕਰਨੀ ਆ ਜਾਂਦੀ ਏ। ਇਸ ਲਈ ਵਾਹਿਗੁਰੂ ਨਾਮ ਜਪੋ, ਕਮਾਈ ਕਰੋ। ਇਹ ਧਨ ਸਾਡਾ ਆਪਣਾ ਨਹੀਂ, ਸਰੀਰ ਆਪਣਾ ਨਹੀਂ, ਪ੍ਰਾਪਰਟੀ ਆਪਣੀ ਨਹੀਂ, ਮਾਇਆ ਆਪਣੀ ਨਹੀਂ, ਪੁੱਤਰ ਧੀਆਂ ਆਪਣੇ ਨਹੀਂ, ਇਸਤਰੀ ਆਪਣੇ ਨਹੀਂ। ਕੋਈ ਨਾਲ ਸਾਡੇ ਜਾਂਦਾ ਹੈ? ਕੋਈ ਨਾਲ ਨਹੀਂ ਜਾਏਗਾ। ਇਹ ਮਾਇਆ ਨੂੰ ਵੰਡਾਉਂਦੇ ਨੇ, ਸੁੱਖਾਂ ਨੂੰ ਵੰਡਾਉਂਦੇ ਨੇ, ਦੁੱਖ ਨੂੰ ਨਹੀਂ ਵੰਡਾਉਂਦੇ। ਸਾਡੇ ਆਪਣੇ ਕਦੋਂ ਹੋਏ? ਗੁਰੂ ਦੁੱਖ ਨੂੰ ਵੰਡਾਉਂਦਾ ਹੈ, ਗੁਰੂ ਦੁੱਖ ਨੂੰ ਵੰਡਾਉਂਦਾ ਹੈ, ਗੁਰੂ ਆਪਣਾ ਹੈ। ਗੁਰੂ ਨੂੰ ਕਦੀ ਕਹਿ ਕੇ ਵੇਖ ਲਓ, ਗੁਰੂ ਜ਼ਰੂਰ ਸੁਣੇਗਾ। ਗੁਰੂ ਦੁੱਖ ਨੂੰ ਵੰਡਾ ਦਿੰਦਾ, ਦੁੱਖ ਦੀ ਨਿਵਿਰਤੀ ਕਰ ਦਿੰਦਾ, ਇਹ ਘਰ ਵਾਲੇ, ਇਹ ਸਮਾਜ ਵਾਲੇ, ਵੱਡੇ ਛੋਟੇ ਕਿੰਨੇ ਵੀ ਹੋਣ, ਇਹ ਸੁੱਖਾਂ ਨੂੰ ਬਣਾਉਂਦੇ ਨੇ, ਦੁੱਖਾਂ ਨੂੰ ਨਹੀਂ ਬਣਾਉਂਦੇ। ਇਸ ਲਈ ਗੁਰੂ ਵੱਡਾ ਹੈ, ਗੁਰੂ ਦੁੱਖ ਦੀ ਨਿਵਰਤੀ ਕਰਨ ਵਾਲਾ ਹੈ। ਕੋਈ ਵੀ ਦੁੱਖ ਹੋਵੇ, ਪਰ ਤਨ ਪਰ ਕੀ ਨਿੰਦਾ ਇਨ ਸਿਉਂ ਪ੍ਰੀਤ ਨਾ ਲਾਗੇ। ਸਿੱਖ ਦਾ ਪਿਆਰ ਗੁਰੂ ਨਾਲ ਹੁੰਦਾ, ਨਾ ਸਰੀਰ ਨਾਲ ਰਹਿ ਜਾਂਦਾ, ਨਾ ਪ੍ਰਾਪਰਟੀ ਨਾਲ ਰਹਿ ਜਾਂਦਾ, ਨਾ ਪਰਿਵਾਰ ਨਾਲ ਰਹਿ ਜਾਂਦਾ, ਨਾ ਸਮਾਜ ਨਾਲ ਰਹਿ ਜਾਂਦਾ, ਨਾ ਦੇਸ਼ ਨਾਲ ਰਹਿ ਜਾਂਦਾ। ਉਹ ਤਾਂ ਸਿੱਖ ਹੋ ਜਾਂਦਾ, ਉਹਨੂੰ ਤਾਂ ਗੁਰੂ ਹੀ ਗੁਰੂ ਦਿਸਦਾ। ਆਪ ਜਾਣਦੇ ਹੋ ਮਰਦਾਨਾ ਸਿੱਖ ਹੋ ਗਿਆ, ਗੁਰੂ ਨਾਨਕ ਦਾ ਪਹਿਲਾ ਸਿੱਖ ਮਰਦਾਨਾ ਹੋ ਗਿਆ। ਮਰਦਾਨੇ ਨੂੰ ਗੁਰੂ ਨਾਨਕ ਹੀ ਗੁਰੂ ਨਾਨਕ ਦਿਸਦੇ ਨੇ। ਗੁਰੂ ਨਾਨਕ ਦੇ ਨਾਲ ਹੀ ਰਿਹਾ, ਰੁੱਖੀ ਮਿੱਟੀ ਜਿਹੋ ਜਿਹਾ ਮਿਲਦਾ ਰਿਹਾ, ਭੋਜਨ ਖਾਂਦਾ ਰਿਹਾ, ਗੁਰੂ ਨਾਨਕ ਗੁਰੂ ਨਾਨਕ ਬੋਲਦਾ ਰਿਹਾ। ਇਹੋ ਜਿਹਾ ਪਿਆਰ ਪੈ ਜਾਵੇ, ਇਹੋ ਜਿਹੀ ਸਿੱਖੀ ਵਿੱਚ ਆਓ, ਇਹੋ ਜਿਹੇ ਸਿੱਖ ਬਣੋ। ਨਾਮ ਤਰੀਕੀ ਸਿੱਖੀ ਤਾਂ ਬਹੁਤ ਹੈ, ਪਰ ਜੀਵਨ ਵਾਲੇ ਸਿੱਖ ਬਣੋ। ਨਾਮ ਨਾਲ ਕੁਛ ਨਹੀਂ ਜੇ ਪਿਆ, ਇਹ ਬਾਹਰ ਦੇ ਅਡੰਬਰ ਵਿੱਚ ਕੁਝ ਨਹੀਂ ਜੇ ਪਿਆ। ਥੋੜਾ ਜਿਹਾ ਆਪ ਅੰਦਰ ਉਤਰੋ, ਮਨ ਦੀ ਖੋਜ ਕਰੋ, ਆਪ ਪਾਓਗੇ ਕਿ ਇਹ ਪਿਆਰ ਬਹੁਤ ਮਿੱਠਾ ਹੈ ਔਰ ਇਹ ਸੰਬੰਧ ਕਦੇ ਟੁੱਟਣ ਵਾਲਾ ਨਹੀਂ। ਗੁਰੂ ਨਾਲ ਇੱਕ ਵਾਰਾਂ ਸੰਬੰਧ ਬਣ ਜਾਏ, ਮੁੜ ਕੇ ਗੁਰੂ ਆਪਣੇ ਸਿੱਖ ਨੂੰ ਕਦੀ ਨਹੀਂ ਛੱਡਦਾ। ਇਹ ਗੁਰੂ ਵਿੱਚ ਵਡਿਆਈ ਹੈ, ਇਸ ਲਈ ਜ਼ਰੂਰ ਸੰਬੰਧ ਬਣਾਇਓ ਜੇ, ਸਿੱਖ ਬਣਿਓ ਜੇ ਗੁਰੂ ਨਾਨਕ ਦੇ। ਸਿੱਖ ਤਾਂ ਬਹੁਤ ਉੱਚੇ ਹੁੰਦੇ ਨੇ, ਸਤ ਸੰਗਤ ਦਾਸ ਬਣਿਓ ਜੇ, ਝਾੜੂ ਬਰਦਾਰ ਬਣਿਓ ਜੇ। ਮੇਰੀ ਤਾਂ ਸੇਵਾ ਇਹੋ ਹੀ ਲੱਗੀ ਆ, ਬਈ ਗੁਰੂ ਨਾਨਕ ਦੇ ਜਿਹੜੇ ਪਿਆਰੇ ਜਿੱਥੇ ਬੈਠਦੇ ਨੇ ਉੱਥੇ ਮੈਂ ਝਾੜੂ ਲਾਉਣਾ ਹੈ, ਬਸ ਮੇਰੀ ਇੰਨੀ ਸੇਵਾ। ਸਿੱਖੀ ਤਾਂ ਬਹੁਤ ਉੱਚੀ ਹੈ, ਅਜੇ ਤੱਕ ਸਿੱਖੀ ਵਾਲੀ ਤਾਂ ਕੋਈ ਗੱਲ ਨਹੀਂ, ਨਾ ਪਹਿਰਾਵਾ ਹੈ, ਨਾ ਬਾਣੀ ਹੈ, ਨਾ ਮਨ ਹੈ, ਨਾ ਚਿੱਤ ਹੈ ਉਹੋ ਜਿਹਾ। ਸਿੱਖੀ ਬਹੁਤ ਉੱਚੀ ਹੁੰਦੀ ਹੈ, ਪਰ ਜੇ ਗੁਰੂ ਨਾਨਕ ਆਪਣੇ ਘਰ ਦੀ ਕੋਈ ਸੇਵਾ ਹੀ ਬਖਸ਼ ਦੇਵੇ ਤਾਂ ਇੰਨੀ ਬਹੁਤ ਹੈ, ਚਾਹੇ ਜੋੜਿਆਂ ਦੀ, ਚਾਹੇ ਪਾਣੀ ਪਿਆਉਣ ਦੀ, ਚਾਹੇ ਝਾੜੂ ਦੇਣ ਦੀ। ਇਹ ਸੇਵਾ ਬਹੁਤ ਵੱਡੀ ਹੈ, ਕਾਰਨ ਕਿ ਗੁਰੂ ਨਾਨਕ ਦੇ ਦਰਬਾਰ ਖਿੜੀ ਗੁਲਜ਼ਾਰ ਸਦਾ, ਇੱਥੇ ਰਾਮ ਤੇ ਨਾਮ ਦੀ ਵਸਦੀ ਹੈ ਫਵਾਰ ਸਦਾ। ਇੱਥੇ ਗੁਰੂ ਨਾਨਕ ਬੈਠੇ ਨੇ, ਇੱਥੇ ਰਾਮ ਨਾਮ ਦਾ ਚਸ਼ਮਾ ਚੱਲਦਾ ਹੈ, ਜਿਹੜਾ ਮਨ ਨੂੰ ਠੰਡਿਆਂ ਠਾਰ ਕੀਤੀ ਰੱਖਦਾ। ਇੱਥੇ ਆ ਕੇ ਉੱਠਣ ਨੂੰ ਜੀ ਨਹੀਂ ਕਰਦਾ, ਇਹੀ ਸੱਚਖੰਡ ਹੈ। ਜਿੱਥੇ ਮਨ ਭੁੱਲ ਗਿਆ ਕਿ ਮੈਂ ਤਨ ਹਾਂ, ਆਪਣੇ ਪਰਿਵਾਰ ਨੂੰ, ਆਪਣੇ ਵਿਹਾਰ ਨੂੰ, ਆਪਣੇ ਜੀਵਨੇ ਨੂੰ ਭੁੱਲ ਗਿਆ, ਮਨ ਜੁੜ ਗਿਆ ਉਸ ਨੂਰ ਦੇ ਨਾਲ। ਗੁਰੂ ਨਾਨਕ ਇੱਕ ਨੂਰ ਹੈ, ਗੁਰੂ ਨਾਨਕ ਇੱਕ ਚਸ਼ਮਾ ਹੈ, ਗੁਰੂ ਨਾਨਕ ਇੱਕ ਸੂਰਜਾਂ ਨੂੰ ਸੂਰਜ ਦੇਣ ਵਾਲੀ ਤਾਕਤ ਹੈ। ਗੁਰੂ ਨਾਨਕ ਸਦਾ ਜਾਗਦਾ, ਗੁਰੂ ਨਾਨਕ ਹੀ ਨਾਰਾਇਣ ਹੈ, ਗੁਰੂ ਨਾਨਕ ਹੀ ਹਰੀ ਹੈ, ਗੁਰੂ ਨਾਨਕ ਹੀ ਗੁਰੂ ਹੈ। ਇਸ ਲਈ ਗੁਰੂ ਨਾਨਕ ਦੇ ਬਣ ਕੇ ਰਹੋ, ਗੁਰੂ ਨਾਨਕ ਦੇ ਕੋਲੇ ਰਹੋ, ਜਿਵੇਂ ਵੀ ਰਹਿ ਸਕੋ ਤਿਵੇਂ ਹੀ ਰਹੋ, ਪਰ ਗੁਰੂ ਨਾਨਕ ਦੇ ਸਿੱਖ ਗੁਰੂ ਨਾਨਕ ਜਿਹੇ ਹੀ ਹਨ। ਸਿੱਖੀ ਬਹੁਤ ਉੱਚੀ ਹੈ, ਮਨ ਵਿੱਚ ਸਿੱਖ ਬਣਨ ਦੀ ਇੱਛਾ ਜ਼ਰੂਰ ਰੱਖਿਓ ਜੇ, ਵੀ ਹੇ ਗੁਰੂ ਨਾਨਕ, ਕਦੀ ਨਾ ਕਦੀ ਸਿੱਖੀ ਦੀ ਖੈਰ ਜ਼ਰੂਰ ਪਾਈ। ਜਿਹੜਾ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਕੋਲੋਂ ਇਹ ਪੁੱਛਣ ਆਇਆ ਸੀ ਨਾ, ਮੈਂ ਕੌਣ ਹਾਂ, ਉਹ ਸਿੱਖ ਨੇ ਜਦੋਂ ਜਾਣ ਲਿਆ ਮੈਂ ਕੌਣ ਹਾਂ, ਤੇ ਜਾਣਦੇ ਹੋ ਸਿੱਖ ਕਿਹੜਾ ਸੀ? ਉਹਦਾ ਨਾਂ ਸੀ ਭਾਈ ਭਿਖਾਰੀ। ਗੁਰੂ ਅਰਜਨ ਸਾਹਿਬ ਮਹਾਰਾਜ ਕੋਲੋਂ ਪੁੱਛਿਆ ਸੀ ਸੰਗਤਾਂ ਨੇ ਕਿ ਸਾਹਿਬ, ਕੋਈ ਐਸਾ ਬ੍ਰਹਮ ਗਿਆਨੀ, ਕੋਈ ਐਸਾ ਵਿਰਕਤ, ਕੋਈ ਐਸਾ ਗ੍ਰਸਤੀ, ਕੋਈ ਐਸਾ ਵਿਦਵਾਨ, ਕੋਈ ਐਸਾ ਸਰੀਰ ਵਿੱਚ ਰਹਿਣ ਵਾਲਾ ਅਸ਼ਰੀਰੀ ਹੋਵੇ, ਕੋਈ ਰਾਜਾ ਜਨਕ ਵਰਗਾ, ਸੁਣਿਆ ਹੈ ਕਿ ਪਿਛਲੇ ਯੁੱਗ ਵਿੱਚ ਐਸਾ ਕੋਈ ਸਾਧੂ ਹੋਇਆ, ਅੱਜ ਵੀ ਹੈ? ਗੁਰੂ ਅਰਜਨ ਸਾਹਿਬ ਨੇ ਉਸ ਸਿੱਖ ਨੂੰ ਭਾਈ ਭਿਖਾਰੀ ਕੋਲ ਭੇਜਿਆ, ਜਾ, ਉਹ ਗੁਰੂ ਨਾਨਕ ਦਾ ਸਿੱਖ ਹੈ, ਜਿਹੜਾ ਨਫਾ ਨੁਕਸਾਨ ਨੂੰ, ਜੀਵਨ ਮ੍ਰਿਤੂ ਨੂੰ, ਆਉਣ ਜਾਣ ਨੂੰ, ਅੰਦਰ ਬਾਹਰ ਨੂੰ ਇੱਕ ਸਮਝਦਾ, ਜਿਸ ਦੇ ਅੰਦਰ ਵੀ ਗੁਰੂ ਹੈ, ਬਾਹਰ ਵੀ ਗੁਰੂ ਹੈ। ਸਰੀਰ ਵਿੱਚ ਰਹਿੰਦਾ ਹੋਇਆ ਸਰੀਰ ਦੀ ਕਿਸੇ ਘਟਨਾ ਤੋਂ ਉਰਝਿਆ ਹੋਇਆ ਨਹੀਂ ਹੈ, ਉਹ ਤਾਂ ਗੁਰੂ ਗੁਰੂ ਕਰੀ ਜਾਂਦਾ। ਸੰਤਾਂ ਸੰਗ ਸੰਤ ਸੰਭਾਖਣ ਹਰ ਕੀਰਤਨ ਮਨ ਜਾਗੇ।

0: ਸਨ। ਲਾਹੌਰ ਦੀ ਗੱਲ ਹੈ, ਮੇਰਾ ਲਾਹੌਰ ਦਾ ਹੀ ਜੰਮਪਲ ਹੈ, ਉੱਥੋਂ ਦਾ ਹੀ ਮੈਂ ਐਜੂਕੇਟਡ ਹਾਂ, ਵਿੱਦਿਆ ਮੇਰੀ ਸਾਰੀ ਉੱਥੋਂ ਦੀ ਹੀ ਹੈ। ਪਰ ਮੈਨੂੰ ਕੋਈ ਨਾ ਦੱਸੇ ਵੀ ਇਹ ਆਵਾਜ਼ ਕਿੱਥੋਂ ਆਉਂਦੀ। ਭਾਈ ਜੀ ਵੀ ਨਹੀਂ ਸੀ ਜਾਣਦੇ, ਕੋਈ ਜਾਣਦਾ ਹੋਵੇ ਤੇ ਦੱਸੇ ਨਾ। ਇੱਕ ਪਹਾੜ ਚੋਂ ਸੰਤ ਆਇਆ ਕਰਦੇ ਸਨ ਲਾਹੌਰ ਕਥਾ ਕਰਨ ਵਾਸਤੇ, ਪਵਿੱਤਰ ਬਾਣੀ ਦਾ ਪਾਠ ਵੀ ਕਰਦੇ ਸਨ, ਕਥਾ ਵੀ ਕਰਦੇ ਸਨ। ਉਹਨਾਂ ਦਾ ਇੱਕ ਨਿਯਮ ਸੀ, ਜਿਸ ਘਰ ਵਿੱਚ ਉਹ ਪਾਠ ਕਰਦੇ ਸਨ ਘਰ ਵਾਲਿਆਂ ਨੂੰ ਕਹਿੰਦੇ ਸਨ ਤੁਸੀਂ ਸਾਰੇ ਸੁਣੋਗੇ ਤਾਂ ਮੈਂ ਪਾਠ ਕਰਾਂਗਾ। ਜੀਵਨ ਵਾਲੇ ਸਨ, ਕੁਝ ਜੀਵਨ ਵਾਲੇ ਸਨ। ਮੇਰੇ ਪਿਤਾ ਜੀ ਮੈਨੂੰ ਉਹਦੇ ਕੋਲ ਲੈ ਗਏ, ਕਹਿੰਦੇ ਇਸ ਬੱਚੇ ਨੂੰ ਇੱਕ ਆਵਾਜ਼ ਆਉਂਦੀ ਦੱਸੋ। ਉਹ ਚੁੱਪ ਹੋ ਗਏ, ਬਿਲਕੁਲ ਚੁੱਪ ਹੋ ਗਏ, ਕੁਛ ਬੋਲ ਹੀ ਨਹੀਂ ਸਕੇ, ਨਾ ਹਾਂ ਨਾ। ਬੜੀ ਦੇਰ ਪਿੱਛੋਂ ਇੱਕ ਸੰਤ ਮਿਲੇ, ਮੈਂ ਤਾਂ ਉਹਨਾਂ ਨੂੰ ਮਿਲਣ ਗਿਆ ਵੀ ਨਹੀਂ ਸੀ। ਮੈਨੂੰ ਆਖਣ ਲੱਗੇ ਬੇਟਾ ਤੂੰ ਵਾਹਿਗੁਰੂ ਨਾਮ ਜਪਿਆ ਕਰ। ਮੈਂ ਕਿਹਾ ਜੀ ਮੈਂ ਜਪ ਕੇ ਕੀ ਕਰਨਾ, ਮੈਂ ਤਾਂ ਬਹੁਤ ਅਮੀਰ ਹਾਂ, ਮੈਨੂੰ ਤਾਂ ਕਮੀ ਕੋਈ ਨਹੀਂ, ਬਾਣੀ ਮੈਂ ਪੜ੍ਹਦਾ, ਅੰਮ੍ਰਿਤ ਮੈਂ ਛਕਿਆ। ਆਖਣ ਲੱਗੇ ਫਿਰ ਵੀ ਨਾਮ ਜਪਿਆ ਕਰ, ਕਦੀ ਕੰਮ ਆਵੇਗਾ। ਏਡਾ ਗਹਿਰਾ ਅਸਰ ਉਹਨਾਂ ਦੇ ਕਹਿਣ ਦਾ ਹੋਇਆ, ਅੱਜ 55 ਵਰੇ ਹੋ ਗਏ ਨੇ, ਵਾਹਿਗੁਰੂ ਨਾਮ ਹੀ ਨਹੀਂ ਭੁੱਲਦਾ। 55 ਵਰੇ ਹੋ ਗਏ ਨੇ, ਵਾਹਿਗੁਰੂ ਨਾਮ ਭੁੱਲਦਾ ਹੀ ਨਹੀਂ, ਬਿਲਕੁਲ ਭੁੱਲਦਾ ਹੀ ਨਹੀਂ। ਔਰ ਮੇਰੀ ਮੂਰਖਤਾ ਦਾ ਕਿਆਸ ਕਰਨਾ ਕਿ ਮੈਂ ਉਹਨਾਂ ਸੰਤਾਂ ਨੂੰ ਕਿਹਾ ਮੈਂ ਤੇ ਅਮੀਰ ਆਦਮੀ ਬੜਾ, ਮੈਨੂੰ ਤਾਂ ਕੋਈ ਲੋੜ ਨਹੀਂ ਨਾਮ ਜਪਣ ਦੀ, ਮੈਂ ਤੇ ਬਾਣੀ ਪੜ੍ਹਦਾ, ਆਪਣਾ ਕੰਮ ਕਰਦਾ, ਕਮੀ ਮੇਰੇ ਕੋਲ ਹੈ ਨਹੀਂ ਕਿਸੇ ਗੱਲ ਦੀ। ਮੇਰੀ ਮੂਰਖਤਾ ਤੇ ਸੰਤਾਂ ਨੂੰ ਤਰਸ ਆ ਗਿਆ। ਭਾਈ ਗੁਰਦਾਸ ਵੀ ਲਿਖਦੇ ਨੇ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤਾ ਇੱਕ ਤੋਤਾ। ਗਨਕਾ ਦੁਰਾਚਾਰਨੀ, ਉਹਦੇ ਕੋਲ ਸੰਤ ਚਲੇ ਗਏ ਤੇ ਉਹਦੀ ਦੁਰਮਤ ਵੇਖ ਕੇ, ਖੋਟੀ ਮਤ ਵੇਖ ਕੇ ਦਿਆਲ ਹੋ ਗਏ। ਆਖਣ ਲੱਗੇ ਬੇਟਾ ਤੂੰ ਇਸ ਤੋਤੇ ਨੂੰ ਰਾਮ ਨਾਮ ਪੜ੍ਹਾ ਦਿਆ ਕਰ, ਬਸ ਇੰਨਾ ਕੰਮ ਕਰ। ਗਨਕਾ ਬਖਸ਼ੀ ਗਈ। ਤਾਂ ਉਹਨਾਂ ਸੰਤਾਂ ਨੇ ਮੇਰੀ ਮੂਰਖ ਮਤ ਤੇ ਤਰਸ ਕੀਤਾ, ਮੈਨੂੰ ਨਹੀਂ ਸੀ ਪਤਾ ਵੀ ਨਾਮ ਵੀ ਜਪਣਾ ਹੁੰਦਾ। ਜਿਸ ਵੇਲੇ ਨਾਮ ਜਪਣਾ ਸ਼ੁਰੂ ਕੀਤਾ ਉਸ ਆਵਾਜ਼ ਨਾਲ ਮੈਂ ਜੁੜ ਗਿਆ, ਜੁੜਦਾ ਜੁੜਦਾ ਜੁੜਦਾ ਜੁੜਦਾ ਅੱਜ ਤੁਹਾਡੇ ਚਰਨਾਂ 'ਚ ਪੈਛਾਂ। ਮੈਨੂੰ ਨਹੀਂ ਪਤਾ ਇਹ ਕੀ ਹੋ ਰਿਹਾ, ਨਾ ਤਾਂ ਮੈਂ ਕਥਾਕਾਰ ਹਾਂ ਨਾ ਪ੍ਰਚਾਰਕ ਹਾਂ, ਕੁਝ ਵੀ ਨਹੀਂ ਹਾਂ, ਇਹ ਤਾਂ ਕੁਦਰਤੀ ਸਾਂਝ ਪਈ। ਹਾਂ ਇੱਕ ਗੱਲ ਦਾ ਪਤਾ ਲੱਗਿਆ ਕਿ ਮੈਂ ਟੁੱਟਾ ਹੋਇਆ ਵਰਖਸ਼ ਤੋਂ ਪੱਤਾ ਹਾਂ, ਹਵਾ ਜਿੱਥੇ ਲੈ ਜਾਂਦੀ ਛੱਡਿਆ ਜਾਂਦਾ। 15 ਸ਼ਾਇਦ ਪਹਿਲਾਂ ਵੀ ਤੁਹਾਡੇ ਦਰਸ਼ਨ ਕੀਤੇ ਸਨ, ਹੁਣ ਅਚਾਨਕ ਹੀ ਸੰਬੰਧ ਬਣ ਗਿਆ, ਜਾ ਵੀ ਨਹੀਂ ਸਕਦਾ, ਹੁਣ ਤਾਂ ਵਿਰੱਧ ਹੋ ਗਿਆ, ਲੋੜ ਵੀ ਨਹੀਂ ਜਾਣਦੀ ਰਹੇਗੀ, ਕੁਛ ਲੋੜ ਵੀ ਨਹੀਂ ਜਾਣਦੀ ਰਹੇਗੀ ਕਿਧਰੇ। ਦੁਕਾਲਨ ਪਰਨਾਸੀ ਦਯਾਲਨ ਸਰੂਪ ਹੈ, ਸਦਾ ਅੰਗ ਸੰਗੰ ਅਭੰਗੰ ਵਿਭੂਤ ਹੈ। ਸੰਤ ਸਵਾਖਣ, ਕੋਈ ਦੱਸਣ ਵਾਲਾ, ਕੋਈ ਐਸਾ ਸੰਤ ਸਹਿਜ ਸੁਖਦਾਤਾ, ਮੋਹੇ ਮਾਰਗ ਦੇ ਬਤਾਏ। ਸੰਤਾਂ ਸੰਗ ਸੰਤ ਸੰਭਾਖਣ, ਹਰ ਕੀਰਤਨ ਮਨ ਜਾਗੇ। ਗੁਰੂ ਨਾਨਕ ਨੇ ਕੀਰਤਨ ਦੀ ਦਾਤ ਦਿੱਤੀ, ਅਸੀਂ ਉਹਨੂੰ ਕੀਰਤਨ ਦਰਬਾਰ ਵਿੱਚ ਬਦਲ ਦਿੱਤਾ, ਨਾਮ ਦੇ ਅਭਿਆਸ ਵਿੱਚ ਨਹੀਂ ਬਦਲਿਆ। ਇਹ ਗੱਲ ਸਮਝ ਵਿੱਚ ਨਹੀਂ ਆਈ, ਕਲਯੁਗ ਮੈਂ ਕੀਰਤਨ ਪ੍ਰਧਾਨ, ਗੁਰਮੁਖ ਲਪੀਏ ਗੁਰਮੁਖ ਜਪੀਏ ਲਾਏ ਧਿਆਨ। ਪਹਿਲਿਆਂ ਸਮਿਆਂ ਵਿੱਚ ਗੁਰੂ ਧਾਰਨ ਕਰਕੇ ਜੰਗਲ ਵਿੱਚ ਚਲਿਆ ਜਾਇਆ ਕਰਦੇ ਸਨ ਧਿਆਨ ਕਰਨ ਵਾਸਤੇ। ਗੁਰੂ ਨਾਨਕ ਜੀ ਕੋਲ ਪੁੱਛਿਆ ਅਸੀਂ ਕਿੱਥੇ ਜਾਈਏ, ਗੁਰੂ ਨਾਨਕ ਜੀ ਨੇ ਕਿਹਾ ਵੀ ਸਿੱਖ ਤਾਂ ਕਿਰਤ ਕਰੇ, ਪਹਿਲੀ ਗੱਲ, ਪੂਜਾ ਦਾ ਧਾਨ ਨਾ ਖਾਵੇ, ਚੋਰੀ ਦਾ ਨਾ ਖਾਵੇ, ਮੁਰਦਾ ਨਾ ਖਾਵੇ, ਵਲ ਛਲ ਕਰਕੇ ਨਾ ਖਾਵੇ, ਕਿਰਤ ਕਰਕੇ ਖਾਵੇ ਤੇ ਫਿਰ ਨਾਮ ਜਪੇ। ਹੁਣ ਸਿੱਖ ਨੇ ਕਿਰਤ ਕਰਨੀ ਹੈ, ਜਾਏਗਾ ਕਿੱਥੇ? ਇੱਥੇ ਪਰਿਵਾਰ ਵਾਲਾ ਹੈ, ਬੱਚਿਆਂ ਵਾਲਾ ਹੈ, ਜ਼ਿੰਮੇਵਾਰੀ ਨਿਭਾਉਣ ਵਾਲਾ ਹੈ, 8-10 ਘੰਟੇ ਨੇ ਕਿਰਤ ਕਰਨੀ ਹੈ, ਰੋਟੀ ਖਾਣੀ ਹੈ, ਬੱਚੇ ਪਾਲਣੇ ਨੇ, ਜਾਏਗਾ ਕਿੱਥੇ? ਇਹ ਜੰਗਲ ਜਾ ਨਹੀਂ ਸਕਦਾ। ਹਜ਼ੂਰ ਨੇ ਕੀਰਤਨ ਦੀ ਦਾਤ ਬਖਸ਼ ਦਿੱਤੀ, ਗੁਰੂ ਨਾਨਕ ਕੁਮਾਰੀ ਦੀ ਬੜੀ ਵੱਡੀ ਇਹ ਦਾਤ ਹੈ। ਪਰ ਇੱਕ ਗੱਲ ਯਾਦ ਰੱਖੋ, ਕੀਰਤਨ ਹੀ ਨਾ ਸੁਣਦੇ ਰਹਿ ਜਾਇਓ, ਇਹ ਮੇਰਾ ਤਜਰਬਾ ਹੈ। कीर्तन ना सुनते रह जाना। मैं 15 मिनट कीर्तन नहीं सुन सकता, मेरा ध्यान लग जाता, मुड़ के मैं पता ही नहीं रह जाता कि मैं किथे चलिया गया। कलयुग में कीर्तन प्रधाना, गुरमुख जपिए लाए ध्याना। कलयुग विच कीर्तन की प्रधानता है, नाम का ध्यान करने वास्ते एक पद्धति है, इसलिए कीर्तन नू अखां बंद करके सुनना ते वाहिगुरु वाहिगुरु वाहिगुरु जपना। मध्मा जाप ऊंचा नहीं कहना, मन में रहना। गुरु नानक साहब दा सर उच्चा नहीं बोलना, मैं तो उच्चा बोल रहा सिर्फ तुहाडे नाल वचन सांझा करने वास्ते। 26 वरे ते मैं ये रसना ते शब्द लियांदा ही नहीं, रसना तो कहा ही नहीं 26 वरे, जद तक मिठा नहीं लगा इस शब्द नू रसना ते बुल्ला ते लियांदा ही नहीं, पर ये मिठा बहुत है। कीर्तन ध्यान करन दा माध्यम है, पर इस कीर्तन तो भी उच्ची एक वस्तु है जी, सबसे उत्तम हर की कथा, सबसे उत्तम हर की कथा। पर कथा तो अकथनिया होंगी है, कथा जी कमर्शियल हो जाए, पैसे नाल तोल दीती जावे तो क्या गुरु ग्रंथ साहब पैसे ना खरीद सकते हैं? असि इतने अमोलक खजाना है, क्या प्राण पैसे नाल ले सकते हैं? क्या अखा की बनाई सानू मार्केट चो मिल सकती है? ना भाई, ये सौदा पैसे नाल होने वाला नहीं, ये तो प्राणा की बाजी है, ये तो सब कुछ देना पड़ेगा। और जे नहीं भी देवांगे तो उन्हें ले लेना है, उन्हें साढ़े को किड़ा छड़ना है, साढ़े को रहने पे नहीं कुछ भी देना, उन्हें ले लेना है। कि जे सब कुछ उसका ही समझ लीए तो गुरु प्रसन्न हो जाते, गुरु लेंदा ते नहीं, गुरु दा करके वरत लो, शरीर भी परिवार भी बच्चे भी अखां भी कान भी रसना भी गुरु दा करके वरत लो, गल मुक जाएगी। गुण दान दयाल पुरख प्रभ सर्व सुख दयाला, गुरु अर्जन साहब जी वचन करदियां करदियां सहज विच हो गए। ये अकथ कथा दा स्वरूप है, चुप हो गए। उस सुखां दे दाते नाल जाल जुड़े जड़ा गुणा का खजाना है, गुण निधान दयाल जड़ा दयालु है, सारियां दी जड़ा दया करदा है ओ वाहिगुरु। पुरख है असी सारियां नारियां, जड़ा अधीन हुंदा वह नारी हुंदा है, जड़ा स्वतंत्र हुंदा वह पुरख हुंदा है। जीव जड़ा अधीन है, आत्मा स्वतंत्र है, इसलिए गुरु आत्मा है, वाहिगुरु आत्मा है, स्वतंत्र है। उन्हों किसी को राय करने की लोड़ नहीं है, सानू हर वेले कुछ ना कुछ पूछना पैंदा है, किड्डे भी वड्डे होइए सानू पूछना ही पैंदा है, सानू बेनती करनी ही पई भाई प्रधान साहब सानू आग्ञा दे दो असी कथा करनी है। असी संतर नहीं ना, पर जड़े वाहिगुरु ने वह स्वतंत्र ने, उन्होंने पूछने की लोड़ ही कोई नहीं। तां ते सिख जड़ा है स्वतंत्र है, उनका कोई लोड़ ही नहीं। खालसा ते स्वतंत्र है, उन तो कुछ लोड़ ही नहीं, वो तो अपने आप विच आप है। जरा अपने आप विच आप है वो ही पुरख है। असी तो शरीर के गुलाम हाँ, असी तो अधीन हाँ, असी तो बंधुआ मजदूर हाँ, असी को सरदार नहीं है, तो सिख नहीं है, असी तो बंधुआ मजदूर हाँ। हर वेले भुख लगती है, हर वेले नंगे रहने, हर वेले माया की लोड़ है, हर वेले कुछ ना कुछ होया ही रहिंदा है, असी कौन हाँ? ये वेखो ते गुरु सानू पातशाहियां दे रहे ने, लै लो जे लै सकदे हो। मांगे दान नाम तेरो नानक, गुरु साहिब कहिंदे ने उस वाहिगुरु कोलों निक्के बन के नानक बन के, नानक नानक दा मतलब है निक्का जिहा, गरीब बन के, निमाणे बन के, निआसरे होके, अनाथ होके उस कोलों एक दात मंग लियो जे महाराज जी, तुसीं अपना प्यार वर्ष देव, अपनी बना लो, अपने घर का चाकर रख लो, अपना दास बना लो, ये मंग लियो जी गुरु नानक पातशाह कोलों। गुरु अर्जन साहिब फरमाउंदे ने मांगे दान नाम तेरो नानक, ज्यों माता बाल गोपाला, जिमें छोटा जिहा बच्चा, निक्का जिहा बच्चा ਆਪਣੀ ਮਾਂ ਕੋਲੋਂ ਮੰਗਦਾ ਹੈ ਨਾ, ਇਸ ਤਰ੍ਹਾਂ ਤੁਸੀਂ ਬੱਚੇ ਬਣ ਕੇ ਗੁਰੂ ਨਾਨਕ ਕੋਲੋਂ ਮੰਗ ਲਿਓ ਜੀ। ਹੱਕ ਨਾਲ ਮੰਗ ਲਿਓ, ਪਿਆਰ ਨਾਲ ਮੰਗ ਲਿਓ, ਆਪਣਾ ਸਮਝ ਕੇ ਮੰਗ ਲਿਓ। ਔਰ ਬੱਚਾ ਬੜੇ ਮਾਣ ਨਾਲ ਮੰਗਦਾ ਨਾ ਆਪਣੀ ਮਾਂ ਕੋਲੋਂ। ਇਸ ਤਰ੍ਹਾਂ ਸਿੱਖ ਬਣੋ, ਇੱਦਾਂ ਦਾਸ ਬਣੋ ਕਿ ਗੁਰੂ ਕੋਲੋਂ ਨਾਮ ਦੀ ਕਣੀ ਮੰਗ ਲਿਓ। ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮੈਂ ਮੰਗਣੀ ਨਾ ਆਵੇ। ਅਕਥ ਕਥਾ ਦੀ ਸਮਾਪਤੀ ਹੈ। ਸਮਾਂ ਜੇ ਕੁਝ ਉੱਪਰ ਹੋ ਗਿਆ ਹੋਵੇ ਤਾਂ ਖਿਮਾ ਕਰਨਾ। ਕੱਲ ਦੇ ਸਮੇਂ ਦਾਸ ਗੁਰੂ ਨਾਨਕ ਦੀ ਕਿਰਪਾ ਨਾਲ ਆਪਦੇ ਚਰਨਾਂ 'ਚ ਹਾਜ਼ਰ ਹੋਵੇਗਾ। ਬੇਨਤੀ ਪ੍ਰਵਾਨ ਕਰਨਾ, ਵਾਹਿਗੁਰੂ ਜੀ ਦਾ ਨਾਮ ਜਪਣਾ, ਗੁਰੂ ਨਾਨਕ ਦੇ ਹੋ ਕੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜ਼ਿੰਮੇਵਾਰੀ ਹੋਰ ਕਿਸ ਤੇ ਸੌਂਪਦੇ, ਕਿਉਂ ਸੌਂਪਦੇ ਹੋ, ਕਿਸ ਉੱਤੇ ਕਿਉਂ ਸੁੱਟਦੇ ਹੋ? ਤੇ ਜਿਨ੍ਹਾਂ ਨੇ ਇਸ ਢੰਗ ਨਾਲ ਇਸ ਦੇਸ਼ ਦੀ ਹਾਲਤ ਬਣਾ ਦਿੱਤੀ ਹੈ, ਇਹਨਾਂ ਨੂੰ ਹੱਕ ਕੀ ਹੈ ਦੇਸ਼ ਦੇ ਸਿੰਘਾਸਣ ਤੇ ਬੈਠਣ ਦਾ? ਕਿ ਤੁਸੀਂ ਜ਼ਿੰਦਗੀ ਦਾ ਹਰ ਮਸਲਾ ਗੋਲੀ ਦੇ ਆਸਲੇ ਤੇ ਹੱਲ ਕਰੋ, ਤੋਪਾਂ ਦੇ ਆਸਲੇ ਤੇ ਹੱਲ ਕਰੋ, ਟੈਂਕਾਂ ਦੇ ਆਸਲੇ ਤੇ ਹੱਲ ਕਰੋ। ਫਿਰ ਬ੍ਰਿਟਿਸ਼ ਸਰਕਾਰ ਨੂੰ ਕੱਢਣ ਦੀ ਲੋੜ ਕੀ ਸੀ? ਫਿਰ ਤੇ ਉਹ ਹੀ ਠੀਕ ਸੀ, ਫਿਰ ਤੇ ਉਹਨਾਂ ਦੇ ਰਾਜ ਇਹ ਹੀ ਠੀਕ ਸੀ, ਕਿਉਂਕਿ ਉਹ ਵੀ ਹਰ ਮਸਲੇ ਨੂੰ ਗੋਲੀ ਨਾਲ ਹੱਲ ਕਰਨਾ ਚਾਹੁੰਦੇ ਸਨ। ਤੇ ਤੁਸੀਂ ਵੀ ਉਸੇ ਢੰਗ ਨਾਲ ਹੱਲ ਕਰੋ ਤੇ ਖਿਮਾ ਕਰਨੀ, ਫਿਰ ਇਹ ਉਹਨਾਂ ਦੇ ਆਪਣਿਆਂ ਨੂੰ ਕੀ ਕਰਨਗੇ? ਫਿਰ ਤੇ ਉਹ ਪਰਾਏ ਚੰਗੇ ਨੇ, ਕਿਸੇ ਹੱਦ ਤੱਕ ਉਹ ਪਰਾਏ ਚੰਗੇ ਨੇ। ਇਸ ਢੰਗ ਦੇ ਨਾਲ ਅਕਾਲ ਤਖ਼ਤ ਦੀ ਬੇਹਰਮਤੀ ਪਰਾਇਆਂ ਨੇ ਨਹੀਂ ਕੀਤੀ ਸੀ ਜੋ ਆਪਣਿਆਂ ਨੇ ਕਰ ਦਿੱਤੀ। ਔਰ ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਦੁਸ਼ਮਨੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ, ਦੋਸਤੋਂ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ, ਦਿਲ ਸੇ ਦੁਸ਼ਮਨ ਕੀ ਅਦਾਵਤ ਕਾ ਗਿਲਾ ਜਾਤਾ ਰਹਾ। ਇਹ ਹਕੀਕਤ ਹੈ, ਇਹ ਬਹੁਤ ਵੱਡੀ ਜੋ ਹੈ ਸੱਚਾਈ ਹੈ। ਅੱਜ ਦੀਵਾਲੀ ਹੈ, ਮੈਂ ਅਰਜ਼ ਕੀਤੀ ਹੈ, ਸਿੱਖੀ ਦੀ ਲਹਿਰ ਮਦਮ ਹੋਈ ਹੈ। ਇਸ ਦੀਵੇ ਨੂੰ ਕੁਝ ਤੂਫਾਨੀ ਹਵਾਵਾਂ ਨੇ ਕਹਿ ਰਿਹਾ, ਦੀਵਾ ਬੁਝੇਗਾ ਨਹੀਂ ਕਿਉਂਕਿ ਬਹੁਤ ਸਾਰੇ ਤੂਫਾਨਾਂ ਚੋਂ ਲੰਘ ਚੁੱਕੇ ਹੈ, ਪਰ ਫਾਨੂਸ ਦੀ ਲੋੜ ਹੈ। ਇਸ ਵਕਤ ਫਾਨੂਸ ਦੀ ਲੋੜ ਹੈ, ਉਹ ਤੁਸੀਂ ਫਾਨੂਸ ਬਣਨਾ ਹੋਵੇਗਾ, ਇਸ ਦੀਵੇ ਨੂੰ ਜਲਾਉਣਾ ਹੈ। ਤੇ ਜ਼ਿੰਮੇਵਾਰੀ ਹੁਣ ਕੀ, ਤਮਾਮ ਦੇਸ਼ ਦੇ ਗੁਰਦੁਆਰੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦਿਓ ਜਿਨ੍ਹਾਂ ਨੂੰ ਵੇਖੀਏ ਤੇ ਗੁਰੂ ਚੇਤੇ ਆ, ਬਸ ਇੰਨੇ। ਜਿਨ੍ਹਾਂ ਦੇ ਦਰਸ਼ਨ ਕਰੀਏ ਤੇ ਮਨੀ ਸਿੰਘ ਚੇਤੇ ਆਵੇ, ਜਿਨ੍ਹਾਂ ਦੇ ਦਰਸ਼ਨ ਕਰੀਏ ਭਾਈ ਗੁਰਦਾਸ ਚੇਤੇ ਆਵੇ, ਜਿਸਦੇ ਦਰਸ਼ਨ ਕਰੀਏ ਭਾਈ ਦਿਆਲਾ ਚੇਤੇ ਆਵੇ, ਜਿਸਦੇ ਦਰਸ਼ਨ ਕਰੀਏ ਗਿੱਦੜਨਾ ਚੇਤੇ ਆਵਣ, ਬੁਜ਼ਦਿਲ ਤੇ ਕਾਇਰਨਾ ਚੇਤੇ ਆਵਣ, ਜਿਹਦੇ ਦਰਸ਼ਨ ਕਰੀਏ ਤੇ ਸਤਿਗੁਰ ਨੇ ਸਾਨੂੰ ਸਿੰਘ ਲਕਬ ਦਿੱਤਾ ਹੈ ਸ਼ੇਰ ਚੇਤੇ ਆ। ਇਸ ਤਰ੍ਹਾਂ ਦੇ ਜੋ ਹੈ ਨਿਜ਼ਾਮ ਨੂੰ ਅਸੀਂ ਬਣਾਈਏ। ਕਹਿ ਦੇਣਾ ਮੇਰਾ ਫਰਜ਼, ਅੱਗੋਂ ਮੰਨਣਾ ਵੱਡਾ ਫਰਜ਼, ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਇਆ ਅੱਜ ਦੇ ਇਸ ਪਾਵਨ ਪਵਿੱਤਰ ਤਿਉਹਾਰ ਵਾਲੇ ਦਿਹਾੜੇ ਮੈਂ ਥੋੜੀ ਜਿਹੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ। ਕੱਲ ਦੀ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੱਕ ਦਿਨ ਪਟਿਆਲੇ ਵਿੱਚ ਹਾਜ਼ਰੀ ਭਰਨੀ ਹੈ, ਤੇ ਫਿਰ ਦਾਸ ਨੇ ਬੰਬੇ ਜੋ ਹੈ ਚਲੇ ਜਾਣਾ। ਫਿਰ ਜਦੋਂ ਨਦੀ ਨਾਲ ਸੰਜੋਗੀ ਮੇਲਾ ਹੋਇਆ, ਇੱਕ ਨਿੱਕੀ ਜਿਹੀ ਬੇਨਤੀ ਮੈਂ ਹੋਰ ਕਰਨੀ, ਇੱਕ ਮਿੰਟ ਆਪ ਜੀ ਦਾ ਹੋਰ ਲੈਣਾ, ਛੋਟੀ ਜਿਹੀ ਬੇਨਤੀ। ਕੱਲ ਦਾਸਾਂ ਨੇ ਸਿੰਘ ਸਾਹਿਬਾਨ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਕਿ ਇੱਥੇ ਜੋ ਸ਼ਹੀਦ ਹੋ ਚੁੱਕੇ ਨੇ, ਸਾਰਿਆਂ ਦੇ ਪਰਿਵਾਰਾਂ ਨੂੰ ਜਾਂ ਜੋ ਵੀ ਬਚੇ ਨੇ ਉਹਨਾਂ ਨੂੰ ਬਕਾਇਦਾ ਛੇਤੀ ਤੋਂ ਛੇਤੀ ਆਰਥਿਕ ਸਹਾਇਤਾ ਆਰੰਭ ਕਰ ਦਿੱਤੀ ਜਾਏ। ਆਰਥਿਕ ਤੇ ਤਜੀਜ਼ ਜੰਗ ਦੀ ਵੀ ਉਹਨਾਂ ਨੇ ਕੀਤੀ ਤੇ ਸਿੰਘ ਸਾਹਿਬਾਨ ਨੇ ਅਪੀਲ ਕੀਤੀ।

0: ਲਖਣ ਸਿੰਘ ਸੱਤੋ ਵਾਲੀ ਗਲੀ ਦੇ ਜੋ ਪੁਰਾਣੀ ਟਕਸਾਲ ਹੈ ਉਹਨਾਂ ਨੇ ਬੜੀ ਹਮਦਰਦੀ ਜਤਾਈ। ਉਹ ਵੀ ਕਹਿਣ ਲੱਗੇ ਜੇ ਮੇਰੇ ਨਾਲ ਚਾਰ ਪੰਜ ਸੱਜਣ ਇਸ ਤਰੀਕੇ ਨਾਲ ਇਕੱਠੇ ਹੋ ਜਾਣ ਤਾਂ ਮੈਂ ਆਪਣੇ ਤੌਰ 'ਤੇ ਵੀ ਮੈਂ ਕਾਫ਼ੀ ਮਾਇਆ ਇਕੱਠੀ ਕਰ ਸਕਦੇ ਹਾਂ। ਹੋਰ ਵੀ ਕਈ ਸੱਜਣਾਂ ਨੇ ਇਸ ਢੰਗ ਨਾਲ ਆਖਿਆ। ਉਹ ਇਸ ਵਕਤ ਹੈ ਕਿ ਮੈਂ ਕਰਨੀ ਤੁਸੀਂ ਮੈਨੂੰ ਕਥਾ ਭੇਟ ਦਿੱਤੀ ਅੱਜ ਦੀ ਅਤੇ ਮੇਰੀ ਜੇਬ ਵਿੱਚ ਵੀ ਜੋ ਕੁਛ ਹੋਇਆ ਮੈਂ ਟਟੋਲ ਲਿਆਂਗਾ, ਉਹ ਵੀ ਮੈਂ ਭੇਟ ਕਰ ਦਿਆਂਗਾ ਇੱਥੇ। ਅਤੇ ਇਹ ਮੈਂ ਸੰਤ ਫਤ ਜੋ ਹੈ ਮੱਖਣ ਸਿੰਘ ਜੀ ਦੇ ਹਵਾਲੇ ਜੋ ਹੈ ਕਰਦਾ, ਜੋ ਸੱਤੋ ਵਾਲੀ ਗਲੀ ਦੇ ਇਸ ਵਕਤ ਸਰਪ੍ਰਸਤ ਨੇ, ਉਸ ਡੇਰੇ ਨੂੰ ਜੋ ਹੈ ਚਲਾ ਰਹੇ ਨੇ। ਤੂੰ ਆਪਣੇ ਢੰਗ ਨਾਲ ਇਹ ਮਾਇਆ ਜਿਹੜੇ ਜਿਹੜੇ ਲੋੜਵੰਦ ਹੋਵਨ ਉਹਨਾਂ ਨੂੰ ਭੇਟ ਕਰ ਦੇਣ। ਅਤੇ ਮੈਂ ਕਦੀ ਕਿਸੇ ਸ਼ਹਿਰ ਵਿੱਚ ਕਥਾ ਭੇਟ ਮੰਗਦਾ ਨਹੀਂ ਹੁੰਦਾ। ਤੁਸੀਂ ਅੱਜ ਅਗਰ ਮੈਨੂੰ ਕਥਾ ਭੇਟ ਦੇ ਦਿਓ ਤਾਂ ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ ਔਰ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਤੁਹਾਡੀ ਜਿਹੜੀ ਮਾਇਆ ਹੈ ਸਤਿਗੁਰੂ ਸਫਲ ਕਰੇ, ਲੇਖੇ ਲਾਵੇ ਅਤੇ ਮੈਂ ਆਪਣੇ ਰੂਪ ਵਿੱਚ ਇਹ ਭੇਟ ਕਰਦਾ। ਫਿਰ ਸ਼੍ਰੋਮਣੀ ਕਮੇਟੀ ਨੇ ਜੋ ਬੋਰਡ ਬਣਾਇਆ ਉਸ ਬੋਰਡ ਲਈ ਵੀ ਸੇਵਾ ਜੋ ਹੈ ਕਰੇਗਾ। ਤੋ ਆਪ ਜੋ ਹੈ ਜਿਹੜੇ ਜਿਹੜੇ ਸੱਜਣ ਮਾਈ ਬਾਈ ਮਾਇਆ ਭੇਟ ਕਰ ਰਹੇ ਨੇ, ਸਤਿਗੁਰੂ ਦੇਵ ਜੀ ਮਹਾਰਾਜ ਸਾਰਿਆਂ ਦੀ ਮਾਇਆ ਲੇਖੇ ਲਾਉਣ, ਪ੍ਰਵਾਨ ਕਰਨ। ਇਹ ਮਾਇਆ ਯਤੀਮਾਂ ਲਈ, ਬੇਵਾਵਾਂ ਲਈ ਔਰ ਉਹਨਾਂ ਮਾਸੂਮ ਅਤੇ ਕਮਜ਼ੋਰ ਬਿਰਧ ਮਾਤਾਵਾਂ ਲਈ ਹੈ। ਸੋ ਸਤਿਗੁਰ ਸਾਰਿਆਂ ਦੀ ਮਾਇਆ ਸਫਲੀ ਕਰਨ, ਲੇਖੇ ਲਾਉਣ।
1: ਨਾਮ ਚੱਲੇ ਤੀਰਥੀ ਮਨ ਖੋਲ।

शरीर धो लेने नाल मन से नहीं धोता जाता, विचार से खुद नहीं होते।

ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ

ਮਨ ਉੱਪਰ ਦੀ ਚੀਜ਼ ਹੈ, ਇਹਨੂੰ ਮੈਲ ਬਾਹਰੋਂ ਲੱਗਣੀ, ਬਾਹਰੋਂ ਪਏ ਖਾਸ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ, ਤਨ ਦਾ ਕੱਪੜਾ ਮੈਲਾ ਹੋ ਜਾਏ, ਸਾਬਣ ਦੀ ਜ਼ਰੂਰਤ ਹੈ। ਹਜ਼ੂਰ ਕਹਿੰਦੇ ਨੇ

0: तो सजा से क्योंकि बाहरों महल लग गई, पर जे मत महल लग जाए, जे विचारा महल लग जाए, मनुख दे विचार मैले हो जाए, तो विचार तो बाहर नहीं अंदर रहते, बाहरला पानी अंदरली चीज नू तोड़ ही सकती। जे विचारा महल लग जाए तो विचार अंदर रहते ने, अंदर विचार ही जा सकते ने, इसलिए जे विचारा धोना हो विचारा ना भी धोता जा सकता। जे अंदरले विचारा मैल लग जाए तो जरूर पाएगी विचारा भी, क्योंकि विचार ही विचार तक पुज सकते ने। हजूर कहने जे तेरा मन मैला हो जाए, ते मन मैले दे कारण मत मैली हो जाए, ते मत मैली दे कारण विचार मैले हो जाएंगे, तेरे लिए जरूरी है तू गुरु दे विचारां दी छो दे, क्योंकि विचार ही विचारां नू पवित्र कर सकते हैं, पर जरूरी है छो दे। तन नू धोण लई भी तो पानी दी छो देनी पैंदी, जे आखीए पानी दा टब बाथरूम विच पिया रहे असी बेडरूम पै पै साफ हो जाइए, ऐसा तो नहीं हो सकता। तन नू धोण लई भी पानी के नेड़े होना पैगा, पानी की लपेट विच आना पैगा, पानी की छो लेनी पैगी, पानी की दूरी नाल तन साफ नहीं होता। बल्कि हजूर ने तो बाणी विच इक थां ते फरमाया, कहिंदे ने
1: तिखा तिहाया क्यों रहे,
0: प्यासे की प्यास नहीं बुझ सकती। जे नदी दे ते प्यासे दे दरमियान विच कोई दीवार हो, उन्हूं पानी का बुक भर के होठां राही मुंह राही अंदर निकलना पड़ेगा, प्यास तां बुझेगी, छो लेनी पड़ेगी। ते जे बाहर ले पानी दी तनू जरूरत है छो लैण दी, तां साफ हुंदा है, तां अंदरले विचारां नू भी विचारां दी छो दी लोड़। इत्थों तक विचार पहुंचाने ने, विचार दूर पै रहन बाणी दे, शब्द की बाणी की श्री गुरु ग्रंथ साहिब की गुरु दे पवित्र साफ सुथरे विचार। जे तेरे विचार मैले हो जान तां विचारां नू विचार ही साफ कर सकते ने, पर एक शर्त ते भी गुरु दे विचार तेरे अंदर जाके तेरे विचारां नू छोड़। ऐसा ना हो कि तू आखे गुरुद्वारे अखंड पाठ रखा दे, पैसे भेज दे, रुपए पहुंच जान, ग्रंथी सिंह गुरुद्वारे अखंड पाठ कर दे वे, ते तेरे विचार घर बैठे पवित्र हो जाए।
2: वाहिगुरु जी का खालसा, वाहिगुरु जी की फतेह। बिहागड़े दी वार दे चों अज पावन पवित्र हुक्मनामा आया है। ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸੰਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਅਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜਿਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਹੁਣ ਇਹ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮੱਲਾ ਪੰਜਵਾਂ, ਅੱਗੇ ਪੰਜਵੇਂ ਮੱਲੇ ਦੇ ਵੀ ਸਲੋਕ ਨੇ ਇਸ ਵਾਰ ਵਿੱਚ। ਤੋ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਅਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ। ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਜੋੜੇ ਗਏ ਨੇ। ਜੈਸੇ ਆਸਾ ਦੀਵਾਰ, ਇਹਦੇ 'ਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ 'ਚ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ 'ਚ ਹੈ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਅਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਦੇ 'ਚ ਨਹੀਂ ਸਮਾ ਸਕੇ, ਵਾਰਾਂ ਦੇ 'ਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ, ਤੀਜੇ, ਚੌਥੇ, ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਦੇ 'ਚ ਮਿਲਣਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਦੇ 'ਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਅਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਇਓ ਦੀਆਂ ਪਹਾੜੀਆਂ ਦੇ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਅਤੇ ਸੰਗੀਤ ਦੀ ਦੁਨੀਆ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਅਤੇ ਇੰਝ ਕਹਿ ਲਓ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਵਜ਼ ਅਤੇ ਵਾਰ ਇੰਗਲਿਸ਼ ਦਾ, ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ, ਮੇਲ ਖਾ ਗਏ। ਅਰਬੀ ਦੇ ਫਾਰਸੀ ਵਿੱਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ ਸੁਥਰਾ। ਪਰ ਸੰਸਕ੍ਰਿਤ ਦੇ ਵਿੱਚ ਵੀ ਪਾਕ ਲਫ਼ਜ਼ ਹੈ ਅਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ, ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਅਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਅਤੇ ਇਹਦਾ ਅਰਥ ਹੈ ਸਾਫ ਸੁਥਰਾ, ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਹੋ ਗਏ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਅਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ। ਜੈਸੇ ਕਿ ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤਾਂ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਧੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ 'ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਸੋ ਜੰਗੀ ਤਰਜ਼ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨਾ ਕਿ ਜੰਗੀ ਤਰਜ਼ ਦੇ ਗੀਤ ਅਤੇ ਬਾਅਦ ਦੇ 6ਵੇਂ ਪਾਤਸ਼ਾਹ ਦੀ ਦੇਣ ਨੇ, پر میں عرض کراں یہ واراں گرو ارجن دیو جی نے چڑھائیاں نے، یہ جنگی طرز ہے، اس بانی نو جنگی طرز تے گائن کرنا ہے۔ یہ گل وکھری ہے کہ یہ دھنا اجوکے کسی حد تک راگی سنگھاں نو بھول گئیاں نے، کیونکہ دھنا بھی ستگر نے چاڑ دیتی ہیں، جنگی طرز دی دھن کی ہونی چاہیے۔ تو مہاراج نے لکھا ہے ٹنڈے اسرا جے کی دھنی، دھن او گائن کرو جڑی ٹنڈے اسراج دی دھن ہے، للا بہنیما کی دھنی گاونی، چندرہاڑا سوئیاں کی دھنی، یہ دھن نو دھنا چڑی ہوئی نے، تے نو دیاں نو دھنا جنگی ترس دیا نے۔ بہت پرانی گل ہے، بھائی کلیان سنگھ جی بیٹھے نے تے لکھنؤ دے ایک سجن سنگیت دے اتے بہت وڈا گرنتھ لکھ رہا سی، وہ میرے کو لایا تے کہن لگا میں بھارت دے مختلف پہلوان دے فرقیاں دے جو سنگیت دی پرتھا ہے یہ کھوج کر رہے ہیں، تے اے گرو گھر دے جڑی سنگیت دی پرتھا ہے یہ میں جانکاری لینی ہے تھوڑی، تے میرے کو لائے سن، میں انہوں کہہ دیتا سی میں سنگیت دا تھوڑا بہت ادھیئن ضرور کیتا ہے پر باریکیاں میں تینوں نہیں دس سکاں گا۔ مینوں کہن لگا سنگیت دیاں باریکیاں مینوں نہیں چاہی دیاں، سنگیت دی جڑی شیلی ہے، سنگیت دی جڑی اوپرلی روپ ریکھا ہے، میں تے صرف اس دی جانکاری لینی ہے۔ تے میں اس نوں کہہ دیتا کہ اتنے راگ نے گرو گرنتھ صاحب جی مہاراج دے وچ، ادے وچ پڑتالاں وی ہیگیاں نے، تال بدل بدل کے گائن کرنا اور کافی نے۔ پھر اس تو علاوہ خاص گل جڑی دیکھنے دے چاہے او نے چڑیاں ہوئیاں نو دھنا، انہاں نو تو نا وچ مینوں چنگی طرح یاد ہے، اس نے بڑی دلچسپی لئی ہے، ٹنڈے اسرا جے کی دھنی، چندرہاڑا سوئیاں کی دھنی، للا بہلیما کی دھنی، موسے کی وار کی دھنی، یہ تو اس نے بڑی دلچسپی لئی تھی۔ اور میں حیران ہویا جد سال بعد چھپ کے اس کی کتاب آئی نا، تو سانو تے نہ پتا چل سکے نا نو دھنا دی واسوک روپ ریکھا کی، انہیں روپ ریکھا بھی لکھ دیتی سی، انہیں اپنے ڈھنگ نال کھوج کی تھی، بڑی محنت کی تھی، ایک ایک دے کول گیا۔ یہ گل وکھری ہے کہ یہ نو دھنا میں اج سکھ جگت دے کسے حد تک انہاں دی روپ ریکھا کھو گئی ہے، یہ سانو ورثہ ہن سنبھال کے رکھنا پائے گا۔ انی میں عرض کر دیاں، ٹھیک ہے ریفرنس لائبریری تے تباہ ہو گئی، جو ساڈی قوم دی بہت قیمتی ساہتک وراثت سی، اسی سنگیت دی وراثت نو بھی سنبھال کے رکھنا ہے۔ پرانے گائک جنہاں نو گرمت سنگیت دا بودھ ہوئے، انہاں دیاں آوازاں، انہاں دے او گائن کرن دے طور طریقے جڑے پراتن نے، انہاں نو کسے طریقے نال ٹیپ کر کے ریکارڈ کر کے رکھنا ہے۔ اس رنگ دی بھی ہن لائبریری سانو بنانی پے گی، اور یہ بھی نواں اتہاس لکھن لگیاں، اجے میں سمجھدا موجودہ دور دے تے کھوجیاں نو بڑا وقت لگے گا، کتنے گھر اجڑے نے، کتنے بچے یتیم ہوئے نے، کتنی ابلاواں دی عصمت لٹی گئی ہے، کتنے سواگنا دے سواگ لٹے گئے نے، یہ اجے نویں سروں لسٹ بنے گی، یہ تو اجے نویں سروں چھان بین کرنی پے گی، اجے تے پورا پتا ہے ہی نہیں، اجے تے گل اکا دکا پتا چلتا، ادھر اے واردات ہو گئی، فلانے دے گھر اے ہویا، فلانے نال اے ہویا، فلانے نال اے ہویا۔ تو یہ ساری وراثت سانو سنبھال کے رکھنی پے گی، کھوج کرنی پے گی، اور نویں سروں اس پاسے جو ہے چلنا پے گا، محنت کرنی پے گی۔ اور میں یہ بھی عرض کراں، اگر یہ محنت کیتی تے گرو گرنتھ صاحب جی مہاراج دی بانی دا اسی صحیح ڈھنگ نال پرچار پرسار کیتا، اس دیش وچ اجے بھی بہت سارے ایسے نے جو گرو گرنتھ صاحب نال جڑنا چاہندے نے۔ میں مہاراشٹر ਤੇ ਇਧਰ ਛੱਤੀਸਗੜ੍ਹ ਦਾ ਇਲਾਕਾ ਜਿਹੜਾ ਰਾਏਪੁਰ ਦਾ ਘੁੰਮ ਕੇ ਆਇਆ ਤੇ ਛੱਤੀਸਗੜ੍ਹ ਦੇ ਇਲਾਕੇ ਵਿੱਚ ਕੋਈ ਗਾਲਬਨ 96 ਲੱਖ ਦੇ ਕਰੀਬ ਸਤਨਾਮੀ ਰਹਿੰਦੇ ਨੇ ਤੇ ਉਹਨਾਂ ਦੇ ਮੁਖੀ ਮੇਰੇ ਕੋਲ ਆਏ ਤੇ ਉੱਥੋਂ ਦੇ ਨਾਲ ਇੱਕ ਦੋ ਸਿੰਘਾਂ ਨੂੰ ਵੀ ਨਾਲ ਲੈ ਕੇ ਆਏ ਉਹ ਕਹਿਣ ਲੱਗੇ ਕਿ ਸਾਰੇ ਸਿੰਘ ਸੱਜਣ ਨੂੰ ਤਿਆਰ ਆ 96 ਲੱਖ ਦੇ ਕਰੀਬ ਨੇ ਇਸ ਵਕਤ ਜਿਹਦੇ 'ਚ ਕੋਈ 70-80 ਦੇ ਕਰੀਬ ਜਿਹੜੇ ਸਿੰਘ ਸੱਜੇ ਨੇ ਉਹਦੇ 'ਚ ਡਾਕਟਰ ਨੇ ਇੰਜੀਨੀਅਰ ਨੇ ਤੇ ਮੈਂ ਉਹਨਾਂ ਕੋਲ ਸੋਧੇ ਸਿੱਧ ਆਪਣੀ ਤਰਕ ਬੁੱਧੀ ਕਰਕੇ ਪੁੱਛ ਲਿਆ ਤੁਹਾਡੇ ਅੰਦਰ ਸਿੱਖ ਹੋਣ ਦਾ ਜਿਹੜਾ ਜਜ਼ਬਾ ਪੈਦਾ ਹੋਇਆ ਇਹ ਤੁਸੀਂ ਕੋਈ ਬਾਣੀ ਸੁਣੀ ਹੈ ਕੋਈ ਸ਼ਬਦ ਗੁਰੂ ਦਾ ਸੁਣਿਆ ਕੋਈ ਗੁਰੂ ਘਰ ਦਾ ਇਤਿਹਾਸ ਪੜ੍ਹ ਕੇ ਚੋਟ ਲੱਗੀ ਹੈ ਕਹਿਣ ਲੱਗੇ ਨਹੀਂ ਅਸੀਂ ਬ੍ਰਾਹਮਣਾਂ ਦੇ ਸਤਾਏ ਹੋਇਆਂ ਸਾਨੂੰ ਸ਼ੂਦਰ ਸਮਝਦੇ ਨੇ ਇਹਨੂੰ ਸਾਨੂੰ ਅਜੇ ਗੁਰੂ ਘਰ ਦਾ ਤਾਂ ਨਹੀਂ ਪਤਾ ਲੇਕਿਨ ਇਤਨਾ ਪਤਾ ਹੈ ਕਿ ਗੁਰੂ ਘਰ ਦੇ ਸ਼ੂਦਰ ਨਹੀਂ ਆਖਿਆ ਜਾਂਦਾ ਕਿਸੇ ਨੂੰ ਅਸੀਂ ਸਿੱਖ ਬਣਨਾ ਔਰ ਇਸੇ ਤਰੀਕੇ ਨਾਲ ਮਹਾਰਾਸ਼ਟਰ ਵਿੱਚ ਬਣ ਜਾ ਰਹੇ ਨੇ ਸਿਕਲੀ ਘਰ ਨੇ ਮੈਂ ਅਰਜ਼ ਕਰਾਂ ਫਿਰ 40 ਸਾਲ ਵਿੱਚ ਅਸੀਂ ਸਹੀ ਢੰਗ ਨਾਲ ਪ੍ਰਚਾਰ ਕਰਦੇ ਦੇਸ਼ ਦੀ ਅੱਧੀ ਆਬਾਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਹੋਣੇ ਸਨ ਕਿਤਨੀ ਮੈਂ ਅਰਜ਼ ਕਰਦੇ ਜ਼ਿੰਮੇਵਾਰੀ ਹੈ ਹੁਣ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਇਹ ਪ੍ਰਚਾਰ ਹੋਣ ਨਹੀਂ ਦਿੱਤਾ ਕੀਤਾ ਨਹੀਂ ਉਹਨਾਂ ਦੇ ਉੱਤੇ ਜੋ ਗੁਰਦੁਆਰਿਆਂ ਦੇ ਮੁਖੀ ਹੋ ਕੇ ਅਤੇ ਖਿਮਾ ਕਰਨੀ ਦਸਤਕ ਖੜਕਾਉਂਦੇ ਰਹੇ ਪਾਰਲੀਮੈਂਟ ਦੇ ਗੁਰਦੁਆਰਿਆਂ ਦਾ ਧਿਆਨ ਹੀ ਨਹੀਂ ਦਿੱਤਾ ਖਿਆਲ ਹੀ ਨਹੀਂ ਕੀਤਾ ਇਸ ਪਾਸੇ ਮਿਹਨਤ ਹੀ ਨਹੀਂ ਕੀਤੀ ਇਸ ਪਾਸੇ ਸਮਾਂ ਹੀ ਨਹੀਂ ਕੱਢਿਆ ਇਸ ਦੇਸ਼ ਵਿੱਚ ਅਜੇ ਵੀ ਬਹੁਤ ਸਾਰੀ ਧਰਤੀ ਪਈ ਹੈ ਅਸੀਂ ਇਸ ਰੰਗ ਦਾ ਕੰਮ ਕਰ ਸਕਦੇ ਹਾਂ ਬਹੁਤ ਵੱਡੇ ਪੱਧਰ 'ਤੇ ਕੰਮ ਕਰ ਸਕਦੇ ਹਾਂ ਮੇਰੀ ਨਿਗਾਹ 'ਚ ਵੀ ਇਹ ਸਤਨਾਮੀ ਨਹੀਂ ਸਨ ਅੱਜ ਕੀ ਹੋਏ ਕਿਉਂਕਿ ਮੈਂ ਪਿੰਡ ਪਿੰਡ ਗਿਆ ਇੱਧਰ ਮੱਧ ਭਾਰਤ ਦੇ ਇਲਾਕੇ 'ਚ ਇਹਨਾਂ 3-4 ਮਹੀਨਿਆਂ ਦੇ 'ਚ ਉਤਸ਼ਾਹ ਮੇਰਾ ਬਹੁਤ ਵਧਿਆ ਅਤੇ ਮੈਨੂੰ ਹੈਰਾਨਗੀ ਵੀ ਹੋਈ ਇਹ ਲੋਕ ਵਿਚਾਰੇ ਛੋਟੀ ਬਹੁਤੀ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ ਸਿਰ ਦੇ ਉੱਤੇ 2-2 ਗਜ਼ ਦੇ ਨਿੱਕੇ ਨਿੱਕੇ ਦਸਤਾਰੇ ਸਜਾਏ ਹੋਏ 2-3 ਸਿੰਘ ਮੈਨੂੰ ਜਿਹੜੇ ਨਾਲ ਸਨ ਉਹਨਾਂ ਕੋਲ ਮੈਂ ਸੁੱਤੇ ਸੁੱਤ ਪੁੱਛਿਆ ਇਹਨਾਂ ਨੂੰ ਕੋਲ ਪੱਗਾਂ ਨਹੀਂ ਨੇ ਕਹਿਣ ਲੱਗੇ ਇਹ ਪੱਗ ਲੈਣ ਦੀ ਸਮਰੱਥਾ ਨਹੀਂ ਰੱਖਦੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦੇ ਨੇ ਪਿੰਡਾਂ ਦੇ ਥੋੜ੍ਹੇ ਨੇ ਜਿਹੜੇ ਸੰਪੰਨ ਨੇ ਉਹ ਕਰ ਲੈਂਦੇ ਅਤੇ ਫਿਰ ਮੇਰੇ ਮਨ 'ਚ ਖਿਆਲ ਪੈਦਾ ਹੋਏ ਅਤੇ ਲੰਬੇ ਤੌਰ ਤਰੀਕੇ ਨਾਲ ਸਿਲਸਿਲਾ ਚਲਾਉਣਾ ਪਏਗਾ 5 ਕਕਾਰ ਲੱਖਾਂ ਦੀ ਤਾਦਾਦ ਵਿੱਚ ਦਸਤਾਰਾਂ ਚਾਹੀਦੀਆਂ ਨੇ ਸਿੰਘ ਸੱਜਣ ਨੂੰ ਤਿਆਰ ਗੁਰਦੁਆਰੇ ਉੱਥੇ ਕੋਈ ਬਣਾਏ ਹੁਣ ਹਰ ਥਾਂ 'ਤੇ ਗੁਰਦੁਆਰੇ 'ਤੇ ਸੋਨਾ ਲਾਉਣਾ ਸੰਗਮਰਮਰ ਲਾਉਣਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਭਾਵੇਂ ਤੁਸੀਂ ਔਖੇ ਹੋਵੋ ਉਹ ਗੱਲ ਵੱਖਰੀ ਹੈ ਹੁਣ ਉਹਨਾਂ ਪਿੰਡਾਂ 'ਚ ਛੋਟੇ ਛੋਟੇ ਗੁਰਦੁਆਰੇ ਬਣਾਓ ਹੁਣ ਜੀਵਦੇ ਜਾਗਦੇ ਸਿੱਖੀ ਦੇ ਮੰਦਰ ਖੜ੍ਹੇ ਕਰੋ ਤਾਂ ਕਿ ਕਿਸੇ ਦੋਖੀ ਦੀ ਹਿੰਮਤ ਨਾ ਪੈ ਸਕੇ ਮੁਲਕੇ ਸਾਡੇ ਸੀਨਿਆਂ ਨੂੰ ਜੋ ਹੈ ਗੋਲੀਆਂ ਨਾਲ ਛਲਨੀ ਕਰੇ ਇਸ ਢੰਗ ਦਾ ਕੋਈ ਕੰਮ ਕਰੀਏ ਇਸ ਢੰਗ ਦਾ ਉੱਦਮ ਉਪਰਾਲਾ ਕਰੀਏ ਕਿ ਇਹ ਕੁਛ ਮੈਂ ਉੱਧਰ ਕਲਕੱਤੇ ਸੰਮੇਲਨ 'ਚ ਥਾਂ ਥਾਂ 'ਤੇ ਕਹਿੰਦਾ ਆਇਆ ਕਹਿੰਦਾ ਤਾਂ ਮੈਂ ਬਹੁਤ ਪੁਰਾਣੇ ਸਮੇਂ ਤੋਂ ਸੀ ਲੇਕਿਨ ਬਣਜਾਰਿਆਂ ਦੇ ਬਾਰੇ ਜੋ ਕੁਛ ਮੈਂ ਆਖਿਆ ਲੋਕਾਂ ਨੇ ਇਤਨੀ ਤਵੱਜਾ ਨਾਲ ਸੁਣਿਆ ਨਹੀਂ ਸੀ ਅਜੋਕਾ ਜੋ ਜਜ਼ਬਾ ਸਿੱਖ ਕੌਮ ਦਾ

0: ਕਿ ਤੁਸੀਂ ਆ ਕੋਈ ਦੁਸ਼ਟ ਨੇ, ਦੋਖੀ ਨੇ। ਫਿਰ ਮੈਂ ਕਹਿੰਦੀ ਅਸੀਂ ਤੇ ਮੁੱਢਤਾਂ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਹਾਂ, ਅਸੀਂ ਮੰਨਦੇ ਹੀ ਨਹੀਂ ਕਿ ਸ਼ਸਤਰਾਂ ਨਾਲ ਕੋਈ ਜੋ ਹੈ ਗੁਰਦੁਆਰਾ ਜਾਂ ਧਾਰਮਿਕ ਸਥਾਨ ਭ੍ਰਸ਼ਟ ਹੁੰਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਇਹ ਤੇ ਮੇਰੇ ਪੀਰ ਨੇ, ਇਹ ਤੇ ਮੇਰੇ ਗੁਰੂ ਨੇ, ਮੈਂ ਤੇ ਇਹਨਾਂ ਤੋਂ ਮੱਥਾ ਟੇਕ। ਇੱਥੇ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮੰਪਿਤ ਪਾਰੰ ਜੈ ਤੇਗੰ। ਮੈਂ 10 ਦਿਨ ਹਜ਼ੂਰ ਸਾਹਿਬ ਰਿਹਾ ਪਿਛਲੇ 2 ਮਹੀਨੇ ਦੌਰਾਨ, ਤੇ ਸਵੇਰੇ ਸਵੇਰੇ ਜੋ ਮੈਂ ਪਰਿਕਰਮਾ ਕਰਕੇ ਜਦ ਮੱਥਾ ਟੇਕਾਂ, ਥੜੇ ਦੇ ਉੱਤੇ ਪੁਜਾਰੀ ਸਾਹਿਬ ਨੇ ਸਜਾ ਕੇ ਰੱਖੇ ਪਿਸਟਲ ਬੰਦੂਕਾਂ ਤਲਵਾਰਾਂ ਭਾਲੇ, ਤੇ ਪਹਿਲੇ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਅੱਗੇ ਜਾਂਦੇ ਨੇ ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ। ਥੜੇ ਦੇ ਉੱਤੇ ਸਜਾ ਕੇ ਰੱਖੇ ਨੇ ਸਾਰੇ ਦੇ ਸਾਰੇ ਸ਼ਸਤਰ, ਤੇ ਸਾਰੀ ਦੁਨੀਆਂ ਮੱਥਾ ਟੇਕਦੀ ਹੈ, 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਹੈ। ਪਿਸਟਲਾਂ ਨੂੰ, ਬੰਦੂਕਾਂ ਨੂੰ, ਰਿਵਾਲਵਰ ਪਏ ਨੇ, ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ, ਮੱਥਾ ਪੈ ਟੇਕਦੇ। ਸ਼ਸਤਰਾਂ ਨੂੰ ਗੁਰੂ ਦੀ ਤਰ੍ਹਾਂ ਪੂਜਿਆ ਜਾ ਰਿਹਾ। ਆਪਣੇ ਸਿਪਾਹੀ ਦਾ ਸ਼ਸਤਰ ਤੇ ਜੋ ਹੈ ਸਿਪਾਹੀ ਦਾ ਗੁਰੂ ਤੇ ਸ਼ਸਤਰ ਹੀ ਹੋਵੇਗਾ, ਔਰ ਕੌਣ ਹੋਵੇਗਾ? ਸੰਤ ਦਾ ਗੁਰੂ ਗ੍ਰੰਥ ਹੋਵੇਗਾ, ਸਿਪਾਹੀ ਦਾ ਗੁਰੂ ਸ਼ਸਤਰ ਹੋਵੇਗਾ। ਤੇ ਅਸੀਂ ਕੇਵਲ ਸੰਤ ਨਹੀਂ, ਕੇਵਲ ਸਿਪਾਹੀ ਨਹੀਂ, ਸੰਤ ਸਿਪਾਹੀ, ਸਾਡੇ ਗੁਰੂ ਵੀ ਦੋ, ਸ਼ਸਤਰ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਡੇ ਗੁਰੂ ਨੇ। ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪੁਰਾਣੇ ਗੁਰਦੁਆਰਿਆਂ 'ਚ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਰਿਹਾ। ਇਹ ਦੋ ਗੁਰੂਆਂ ਦਾ ਪ੍ਰਕਾਸ਼ ਹੁੰਦਾ ਰਿਹਾ। ਯਹੀ ਹਮਾਰੇ ਪੀਰ, ਇਹ ਮੇਰੇ ਪੀਰ ਨੇ, ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ, ਇੱਕ ਮੇਰੀ ਮਨ ਦੀ ਰੱਖਿਆ ਕਰਦਾ ਹੈ। ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ ਹੈ, ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ ਹੈ। ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਹਾਂ, ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ, ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ? ਇਤਰਾਜ਼ ਨਹੀਂ ਕੀਤਾ ਸੀ, ਦੇਸ਼ ਗੁਲਾਮ ਸੀ, ਆਜ਼ਾਦੀ ਦਿਲਾਣਗੇ, ਦੇਸ਼ ਆਜ਼ਾਦ ਹੋ ਗਿਆ, ਹੁਣ ਇਤਰਾਜ਼। ਇਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ, ਬਸ ਇਸ ਵਾਸਤੇ ਇਤਰਾਜ਼, ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ। ਜੇ ਇਹ ਦੇਸ਼ ਦੇ ਚੋਂ ਦੋਖੀਆਂ ਨੂੰ, ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ, ਤੇ ਦੇਸ਼ ਨੂੰ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ, ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਏ, ਨਿਕੰਮੇ ਤੇ ਬੈਠਣਗੇ ਨੇ, ਤੇ ਹੋ ਸਕਦਾ ਰਾਜਪਾਠ ਨਾ ਪ੍ਰਾਪਤ ਕਰਨ। ਤੋ ਫਿਰ ਮੈਂ ਕਰਨੀ ਤਰ੍ਹਾਂ ਤਰ੍ਹਾਂ ਦੀ ਬੁਲਾੜ ਤੇ ਨਿੰਦਾ ਸਮੁੱਚੇ ਦੇਸ਼ ਵਿੱਚ, ਭਾਵੇਂ ਹਰ ਸ਼ਹਿਰ ਵਿੱਚ ਮੈਂ ਆਪਣੇ ਢੰਗ ਨਾਲ ਕੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆਇਆ, ਜਿਹੜੇ ਵੀ ਅਖਬਾਰੀ ਰਿਪੋਰਟਰ ਮਿਲਦੇ ਰਹੇ, ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹੇ, ਤਨਸ ਕਰਦੇ ਰਹੇ, ਮੈਂ ਕਿਹਾ ਇਸ ਦੇਸ਼ ਦੇ ਤਮਾਮ ਪ੍ਰਾਚੀਨ ਮਹਾਂਪੁਰਸ਼ ਸ਼ਸਤਰਧਾਰੀ ਸਨ। ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ ਸ਼੍ਰੀ ਕ੍ਰਿਸ਼ਨ ਗਲਤ ਨੇ, ਉਹ ਸ਼ਸਤਰਧਾਰੀ ਨੇ। ਸ਼੍ਰੀ ਰਾਮ ਸ਼ਸਤਰਧਾਰੀ ਨੇ, ਸ਼੍ਰੀ ਕ੍ਰਿਸ਼ਨ ਸ਼ਸਤਰਧਾਰੀ ਨੇ, ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ, ਗਦਾ ਲੈ ਕੇ ਖੜੇ ਨੇ ਹਨੂੰਮਾਨ, ਪਰਸ਼ੁਰਾਮ ਇੱਥੇ ਕੁਲਾੜਾ ਮੁੰਡੇ ਤੇ ਲਈ ਫਿਰਦੇ ਨੇ, 28 ਦਫ਼ਾ ਉਹਨਾਂ ਨੇ ਛਤਰੀਆਂ ਦਾ ਨਾਸ਼ ਕੀਤਾ, ਮੁੰਡੇ ਤੇ ਲਈ ਫਿਰਦੇ ਨੇ, ਕੁਲਾੜਾ ਮੋਢੇ ਤੇ ਖੂਨ ਨਾਲ ਲਿਬੜਿਆ ਹੋਇਆ, ਤੇ ਆਖਿਆ ਜਾਂਦਾ ਭਗਵਾਨ ਪਰਸ਼ੁਰਾਮ। ਕਮਾਲ ਦੀ ਗੱਲ, ਇੱਕ ਕੁਲਾੜਾ ਲਈ ਫਿਰਦਾ, ਇੱਕ ਗਦਾ ਲਈ ਫਿਰਦਾ, ਇੱਕ ਦੇ ਹੱਥ 'ਚ ਤ੍ਰਿਸ਼ੂਲ ਹੈ, ਇੱਕ ਕੋਲ ਧਨੁਸ਼ਬਾਣ ਹੈ, ਇੱਕ ਹੱਥ 'ਤੇ ਸੁਦਰਸ਼ਨ ਚੱਕਰ ਲਈ ਫਿਰਦਾ, 28 ਖੂਨੀ ਸੈਨਿਆ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ। ਇਹ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ, ਤੇ ਮੈਂ ਕਹਿੰਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਤ ਵੀ ਭਗਵਾਨ ਹੀ ਹੈ, ਉਸ ਤੋਂ ਘੱਟ ਨਹੀਂ। ਜਾਇਜ਼ ਗੱਲਾਂ ਨੇ, ਕੋਈ ਨਾਜਾਇਜ਼ ਗੱਲ ਨਹੀਂ। ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਪੁਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਹੈ, ਅਸੀਂ ਸਾਂਭ ਕੇ ਰੱਖੀ ਹੈ, ਤੁਸੀਂ ਗਵਾ ਬੈਠੇ। ਭਾਰਤ ਦੀ ਪੁਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਤਮਾਕੇ ਸਾਧਾਰੀ ਸਨ, ਤਮਾਮ ਦੇ ਤਮਾਮ ਰਾਮ ਦੇ ਸਿਰ ਤੇ ਜੂੜਾ ਹੈ, ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ, ਰਿਸ਼ੀ ਵਿਸ਼ਿਸ਼ਟ ਲੰਬਾ ਦਾੜਾ ਰੱਖਦੇ ਨੇ। ਤੇ ਮੈਂ ਕਈ ਦਫ਼ਾ ਤੁਹਾਨੂੰ ਸੁਣਾਇਆ, ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ, ਖੋਤੇ ਦੀਆਂ ਬਣੀਆਂ ਹੋਈਆਂ, ਗਊਆਂ ਦੀਆਂ ਬਣੀਆਂ ਹੋਈਆਂ, ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ, ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ, ਵਿਸ਼ਿਸ਼ਟ ਬਣਾਉਂਦੇ ਨੇ, ਰਾਮ ਦਾ ਜੂੜਾ ਬਣਾਉਂਦੇ ਨੇ। ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ, ਤੇ ਖਿਮਾ ਕਰਨੀ, ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ? ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ੇਸ਼ ਦਾ ਰੂਪ ਕਾਇਮ ਰੱਖਿਆ। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ ਅਸੀਂ ਅੱਗੇ, ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ, ਨਿੰਦਾ ਉਸਦੀ ਜ਼ਰੂਰ ਹੋਵੇਗੀ। ਇਤਨੀ ਮੈਰਿਜ ਕਰਾਂ, ਤਾਂ ਮੈਰਿਜ ਕਰਿਆ ਸੀ सिमरन उस दा करना है जो अगे है, तू निर्गुण है ते किसे गुणवान दा जो है सिमरन कर, तेरे कुल कोई कला नहीं ते किसे कलाकार दा सिमरन कर, लाजमी कर। तू निर्गुण है किसे गुणा दे सागर दा सिमरन कर, तू निर्बल है किसे बलवान दा सिमरन कर, और सिमरन दे आसरे ते उस दे नाल जुड़ ताकि तुम भी बलवान होवे, तुम भी गुणवान होवे। किसे कलाकार को तुसी बैठोगे तो दिमागी शक्ति तो कम लेना पड़ेगा, साई कविता सीख सकोगे, संगीत सीख सकोगे, इल्म में मसूरी सीख सकोगे, आखिर याद करो।
1: केलबू दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवार विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे। साडे स्टूडियो दे टेलीफोन नंबर ता आप जी नु पता ही है, जे नहीं ता ओ भी लिख लो जी। एरिया कोड 250-392-3374 अति फैक्स नंबर एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions, please call 250-392-3874.

ਨਾਮ ਦ੍ਰਿੜਾਏ। ਜਪ ਹਰ ਹਰ ਨਾਮ ਵਿਗਸੇ ਰਾਮ, ਜਪ ਹਰ ਹਰ ਨਾਮ ਕਮਲ ਪ੍ਰਗਾਸੇ, ਹਰ ਨਾਮ ਨਵੰਗ ਨਿਧ ਪਾਈ, ਹਉ ਮੈਂ ਰੋਗ ਗਿਆ ਦੁਖ ਲਾਥਾ, ਹਰ ਸਹਿਜ ਸਮਾਧ ਲਗਾਈ, ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ, ਹਉ ਜੀਵਾਂ ਸਤਿਗੁਰ ਦੇਖ ਸਰਸੇ, ਕੋਈ

ਚੰਗਾ ਮੰਦਾ ਕਿਛ ਸੂਝੈ ਨਾਹੀ, ਇਹ ਤਨ ਏਵੈ ਕੋਵੈ। ਐਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਡਹੰਸ ਮਹਿਲਾ ਪਹਿਲਾ, ਆਵੋ ਮਿਲੋ ਸਹੇਲੀਓ, ਸਚੜਾ ਨਾਮ ਲਏ ਹਾਂ, ਰੋਵੈ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ, ਜਿਸ ਕਾ ਕੀਆ ਤਿਨਹੀਂ ਲੀਆ, ਹੋਆ ਕਿਸੇ ਕਾ ਭਾਣਾ। ਜੋ ਤਿਨ ਕਰ ਪਾਇਆ ਸੋ ਆ ਗਏ ਆਇਆ, ਅਸੀਂ ਕੀ ਹੁਕਮ ਕਰੇ ਹਾਂ, ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣੇ ਐਸਾ ਕੋਏ, ਸੇਵਿਓ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆ ਗਏ ਹੋਏ, ਪੰਥ ਸੁਹੇਲੇ ਜਾਵੋ ਤਾਂ

ਬਾਬਾ ਫਤਿਹੜਾ ਮੇਲ ਨਾ ਕੀਤੇ ਪ੍ਰੀਤਮ ਕੀਆ ਦੇਹ ਅਸੀਸਾ ਹੈ। ਆਸੀਸਾ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਪੂਲੇ ਨਾਵੋ ਥੇਵੋ ਥਾਵੋ ਗੁਰ ਸਬਦੀ ਸਤਿ ਖੇਲੋ।

ਵਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗਲਤਾਗਾ ਉੱਚੀ ਮਤ ਪਾਇਆ।

ਆਈਏ ਕਾਰਜ ਸਭ ਕੁਛ ਕਰਨ ਜੋਗ ਆ ਤਨ ਰੰਡ ਨਾ ਕਬੂ ਬਹਿ ਸਈ ਨਾ ਕਦੇ ਹੋਵੇ ਸੋਗ ਨਾ ਕਦੇ ਹੋਵੇ ਸੋਗ ਅੰਦਿਨ ਰਸ ਭੋਗ ਆ ਤਨ ਮਹਿਲ ਸਮਾਣੀ ਦਿਨ ਪ੍ਰਿਉ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣ ਸਾਰੇ ਆਪਣੇ ਕੰਤ ਸਮਾਲੇ ਨਾ ਕਦੇ ਲਗੇ ਵਿਜੋਗੋ ਸਚੜਾ ਫਿਰ ਸਾ ਲਾਈਐ ਸਭ ਕਿਛ ਕਰਨੇ ਜੋਗੋ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲੈ ਮਿਲਾਏ ਸਾ ਤਨ ਪ੍ਰਿਯ ਕੈ ਰੰਗ ਰਤੀ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਸ ਪੁੰਨੀ ਅੰਤਰ ਕਿੰਨੀ ਮਿਲਿਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨਮਾਤੀ ਤਿਰਕੈ ਅੰਤ ਸਮਾਏ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲੈ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹੋ ਤਿਨ ਪੂਤੋਂ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਫਿਰ ਸਚੜਾ ਮਿਲੈ ਸਹਿ ਸੁਭਾਏ ਫਿਰ ਸੱਚਾ ਮਿਲੈ ਆਏ ਸਾਥ ਕਮਾਏ।

ਮੈਂ ਵਾਰੋ ਵਾਰਾ ਵਧਵੇਂ ਬਿਕਾਰਾ ਗਿਆਨ ਵਿਹੂਣੀ ਮੂਠੀ ਬਿਨ ਸਬਦੈ ਫਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗੁਣਿਆਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਇਨ ਆਵਣ ਜਾਣ ਸੰਸਾਰੇ ਸੋ ਫਿਰ ਸੱਚਾ ਸਭ ਹੀ ਸਾਚਾ ਹੈ ਨਾ ਉਹ ਮਰੇ ਨਾ ਜਾਏ ਉਲੀ ਫਿਰੈ ਤਨ ਆਣੀਆਂ ਰੰਡ ਬੈਠੀ ਦੂਜੇ ਪਾਏ ਰੰਡ ਬੈਠੀ ਦੂਜੇ ਪਾਏ ਮਾਇਆ ਮੋਹ ਦੁੱਖ ਪਾਏ ਆਵ ਕਟੈ ਤਨ ਖੀਜੈ ਜੋ ਕੁਛ ਆਇਆ ਸਭ ਕੁਛ।

ਸਚਾਰ ਸੱਚੇ ਸ਼ਬਦ ਹਰ ਸਦਾ ਦਰ ਸੱਚੇ ਸਚਾਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ ਕਰਤਾਰ ਮਹਿਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖਟਣਾ ਬਿਖਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੇ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹ ਮੈਲੇ ਸ਼ਬਦ ਨਾ ਜਾਣਨੇ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਪਉ ਛੋੜਿਆ ਮਨ ਹੱਥ ਕੰਮ ਨਾ ਆਵੇ ਰਾਸ ਜਮਪੁਰ ਬੱਧੇ ਮਾਰੀਏ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜੋ ਦਿਨ ਰਾਤ ਜਿਨ ਜਗਨ ਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇੱਕ ਨਿਮਕ ਨਿਮਕ ਜਿਨ ਹਰ ਕਾ ਹਰ ਪੰਥ ਬਤਾਇਆ ਇੱਕ ਸਤਿਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ

हर हर दुख पाया भक्त वत्सल हर बिरद है ओ मांगो भक्त वत्सल

तारीख है। मैं सिखा मन तुझ आकर के नानक हर हर अमृत।

ਲੋੜਵੰਦਾਂ ਤੇ ਦਇਆਲਤਾ ਕਰਨ ਵਾਲੇ ਪ੍ਰਭੂ ਦੋਨਾਂ ਰੂਪਾਂ ਦਾ ਬਿਆਨ ਕੀਤਾ ਹੈ। ਐਸਾ ਭਾਈ ਗੁਰਦਾਸ ਜੀ ਦੀ ਇੱਕ ਕਵਿਤਾ ਦੀ ਰਚਨਾ ਵਿੱਚ ਇਹਨਾਂ ਦੋਹਾਂ ਰੂਪਾਂ ਦਾ ਫਰਕ ਜਿਹੜਾ ਉਹ ਸਪਸ਼ਟ ਕੀਤਾ ਗਿਆ ਸੀ। ਭਗਤ ਵਛਲ ਸੁਣ ਹੋਤ ਹੋ ਨਿਰਾਸ ਹਿਰਦੇ, ਪਤਤ ਪਾਵਨ ਸੁਣ ਆਸਥਾ ਉਰਧਾਰ ਹੋ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰਗਤ, ਦੀਨ ਕੋ ਦਇਆਲ ਸੁਣ ਪੈ ਭਰਮ ਤਾਰ ਹੋ। ਤੂੰ ਭਗਤ ਵਛਲ, ਮੈਂ ਭਗਤ ਹਾਂ ਨਹੀਂ, ਮੈਨੂੰ ਤੇਰੇ ਭਗਤ ਵਛਲ ਹੋਣ ਦਾ ਲਾਭ ਤਾਂ ਹੈ ਜੇ ਮੈਂ ਭਗਤਾਂ ਦੀ ਲਾਈਨ ਵਿੱਚ ਖੜਾ ਹੋਣ ਦੇ ਕਾਬਲ ਹੋਵਾਂ। ਉਹਨਾਂ ਦੀ ਪੰਗਤ ਵਿੱਚ ਬੈਠਣ ਦਾ ਆਪਣੇ ਆਪ ਨੂੰ ਹੱਕਦਾਰ ਸਮਝਾਂ। ਭਗਤ ਹੋਣਾ ਕੋਈ ਅਸਰ ਨਹੀਂ, ਭਗਤ ਹੋਣਾ ਕੋਈ ਸੌਖਾ ਨਹੀਂ। ਜਿਵੇਂ ਗੁਰੂ ਆਪਣੀ ਰਚਨਾ ਤੋਂ ਬੋਲਦਾ ਹੈ ਰੱਬੀ ਬਾਣੀ, ਤੇ ਭਗਤ ਜਦੋਂ ਬੋਲਦੇ ਨੇ ਉਹਨਾਂ ਦੀ ਰਚਨਾ, ਉਹਨਾਂ ਦੇ ਸ਼ਬਦ, ਉਹਨਾਂ ਦੀ ਬਾਣੀ ਵਿੱਚ ਵੀ ਓਨੀ ਮਹਾਨਤਾ ਬਣਦੀ ਹੈ। ਪਤਾ ਨਹੀਂ ਇਹੋ ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਗੁਰੂ ਦੇ ਰਾਹੀਂ ਆ ਰਹੀ ਹੈ ਉਸਨੂੰ ਵੀ ਅਸਥਾਨ ਮਿਲਿਆ ਹੈ, ਜੋ ਭਗਤ ਦੇ ਰਾਹੀਂ ਆ ਰਹੀ ਹੈ ਉਸਨੂੰ ਵੀ ਅਸਥਾਨ ਮਿਲਿਆ। ਉਹਨੂੰ ਅਸੀਂ ਭਗਤ ਬਾਣੀ ਆਖਦੇ। ਇਸ ਲਈ ਭਗਤ ਹੋਣਾ ਕੋਈ ਆਸਾਨ ਨਹੀਂ, ਸੌਖਾ ਨਹੀਂ। ਭਗਤ ਮੁੱਖ ਹੈ ਤੇ ਬੋਲਦੇ ਤੇ ਬਚਨ ਹੋ ਬੰਦੇ, ਪ੍ਰਗਟ ਪਹਾੜਾਂ ਜਾਪਦੇ, ਸਭ ਲੋਕ ਸੁਣਦੇ। ਇਸ ਲਈ ਹੈ ਪ੍ਰਭੂ ਜਦੋਂ ਤੇਰਾ ਨਾਮ ਭਗਤ ਵਛਲ ਸੁਣਨਾ ਤੇ ਸੋਚਣਾ ਮੈਨੂੰ ਕੀ ਫਾਇਦਾ, ਮੈਂ ਤੇ ਭਗਤ ਹਾਂ। ਪਰ ਜਦੋਂ ਤੇਰਾ ਨਾਮ ਦੀਨ ਦਿਆਲ ਸੁਣਨਾ, ਲੋੜਵੰਦ ਦੀ ਜੈਸੀ ਕਿਸੇ ਨੂੰ ਲੋੜ ਹੈ, ਜ਼ਰੂਰਤ ਹੈ, ਜਿਹੜਾ ਕੋਈ ਗਰੀਬ ਹੈ, ਮੁਫਲਿਸ ਹੈ, ਨਿਆਸਰਾ ਹੈ, ਨਿਥਾਵਾਂ ਹੈ, ਅਨਾਥ ਹੈ, ਤੂੰ ਉਹਦੇ ਤੇ ਰਹਿਮਤ ਕਰਨਾ। ਜਿਹਦੇ ਕੋਲ ਰਹਿਮ ਹੈ ਤੇ ਜਦੋਂ ਤੇਰੇ ਕੋਲ ਰਹਿਮ ਦੇ ਖਜ਼ਾਨੇ ਨੂੰ ਦੇਖਣਾ, ਮੈਂ ਝੋਲੀ ਅੱਡ ਕੇ ਖਲੋ ਜਾਂਦਾ, ਚਲੋ ਰਹਿਮ ਤੇ ਮੇਰੀ ਝੋਲੀ ਪਾ ਸਕਦਾ ਹੈ। ਦੀਨ ਦਿਆਲ, ਇਸ ਲਈ ਮੇਰੀ ਬੇਨਤੀ ਸੁਣ, ਹੇ ਪ੍ਰਭੂ, ਹੇ ਰਾਜਾਨ ਰਾਜ, ਮੈਂ ਤੇਰੀ ਸ਼ਰਨ ਆਇਆ, ਮੇਰੀ ਬੇਨਤੀ ਸੁਣ। ਤੂੰ ਰਹਿਮ ਝੋਲੀ ਪਾਉਣ ਵਾਲਾ, ਦੀਨ ਦਿਆਲ ਹੈ, ਤੇ ਮੈਂ ਤੇਰੇ ਕੋਲੋਂ ਰਹਿਮਤ ਮੰਗਣਾ, ਪਰ ਰਹਿਮਤ ਮੰਗਣਾ ਤੇਰੇ ਨਾਮ ਦੇ ਰੂਪ ਵਿੱਚ, ਬਖਸ਼ਿਸ਼ ਕਰਕੇ ਮੇਰੀ ਝੋਲੀ ਨਾਮ ਪਾ ਦੇ, ਕਿਉਂਕਿ ਮੈਂ ਤੇਰੇ ਨਾਮ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ। ਤੇਰਾ ਨਾਮ ਬਲਵਾਨ ਹੈ, ਜਿੰਦਾ ਜਿਹਨੂੰ ਸੁਣਦਿਆਂ ਹੀ ਜਮ ਦੇ ਦੂਤ ਵੀ ਨੱਸ ਜਾਂਦੇ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਮੈਂ ਇਹੋ ਜਿਹੇ ਨਾਮ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ, ਉਹਦੇ ਖਿਲਾਵੇ ਉਹਦੇ ਘੇਰੇ ਵਿੱਚ ਰਹਿਣਾ। ਚੌਗਿਰਦ ਹਮਾਰੇ ਆਰਾਮ ਕਰ, ਐਸੀ ਕਾਰ ਦੇ ਅੰਦਰ ਰਹਿਣਾ ਚਾਹੁੰਦਾ, ਮੈਨੂੰ ਇਸ ਸ਼ਰਨ ਦੀ ਲੋੜ ਹੈ। ਇਸ ਲਈ ਹੇ ਨਾਮੀ, ਮੈਂ ਤੇਰੇ ਕੋਲੋਂ ਤੂੰ ਦੀਨ ਦਿਆਲ ਹੈ ਇਹ ਰਹਿਮਤ ਮੰਗਣਾ।

ਲਗਾਤਾਰ ਸਿਸਟਮ ਚੱਲਦੇ, ਤੂੰ ਸਾਰਿਆਂ ਵਿੱਚ ਵੱਸ ਰਹੀ, ਆਪਣਾ ਕੰਟਰੋਲ ਕਰਨੀ। ਹੁਣ ਇੱਥੇ ਮਸਲਾ ਇਹ ਆ ਗਿਆ ਕਿ ਉਹ ਕੰਟਰੋਲ ਕਰਨ ਵਾਲੀ ਸ਼ਕਤੀ ਦਾ ਰੂਪ ਕੀ ਹੈ। ਬਾਰ ਬਾਰ ਨਾਮ ਦੀ ਗੱਲ ਕਿਉਂ ਚੇਤਾ ਕਰਾਈਏ? ਇਹ ਗੱਲ ਵੱਖਰੀ ਹੈ ਕਿ ਮਨੁੱਖ ਨੇ ਨਾਮ ਦਾ ਲਫ਼ਜ਼ ਤਾਂ ਚੇਤਾ ਕਰ ਲਿਆ, ਨਾਮ ਦੀ ਪਰਿਭਾਸ਼ਾ ਨਹੀਂ ਸਮਝੀ। ਨਤੀਜਾ ਇਹ ਨਿਕਲਿਆ ਕਿ ਮਨੁੱਖ ਨੇ ਨਾਮ ਦੇ ਵੱਖ ਵੱਖ ਰੂਪ ਬਣਾ ਲਏ, ਵੱਖ ਵੱਖ ਕਿਸਮਾਂ ਬਣਾ ਲਈਆਂ ਤੇ ਆਪਣੇ ਆਪਣੇ ਢੰਗ ਦੀ ਕਿਸਮ ਪਰਿਭਾਸ਼ਾ ਬਿਆਨ ਕਰਨ ਲੱਗ ਪਿਆ ਨਾਮ ਦੀ। ਗੁਰੂ ਇੱਥੇ ਸਮਝਾਉਣਾ ਚਾਹੁੰਦੇ, ਜਿਹਨੂੰ ਮੈਂ ਰੱਬੀ ਸ਼ਕਤੀ ਆਖ ਰਿਹਾ, ਜਿਹੜੀ ਸਾਰੇ ਬ੍ਰਹਿਮੰਡ ਨੂੰ ਕੰਟਰੋਲ ਕਰ ਰਹੀ ਹੈ, ਜਿਹੜੀ ਸਾਰਿਆਂ ਦੇ ਵਿੱਚ ਵੱਸ ਰਹੀ ਹੈ, ਜਿਹਦੇ ਹੁਕਮ ਬਿਨਾਂ ਪੱਤਾ ਨਹੀਂ ਝੁੱਲਦਾ, ਉਹ ਆਖਰ ਹੁਕਮ ਕੀ ਹੈ?

नानक हुक्म जे बुझे तो हम बे करे ना कोई। ਜੇ ਹੋਮ ਚਲੀ ਗਈ ਤੇ ਸਵੇਰ ਵਾਲਾ ਕੰਸਟ ਆਪਾਂ ਮਿਟ ਗਿਆ ਤੇ ਆਪੇ ਦਾ ਮਿਟਾਣਾ ਨਵਾਂ ਜੀਵਨ ਬਣ ਗਿਆ, ਉਹ ਨਵਾਂ ਜੀਵਨ ਮਿਲਾਪ ਦਾ ਸਾਧਨ ਬਣ ਗਿਆ। ਇਹਦਾ ਮਤਲਬ ਨਵਾਂ ਜੀਵਨ ਦੇਣ ਵਾਲਾ ਉਹ ਵੀ ਨਾਮ ਹੈ, ਕਿਉਂਕਿ ਹੁਕਮ ਹੈ ਨਾ, ਤੇ ਹੁਕਮ ਜਦੋਂ ਬੁੱਝ ਲਾਏ ਉਦੋਂ ਹੋਮ ਮਿਟ ਜਾਂਦੀ, ਆਪਾਂ ਮਿਟ ਜਾਂਦਾ, ਆਪਸ ਵਿੱਚ ਲਿੰਕ ਹੋ ਜਾਂਦਾ, ਲੰਬੋ ਚੀਜ਼ ਜਾਂਦਾ। ਹੁਕਮ ਤੇ ਹੋਂ ਦੋ ਚੀਜ਼ਾਂ ਬਿਲਕੁਲ ਵੱਖ ਵੱਖ ਨੇ। ਜਿੱਥੇ ਹੁਕਮ ਆਪਣਾ ਪ੍ਰਭਾਵ ਲੈ ਆਉਂਦਾ ਉੱਥੇ ਹੋਂ ਚਲੀ ਜਾਂਦੀ। ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ। ਹੁਣ ਇਹ ਦੇਖਣਾ ਵੀ ਉਹ ਹੁਕਮ ਜਿਹੜਾ ਹੈ ਜੇ ਉਹਨੂੰ ਬੁਝਣਾ ਹੈ ਪਛਾਣਨਾ ਹੈ ਤਾਂ ਕਿਵੇਂ ਪਛਾਣਿਆ ਜਾਏ। ਗੁਰੂ ਕਹਿੰਦੇ ਨੇ ਜਦੋਂ ਮੈਂ ਹੁਕਮ ਦੀ ਪਛਾਣ ਕੀਤੀ, ਹੁਣ ਤੱਕ ਤਾਂ ਵਸਤੂਆਂ ਦੀ ਪਛਾਣ ਕੀਤੀ ਸੀ ਮੈਂ, ਤੇ ਉਹਨਾਂ ਵਸਤੂਆਂ ਨੂੰ ਦੇਖ ਕੇ ਵਿਸਮਾਦ ਹੋ ਰਿਹਾ ਸਾਂ। ਹੁਣ ਤੱਕ ਤਾਂ ਕੁਦਰਤ ਦੀ ਪਛਾਣ ਕੀਤੀ ਸੀ ਨਾ, ਤੇ ਕੁਦਰਤ ਦੀਆਂ ਵਸਤੂਆਂ ਕੁਦਰਤ ਦੇ ਅੰਗਾਂ ਨੂੰ ਵੇਖ ਕੇ ਵਿਸਮਾਦ ਹੋ ਰਿਹਾ ਸਾਂ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਵੇਦ, ਕੁਦਰਤ ਦਿਸਣ, ਕੁਦਰਤ ਸੁਣੀ, ਸਭ ਕੁਛ ਜੋ ਕੁਛ ਤੇਰੇ ਨਾਲ ਸੰਬੰਧਿਤ ਹੈ। ਪਰ ਹੁਣ ਮੈਂ ਇਸ ਤੋਂ ਅੱਗੇ ਵਧਿਆ, ਹੁਣ ਮੈਂ ਤੇਰੇ ਹੁਕਮ ਨੂੰ ਪਛਾਣਿਆ। ਇਸ ਲਈ ਹੁਣ ਜਦੋਂ ਮੈਂ ਉਹ ਹੀ ਕੁਦਰਤ ਦੇਖ ਰਿਹਾ ਜਿਹਦੇ ਤੋਂ ਵਿਸਮਾਦ ਹੁੰਦਾ ਸੀ, ਹੁਣ ਜਦੋਂ ਮੈਂ ਉਹ ਹੀ ਬ੍ਰਹਿਮੰਡ ਦੇਖਣਾ ਤੇ ਬ੍ਰਹਿਮੰਡ ਦੇ ਵੱਖ ਵੱਖ ਸਰੂਪ ਲੱਖਣ ਦੇਖਣਾ ਜਿਨ੍ਹਾਂ ਨੂੰ ਦੇਖ ਕੇ ਕਦੀ ਹੈਰਾਨ ਹੁੰਦਾ ਸਾਂ, ਹੁਣ ਮੈਨੂੰ ਉਸੇ ਹੀ ਸਾਰੇ ਬ੍ਰਹਿਮੰਡ ਦੇ ਰੂਪ ਦੇ ਪਿੱਛੇ ਖਲੋਤੀ ਇੱਕ ਤੇਰੀ ਹੁਕਮ ਦੀ ਸ਼ਕਤੀ ਦਿੱਤੀ ਹੈ। ਉਹ ਇਹ ਭੈ ਵਿੱਚ ਪਾਉ

तेरे बनाए हुए हुक्म दे निजमा विच वावक दी जिथे तू चाहे उथे जांदी मैं वर्ष कीती सी रब तो बाद जिहड़ी सब तो सूक्ष्म चीज पहली पैदा हुई ना रब ने पैदा कीती वो पवन ही सी बाणी विच आखे खाचे ते पवना भया नरसी की एनी सूक्ष्म है जिमें रब मुकत है ना बंधन मुकत है एवं पवन भी बंधन मुकत है पवन भी बंधन नरसी किसी तुसी बॉर्डर से बॉर्डर सिक्योरिटी वाले खड़े करके उन्होंने हाथ राइफल दे के उचिया उचिया दीवारा या कंडिया वाली वाड़ा करके मनुखा नू रोक सकते हो कोई उधरला मनुख इधर ना आए कोई इधरला मनुख उधर ना जाए पवन नू नहीं रोक सूक्ष्म रब दे नेड़े ज्यों ज्यों मनुख सूक्ष्म होता है ना ज्यों ज्यों इनकी बिरती सूक्ष्म होती है त्यों त्यों रब दे नेड़े होता है ज्यों ज्यों स्थूल होंदा त्यों त्यों वख होंदा हुण पवन जिहड़ी है क्योंकि रब दे नेड़े है इसलिए उहदे हुक्म उहदे पैर विच चल रही है दरिया ने उहनां दा पानी जिहड़ा वग रहा है वह भी अपनी मर्ज़ी जो नियम मेरे रब ने बना दिता ने उहनूं आख्या सी तू चढ़दे वल बिल्कुल नहीं जाना ऊंचाई वल नहीं जाना तू निवान वल तुरना निवान वल तुरिया जाता तू आप ऊंचाई वल जावे जिथों प्रगट होएगा फिर निवान वल तुरता है भाई सब ने आख्या कि पानी चले निवान नूं निगम मेरे मालिक का बनाया हुआ पानी निवान नूं चलना है उहनूं जे आखे मैं अपनी मर्जी नाल मोड़ के ऊंचाण वल लै जावां आखे गल नहीं चलिया तेरी मर्जी नहीं चलनी मैं किसी के हुक्म विच बाबा फरीद ने थमे आख्या फरीदा दरिया नूं मुखातब करके आख्या कंधी वहन ना ढाए ਇਹ ਵਹਿਣ ਦਰਿਆ ਦੇ ਵਹਿਣ ਕਿਨਾਰਾ ਨਾ ਢਾ ਕੰਧੀ ਵਹਿਣ ਨਾ ਢਾਏ ਤਾਂ ਵੀ ਲੇਖਾ ਦੇਵਣਾ ਤੈਨੂੰ ਹਿਸਾਬ ਦੇਣਾ ਪਏਗਾ ਤੇ ਹੱਸ ਪਿਆ ਦਰਿਆ ਆਖਣ ਲੱਗਾ ਫਰੀਦ ਤੂੰ ਬੜਾ ਭੋਲਾ ਹੈ ਮੈਨੂੰ ਹਿਸਾਬ ਤਾਂ ਦੇਣਾ ਪਵੇ ਜੇ ਮੈਂ ਆਪਣੀ ਮਰਜ਼ੀ ਨਾਲ ਕੁਛ ਕਰਾਂ ਮੈਂ ਤੇ ਆਪਣੀ ਮਰਜ਼ੀ ਨਾਲ ਵਗ ਹੀ ਨਹੀਂ ਰਿਹਾ ਭੈ ਵਿੱਚ ਚੱਲੇ ਰੱਖ ਦਰਿਆ ਹੋ ਕਹਿਣ ਲੱਗੇ ਜਿੱਧਰ ਰੱਬ ਰਜਾਏ ਵਹਿਣ ਤਿਦਾਉਂ ਗੋ ਕਰੇ ਤੈਨੂੰ ਹੁਕਮ ਨਹੀਂ ਆਉਂਦਾ ਸੀ ਕੱਲ ਚੱਲਦਾ ਹੁਣ ਪਾਣੀ ਜੇ ਦਰਿਆ ਚੱਲਦਾ ਰੱਖਣਾ ਕਿਉਂ ਨਹੀਂ ਚੱਲਣਾ ਨਿਵਾਨ ਨੂੰ ਹੀ ਹੈ ਇਸੇ ਲਈ ਇੰਦਰ ਜਿਹੜਾ ਹੈ ਨਾ ਉਹ ਸਿਰ ਭਾਰ ਇਹ ਵੀ ਡਿਊਟੀ ਪਿਆ ਕਰਦਾ ਉਹ ਕਹਿੰਦਾ ਮੈਂ ਸਾਗਰ ਵਿੱਚੋਂ ਪਾਣੀ ਲਿਆ ਕੇ ਉੱਚੀ ਥਾਂ ਤੇ ਸੁੱਟਾਂ ਤਾਂ ਕਿ ਦਰਿਆ ਨੀਵੇਂ ਪਾਸੇ ਤੁਰਿਆ ਜਾਏ ਲਿੰਕ ਬਣਾ ਦਿੱਤਾ ਭੈ ਵਿੱਚ ਚੱਲੇ ਲੱਖ ਦਰਿਆ ਭੈ ਵਿੱਚ ਅਗਨ ਕੱਢੇ ਵੇਗਾਰ ਅੱਗੇ ਜਾ ਕੇ ਕਹਿੰਦੇ ਨੇ ਭੈ ਵਿੱਚ ਇੰਦ ਫਿਰੇ ਫਿਰ ਭਾਰ ਇੰਦਰ ਵੀ ਤੁਰਿਆ ਫਿਰਦਾ ਉਹ ਵੀ ਆਪਣੀ ਡਿਊਟੀ ਉੱਤੇ ਭੁਗਤਾ ਦਾ ਉਹਨੂੰ ਪਤਾ ਦਰਿਆ ਨੇ ਤਾਂ ਨੀਵੇਂ ਪਾਸੇ ਜਾਣਾ ਪਾਣੀ ਨੇ ਨੀਵੇਂ ਪਾਸੇ ਜਾਣਾ ਇਸ ਲਈ ਦਰਿਆ ਨੂੰ ਜਿਹੜਾ ਉਹਦੇ ਹੁਕਮ ਵੀ ਚੱਲ ਰਿਹਾ ਉਹਨੂੰ ਚੱਲਦਾ ਰੱਖਣ ਲਈ ਪਾਣੀ ਚਾਹੀਦਾ ਤੇ ਪਾਣੀ ਸਾਗਰ ਵਿੱਚੋਂ ਤਾਂ ਉੱਪਰ ਜਾਣਾ ਨਹੀਂ ਇਸ ਲਈ ਸਾਗਰ ਤੋਂ ਚੁੱਕਦਾ ਪਾਣੀ ਜਾ ਕੇ ਪਹਾੜਾਂ ਤੇ ਸੁੱਕਦਾ ਹੈ ਉੱਥੋਂ ਫਿਰ ਦਰਿਆ ਵਿੱਚ ਨੀਵੇਂ ਪਾਸੇ ਤੁਰਿਆ ਜਾਂਦਾ ਦੋਵਾਂ ਦਾ ਸੰਬੰਧ ਜੋੜਦਾ ਡਿਊਟੀਆਂ ਲਾ ਦਿੱਤੀਆਂ ਗੁਰੂ ਕਹਿੰਦੇ ਜੀ ਭੈ ਵਿੱਚ ਪਾਉ

అతని బి విగారి జీతే విగారిగా ఉంటా హుకుమ బిచ్ కమ్ కర్ణ విగారి కే హుకుమ బిచ్ కమ్ కర్ణ వాళ్ళే ਜਿਵੇਂ ਰੱਖ ਲਿਆ ਉਵੇਂ ਰਹਿ ਰਹੇ ਰੱਬ ਨੇ ਆਖਿਆ ਹੀ ਅਗਨ ਤੂੰ ਲੱਕੜੀ ਦੇ ਵਿੱਚ ਰਹਿਣਾ ਹੈ ਲੱਕੜੀ ਤਾਂ ਮੇਰਾ ਭੋਜਨ ਹੈ ਲੱਕੜੀ ਨੂੰ ਜਲਾਉਣਾ ਤਾਂ ਮੇਰਾ ਭੋਜਨ ਹੈ ਅੱਗ ਦਾ ਭੋਜਨ ਕੀ ਹੈ ਲੱਕੜੀ ਗੁਰੂ ਬਾਣੀ ਵਿੱਚ ਵੀ ਆਖ ਦਿੱਤਾ ਕਿ ਜਿੰਨਾ ਜਿੰਨਾ ਬਾਲਣ ਮਰਜ਼ੀ ਪਾਈ ਜਾਓ ਜੋ ਪਾਵਕ ਇਹ ਨਹੀਂ ਧਰਾਪੇ ਰਜਦੀ ਨਹੀਂ ਜਿੰਨੀਆਂ ਮਰਜ਼ੀ ਲੱਕੜੀਆਂ ਪਾ ਲਓ ਜਲਾ ਦਿੰਦੀ ਸਾਰੀਆਂ ਭੋਜਨ ਸ਼ਮਾਂ ਨੂੰ ਛੱਡ ਜਾਂਦੀ ਪਰ ਮੇਰੇ ਰੱਬ ਨੇ ਆਖਿਆ ਨਹੀਂ ਮੈਂ ਤੇਰੇ ਲਈ ਕੋਈ ਨਿਯਮ ਬਣਾ ਦੇਣਾ ਤੂੰ ਇਸੇ ਹੀ ਲੱਕੜੀ ਦੇ ਵਿੱਚ ਰਹਿਣਾ ਗੁਰੂ ਨੇ ਬਾਣੀ ਕਰ ਸਗਲ ਬਨਸਪਤ ਮੈਂ ਬਸੰਤਰ ਬਸੰਤਰ ਕਹਿੰਦੇ ਆਦਮੀ ਸਾਰੇ ਬਨਸਪਤੀ ਵਿੱਚ ਸਾਰੀ ਲੱਕੜੀ ਦੇ ਅੰਦਰ ਬਸੰਤਰ ਬੈਠਾ ਅੰਦਰ ਅੱਗ ਬੈਠੀ ਕਹਿੰਦੇ ਕੇ ਦੇਖੀ ਜਿੰਨੀ ਦੇਰ ਲੱਕੜੀ ਤੈਨੂੰ ਅੰਦਰੋਂ ਕੱਢੇ ਨਾ ਤੇਰਾ ਟਿਕਾਣਾ ਖਤਮ ਨਾ ਕਰਨਾ ਚਾਹੇ ਓਨੀ ਦੇਰ ਤੂੰ ਇਹਨੂੰ ਨਹੀਂ ਜਲਾਉਣਾ ਹਾਂ ਤੈਨੂੰ ਬਾਹਰ ਕੱਢੇ ਜਦੋਂ ਲੱਕੜੀ ਵਿੱਚੋਂ ਅੱਗ ਬਾਹਰ ਨਿਕਲੇਗੀ ਉਦੋਂ ਲੱਕੜੀ ਜਲੇਗੀ ਓਨੀ ਦੇਰ ਅੰਦਰ ਬੈਠੀ ਹੈ ਅੱਗ ਦੇ ਲੱਕੜੀ ਦੇ ਦੇਖੀ ਬੈਠੀ ਲੱਕੜੀ ਦਾ ਕੁਛ ਨਹੀਂ ਵਿਗਾੜਦੀ ਹੁਕਮ ਘਰ ਵਿੱਚ ਅਗਨ ਕੱਢੇ ਵਿਗਾੜ ਜੋ ਕੁਝ ਕਰ ਰਹੀ ਹੈ ਵਿਗਾੜੀਆਂ ਵਾਲੀ ਹੁਕਮ ਵੀ ਚੱਲ ਰਹੀ ਹੈ

ਇਹਨਾਂ ਭਾਰ ਧਰਤੀ ਤੇ ਰੱਖ ਦਿੱਤਾ ਸੀ ਤੇ ਆਏ ਦਿਨ ਰੱਖਿਆ ਜਾ ਰਿਹਾ ਭਾਰ ਵੱਧ ਰਿਹਾ ਤੇ ਬਿਠਾ ਦਿੱਤਾ ਪਾਣੀ ਤੇ ਬੈਠੀ ਕੋਈ ਹੁਕਮ ਅਦੂਲੀ ਨਹੀਂ ਕੋਈ ਸਿਰ ਨਹੀਂ ਫੇਰਦੀ ਕਦੀ ਨਾ ਨਹੀਂ ਕਰਦੀ ਕਿ ਹੇ ਪ੍ਰਭੂ ਇੰਨਾ ਭਾਰ ਹੁਣ ਮੇਰੇ ਕੋਲੋਂ ਨਹੀਂ ਚੁੱਕਿਆ ਜਾਂਦਾ ਬੈਠੀ ਵੀ ਪਾਣੀ ਤੇ ਗੁਣੇ ਵੀ ਅੱਜ ਤੱਕ ਤੇ ਬਾਹਰ ਤਲੇ ਕਵਣ ਚੋਰ ਜੀ ਜਾਂ ਤਿਰੰਗਾ ਬਣਾਓ ਸੁਮਨਾ ਲਿਖਿਆ ਬੁੜੀ ਕਲਾ ਕੌਣ ਜਾਣੇ ਗੁਰੂ ਕਹਿੰਦੇ ਧਰਤੀ ਵੀ ਉਹਦੇ ਹੁਕਮ ਵਿੱਚ ਅਡੋਲ ਖੜੋਤੀ ਹੈ ਭੈ ਵਿੱਚ ਇੰਦ ਫਿਰਿਆ ਸਿਰ ਬਾਹਰ ਇੰਦਰ ਵੀ ਮੇਘ ਵੀ ਬੱਦਲ ਵੀ ਉਹਦੇ ਹੁਕਮ ਵਿੱਚ ਕੰਮ ਕਰ ਰਹੇ ਪਾਣੀ ਲਿਆ ਲਿਆ ਪਹਾੜਾਂ ਤੇ ਸੁੱਟ ਦੇਣ ਉੱਥੋਂ ਦਰਿਆ ਵਗਦੇ ਚਸ਼ਮੇ ਫੁੱਟਦੇ ਭੈ ਵਿੱਚ ਰਾਜਾ ਧਰਮ ਦੁਆਰ ਉਸ ਰਾਜਾ ਰਾਜ ਨੇ ਆਪਣੇ ਰਾਜ ਦੇ ਅੰਦਰ ਧਰਮ ਨੂੰ ਰਾਜਾ ਬਣਾ ਕੇ ਬਿਠਾ ਦਿੱਤਾ ਸੰਵਿਧਾਨ ਧਰਮ ਹੈ ਉਹਦਾ ਆਖੇ ਹਰ ਕਿਸੇ ਦੇ ਕਰਮਾਂ ਦੀ ਫਾਇਲ ਹੈ ਧਰਮ ਤੂੰ ਵਚਨੀ ਹੈ ਜੇ ਤੇਰੇ ਅਨੁਕੂਲ ਨਾ ਹੋਵੇ ਤੈਨੂੰ ਪਸੰਦ ਨਾ ਆਵੇ ਉਹਨੂੰ ਵੱਖਰਾ ਕਰ ਲੈ ਕਿਉਂ ਵਾਕੜੇ ਜਨਮਾ ਲਿਆ ਬੰਦੀ ਧਰਮਿਆ ਉਹ ਸੱਚ ਕਰੀ ਉਹ ਧਰਮ ਹੀ ਕਰ ਸਕਦੇ ਗੁਰੂ ਨੇ ਬਾਣੀ ਵਿੱਚ ਇਸ ਲਈ ਫੈਸਲਾ ਦੇ ਦਿੱਤਾ ਕਹਿਣ ਲੱਗੇ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ ਕਹਿਣ ਲੱਗੇ ਰੱਬ ਦਾ ਇੱਕ ਅਸਚਰਜ ਕੌਤਕ ਸੀ ਹਰ ਕਾ ਏਕ ਅਚੰਭੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏਗਾ ਧਰਮ ਦੇ ਰਾਹੀਂ ਨਿਆਏਗਾ ਉਹਦਾ ਸੰਵਿਧਾਨ ਉਹਦਾ ਫੈਸਲਾ ਉਹਦਾ ਲਾ ਉਹਦਾ ਕਾਨੂੰਨ ਧਰਮ ਤੇ ਉਹਨੇ ਆਪ ਬਿਠਾ ਦਿੱਤਾ ਗੱਡੀ ਉਹ ਰਾਜਾ ਨੇ ਰਾਜ ਹੈ ਜਾਂ ਕੇ ਬਸ ਖਾਨ ਸੁਲਤਾਨ ਹੈ ਜਾਂ ਕੇ ਬਸ ਹੈ ਸਗਲ ਜਹਾਨ ਜਾਂ ਤੱਕ ਜਾਂ ਸਭ ਕੁਛ ਹੋਏ ਉਹਨੇ ਧਰਮ ਨੂੰ ਰਾਜਾ ਬਣਾ ਕੇ ਬਿਠਾ ਦਿੱਤਾ ਆਖਿਆ ਹਰ ਕਿਸੇ ਦੀ ਫਾਇਲ ਮੈਂ ਤੇਰੇ ਹਵਾਲੇ ਕਰਨੀ ਲਿਖਣਾ ਵੈ ਧਰਮ ਬਹਾਲਿਆ ਪਰ ਧਰਮ ਦਾ ਕੰਮ ਹੈ ਸੱਚ ਦੇ ਫੈਸਲੇ ਕਰਨਾ ਭੈ ਵਿੱਚ ਰਾਜਾ ਧਰਮ ਦੁਆਰ ਕਰੀ ਜਾਂਦਾ ਕਹਿਣ ਲੱਗੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਸੂਰਜ ਤੇ ਚੰਦਰਮਾ ਵੀ ਉਸਦੇ ਹੁਕਮ ਵਿੱਚ ਨੇ ਜਿੱਧਰੋਂ ਆਖਿਆ ਸੋ ਚੜ੍ਹਨ ਨੂੰ ਉਧਰੋਂ ਹੀ ਚੜ੍ਹਦੇ ਤੂੰ ਆਖ ਭਰਾ ਆਪਣੀ ਦਿਸ਼ਾ ਬਦਲ ਜਾ ਇੱਥੇ ਬਸ ਨਹੀਂ ਜਿਸ ਸਪੀਡ ਨਿਸ਼ਚਿਤ ਕੀਤੀ ਸੋ ਉਸੇ ਸਪੀਡ ਤੇ ਉਸੇ ਦਿਸ਼ਾ ਵੱਲ ਤੁਰੇ ਜਾਂਦੇ ਨੇ ਤਾਂ ਹੀ ਤੇ ਤੂੰ ਅੰਦਾਜ਼ਾ ਲਗਾ ਲੈਣਾ ਇਸ ਦਿਨ ਨੂੰ ਸੂਰਜ ਇੰਨੇ ਵਜੇ ਚੜ੍ਹੇਗਾ ਜੇ ਨਿਸ਼ਚਿਤ ਨਾ ਕੀਤਾ ਹੁੰਦਾ ਸੂਰਜ ਦੀ ਆਪਣੀ ਮਰਜ਼ੀ ਚੱਲਦੀ ਹੁੰਦੀ ਤੇਰੇ ਲਈ ਅੰਦਾਜ਼ਾ ਲਗਾਉਣਾ ਹੀ ਔਖਾ ਹੋ ਜਾਂਦਾ ਪਰ ਕਿਉਂਕਿ ਇੱਕ ਨਿਸ਼ਚਿਤ ਸਮਾਂ ਇੱਕ ਨਿਸ਼ਚਿਤ ਦਿਸ਼ਾ ਹੈ ਤੇ ਉਹ ਕੀਤੀ ਹੈ ਮੇਰੇ ਮਾਲਕ ਨੇ ਤੂੰ ਕੀਤੀ ਨਹੀਂ ਹਾਂ ਤੂੰ ਉਹਦੀ ਕੀਤੀ ਦਿਸ਼ਾ ਨੂੰ ਪਛਾਣ ਕੇ ਅੰਦਾਜ਼ਾ ਲਗਾ ਲੈਣਾ ਸੂਰਜ ਇਸ ਦਿਹਾੜਿਆਂ ਵਿੱਚ ਇਸ ਰੁੱਤ ਵਿੱਚ ਇਸ ਦਿਨ ਇੰਨੇ ਵਜੇ ਚੜ੍ਹੇਗਾ ਇੰਨੇ ਵਜੇ ਡੁੱਬੇਗਾ ਜੇ ਉਹਦੀ ਸੂਰਜ ਤੇ ਚੰਦਰਮਾ ਦੀ ਆਪਣੀ ਮਰਜ਼ੀ ਹੋਵੇ ਉਹ ਕਿਸੇ ਦੇ ਭੈ ਵਿੱਚ ਨਾ ਹੋਵੇ ਫਿਰ ਉਹਦੇ ਕੋਲ ਪੁੱਛਣ ਜਾਓਗੇ ਤੂੰ ਕਿੰਨੇ ਵਜੇ ਚੜ੍ਹੇਗਾ ਕੱਲ੍ਹ ਨੂੰ ਪਰ ਉਹ ਭੈ ਵਿੱਚ ਉਹਦੇ ਲਈ ਕੋਈ ਤਰਤੀਬ ਹੈ ਉਹਦੇ ਲਈ ਕੋਈ ਨਿਸ਼ਚਿਤ ਕਰ ਦਿੱਤਾ ਗਿਆ ਗੁਰੂ ਕਹਿੰਦੇ ਨੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਕਰੋੜਾਂ ਮੀਲਾਂ ਦਾ ਸਫ਼ਰ ਜਦੋਂ ਦੇ ਪੈਦਾ ਹੋਏ ਨੇ ਕਰ ਗਏ ਅਣਗਿਣਤ ਸਫ਼ਰ ਕਰੀ ਜਾਂਦੇ ਨੇ ਕੋਈ ਗਿਣਤੀ ਨਹੀਂ ਉਹਨਾਂ ਦੇ ਸਫ਼ਰ ਦੀ ਪਰ ਕਰ ਰਹੇ ਨੇ ਤਰਤੀਬ ਵਿੱਚ ਕਰ ਰਹੇ ਨੇ ਹੁਕਮ ਵਿੱਚ ਹੁਕਮ ਅਦੂਲੀ ਨਹੀਂ ਕਰ ਸਕਦੇ ਨਿਯਮ ਭੰਗ ਬਿਲਕੁਲ ਨਹੀਂ ਕਰ ਸਕਦੇ ਭੈ ਵਿੱਚ ਸਿੱਧ ਬੁੱਧ ਸੁਰਨਾਸ ਭੈ ਵਿੱਚ ਆਦਾਨੀ ਆਕਾਸ ਸਿੱਧ ਵੀ ਬੁੱਧ ਵੀ ਸੁਰ ਦੇਵਤੇ ਵੀ ਕਿਉਂਕਿ ਸਾਰੇ ਬ੍ਰਹਿਮੰਡ ਦਾ ਜ਼ਿਕਰ ਕਰ ਰਹੇ ਨੇ ਨਾਥ ਜੋਗੀ ਵੀ ਸਾਰੇ ਉਹਦੇ ਹੁਕਮ ਵਿੱਚ ਕਿਉਂਕਿ ਬੇਸ਼ੱਕ ਉਹ ਤਪ ਕਰ ਰਹੇ ਨੇ ਪਰ ਕਿਉਂ ਕਰ ਰਹੇ ਨੇ ਉਹਨਾਂ ਨੂੰ ਪਤਾ ਲੱਗਿਆ
ਕਿ ਕੋਈ ਮਾਲਕ ਹੈ ਉਹਨੂੰ ਜਿਹੜੀ ਗੱਲ ਚੰਗੀ ਲੱਗਦੀ ਇਹ ਗੱਲ ਵੱਖਰੀ ਹੈ ਕਿ ਕਿਹੜੀ ਗੱਲ ਚੰਗੀ ਲੱਗਦੀ ਉਸਦਾ ਗਲਤ ਅੰਦਾਜ਼ਾ ਲਗਾ ਲੈਣ ਪਰ ਕਰਦੇ ਉਹ ਕੁਝ ਰਹੇ ਨੇ ਜੋ ਸਮਝਦੇ ਨੇ ਉਹਨੂੰ ਚੰਗਾ ਲੱਗਦਾ ਹਰ ਧਰਮੀ ਮਨੁੱਖ ਕਿਸੇ ਵੀ ਧਰਮ ਵਿਸ਼ਵਾਸ ਵਿੱਚ ਰਹਿਣ ਵਾਲਾ ਮਨੁੱਖ ਕਰਦਾ ਤੇ ਉਹੀ ਹੈ ਨਾ ਸੋਚਦਾ ਵੀ ਆਹ ਗੱਲ ਰੱਬ ਨੂੰ ਚੰਗੀ ਲੱਗਦੀ ਇਹ ਗੱਲ ਵੱਖਰੀ ਹੈ ਕਿ ਉਹਨੂੰ ਇਹ ਪਛਾਣ ਨਾ ਹੋਵੇ ਕਿਹੜੀ ਚੰਗੀ ਲੱਗਦੀ ਹੈ ਕਿਹੜੀ ਨਹੀਂ ਲੱਗਦੀ ਇਸ ਲਈ ਜੋ ਕੁਝ ਉਹ ਵੀ ਕਰ ਰਹੇ ਨੇ ਉਹ ਵੀ ਕਿਸੇ ਐਸੇ ਹੀ ਭੈ ਐਸੇ ਹੀ ਤਰਤੀਬ ਵਿੱਚ ਜਿਹੜੀ ਤੇਰੇ ਨਾਲ ਸੰਬੰਧ ਰੱਖਦੀ ਹੈ

आकाश भी बिन थम्मा गगन रहाया। बानी बिचार लुप्त है, तनिया होया, कोई रस्ता नहीं बनिया होया, कोई वहां से सहारे की लोड़ नहीं। कह लगे भै विच जोद महाबलसूर, भै विच ने वड़े वड़े योद्धे मां बली सूर में, उन्हां ते भी कोई पहर रख दिता है। जे कोई सूरमा मां बली होके पहर ना होवे उन्हूं, तां मैदाने जंग विच ओ तलवार दे नाल ढाल क्यों चुके? ऐ ख्याल करियो, तलवार ते ढाल विच अंतर है। तलवार मारन लई है, ढाल बचन लई है। जदों महाबली सूरमे मैदानी जंग विच जांदे ने, केवल तलवार नहीं हुंदी उन्हां कोल ढाल भी, ओह ढाल इस गल दा प्रतीक हुंदी है कि ओह डर रहे ने, किसे कोल बचना चाहुंदे, किसे दे वार तों बचना भी चाहुंदे। ओह जिहड़ा बचाओ दा रूप है ना, ओह इस गल दा प्रतीक है कि डर रहे ने। ਬਤਾਇਆ ਹੈ ਸਿਰ ਤੇ ਕਿ ਕਿਸੇ ਦੀ ਤਲਵਾਰ, ਕਿਸੇ ਦਾ ਹਥਿਆਰ ਮੇਰੇ ਤੇ ਸਫਲ ਨਾ ਹੋ ਜਾਏ। ਇਸ ਲਈ ਉਹਨੇ ਨਾਲ ਤਲਵਾਰ ਦਾ ਇੱਕ ਹੱਥ ਵਿੱਚ, ਬਲਕਿ ਤੁਸੀਂ ਕਦੀ ਦੇਖਿਓ ਇੱਕ ਹੱਥ ਵਿੱਚ ਤਲਵਾਰ ਹੈ ਤੇ ਨਾਲ ਢਾਲ ਜ਼ਰੂਰ ਹੈ। ਜਿਹਦੇ ਕੋਲ ਤਲਵਾਰ ਢਾਲ ਨਹੀਂ, ਜੇ ਉਹਦੇ ਕੋਲ ਬੰਦੂਕ ਹੈ ਤੇ ਉਹਨੇ ਫਿਰ ਦੂਜੇ ਪਾਸੇ ਇਹੋ ਜਿਹੀਆਂ ਸੰਜੋਆਂ ਪਾਈਆਂ ਹੋਈਆਂ ਨੇ ਕਿ ਕਿਸੇ ਦੀ ਗੋਲੀ ਵੀ, ਕਿਸੇ ਦੀ ਬੰਦੂਕ ਦੀ ਗੋਲੀ ਮੈਨੂੰ ਨਾ ਪਵੇ। ਆਹ ਜਿਹੜੀ ਸੰਜੋ ਹੈ, ਆਹ ਜਿਹੜੀ ਢਾਲ ਹੈ, ਆ ਜਿਹੜੀ ਬੁਲਟ ਪਰੂਫ ਜੈਕਟ ਹੈ, ਇਹ ਸਾਰੀ ਕਿਹੜੀ ਚੀਜ਼ ਹੈ? ਕਿਸੇ ਭੈ ਦਾ ਪ੍ਰਤੀਕ ਹੈ। ਮੈਨੂੰ ਕਿਤੋਂ ਡਰ ਰਿਹਾ? ਉਹਦੇ ਕੋਲ ਬਚਣਾ ਚਾਹੁੰਦਾ ਤੇ ਮਾਂ ਬਲੀ ਸੂਰਮਿਆਂ ਨੇ ਪਾਉਂਦੇ ਨੇ, ਯੋਧਿਆਂ ਦੇ ਪਹਿਨਣ ਵਾਲੀਆਂ ਚੀਜ਼ਾਂ ਨੇ, ਤੇ ਐਡੇ ਮਹਾਨ ਯੋਧੇ ਅਖਵਾਉਣ ਵਾਲੇ ਵੀ ਡਰੀ ਜਾਂਦੇ ਨੇ।

ਗੁਰੂ ਕਹਿੰਦੇ ਨੇ ਪੂਰਾ ਦਾ ਪੂਰ ਇਸ ਧਰਤੀ ਤੇ ਆ ਰਹੇ ਨੇ, ਜਾ ਰਹੇ ਨੇ, ਸਾਰੇ ਤੇਰੇ ਹੁਕਮ ਵਿੱਚ। ਜੰਮਣ ਮਰਨਾ ਹੁਕਮ ਹੈ, ਸਾਰੇ ਤੇਰੇ ਭੈ ਵਿੱਚ ਨੇ। ਪਰ ਗੁਰੂ ਕਹਿੰਦੇ ਨੇ ਮੈਂ ਜਦੋਂ ਦੇਖਣਾ ਹੈ ਮਾਲਕ, ਇੱਕੋ ਇੱਕ ਮੱਥੇ ਦਾ ਲੇਖ ਹੈ ਜਿਹੜਾ ਸਾਰੇ ਸੰਸਾਰ ਦਾ ਸਮਝ ਹੈ। ਇੱਕ ਮਾਤਾ ਪਿਤਾ ਦੇ ਘਰ ਦੋ ਪੁੱਤਰ ਹੋਣ, ਉਹਨਾਂ ਦੇ ਮੱਥੇ ਦੇ ਲੇਖ ਇੱਕੋ ਜਿਹੇ ਨਹੀਂ ਹੁੰਦੇ। ਕੋਈ ਗਰੀਬ ਰਹਿ ਜਾਂਦਾ, ਕੋਈ ਅਮੀਰ ਹੋ ਜਾਂਦਾ, ਕੋਈ ਪੜ੍ਹ ਲਿਖ ਕੇ ਵਿਦਵਾਨ ਹੋ ਜਾਂਦਾ, ਕੋਈ ਵਿਚਾਰਾ ਅਨਪੜ੍ਹ ਰਹਿ ਜਾਂਦਾ। ਇੱਕ ਮਾਤਾ ਪਿਤਾ ਦੇ ਘਰ ਜਨਮ ਲੈਣ ਵਾਲੇ, ਇੱਕੋ ਗੋਦੀ ਵਿੱਚ ਖੇਡਣ ਵਾਲਿਆਂ ਦੇ ਵੀ ਲੇਖ ਇੱਕੋ ਜਿਹੇ ਨਹੀਂ ਹੁੰਦੇ। ਪਰ ਗੁਰੂ ਕਹਿੰਦੇ ਨੇ ਇੱਕ ਲੇਖ ਉਹ ਹੈ ਜਿਹਦੇ ਤੋਂ ਕੋਈ ਵੀ ਨਹੀਂ ਬਚਿਆ, ਹਰ ਕਿਸੇ ਦਾ ਮੱਥੇ ਤੇ ਉਹ ਲਿਖਿਆ ਗਿਆ, ਉਹ ਹੈ ਭੈਣ।

0: ਜੀ ਫਿਰ ਨਿਰਭਉ ਕੌਣ ਹੋਇਆ ਗੁਰੂ ਨੇ ਆਖਿਆ ਭੈ ਵਿੱਚ ਰਚਿਓ ਸਭ ਸੰਸਾਰ ਸਾਰਾ ਸੰਸਾਰ ਭੈ ਵਿੱਚ ਰਚਿਆ ਫਿਰ ਨਿਰਭਉ ਕੌਣ ਹੋਇਆ ਲੋ ਇੱਥੇ ਇੱਕ ਫੈਸਲਾ ਲਫ਼ਜ਼ ਇੱਕ ਵਰਤਿਆ
1: ਸਗਲਿਆ ਭਾਉ ਲਿਖਿਆ ਤਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ
0: ਇੱਕੋ ਇੱਕ ਪਰਮਾਤਮਾ ਬਸ ਇੱਕ ਰੱਬ ਹੈ ਐਸਾ ਜਿਹੜਾ ਇਸ ਭੈ ਦੇ ਗ੍ਰਿਪ ਵਿੱਚ ਨਹੀਂ ਆਉਂਦਾ ਭੈ ਦੇ ਘੇਰੇ ਵਿੱਚ ਨਹੀਂ ਆਉਂਦਾ ਉਹ ਨਿਰਭੈ ਹੈ ਉਹ ਹੈ ਇੱਕ ਅਗਲੀਆਂ ਲਾਈਨਾਂ ਅਗਲਾ ਸਲੋਕ ਇਹਦਾ ਲਿੰਕਡ ਹੈ ਕੋਈ ਇਹਦਾ ਅਹੰਕਾਰ ਪ੍ਰਭੂ ਭਗਵਾਨ ਪਰਮੇਸ਼ਵਰ ਇੱਕੋ ਹੀ ਹੈ ਜਿਹੜਾ ਭੈ ਦੇ ਘੇਰੇ ਵਿੱਚ ਨਹੀਂ ਆਉਂਦਾ ਬਾਕੀ ਸਾਰਾ ਸੰਸਾਰ ਹੀ ਭੈ ਵਿੱਚ ਹੈ ਇੱਕੋ ਹੀ ਹੈ ਜਿਹੜਾ ਭੈ ਵਿੱਚ ਨਹੀਂ ਕਹਿਣ ਲੱਗੇ ਫਿਰ ਮੈਂ ਪੁੱਛਣਾ ਚਾਹੁੰਦਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰੋਮ ਰਵਾਰ
0: ਆਨਾ ਸੋਖੜਾ ਉਹ ਤਾਂ ਇੱਕ ਨਾਨਕ ਨਿਰਭਉ ਨਿਰੰਕਾਰ ਸੱਚ ਇੱਕ ਉਹ ਨਿਰਭਉ ਨਾਨਕ ਨਿਰਭਉ ਨਿਰੰਕਾਰ ਕਹਿੰਦੇ ਕਿ ਹੋਰ ਕੇਤੇ ਕਿਉਂਕਿ ਉਹ ਤੇ ਹੋਰ ਉਹਦੇ ਸਾਹਮਣੇ ਤਾਂ ਕੋਈ ਹੋਰ ਪੈਦਾ ਹੀ ਨਹੀਂ ਹੋਇਆ ਇਹ ਫੈਸਲਾ ਵੀ ਬਾਣੀ ਨੂੰ ਦੇ ਦਿੱਤਾ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਕੀ ਹੋਰ ਨਾ ਹੀ ਉਹਦੇ ਵਰਗਾ ਕੋਈ ਹੋਰ ਹੈ ਹੀ ਉਹ ਹੋਰ ਕਿਤੇ ਕੀ ਹੋਇਆ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਨਾ ਉਹਦੇ ਵਰਗਾ ਹੋਰ ਕੋਈ ਹੋਇਆ ਨਾ ਹੋਵੇਗਾ ਫਿਰ ਹੋਰ ਚੇਤੇ ਰਾਮ ਰਵਾਲ ਕੀ ਹੋਇਆ ਅੱਜ ਸਵਾਲਣਾ ਮੈਂ ਕਿਸੇ ਦੀ ਮਨੋਭਾਵਨਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚਾਰ ਸਪਸ਼ਟ ਹਨ ਕਹਿਣ ਲੱਗੇ ਮੈਂ ਦੇਖਣਾ ਰੱਬ ਤੇ ਕੋਈ ਸੀ ਅਕਾਲ ਪੁਰਖ ਤਾਂ ਕੋਈ ਸੀ ਜਿਹੜਾ ਨਿਰਭਉ ਸੀ ਨਿਰੰਕਾਰ ਸੱਚ ਏਕ ਆ ਹੋਰ ਕਿਤੇ ਰਮਾ ਰਾਮ ਰਵਾਲ ਪੈਦਾ ਹੋ ਗਏ ਰਾਮ ਭਗਵਾਨ ਬਣ ਬੈਠਾ ਕ੍ਰਿਸ਼ਨ ਭਗਵਾਨ ਬਣ ਬੈਠਾ ਜਿਹੜੇ ਵਿਚਾਰੇ ਰਵਾਲ ਸਨ ਉਸ ਪਰਮਾਤਮਾ ਨਿਰੰਕਾਰ ਦੇ ਸਾਹਮਣੇ ਇੱਕ ਧੂਰ ਸਨ ਤੁਛ ਬਣ ਬੈਠੇ ਹੁਣ ਕਿੰਨੇ ਕੁ ਆਖਾਂ ਨਿਰਭਉ ਨਿਰੰਕਾਰ ਸਚੇਕ ਦੇ ਰੂਪ ਬਣ ਗਏ ਪਿਛੇ ਭਗਵਾਨ ਕੋਈ ਵਿਸ਼ਨੂੰ ਭਗਵਾਨ ਕੋਈ ਕੱਠ ਭਗਵਾਨ ਕੋਈ ਮਰਸ ਭਗਵਾਨ ਪਤਾ ਨੀ ਕਿੰਨੇ ਕੁ ਭਗਵਾਨ ਉੱਥੇ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਇੱਕੋ ਬਹੁਤ ਹੈ ਨੀ ਆ ਹੋਰ ਚੇਤੇ ਕੀ ਹੋਇਆ ਲਓ ਇਸ ਗੱਲ ਦਾ ਫੈਸਲਾ ਅਗਲੀ ਲੈਣ ਵਿੱਚ ਦੇ ਰਹੇ ਹੋਰ ਚੇਤੇ ਰਾਮ ਰਵਾਲ ਬੜੇ ਹੋਰ ਚੇਤੇ ਪੈਦਾ ਹੋ ਗਏ ਜਿਹੜੇ ਰਾਮ ਵਰਗੇ ਕ੍ਰਿਸ਼ਨ ਵਰਗੇ ਜਿਹੜੇ ਰਵਾਲ ਸਨ ਮੇਰੇ ਰੱਬ ਦੇ ਸਾਹਮਣੇ ਉਹਨਾਂ ਦੀਆਂ ਕਹਾਣੀਆਂ ਵੀ ਬੜੀਆਂ ਬਣ ਗਈਆਂ ਕਿਤੇ ਰਾਮਾਇਣ ਬਣ ਗਈ ਕਿਤੇ ਗੀਤਾ ਬਣ ਗਈ ਬੜਿਆਂ ਗ੍ਰੰਥਾਂ ਨੇ ਉਹਨਾਂ ਦਾ ਜ਼ਿਕਰ ਵੀ ਕਰ ਦਿੱਤਾ ਕਿਹੜੀਆਂ ਕਣ ਕਹਾਣੀਆਂ ਕਿਤੇ ਵੇਦ ਵਿਚਾਰ ਬੜੇ ਲੋਕਾਂ ਨੇ ਰਾਮਾਇਣਾਂ ਦੇ ਪਾਠ ਵੀ ਸ਼ੁਰੂ ਕਰ ਲਏ ਗੀਤਾ ਦੇ ਪਾਠ ਵੀ ਸ਼ੁਰੂ ਕਰ ਲਏ ਕਹਿਣ ਲੱਗੇ ਨਿਰੇ ਕਥਾ ਕਹਾਣੀਆਂ ਰਾਮਾਇਣ ਤੇ ਗੀਤਾ ਪੜ੍ਹਨ ਵਾਲੇ ਨਾ ਰਹਿ ਗਏ ਕੁਝ ਬਜ਼ਾਰੀ ਵੀ ਇਕੱਠੇ ਹੋ ਗਏ ਉਹਨਾਂ ਨੇ ਫਾਇਦਾ ਉਠਾਇਆ ਇਸ ਗੱਲ ਦਾ ਮੰਗਤੇ ਵੀ ਇਕੱਠੇ ਹੋ ਗਏ ਉਸ ਨੇ ਮੰਗਤੇ ਰਾਜਧਾਰੀ ਜਿਹੜੇ ਮੰਨ ਕੇ ਖਾਣ ਵਾਲੇ ਸਨ ਨਾਟਕਕਾਰ ਜਿਹੜੇ ਨਾਟਕ ਖੇਡਣ ਵਾਲੇ ਸਨ ਉਹਨਾਂ ਨੂੰ ਕਹਿੰਦੇ ਨੇ ਬਜ਼ਾਰੀ ਉਹਨਾਂ ਨੇ ਵੀ ਇਸ ਗੱਲ ਤੋਂ ਫਾਇਦਾ ਉਠਾਇਆ ਰਾਮ ਰਵਾਲ ਤੇ ਕ੍ਰਿਸ਼ਨ ਦੀਆਂ ਕਹਾਣੀਆਂ ਜਿਹੜੀਆਂ ਸਨ ਉਹਨਾਂ ਜਿਹੜੀਆਂ ਪਹਿਲਾਂ ਰਾਮਾਇਣ ਦੇ ਰੂਪ ਵਿੱਚ ਕਿਸੇ ਨੇ ਲਿਖੀਆਂ ਸਨ ਮੁੜ ਕੇ ਉਹਨਾਂ ਨੇ ਨਾਟਕ ਦੇ ਰੂਪ ਵਿੱਚ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਕੇਤੀਆਂ ਕਣ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਉਹ ਮੰਗਤੇ ਆ ਕੇ ਉਹ ਬਾਜ਼ਾਰੀ ਆ ਕੇ ਉਹਨਾਂ ਨੇ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜੀ ਰਾਮਾਇਣ ਵਿੱਚ ਗੱਲ ਸੀ ਨਾ, ਉਹਨਾਂ ਨੇ ਫਿਲਮਾ ਲਈ, ਉਹਨਾਂ ਨੇ ਉਹਦਾ ਨਾਟਕ ਬਣਾ ਲਿਆ। ਹੁਣ ਉਹਨਾਂ ਨੇ ਰਾਮਲੀਲਾ ਅਤੇ ਕ੍ਰਿਸ਼ਨ ਲੀਲਾ ਖੇਡਣੀ ਸ਼ੁਰੂ ਕਰ ਦਿੱਤੀ। ਹੋਰ ਕਿਤੇ ਨਾਨਕ ਨਿਰਭਉ ਨਿਰੰਕਾਰ ਸਾਚੇ, ਬਲਕਿ ਇਸਦਾ ਫੈਸਲਾ ਗੁਰੂ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕੀਤਾ। ਕਹਿਣ ਲੱਗੇ ਉਹ ਭਲਿਆ, ਕਿਸ ਹੋਰ ਨੂੰ ਤੂੰ ਭਗਵਾਨ ਚ ਨਹੀਂ ਆਖੇਗਾ? ਕਹਿਣ ਲੱਗੇ
1: ਸਗਲੀ ਗੀਤ ਪਾਠਦਾਰ ਰੱਖੀ

ਲਿਆ। ਰੱਬ ਤਾਂ ਨਿਵੀ ਰੋਸ਼ਨੀ ਹੈ, ਰੱਬ ਤਾਂ ਸੱਚ ਹੈ, ਰੱਬ ਤਾਂ ਗਿਆਨ ਹੈ, ਰੱਬ ਤਾਂ ਚਾਨਣ ਹੈ, ਤੇ ਉਹ ਗੱਲਾਂ ਨਾਲ ਨਹੀਂ ਮਿਲਦਾ, ਨਾ ਹੀ ਉਹ ਗੱਲਾਂ ਨਾਲ ਕੱਟਿਆ ਜਾਂਦਾ, ਜ਼ਬਾਨ ਨੂੰ ਕਿਹਾ ਵੀ ਨਹੀਂ ਜਾਂਦਾ। ਹਾਂ ਉਹ ਮਿਲਦਾ, ਕਰਮ ਮਿਲੇ ਤਾਂ ਪਾਈਏ, ਹੋਰ ਜਿੰਨੀਆਂ ਮਰਜ਼ੀ ਹਿਕਮਤਾਂ ਕਰ ਲੈ, ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈ, ਜਿੰਨੀ ਮਰਜ਼ੀ ਉਪਰਾਲੇ ਕਰ ਲੈ, ਜਿੰਨੀਆਂ ਮਰਜ਼ੀ ਹੋਰ ਜੁਗਤਾਂ ਵਰਤ ਲੈ, ਕਰਮ ਮਿਲੇ ਰਹਿਮਤ ਨਾਲ ਮਿਲਦਾ ਤਾਂ ਮਿਲਦਾ। ਹੁਣ ਮਸਲਾ ਆ ਗਿਆ ਜੀ, ਉਹ ਸੱਚ ਜੇ ਕਰਮ ਨਾਲ ਮਿਲਦਾ ਤਾਂ ਦੱਸੋ ਮੈਂ ਵੀ ਪ੍ਰਾਪਤ ਕਰਨਾ ਚਾਹੁੰਦਾ, ਮੈਨੂੰ ਕਿਵੇਂ ਪ੍ਰਾਪਤ ਹੋ ਗਿਆ? ਜੇ ਹੋਰ ਕਹਿੰਦੇ ਰਾਮ ਰਵਾਲ ਸੱਚ ਨਹੀਂ, ਜੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਹੈ, ਹੋਰ ਕਹਿੰਦੇ ਰਾਮ ਰਵਾਲ ਸੱਚ ਨਹੀਂ, ਜੇ ਉਹਨਾਂ ਦੀਆਂ ਕੇਤੀਆਂ ਕਨ ਕਹਾਣੀਆਂ ਸੱਚ ਨਹੀਂ, ਜੇ ਬਾਜ਼ਾਰੀ ਬਾਜ਼ਾਰ ਮੈਂ ਆਏ ਕਦੇ ਬਾਜ਼ਾਰ ਸੱਚ ਨਹੀਂ, ਤੇ ਦੱਸੋ ਉਹ ਸੱਚ ਕਿਵੇਂ ਜਿਹਨੂੰ ਮੈਂ ਪਾਲਣਾ ਚਾਹੁੰਦਾ। ਇਸ ਗੱਲ ਦਾ ਜਵਾਬ ਗੁਰੂ ਗੋਬਿੰਦ ਜੀ ਦੇ

ਪਰ ਹਿੰਮਤ ਫਰੀ ਨਿਗਾਹ ਕਰੇ ਤਾਂ ਤੈਨੂੰ ਜੀਵਨ ਵਿੱਚ ਗੁਰੂ ਦੀ ਸੰਗਤ, ਗੁਰੂ ਦਾ ਸਾਥ, ਗੁਰੂ ਦੀ ਅਗਵਾਈ ਪ੍ਰਾਪਤ ਹੁੰਦੀ ਹੈ, ਉਹ ਹੈ ਗੁਰੂ ਸ਼ਬਦ। ਗੱਲ ਦਾ ਫੈਸਲਾ ਵੀ ਅਸੀਂ ਤੋਂ ਕੁਛ ਕਰ ਦਿੱਤਾ ਨਹੀਂ।

ਸਾਹਿਬ ਸਭ ਨੂੰ ਸ਼ਬਦ ਮਿਲਦਾ ਹੈ। ਤੇ ਸੱਚ ਗੁਰੂ ਕੋਲ ਹੈ, ਸੱਚ ਸ਼ਬਦ ਕੋਲ ਹੈ, ਵਿਸ਼ਵਾਸ ਕਰ। ਜੇ ਸੱਚ ਕਿਸੇ ਰਾਮਾਇਣ ਦੇ ਪਾਠ ਜਾਂ ਸੱਚ ਕਿਸੇ ਗੀਤਾ ਦੇ ਪਾਠ, ਕਿਸੇ ਹਮਣ ਜੱਗ ਜਾਂ ਰਾਮ ਰਵਾਲ ਕੋਲੋਂ ਭਾਵੇਂ ਬਜਾਲੀਆਂ ਕੋਲੋਂ ਭਾਵੇਂ, ਸੱਚ ਨਹੀਂ ਮਿਲਦਾ। ਐਸਾ ਬਣੀ ਰਹੇ।

0: ਦਾ ਹੋਰ ਕੋਈ ਦਾਤਾ ਨਹੀਂ ਦੁਨੀਆਂ ਦੇ ਲੋਕੋ ਸੁਣ ਲਓ ਕਿਉਂ ਕਿਉਂਕਿ ਜੂ ਦੀ ਦਾਤ ਸਭ ਤੋਂ ਵੱਡੀ ਉਹਦੀ ਦਾਤ ਸਭ ਤੋਂ ਵੱਡੀ
1: ਸਤਿਗੁਰ ਜੇ ਵੱਡਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾ
0: ਕਹਿਣ ਲੱਗੇ ਉਹਦੀ ਦਾਤ ਕੀ

ਸਵਾਲ ਗੁਰੂ ਬਖਸ਼ਿਸ਼ ਕਰੇ। ਸਾਡਾ ਜੀਵਨ ਦਾ ਰਸਤਾ ਗੁਰਮਤ ਗਾਡੀ ਰਾਹ ਹੋ ਜਾਏ, ਉਹਦੇ ਵਿੱਚੋਂ ਕਿਸੇ ਵੀ ਛੋਟੀ ਮੋਟੀ ਆੜ ਕਿਸੇ ਛੋਟੀ ਮੋਟੀ ਹੋਰ ਸੇਧ ਵੱਲ ਸਾਨੂੰ ਚੱਲਣ ਦਾ ਚਾਂਸ ਨਾ ਰਹੇ। ਗੁਰੂ ਸਾਡੇ ਲਈ ਗੁਰਮਤ ਦਾ ਗਾਡੀ ਰਾਹ ਬਖਸ਼ਿਸ਼ ਕਰ ਰਿਹਾ ਜੀ। ਅਸੀਂ ਸਮਝ ਲਈਏ ਇਹਨਾਂ ਸ਼ਬਦਾਂ ਨਾਲ ਕਿ ਮੈਂ ਦਾਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਹੈ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਹੀ ਸੱਚ ਨਾਨਕ ਹੋਸੀ ਹੀ ਸੱਚ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾ ਸਦਾ ਵਿਖਿਆਤਾ ਤਾਸ ਚਰਨ ਲਹਿ ਹਿਰਦੇ

0: जिन हर सेती मन मानिया सब दुष्ट झाख मारा जन नानक नाम ते आया हर रखण हारा। ब्रह्मंडा खंडा दे मालिक बख्शिशां दे दाते रहमतां दे समुंदर सर्व कला ज्ञाता सर्व कला भरपूर धन धन सतगुरु गुरु ग्रंथ साहिब महाराज जीना दी पावन पवित्र हजूरी अंदर शाम दे सजे दीवाना विच विराजमान गुरु रूप गुरु खालसा साध संग जी हो गुरु बख्शिश संगत करन दा सुभाग प्राप्त होया है। धन धन सतगुरु गुरु ग्रंथ साहिब महाराज जी दे पावन पवित्र दर्शन करन दा सुभाग प्राप्त होया है। गुरु पिता जी दा कोट आन कोट शुक्र है। सजे दीवाना विच जिथे सारा दिन बच्चियां दा जो प्रोग्राम आउण वाली पनीरी नूं जोड़न दा सी ओह होया। हुण रहिरा साहिब जी दे पाठ उपरंत तुरकी बाणी दे कीर्तन आओ कुछ समय वास्ते गुरु पिता जी दी बख्शिश चल रही लड़ीवार शब्द विचार सांझ कर सकीए। कोई विचार आरंभ करन तो पहला बेनती करिए सतगुरु जी आप ही रहमत करके पवित्र शब्द दी विचार करवा लवो जी। समूह साध संगत दे चरना निम्रता सहित बेनती है जी। असीस दियो गज वज के गुरु फतेह सांझ पाओ जी। वाहिगुरु जी का खालसा वाहिगुरु जी की फतेह। जो शब्द आप जिया ने सरवण किया है आसा राग चौथे गुरु नानक सोडी सुल्तान पिता धन धन सतगुरु गुरु रामदास महाराज जी का शंत सरलेख विच उचारण किया होया वीवा शब्द तीसरा पदा। गुरु पिता जी रहमत कर रहे हैं जिन्ना अंतर गुरमुख प्रीत है जिन्ना गुरसिखां जिग्यासू जना दे अंदर गुरु दी बख्शिश के पात्र बन के गुरु दा प्यार गुरु दी बख्शिश प्रीत वाहेगुरु नाल परपक हो गए। जिन्ना दे हिरदे च अंतर आत्मे मालक दा प्यार ए प्रीति पैदा हो गई तिन हर रखण हारा राम राजे। फिर उन्ना दा राखा भी मालक आप बन जांदा है। जिन्ना दा ए प्यार परपक हो जांदा विश्वास प्रीत प्रतीत च बदल जांदी है पूरन भरोसा गुरु ते बन जांदा है। फिर उन्ना दा राखा भी मालक आप हुंदा है। सतगुरु गुरु ग्रंथ साहिब महाराज जी दे मुबारक दर्शन करिए सहज पाठ राही करिए अखंड पाठ साहब राही करिए। प्यार प्रीत बार बार जिथे नाम दा जिक्र आवेगा उथे गुरसिख दी गुरु दी प्रीति दा जिक्र भी बार बार। सतगुरु रहमत करदे हन ऐसी प्रीत गुरसिख दी परपक गुरमुख प्रीत सदा है साची। ਸਤਿਗੁਰ ਤੇ ਮੰਗਾਂ ਨਾਮ ਅਜਾਚੀ। ਇਹਦੀ ਪ੍ਰੀਤ ਸੱਚੀ ਹੈ, ਚੋਪੜੀ ਪ੍ਰੀਤ ਨਹੀਂ, ਵਖਾਵੇ ਦੀ ਪ੍ਰੀਤ ਨਹੀਂ। ਤੇ ਸੱਚ ਹੈ ਮਾਲਕ ਭਲੀ ਪ੍ਰਕਾਰ ਸਾਨੂੰ ਸਭ ਦੀਆਂ ਘਟਾਂ ਦੀ ਜਾਣਨ ਵਾਲਾ ਹੈ, ਸਾਡੇ ਉਹ ਪਿਆਰ ਨੂੰ ਸਮਝਦਾ ਹੈ ਕਿਹਦੇ ਅੰਦਰ ਕਿੰਨੀ ਕੁ ਪ੍ਰੀਤੀ ਦੀ ਪਰਪਕਤਾ ਹੈ। ਗੁਰੂ ਰਹਿਮਤ ਕਰਦੇ ਹਨ, ਜਦੋਂ ਪ੍ਰੀਤ ਪਰਪੱਕ ਹੋ ਜਾਂਦੀ ਹੈ, ਮੂੰਹ ਲਾਲਨ ਸਿਓਂ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧਵ ਖਿੰਚਤਨੀ, ਇਹ ਪ੍ਰੀਤ ਫਿਰ ਦੁਵੱਲੀ ਹੈ, ਦੁਪਾਸੜ ਹੈ। ਇਹ ਨਹੀਂ ਕਿ ਇੱਕ ਬੰਨੇ ਦੀ ਪ੍ਰੀਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ, ਦੀਪਕ ਪਤੰਗ ਅਲ ਕਮਲ ਸਲਲ ਮੀਨ, ਪਤੰਗੇ ਦੀ ਦੀਵੇ ਨਾਲ, ਦੀਪਕ ਪਤੰਗ ਅਲ ਕਮਲ ਭਵਰੇ ਦੀ ਕਮਲ ਫੁੱਲ ਨਾਲ, ਸਲਲ ਮੀਨ ਸਲਲ ਪਾਣੀ, ਮੀਨ ਮੱਛੀ, ਮੱਛੀ ਦੀ ਪ੍ਰੀਤੀ ਪਾਣੀ ਨਾਲ ਹੈ, ਭਵਰੇ ਦੀ ਪ੍ਰੀਤੀ ਕਮਲ ਫੁੱਲ ਨਾਲ ਹੈ, ਦੀਵੇ ਨਾਲ ਪ੍ਰੀਤੀ ਪਤੰਗੇ ਦੀ ਹੈ, ਚੱਕਈ ਚਕੋਰ ਮ੍ਰਿਗ ਰਵ ਸਸ ਨਾਦ ਹੈ, ਚੱਕਵੇ ਦੀ ਪ੍ਰੀਤ ਦਿਨ ਨਾਲ ਹੈ, ਸੂਰਜ ਨਾਲ ਹੈ, ਕਦੋਂ ਕਿਤੇ ਚੜ੍ਹੇ ਮਿਲਾਪ ਹੋਵੇ। ਚਕੋਰ ਉਸਦੀ ਪ੍ਰੀਤੀ ਚੰਦਰਮਾ ਨਾਲ ਹੈ, ਰਵ ਸਸ ਨਾਦ ਹੈ, ਕੰਡੇ ਹੇੜੇ ਦੇ ਰਾਗ ਨਾਲ ਪ੍ਰੀਤ ਹੈ ਮਿਰਗ ਦੀ। ਇਹ ਸਾਰੀਆਂ ਪ੍ਰੀਤਾਂ ਨੂੰ ਇੱਕ ਪੰਕਤੀ ਵਿੱਚ ਗਿਣ ਕੇ ਭਾਈ ਸਾਹਿਬ ਅੱਗੇ ਰਹਿਮਤ ਕਰਦੇ ਹਨ, ਪ੍ਰੀਤ ਇੱਕ ਅੰਗੀ ਬਹੁ ਰੰਗੀ ਨਹੀਂ ਸੰਗੀ ਕੋ, ਇੱਕ ਪਾਸੜ ਪ੍ਰੀਤ ਹੈ, ਪਤੰਗਾ ਕਰ ਰਿਹਾ ਪਰ ਦੀਵੇ ਦੀ ਤੇ ਕੋਈ ਪਤੰਗੇ ਨਾਲ ਪ੍ਰੀਤੀ ਨਹੀਂ, ਮੱਛੀ ਕਰ ਰਹੀ ਹੈ ਪਾਣੀ ਨਾਲ ਪਰ ਮੱਛੀ ਦੇ ਉੱਤੇ ਕੋਈ ਪਿਆਰ ਨਹੀਂ, ਪਾਣੀ ਦਾ ਕੋਈ ਮੱਛੀ ਨਾਲ ਪਿਆਰ ਨਹੀਂ, ਕੰਡੇ ਹੇੜੇ ਰਾਗ ਨਾਲ ਮਿਰਗ ਕਰ ਰਿਹਾ ਉਸ ਕੰਡੇ ਹੇੜੇ ਦਾ ਮਿਰਗ ਨਾਲ ਪਿਆਰ ਕੋਈ ਨਹੀਂ, ਇੱਕ ਪਾਸੜ ਪ੍ਰੀਤੀ ਹੈ। ਪ੍ਰੀਤ ਇੱਕ ਅੰਗੀ ਬਹੁ ਰੰਗੀ ਨਹਿ ਸੰਗੀ ਕੋ, ਸਭੈ ਦੁਖਦਾਈ ਨਾ ਸਹਾਈ ਅੰਤ ਆਦਿ ਹੈ। ਇਹ ਪ੍ਰੀਤਾਂ ਅਕਸਰ ਦੁਖਦਾਈ ਸਾਬਤ ਹੋ ਜਾਂਦੀਆਂ ਹਨ, ਅਗਲੇ ਪਾਸਿਓਂ ਕੋਈ ਜਵਾਬ ਨਹੀਂ, ਕੋਈ ਰੱਖਿਆ ਨਹੀਂ, ਪਰ ਮੇਰੇ ਗੁਰੂ ਦੀ ਪ੍ਰੀਤੀ ਕੈਸੀ ਹੈ, ਮੇਰੇ ਸਤਿਗੁਰੂ ਦੀ ਪ੍ਰੀਤੀ ਕੈਸੀ ਹੈ, ਇਹ ਸਿੱਖ ਦੀ ਦੁਵੱਲੀ ਪ੍ਰੀਤ ਹੈ। ਸੱਚ ਤੇ ਹੈ ਗੁਰਸਿੱਖ ਇੱਕ ਕਦਮ ਪਿਆਰ ਨਾਲ ਪੁੱਟੇ, ਗੁਰੂ ਤੇ ਕਰੋੜਾਂ ਪੈਂਡੇ ਅੱਗੇ ਹੋ ਜਾਂਦੇ ਹਨ। ਇਹ ਪਿਆਰ ਹੈ ਦੁਵੱਲਾ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰੂ ਸਭ ਕੁਝ ਹੀ ਬਖਸ਼ਿਸ਼ ਕਰ ਦਿੰਦੇ ਹਨ। ਸੱਚ ਹੈ ਐਸੀ ਦੁਵੱਲੀ ਪ੍ਰੀਤ ਸਾਡਾ ਇਤਿਹਾਸ ਐਸੀ ਬਖਸ਼ਿਸ਼ ਕਰਦਾ ਹੈ। ਇੱਕ ਵਾਰੀ ਆਪਣੇ ਮਾਤਾ ਪਿਤਾ ਦੇ ਨਾਲ ਇੱਕ ਛੋਟਾ ਬੱਚਾ ਕਿ ਬੜੀ ਦੂਰ ਦੇਸ਼ ਤੋਂ ਪਸ਼ੌਰ ਤੋਂ ਤੁਰੇ ਆਨੰਦਪੁਰ ਸਾਹਿਬ, ਅੱਜ ਵੀ ਦੁਨੀਆਂ ਦੇ ਕਿਸੇ ਕੋਨੇ 'ਚ ਸਿੱਖ ਹੋਵੇ ਨਾ, ਉਹਦੀ ਇੱਕ ਖਿੱਚ ਹੁੰਦੀ ਹੈ ਜਿੱਥੇ ਅਰਦਾਸ 'ਚ ਕਹਿੰਦਾ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਉੱਥੇ ਸਿੱਖ ਅੰਤਰ ਆਤਮੇ ਆਪਣੀ ਜਨਮ ਭੂਮੀ, ਖਾਲਸੇ ਦੀ ਜਨਮ ਭੂਮੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਉਹਦਾ ਵੀ ਜੋੜ ਮੇਲਾ ਉੱਥੋਂ ਦਾ ਨਵੇਕਲਾ, ਇਹ ਮਾਤਾ ਪਿਤਾ ਦੇ ਨਾਲ ਬੱਚਾ ਆਇਆ। ਬੱਚਾ ਜਦੋਂ ਆਨੰਦਪੁਰ ਸਾਹਿਬ ਪਹੁੰਚਿਆ, ਮਾਤਾ ਪਿਤਾ ਨੇ ਵੀ ਨਮਸਕਾਰ ਕੀਤੀ ਸਤਿਗੁਰਾਂ ਨੂੰ, ਇਸ ਬੱਚੇ ਨੇ। ਬੱਚਾ ਇੰਨਾ ਸੁੰਦਰ ਤੇ ਭੋਲਾ। ਅਕਸਰ ਕਈ ਬੱਚੇ ਆਪਣੇ ਵੱਲ ਧਿਆਨ ਖਿੱਚ ਲੈਂਦੇ ਹਨ ਦੂਸਰੇ ਦਾ, ਕਈ ਬੱਚੇ ਆਪਣੇ ਵੱਲ ਧਿਆਨ ਖਿੱਚ ਲੈਂਦੇ ਹਨ। ਕਾਦਰ ਨੇ ਕੁਕਾੜਤੀ ਐਸੀ ਘੜੀ ਹੁੰਦੀ। ਇਹ ਬੱਚਾ ਜਦੋਂ ਨਤਮਸਤਕ ਹੋਇਆ ਨਾ, ਸਤਿਗੁਰਾਂ ਸੁਭਾਵਕ ਪੁੱਛਿਆ, ਬੇਟਾ ਤੇਰਾ ਨਾਮ ਕੀ ਹੈ? ਆਪਣੀ ਬੋਲੀ ਚ ਕਹਿਣ ਲੱਗਾ ਜੀ ਵੱਤ ਜੋਗਾ। ਆਪਣੀ ਪਿਛੋਰੀ ਬੋਲੀ ਚ ਕਹਿਣ ਲੱਗਾ ਜੀ ਵੱਤ ਜੋਗਾ। ਸਤਿਗੁਰਾਂ ਦਾ ਅਗਲਾ ਪ੍ਰਸ਼ਨ ਸੀ, ਕਹਿਣ ਲੱਗੇ ਕਿਹਦੇ ਜੋਗਾ, ਕਿਸ ਜੋਗਾ ਹੈ ਤੂੰ? ਉਹਨੇ ਕਿਹਾ ਨਾ ਮੇਰਾ ਨਾਮ ਜੋਗਾ। ਸਤਿਗੁਰੂ ਕਹਿੰਦੇ ਕਿਹਦੇ ਜੋਗਾ? ਬੱਚੇ ਨੇ ਇੰਨੇ ਪਿਆਰ ਤੇ ਇੰਨੇ ਵਿਰਾਗ ਵਿੱਚ ਬਚਨ ਕਿਹਾ, ਕਹਿਣ ਲੱਗਾ ਜੀ ਤੁਹਾਡੇ ਜੋਗਾ। ਵੈਸੇ ਕਿਤੇ ਕਹਿਣਾ ਆ ਜਾਏ, ਕਿਤੇ ਕਮਾਉਣਾ ਆ ਜਾਏ ਸਿੱਖ ਨੂੰ, ਸਤਿਗੁਰੂ ਮੈਂ ਤੇਰੇ ਜੋਗਾ ਹਾਂ। ਇਸ ਬੱਚੇ ਨੇ ਇੰਨੇ ਪਿਆਰ ਚ ਕਿਹਾ, ਇੰਨਾ ਭਿੱਜ ਕੇ ਕਿਹਾ। ਸਤਿਗੁਰੂ ਕਹਿਣ ਲੱਗੇ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ। ਸਤਿਗੁਰਾਂ ਵੀ ਬਚਨ ਦੇ ਦਿੱਤਾ। ਫਿਰ ਵੇਖੋ ਇਹ ਪ੍ਰੀਤ, ਫਿਰ ਉਹ ਪ੍ਰੀਤ ਚੋਪੜੀ ਪ੍ਰੀਤ ਨਹੀਂ, ਸਿੱਖ ਇੰਨਾ ਪਰਪੱਕ ਬਾਣੀ ਵਿੱਚ, ਇੰਨੀ ਰਹਿਮਤ ਹੋ ਗਈ, ਇੰਨੀ ਬਖਸ਼ਿਸ਼ ਹੋ ਗਈ। ਸਮਾਂ ਆਇਆ ਇਹ ਗਿਆ, ਆਪਾਂ ਸਾਰੇ ਉਸ ਸਾਖੀ ਨੂੰ ਜਾਣਦੇ ਹਾਂ। ਮੇਰੇ ਸਿਰਫ ਕਹਿਣ ਤੋਂ ਭਾਵ ਹੈ, ਗੁਰੂ ਫਿਰ ਕਿੰਨਾ ਵੀ ਜਦੋਂ ਇੱਕ ਵਾਰੀ ਪਿਆਰ ਕਰਦੇ ਹਨ ਨਾ, ਇੱਕ ਵਾਰੀ ਪ੍ਰੀਤ ਪ੍ਰਤੀਤ ਚ ਬਦਲ ਜਾਂਦੀ ਹੈ। ਤੇ ਜਿਵੇਂ ਫਿਰ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ। ਮਾਂ ਦੀ ਪ੍ਰੀਤ ਹੈ, ਕਿਤੇ ਪਦਾਰਥ ਮਿਲ ਜਾਏ ਦੂਰ ਨੇੜੇ ਵੀ ਚੰਗਾ ਲੱਗੇ ਨਾ। ਪਤਾ ਨਹੀਂ ਉਹ ਘਰ ਪਹੁੰਚੇ ਕਿ ਨਾ ਪਹੁੰਚੇ, ਬੋਸੀ ਨਾ ਜਾਵੇ, ਰਸਤੇ ਚ ਖਰਾਬ ਹੋ ਜਾਏ ਭਾਵੇਂ, ਪਰ ਮਾਂ ਦੀ ਇੱਕ ਰੀਝ ਹੈ, ਮੈਂ ਨਾ ਖਾਵਾਂ ਮੇਰਾ ਬੱਚਾ ਖਾ ਲੈ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ। ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ, ਗੁਰੂ ਦੀ ਪ੍ਰੀਤ ਹੈ। ਇੱਕ ਇਤਿਹਾਸ ਦਾ ਪੱਖ ਸਾਡਾ ਸਾਬਤ ਕਰਦਾ ਹੈ ਕਿ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਦੀ ਗੜੀ ਚ ਸਨ, ਬੁੱਧੀ ਚੰਦ ਰਾਵਤ ਉਹਨੇ ਇਜਾਜ਼ਤ ਦਿੱਤੀ, ਸਤਿਗੁਰੂ ਮੁਬਾਰਕ ਮੇਰੇ ਧੰਨ ਭਾਗ, ਸਤਿਗੁਰੂ ਗੁਰੂ ਕੇ ਬਾਗ ਵਾਲੀ ਜਗ੍ਹਾ ਤੋਂ ਇਸ ਗੜੀ ਚ ਆਏ। ਕੁਝ ਸਿੰਘਾਂ ਛੇਤੀ ਛੇਤੀ ਹਿੰਮਤ ਕੀਤੀ। ਸਮਾਂ ਹੋ ਗਿਆ ਸੀ ਆਨੰਦਪੁਰ ਸਾਹਿਬ ਤੋਂ ਚੱਲਿਆ, ਥੋੜਾ ਬਹੁਤਾ ਜਿੰਨਾ ਕੁ ਕਰ ਸਕੇ, ਕਹਿੰਦੇ ਹਨ ਥੋੜਾ ਭੋਜਨ ਤਿਆਰ ਹੋਇਆ। ਰੋਜ਼ ਵਾਂਗੂ ਅੱਗੇ ਵਾਂਗੂ ਜਿਵੇਂ ਇੱਥੇ ਵੀ ਆਪਾਂ ਤਿਆਰ ਕਰਦੇ ਹਾਂ, ਸਤਿਗੁਰਾਂ ਨੂੰ ਭੋਗ ਲਵਾਉਂਦੇ ਜਾਂ ਪ੍ਰਵਾਨ ਕਰਾਉਂਦੇ ਹਾਂ, ਆਪਾਂ ਜਿਵੇਂ ਇੱਥੇ ਉਦੋਂ ਵੀ। ਭਾਈ ਦਇਆ ਸਿੰਘ ਆਏ, ਥਾਲ ਵਿੱਚ ਪ੍ਰਸ਼ਾਦਾ ਪਰੋਸਿਆ ਹੋਇਆ ਵਾਹਿਗੁਰੂ, ਜੋ ਵੀ ਉਦੋਂ ਢੰਗ ਸੀ ਜਾਂ ਜਿਸ ਤਰ੍ਹਾਂ ਵੀ ਬਣ ਸਕਿਆ, ਜੋ ਵੀ ਸਿੱਖਾਂ ਕੋਲ ਬਣ ਸਕਿਆ ਉਸੇ ਢੰਗ ਨਾਲ ਪਰੋਸਿਆ। ਪਰੋਸ ਕੇ ਕਹਿਣ ਲੱਗੇ ਸਤਿਗੁਰੂ ਛਕੋ। ਸਤਿਗੁਰੂ ਕਹਿਣ ਲੱਗੇ ਭਾਈ ਦਇਆ ਸਿੰਘ ਤੁਸੀਂ ਛਕੋ। ਕਹਿਣ ਲੱਗੇ ਨਹੀਂ ਸਤਿਗੁਰੂ, ਅਜੇ ਅੱਗੇ ਵੀ ਤੇ ਛਕਦੇ ਹੋ, ਆਪ ਛਕੋ ਅਸੀਂ ਵੀ ਛਕੀਏ। ਸਤਿਗੁਰਾਂ ਦਾ ਜਵਾਬ ਪਤਾ ਕੀ ਸੀ? ਕਹਿਣ ਲੱਗੇ ਭਾਈ ਦਇਆ ਸਿੰਘ ਤੁਸੀਂ ਛਕ ਲਓ, ਮੈਂ ਆਪੇ ਤ੍ਰਿਪਤ ਹੋ ਜਾਵਾਂਗਾ। ਤੁਸੀਂ ਛਕ ਲਿਆ, ਮੇਰੀ ਆਪੇ ਤ੍ਰਿਪਤੀ ਹੋ ਜਾਏਗੀ। ਬੱਚਾ ਰੱਜ ਜਾਵੇ, ਮਾਂ ਦੀ ਤ੍ਰਿਪਤੀ ਹੁੰਦੀ ਹੈ। ਸਿੱਖ ਦੇ ਮੁੱਖ ਵਿੱਚ ਪਾ ਕੇ ਗੁਰੂ ਦੀ ਤ੍ਰਿਪਤੀ ਹੁੰਦੀ ਹੈ। ਬੱਚੇ ਨੇ ਜਦੋਂ ਕਹਿ ਦਿੱਤਾ ਨਾ ਕਿ ਮੈਂ ਤੁਹਾਡੇ ਜੋਗਾ, ਸਤਿਗੁਰੂ ਕਹਿਣ ਲੱਗੇ ਮੈਂ ਤੇਰੇ ਜੋਗਾ। ਵੇਖੋ ਫਿਰ ਇਹ ਪ੍ਰੀਤ, ਅਕਸਰ ਕਈ ਸੰਸਕਾਰ ਐਸੇ ਹੁੰਦੇ ਹਨ, ਪੁਰਾਣੇ ਸੰਸਕਾਰ ਕਈ ਵਾਰੀ ਉਹ ਜੀਵਨ ਚ ਰੁਕਾਵਟ ਬਣ ਜਾਂਦੇ ਹਨ। ਫਿਰ ਇੰਨਾ ਵੀ ਹੋਇਆ, ਉੱਥੋਂ ਲਾਵਾਂ ਵੀ ਛੱਡ ਦਿੱਤੀਆਂ, ਅਜੇ ਕਿ ਸਤਿਗੁਰੂ ਜੀ ਨੇ ਇਹ ਨਹੀਂ ਸੀ ਕਿਹਾ
1: ਲਿਆ ਸਕਦਾ ਸੀ ਨਾਲ ਜੀਵਨ ਸਾਥ, ਐਸਾ ਨਹੀਂ ਸੀ ਕਿਹਾ ਕਿ ਨਾਲ ਵੀ ਕੋਈ ਨਾ ਆਵੇ, ਨਹੀਂ ਜਿਹੜੀ ਹਾਲਤ 'ਚ ਹੈ ਇਸ ਤਰ੍ਹਾਂ ਹੀ ਆ ਜਾ, ਪਰ ਨਹੀਂ ਉਦੋਂ ਗੁਰੂ ਦਾ ਚੇਤਾ ਹੈ। ਪਰ ਹੁਸ਼ਿਆਰਪੁਰ ਆਇਆ, ਜੀਵਨ 'ਚ ਰੁਕਾਵਟ ਆ ਗਈ, ਇੱਕ ਵੇਸਵਾ ਵੱਲ ਵੇਖਿਆ, ਮਨ ਮੋਹਿਤ ਹੋ ਗਿਆ, ਹੁਣ ਇਹ ਵਾਰ ਵਾਰ ਚੱਕਰ ਮਾਰਨ ਲੱਗਾ। ਕੋਈ ਗੱਲ ਨਹੀਂ, ਗੁਰੂ ਅਨੰਦਪੁਰ ਸਾਹਿਬ ਹਨ, ਸੱਚ ਹੈ, ਹੁਣ ਬੱਚਾ ਕੀ ਜਾਣੇ ਅੱਗ ਮੇਰਾ ਹੱਥ ਸਾੜ ਦੇਵੇਗੀ, ਬੱਚਾ ਕੀ ਜਾਣੇ ਸੱਪ ਮੈਨੂੰ ਡੰਗ ਮਾਰ ਦੇਵੇਗਾ, ਇਹ ਬੱਚੇ ਨੂੰ ਨਹੀਂ ਪਤਾ। ਸਰਪ ਅਗਨ ਕਰ ਮੇਲੇ, ਸੱਪ ਨੂੰ ਵੀ ਹੱਥ ਪਾਵੇਗਾ, ਅੱਗ 'ਚ ਵੀ ਹੱਥ ਪਾਵੇਗਾ, ਪਰ ਐਨ ਮੌਕੇ ਸਿਰ ਵੇਖਿਆ ਮਾਂ ਦੌੜ ਕੇ ਪਿੱਛੋਂ ਆ ਕੇ ਫੜ ਲੈਂਦੀ, ਨਹੀਂ ਮੈਂ ਪਾਉਣ ਦੇਵਾਂਗੀ, ਸੱਪ ਨੂੰ ਹੱਥ ਨਹੀਂ ਲਾਉਣ ਦੇਵਾਂਗੀ, ਅੱਗ ਵਿੱਚ ਹੱਥ ਨਹੀਂ ਪਾਉਣ ਦੇਵਾਂਗੀ, ਉਹਨੂੰ ਪਤਾ ਹੱਥ ਸੜ ਜਾਏਗਾ, ਬੱਚੇ ਦਾ ਨੁਕਸਾਨ ਹੋ ਜਾਏਗਾ। ਵੇਖੋ ਸੰਸਕਾਰ ਪ੍ਰੀਤੀ ਜਦੋਂ ਕਹਿ ਦਿੱਤਾ ਤੇਰੇ ਜੋਗਾ, ਸਤਿਗੁਰੂ ਜੀ ਦਾ ਬਚਨ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ, ਹਰ ਦਰਸ਼ਨ ਸਿਉਂ ਪ੍ਰੀਤ ਹੈ, ਹਰ ਦਰਸ਼ਨ ਕੈ ਬਸ। ਕਹਿੰਦੇ ਹਨ ਹਰ ਦਾਸਾਂ ਦੀ ਜਿਨ੍ਹਾਂ ਨਾਲ ਪ੍ਰੀਤੀ ਬਣ ਜਾਂਦੀ ਹੈ ਨਾ ਗੁਰੂ ਦੀ, ਗੁਰੂ ਉਹਨਾਂ ਦੇ ਵਾਸੀ ਫਿਰ ਹੋ ਜਾਂਦੇ ਹਨ। ਜਿਵੇਂ ਮਾਂ ਬੱਚਾ ਨਹੀਂ ਕਹਿੰਦਾ ਮੇਰੇ ਮਗਰ ਆਓ, ਮਾਂ ਆਪੇ ਹੀ ਆਉਂਦੀ ਹੈ, ਜਦੋਂ ਪ੍ਰੀਤ ਬਣ ਜਾਂਦੀ ਹੈ ਨਾ। ਸੱਚਾ ਕਈ ਵਾਰੀ ਸਿੱਖ ਨੂੰ ਨਹੀਂ ਪਤਾ ਮੈਂ ਕੀ ਕਰ ਰਿਹਾ ਅਤੇ ਕਿੱਧਰ ਜਾ ਰਿਹਾ, ਗੁਰੂ ਆਪੇ ਹੀ ਮਗਰ ਆ ਜਾਂਦੇ ਹਨ, ਮੈਂ ਬਚਾਉਣਾ ਹੈ, ਇਸ ਬੱਚੇ ਨੂੰ ਬਚਾਉਣਾ ਹੈ। ਜਦੋਂ ਭਾਈ ਜੋਗਾ ਸਿੰਘ ਬਾਰ ਬਾਰ, ਪਰ ਵੇਖੋ ਗੁਰੂ ਦੀ ਕਿਰਪਾ ਅਤੇ ਗੁਰੂ ਦੀ ਪ੍ਰੀਤੀ, ਸਤਿਗੁਰੂ ਕਹਿੰਦੇ ਹਨ ਨਹੀਂ, ਬਾਰ ਬਾਰ ਇਸ਼ਾਰਾ ਕੀਤਾ, ਭਾਵੇਂ ਉੱਥੇ ਸਤਿਗੁਰਾਂ ਨੂੰ ਪਹਿਰੇਦਾਰੀ ਕਰਨੀ ਪਈ, ਮੈਂ ਤਾਂ ਕਹਿੰਦਾ ਉਹ ਬੇਸਵਾ ਵੀ ਜ਼ਰੂਰ ਧਰ ਗਈ ਹੋਵੇ। ਠੀਕ ਹੈ, ਜੀਵਨ ਕਿੰਨਾ ਗੰਦਾ ਹੋਵੇ, ਕਿੰਨੀਆਂ ਕੁ ਬੇਸਵਾਵਾਂ ਦਾ ਭਲਾ ਹੋਇਆ, ਪਵਿੱਤਰ ਬਾਣੀ ਆਪਾਂ ਪੜ੍ਹਨੇ ਹਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾ ਕੋ ਜਸ ਉਰਦਾ ਸੀ। ਗਨਕਾ ਸੀ, ਗਨਕਾ ਹੀ ਨਹੀਂ, ਗਨਕਾ ਵਰਗੀਆਂ ਕਈ, ਉਹਨਾਂ ਦਾ ਭਲਾ ਹੋ ਗਿਆ। ਸੱਚ ਹੈ, ਜੋਗਾ ਸਿੰਘ ਦਾ ਤੇ ਹੋਣਾ ਹੀ ਸੀ, ਜੋਗਾ ਸਿੰਘ ਨੂੰ ਅੱਗ ਚੋਂ ਬਚਾ ਲਿਆ। ਮੈਂ ਕਹਿੰਦਾ ਅੱਜ ਵੀ ਸਤਿਗੁਰੂ ਜੀ ਦਾ ਉੱਥੇ ਪਵਿੱਤਰ ਪ੍ਰਕਾਸ਼ ਹੈ। ਫਿਰ ਮੈਂ ਬੇਨਤੀ ਕਰਾਂ, ਜਦੋਂ ਪ੍ਰੀਤ ਪਰਪੱਕ ਹੋ ਜਾਂਦੀ ਹੈ, ਗੁਰੂ ਫਿਰ ਰੱਖਦੇ ਹਨ, ਬਚਾ ਲੈਂਦੇ ਵਕਾਰਾਂ ਦੇ ਟਾਕਰੇ ਤੇ ਵੀ, ਤੇ ਸੰਸਾਰੀ ਬਿਪਤਾ ਵੀ, ਦੁਨਿਆਵੀ ਬਿਪਤਾ ਆਵੇ, ਗੁਰੂ ਰਾਖੀ ਕਰਦਾ ਹੈ, ਗੁਰੂ ਆਪਣੀ ਪ੍ਰੀਤ ਨੂੰ ਪਾਲਦਾ ਹੈ। ਭਾਵੇਂ ਅਸੀਂ ਕਿਸੇ ਵੇਲੇ ਉਕਾਈ ਖਾ ਗਏ, ਪਰ ਸੱਚ ਹੈ ਮਾਤਾ ਪਿਤਾ ਵੱਲੋਂ ਫਿਰ ਗੁਰੂ ਉਸ ਸਿੱਖ ਦੀ ਰਾਖੀ ਕਰਦਾ ਹੈ, ਸਤਿਗੁਰੂ ਰਹਿਮਤ ਕਰਦੇ ਹਨ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਤਿੰਨ ਹਰ ਰੱਖਣ ਹਾਰਾ ਰਾਮ ਰਾਜੇ, ਪਰ ਇਹ ਪ੍ਰੀਤੀ ਉਹੋ ਜਿਹੀ ਹੋਵੇ ਜਿਹੋ ਜਿਹੀ ਭਗਤ ਰਵਿਦਾਸ ਜੀ ਕਹਿੰਦੇ ਹਨ, ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰੈ। ਕੁਝ ਵਿਦਵਾਨਾਂ ਨੇ ਖੈਰ ਪਾਠ ਐਸਾ ਕੀਤਾ, ਤੁਮ ਨਾ ਤੋਰੋ, ਅਰਥ ਭਾਵ ਉਸ ਤਰ੍ਹਾਂ ਵੀ ਬਣ ਜਾਂਦਾ ਹੈ, ਪਰ ਸੰਪਰਦਾਇ ਦਾਨਿਆਂ ਨੇ ਵੀ ਤੇ ਸੱਚ ਹੈ, ਉੱਥੋਂ ਦੀ ਬੋਲੀ ਲਖਨਊ ਦੇ ਏਰੀਏ ਦੀ, ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨੇ ਤੇ ਸਿੱਧ ਵੀ ਕੀਤਾ ਹੈ, ਅੱਜ ਵੀ ਉਹ ਬੋਲੀ 'ਚ ਉਹੀ ਅੱਖਰ ਵਰਤ ਰਹੇ ਹਨ, ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ। ਹੇ ਮਾਲਕ, ਜੇ ਤੂੰ ਤੋੜ ਵੀ ਦੇਵੇਂ ਤੇ ਮੈਂ ਕਿਵੇਂ ਤੋੜਾਂਗਾ ਤੇਰੇ ਨੂੰ, ਤੁਮ ਸਿਉਂ ਤੋੜ ਕਵਨ ਸਿਉਂ ਜੋਰ ਹੈ, ਤੇਰੇ ਨਾਲ ਤੋੜ ਕੇ ਮੈਂ ਕਿਹਦੇ ਨਾਲ ਜੋੜਾਂਗਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਆਖਰੀ ਪ੍ਰੀਖਿਆ ਕੀਤੀ ਸੀ ਨਾ, ਆਖਰੀ ਪ੍ਰੀਖਿਆ ਭਾਈ ਲਹਿਣਾ ਜੀ ਸਿੱਖੀ ਦੀ, ਜਾਂ ਸੁੱਧ ਦੋਸਤ ਤਾਂ ਲਹਿਣਾ ਟਿੱਕਿਓਂ, ਜਦੋਂ ਸਿੱਖੀ ਸੋਧੀ ਗਈ, ਸਿੱਖੀ ਦੀ ਪਰਖ ਕੀਤੀ ਗਈ, ਜਦੋਂ ਧਾਰਨਕ ਰੂਪ ਸਤਿਗੁਰਾਂ ਨੇ ਧਾਰਨ ਕੀਤਾ, ਆਖਰ ਤੇ ਜਾ ਕੇ ਕਹਿੰਦੇ ਹਨ ਭਾਈ ਲੈਣਾ ਜੀ ਰਹਿ ਗਏ, ਇਕੱਲੇ ਰਹਿ ਗਏ। ਸਤਿਗੁਰਾਂ ਸਲੋਤਰ ਉਸੇ ਤਰ੍ਹਾਂ ਉਕਰਿਆ, ਕਹਿਣ ਲੱਗੇ ਤੂੰ ਨਹੀਂ ਜਾਂਦਾ, ਤੂੰ ਨਹੀਂ ਗਿਆ, ਤੂੰ ਨਹੀਂ ਜਾਂਦਾ। ਤੇ ਕਹਿੰਦੇ ਹਨ ਸਲੋਤਰ ਵੱਲ ਨਹੀਂ ਵੇਖਦੇ, ਹੱਥ ਜੋੜ ਕੇ ਵਿਰਾਗ ਚ, ਅੱਖਾਂ ਚੋ ਜਲ ਵਿਰਾਗ ਚ। ਕਹਿੰਦੇ ਹਨ ਸਤਿਗੁਰੂ ਕਿੱਥੇ ਜਾਵਾਂ, ਕੋਈ ਥਾਂ ਹੋਵੇ ਜਾਵਾਂ, ਮੇਰਾ ਕੋਈ ਥਾਂ ਨਹੀਂ ਹੈ। ਉਹ ਸਲੋਕ ਵੀ ਧੰਨ ਗੁਰੂ ਗੁਰੂ ਅੰਗਦ ਸਾਹਿਬ ਜੀ ਦਾ, ਕਿਸ ਹੀ ਕੋਈ ਕੋਏ ਮਨ ਨ ਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵੇ। ਸਤਿਗੁਰੂ ਕਿਸੇ ਦਾ ਕੋਈ ਆਸਰਾ ਹੋਵੇਗਾ, ਕਿਸੇ ਦਾ ਕੋਈ ਆਸਰਾ ਹੋਵੇਗਾ। ਮੈਂ ਕਿਹੜੇ ਥਾਂ ਜਾਵਾਂ, ਕਿੱਥੇ ਜਾਵਾਂ, ਮੇਰਾ ਕੋਈ ਆਸਰਾ ਨਹੀਂ। ਜਦੋਂ ਇਸ ਤਰ੍ਹਾਂ ਕਿਹਾ ਨਾ, ਕਹਿੰਦੇ ਹਨ ਗੁਰੂ ਨਾਨਕ ਸਾਹਿਬ ਜੀ ਦੌੜ ਕੇ ਗਲਵੱਕੜੀ ਚ ਲੈ ਲਿਆ ਭਾਈ ਲਹਿਣੇ। ਕਹਿਣ ਲੱਗੇ ਲਹਿਣਿਆ, ਜੇ ਤੇਰਾ ਥਾਂ ਕੋਈ ਨਹੀਂ ਤੇ ਮੇਰਾ ਵੀ ਕੋਈ ਥਾਂ ਨਹੀਂ ਤੇਰੇ ਤੋਂ ਬਗੈਰ, ਤੇਰੇ ਤੋਂ ਬਗੈਰ ਮੇਰਾ ਵੀ ਕੋਈ ਠਿਕਾਣਾ ਨਹੀਂ। ਜਦੋਂ ਅੰਦਰ ਦੀ ਪ੍ਰੀਤ ਪ੍ਰਪੱਕ, ਕਸਵੱਟੀ ਤੇ ਇੰਨੀ ਕਸਵੱਟੀ ਤੇ, ਉਹ ਬੜਾ ਸੁੰਦਰ ਭਾਈ ਨਿਹਾਲ ਸਿੰਘ ਜੀ ਜ਼ਿਕਰ ਕਰਦੇ ਹਨ, ਭਰੋਸਾ ਹੋਵੇ ਤੇ ਇਹੋ ਜਿਹਾ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚੱਕਰੀ ਜਹਾਜ਼ ਪੈ। ਕਿਸੇ ਨੂੰ ਤੇ ਭਰੋਸਾ ਹੈ ਕਿ ਮੇਰਾ ਬਹੁਤ ਕਾਰੋਬਾਰ ਹੈ, ਮੇਰਾ ਜਹਾਜ਼ਾਂ ਤੇ ਵਪਾਰ ਹੈ, ਕਾਹੂ ਕੋ ਭਰੋਸੋ ਪਾਰੀ ਸ਼ਾਹ ਪਾਤ ਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬ ਵੀ ਕਰੇ ਕਾਜ ਪੈ। ਕਿਸੇ ਦਾ ਭਰੋਸਾ ਮੇਰਾ ਕੋਈ ਐਮ ਪੀ ਐਮ ਐਲ ਏ ਸੱਜਣ ਹੈ, ਵੱਡੀ ਰਾਜਨੀਤੀ ਚ ਮੇਰੇ ਸੱਜਣ ਹਨ, ਤੇ ਕਿਸੇ ਦਾ ਭਰੋਸਾ ਮੇਰਾ ਪਰਿਵਾਰ ਬਹੁਤ ਤਗੜਾ ਹੈ, ਕੁਟੰਬ ਵੀ ਕਰੇ ਕਾਜ ਪੈ। ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਕੋ, ਕਿਸੇ ਨੂੰ ਭਰੋਸਾ ਮੈਂ ਤੇ ਸੰਸਕ੍ਰਿਤ ਦਾ ਵਿਦਵਾਨ ਹਾਂ, ਬੜੀ ਦੇਵ ਭਾਸ਼ਾ ਦਾ ਵਿਦਵਾਨ ਹਾਂ, ਮੈਂ ਪਾਰਸੀ ਦਾ ਵਿਦਵਾਨ ਹਾਂ, ਮੈਂ ਫਲਾਨੀ ਬੋਲੀ ਦਾ ਵਿਦਵਾਨ ਹਾਂ। ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਜ ਪੈ, ਕਿਸੇ ਨੂੰ ਭਰੋਸਾ ਕਿ ਮੈਨੂੰ ਲੋਕ ਸੰਤ ਕਹਿ ਰਹੇ ਹਨ, ਬਸ ਸੰਤ ਸੰਤ ਕਹਿ ਕੇ ਮੈਨੂੰ ਪੂਜ ਰਹੇ ਹਨ। ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਆਨੰਦ ਉਸ ਦਿਨ ਹੀ ਆਏਗਾ ਜਿਸ ਦਿਨ ਭਰੋਸਾ ਆ ਜਾਏ, ਸਤਿਗੁਰੂ ਤੇਰੇ ਤੋਂ ਬਗੈਰ ਮੇਰਾ ਕੋਈ ਡਰ ਨਹੀਂ, ਤੁਮ ਹੈ ਸ਼ਾਡ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ, ਕਿਹਦਾ ਧਿਆਨ ਕਰਾਂ, ਕੋਈ ਥਾਂ ਨਹੀਂ। ਬਸ ਉਹ ਜਿਵੇਂ ਰਵਿਦਾਸ ਜੀ ਕਹਿੰਦੇ ਹਨ ਨਾ, ਮਾਧਵੇ ਤੁਮ ਨ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉਂ ਤੋਰ ਕਵਨ ਸਿਉਂ ਜੋਰ, ਕਿਹਦੇ ਨਾਲ ਜੋੜਾਂਗੇ ਅਸੀਂ, ਕੋਈ ਥਾਂ ਨਹੀਂ ਹੈ। ਕਹਿੰਦੇ ਹਨ ਮਾਲਕ, ਜੋ ਤੁਮ ਗਿਰਵਰ ਤੋ ਹਮ ਮੋਰਾ, ਮਾਲਕ ਜੇ ਤੂੰ ਸੋਹਣਾ ਪਹਾੜ ਹੋਵੇਂ ਤੇ ਮੇਰੀ ਖਾਹਿਸ਼ ਹੈ ਤਮੰਨਾ ਮੈਂ ਮੋਰ ਬਣਾ, ਮੋਰ ਬਣ ਕੇ ਉਸ ਪਹਾੜ ਤੇ ਪਹਿਲਾਂ ਪਾਵਾਂ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਮਾਲਕ ਤੂੰ ਚੰਦ ਹੋਵੇਂ ਚੰਦਰਮਾ ਮੈਂ ਚਕੋਰ ਬਣ ਜਾਵਾਂ, ਸਾਰੀ ਸਾਰੀ ਰਾਤ ਤੈਨੂੰ ਬੋਲਾਂ ਚਕੋਰ ਆਪਣੀ ਬੋਲਾਂ ਚ, ਤੇ ਮੈਂ ਆਪਣੀ ਬੋਲੀ ਚ ਵਾਹਿਗੁਰੂ ਜੋ ਤੂੰ ਮੈਨੂੰ ਬਖਸ਼ਿਸ਼ ਕੀਤੀ ਹੈ, ਜਾਗਦਿਆਂ ਸੌਂਦਿਆਂ ਉੱਠਦਿਆਂ ਬਹਿੰਦਿਆਂ। ਹਾਂ ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਜੋ ਤੁਮ ਦੀਵਰਾ ਤੋ ਹਮ ਬਾਤੀ, ਮਾਲਕ ਜੇ ਤੂੰ ਦੀਵਾ ਹੋਵੇਂ ਮੈਂ ਤੇਰੀ ਬੱਟੀ ਬਣ ਜਾਵਾਂ, ਜੋ ਤੁਮ ਤੀਰਥ ਤੋ ਹਮ ਜਾਤੀ, ਜੇ ਪਤਾ ਲੱਗੇ ਤੂੰ ਤੀਰਥ ਹੈ ਮਾਲਕ ਮੈਂ ਯਾਤਰੀ ਬਣ ਜਾਵਾਂ, ਯਾਤਰੂ ਬਣ ਕੇ ਤੇਰੇ ਉਸ ਤੀਰਥ ਤੇ ਪਹੁੰਚ ਜਾਵਾਂ। ਹਾਂ ਸੱਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸਿਉਂ ਤੋਰੀ, ਮੈਂ ਕਿਸੇ ਨਾਲ ਗੁਰੂ ਪੱਖ ਕਰਕੇ ਕਿਸੇ ਨਾਲ ਉਸ ਤਰ੍ਹਾਂ ਸਮਾਜ ਚ ਪਿਆਰ ਬਣਾਈਏ ਹਰ ਇੱਕ ਨਾਲ। ਇੱਕ ਸੱਜਣ ਬਣ ਗਿਆ ਨਾ, ਜਿੱਦਣ ਇੱਕ ਸੱਜਣ ਬਣ ਗਿਆ ਬਾਕੀ ਆਪੇ ਹੀ ਸਾਰੇ ਸੱਜਣ ਬਣ ਜਾਂਦੇ ਹਨ, ਫਿਰ ਬੁਰਾ ਕਦੀ ਬੰਦਾ ਕਰੇਗਾ ਹੀ ਨਹੀਂ, ਅੰਦਰਲੀ ਵੇਵਸ ਬਦਲ ਜਾਏਗੀ। ਜੇ ਇੱਕ ਨੂੰ ਸੱਜਣ ਬਣਾ ਲਈਏ ਤੇ ਬਸ ਉਹ ਪ੍ਰੀਤ ਜਦੋਂ ਪ੍ਰਤੀਤੀ ਚ ਬਦਲਦੀ ਹੈ, ਗੁਰੂ ਫਿਰ ਰਾਖਾ ਬਣ ਜਾਂਦਾ ਹੈ। ਐਸੇ ਪਿਆਰਿਆਂ ਦੀ ਸਤਿਗੁਰੂ ਕਹਿੰਦੇ ਤਿੰਨ ਕੀ ਨਿੰਦਾ ਕੋਈ ਕਿਆ ਕਰੇ, ਜਿਨ੍ਹਾਂ ਦੀ ਪ੍ਰੀਤੀ ਪ੍ਰਤੀਤੀ ਚ ਭਰੋਸੇ ਚ ਬਦਲ ਗਈ, ਕੋਈ ਦੁਖੀ ਉਹਨਾਂ ਦੀ ਨਿੰਦਿਆ ਵੀ ਕਰੇਗਾ ਤੇ ਕੀ ਕਰੇਗਾ। ਇਹਦਾ ਭਾਵ ਵੈਸੇ ਅਰਥ ਭਾਵ ਤੇ ਹੀ ਆ ਕਿ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਚ ਐ ਵੀ ਕੋਈ ਨਹੀਂ, ਪਰ ਸੱਚ ਨਿੰਦਾ ਹੋਵੇ, ਨਿੰਦਾ ਹੋਵੇਗੀ, ਇਹਦਾ ਭਾਵ ਫਿਰ ਕੀ ਹੋਇਆ? ਭਾਵੇ ਆ ਨਿੰਦਾ ਹੋਵੇਗੀ ਪਰ ਨਿੰਦਾ ਵਿਗਾੜ ਨਹੀਂ ਕੁਛ ਸਕਦੀ, ਨਿੰਦਾ ਵਿਗਾੜ ਕੁਛ ਨਹੀਂ ਸਕਦੀ। ਹੁਣ ਨਿੰਦਾ ਜੇ ਕਹੀਏ, ਨਿੰਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵੀ ਕਰਨ ਵਾਲਿਆਂ ਕੀਤੀ ਹੈ। ਉਹਨਾਂ ਨੂੰ ਜਦੋਂ ਕਹਿਣਾ ਇਹ ਭੂਤਨਾ ਬਤਾਲਾ ਹੈ, ਇਹ ਨਿੰਦਾ ਨਹੀਂ ਤੇ ਹੋਰ ਕੀ ਹੈ। ਨਿੰਦਕਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਮਜਬੂਰ ਕਰ ਦਿੱਤਾ ਨਗਰ ਛੱਡਣ ਤੇ, ਇੱਥੋਂ ਤੱਕ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਵੇਲੇ ਜਦੋਂ ਬਿਆਸ ਤੋਂ ਅਜੇ ਬੌਲੀ ਸਾਹਿਬ ਦੇ ਸੀ ਬਣੇ, ਬਿਆਸ ਤੋਂ ਹੀ ਪਾਣੀ ਧੋਂਦੇ ਸਨ ਸਿੱਖ, ਦਰਿਆ ਤੋਂ ਹੀ ਧੋਂਦੇ ਸਨ, ਇਸੇ ਹੀ ਜਲ ਇਸੇ ਹੀ ਪਾਣੀ ਨਾਲ ਡੰਗਰ ਦੀ ਸਾਰੀ ਕਿਰਿਆ ਚੱਲਦੀ ਸੀ। ਜਦੋਂ ਘੜੇ ਭੰਨ ਦਿੱਤੇ, ਗਾਗਰਾਂ ਭੰਨ ਦਿੱਤੀਆਂ, ਉਲਟ ਕਹਿਣ ਲੱਗੇ ਮਰਵਾਹੇ, ਕਹਿਣ ਲੱਗੇ ਜਾਓ ਆਪਣੇ ਗੁਰੂ ਨੂੰ ਕਹੋ ਜੇ ਕਹਿਣਾ ਤੇ ਜੋ ਕਰਨਾ ਸਾਨੂੰ ਕਰ ਲਵੇ। ਜਦੋਂ ਸਿੱਖਾਂ ਨੇ ਕਿਹਾ ਨਾ ਸਤਿਗੁਰੂ ਜੀ ਐਸਾ ਕੁਝ ਕਹਿੰਦੇ ਹਨ, ਸਤਿਗੁਰਾਂ ਨੇ ਰਹਿਮਤ ਕੀਤੀ ਸੀ ਗੁਰੂ ਕੇ ਸਿੱਖੋ, ਬਾਰਿਸ਼ ਹਮੇਸ਼ਾ ਕੱਚੀਆਂ ਕੰਧਾਂ ਨੂੰ ਖੋਰਦੀ ਹੈ ਤੇ ਡਿੱਗਦੀ ਹੈ ਬਾਰਿਸ਼, ਪਰ ਜੇ ਬਾਰਿਸ਼ ਪਹਾੜ ਤੇ ਪਵੇ ਨਾ ਤੇ ਪਹਾੜ ਨੂੰ ਸਗੋਂ ਨਿਖਾਰਦੀ ਹੈ। ਕਹਿੰਦੇ ਹਨ ਪਹਾੜ ਵਰਗਾ ਜਿਗਰਾ ਰੱਖੋ, ਸਤਿਗੁਰਾਂ ਦੇ ਉਦੋਂ ਹੀ ਬਚਨ ਸਨ। ਵੈਸੇ ਕੁਝ ਬਚਨ ਐਸੇ ਹੁੰਦੇ ਹਨ ਉਹ ਇਤਿਹਾਸ 'ਚ ਹੁੰਦੇ ਹਨ, ਬਾਣੀ ਦੇ ਬਚਨ ਨਹੀਂ ਉਹ ਹੁੰਦੇ, ਪਰ ਇਤਿਹਾਸ ਦੇ ਹੁੰਦੇ ਹਨ। ਜਿਵੇਂ ਸਤਿਗੁਰਾਂ ਕਿਹਾ ਨਾ ਮੰਜ ਪਿਆਰਾ ਗੁਰੂ ਕੋ, ਇਹ ਵੀ ਮੇਰੇ ਸਤਿਗੁਰੂ ਜੀ ਦੇ ਬਚਨ ਹਨ। ਇੱਥੇ ਵੀ ਕਹਿੰਦੇ ਹਨ ਗੁਰਸਿੱਖੋ ਧੀਰਜ ਨਾਲੋਂ ਵੱਡਾ ਕੋਈ ਤਪ ਨਹੀਂ, ਦਇਆ ਨਾਲੋਂ ਵੱਡੀ ਕੋਈ ਨੇਕੀ ਨਹੀਂ, ਲਾਲਚ ਨਾਲੋਂ ਵੱਡੀ ਕੋਈ ਬਰਿਆਈ ਨਹੀਂ, ਸੰਤੋਖ ਨਾਲੋਂ ਵੱਡਾ ਕੋਈ ਸੁੱਖ ਨਹੀਂ ਤੇ ਖਿਮਾ ਨਾਲੋਂ ਵੱਡਾ ਕੋਈ ਸ਼ਸਤਰ ਨਹੀਂ। ਜੋ ਕੋਈ ਬੀਜ ਬੀਜ ਰਿਹਾ ਅਵੱਛ ਹੈ ਉਹ ਵੱਢੇਗਾ, ਜਿਸ ਤਰ੍ਹਾਂ ਦਾ ਬੀਜੇਗਾ ਉਹ ਵੱਢੇਗਾ। ਤੁਸੀਂ ਧੀਰਜ ਰੱਖੋ, ਤੁਸੀਂ ਖਿਮਾ ਰੱਖੋ, ਤੁਸੀਂ ਸਗੋਂ ਨਿੰਦਿਆ ਕਰਨ ਵਾਲਿਆਂ ਵਾਸਤੇ ਬੇਨਤੀ ਕਰੋ, ਹੇ ਮਾਲਕ ਵੈਸੇ ਗੁਰਮਤ ਤੇ ਉਦਣੀ ਪ੍ਰਵੇਸ਼ ਕਰੇਗੀ, ਕੰਮ ਤੇ ਦੋਵੇਂ ਹੀ ਹੋਣਗੇ। ਸਤਿਗੁਰੂ ਜੀ ਨੇ ਦੋਨਾਂ ਤੋਂ ਹੀ ਸਾਨੂੰ ਰੋਕਿਆ, ਉਸਤਤ ਨਿੰਦਾ ਦੋਊ ਬਿਵਰਜਤ, ਪਰ ਸੱਚ ਹੁੰਦੇ ਦੋਵੇਂ ਹੀ ਹਨ। ਚੰਗਾ ਕੀਰਤਨ ਹੋ ਗਿਆ, ਚੰਗਾ ਕਿਸੇ ਨੂੰ ਗਲਾ ਬਖਸ਼ ਦਿੱਤਾ ਮਾਲਕ ਨੇ, ਉਹਦੇ ਮੁੱਖ ਚੋਂ ਸੁੰਦਰ ਬਾਣੀ ਦਾ ਉਚਾਰਨ ਹੋ ਗਿਆ, ਕਹਿਣ ਵਾਲੇ ਜ਼ਰੂਰ ਕਹਿਣਗੇ ਅੱਜ ਭਾਈ ਸਾਹਿਬ ਜੀ ਆਨੰਦ ਆ ਗਿਆ, ਪਾਠ ਤੁਸੀਂ ਕੀਤਾ ਗੋਦ ਬੈਠ ਕੇ ਆਨੰਦ ਆ ਗਿਆ, ਕੀਰਤਨ ਕੀਤਾ ਕਥਾ ਕੀਤੀ ਆਨੰਦ ਆ ਗਿਆ। ਉਸ ਵੇਲੇ ਜੇ ਕਿਤੇ ਗੁਰੂ ਕਿਰਪਾ ਕਰੇ ਨਾ, ਅੰਦਰੋਂ ਅੰਦਰੀ ਉਸੇ ਵੇਲੇ ਸਤਿਗੁਰੂ ਦੇ ਚਰਨੀ ਡਿੱਗ ਪਵੇ, ਸਤਿਗੁਰੂ ਜੀ ਇਹ ਸ਼ੁਕਰ ਹੈ ਤੇਰਾ, ਇਹ ਦਾਤ ਤੇਰੀ ਹੈ, ਇਹ ਦਾਤ ਸਾਡੀ ਨਹੀਂ। ਧਨ ਕੀਰਤ ਸੁੱਤ ਰਾਜ ਸੁਖ ਰਾਜ ਵਡਾਈ, ਯੁਵਤੀ ਸੁੱਤ ਵਿਦਿਆ ਬਹੁ ਪਾਈ, ਇਹ ਸਭ ਦਾਤ ਗੁਰੂ ਕੀ ਜਾਨੈ, ਤਾਤੇ ਨਹੀਂ ਅਭਿਮਾਨੈ ਠਾਨੈ, ਬਲਕਿ ਸ਼ੁਕਰ ਵਿੱਚ ਜੁੜ ਜਾਵੇ। ਤੇ ਜਦੋਂ ਕੋਈ ਨਿੰਦਿਆ ਕਰੇ ਨਾ, ਤੇ ਨਿੰਦਿਆ ਦੇ ਉਲਟ ਜੇ ਆਪਾਂ ਵੀ ਨਿੰਦਿਆ ਕਰਨ ਲੱਗ ਪਏ ਤੇ ਸਾਡਾ ਫਰਕ ਕੀ ਹੈ? ਉਹ ਵੀ ਨਿੰਦਿਆ ਕਰ ਰਿਹਾ, ਆਪਾਂ ਵੀ ਨਿੰਦਿਆ ਕਰਨ ਲੱਗ ਪਏ, ਫਿਰ ਫਰਕ ਤੇ ਕੋਈ ਵੀ ਨਾ ਰਹਿ ਗਿਆ, ਗੱਲ ਇੱਕ ਹੀ ਹੋ ਗਈ। ਨਹੀਂ, ਨਿੰਦਕ ਦੀ ਨਿੰਦਿਆ ਨਹੀਂ ਕਰਨੀ, ਬਲਕਿ ਸੁਚੇਤ ਹੋਣਾ ਤੇ ਸ਼ੁਕਰਾਨਾ ਫਿਰ ਕਰਨਾ, ਇਹ ਮੈਨੂੰ ਸੁਚੇਤ ਕਰ ਰਹੇ ਹਨ, ਮੈਂ ਆਪਣੇ ਮਾਰਗ ਤੇ ਸਾਵਧਾਨ ਹੋ ਕੇ ਚੱਲਾਂ। ਭਗਤ ਕਬੀਰ ਜੀ ਪਤਾ ਕੀ ਕਹਿੰਦੇ ਹਨ? ਕਹਿੰਦੇ ਹਨ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇਹ ਨਿੰਦਾ ਕਰਨ ਵਾਲਾ ਮੇਰੇ ਬਾਪ ਜਿੰਨਾ ਮੈਂ ਸਤਿਕਾਰ ਕਰਾਂ, ਮੈਂ ਇਹਦਾ ਆਪਣੀ ਮਾਂ ਜਿੰਨਾ ਸਤਿਕਾਰ ਕਰਾਂ, ਨਿੰਦਾ ਬਾਪ ਨਿੰਦਾ ਮਹਿਤਾਰੀ। ਪਰ ਫਿਰ ਪਤਾ ਕੀ ਕਹਿੰਦੇ ਹਨ? ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਹਾਂ ਫਿਰ ਆਖਰ ਤੇ ਜਾ ਕੇ ਤੱਤ ਮੁਕਾ ਦਿੰਦੇ ਹਨ। ਪਤਾ ਕੀ ਕਹਿੰਦੇ ਹਨ? ਕਹਿੰਦੇ ਹਨ ਹਿਰਦੈ ਸ਼ੁੱਧ ਜੋ ਨਿੰਦਾ ਹੋਏ ਹਮਰੇ ਕੱਪੜੇ ਨਿੰਦਕ ਧੋਏ। ਸਾਡਾ ਹਿਰਦਾ ਸ਼ੁੱਧ ਹੋਣਾ ਚਾਹੀਦਾ, ਸੱਚ ਹੈ ਫਿਰ ਨਿੰਦਕ ਮੈਲੀ ਧੋਂਦਾ ਹੈ। ਪੰਡਿਤ ਦਇਆ ਰਾਮ ਜੀ ਦਾ ਇਹਦੇ 'ਤੇ ਵੀ ਅੱਗੇ ਇੱਕ ਬਚਨ ਹੈ, ਉਹ ਕਹਿੰਦੇ ਹਨ ਮਾਨੋ ਮਾਤ ਪਿਤਾ ਹੂੰ ਤੇ, ਭਗਤ ਕਬੀਰ ਜੀ ਤੇ ਕਹਿੰਦੇ ਹਨ ਨਾ ਮਾਂ ਪਿਓ ਜਿੰਨਾ ਸਤਿਕਾਰ ਕਰੋ, ਪਰ ਪੰਡਿਤ ਦਇਆ ਰਾਮ ਜੀ ਕਹਿੰਦੇ ਮਾਂ ਪਿਓ ਨਾਲੋਂ ਵੱਧ ਕਰੋ, ਨਿੰਦਕ ਦਾ ਮਾਂ ਪਿਓ ਨਾਲੋਂ ਵੱਧ ਮਾਣ ਕਰੋ। ਬੜੀ ਔਖੀ ਗੱਲ ਆ ਵੈਸੇ, ਆਪਾਂ ਤੇ ਆਪਣੇ ਹਿਰਦੇ ਨੂੰ ਸਾੜ ਲਵਾਂਗੇ। ਜਦੋਂ ਨਿੰਦਿਆ ਕੋਈ ਕਰੇਗਾ, ਉਹਨੇ ਤੇ ਸਾਡੇ ਘਰ ਨੂੰ ਅੱਗ ਲਾਈ ਨਾ, ਨਿੰਦਿਆ ਕਰਕੇ ਅੱਗ ਲਾ ਦਿੱਤੀ। ਸੱਚ ਹੈ ਅਸੀਂ ਵੀ ਆਪੇ ਹੀ ਲਾਉਣੀ ਅੱਗੋਂ ਸ਼ੁਰੂ ਕਰਾਂਗੇ, ਪਰ ਕਿਤੇ ਗੁਰੂ ਕਿਰਪਾ ਕਰੇ ਇਹ ਬਾਣੀ ਦੀ ਕਿਤੇ ਬਖਸ਼ਿਸ਼, ਗੁਰੂ ਦੀ ਕਿਰਪਾ ਕਿਤੇ ਕਿਨਕਾ ਅੰਦਰ ਵਸੇ। ਸਤਿਗੁਰੂ ਕਿਤੇ ਐਵੇਂ ਨਹੀਂ ਇਹ ਸ਼ਬਦ ਉਚਾਰਨ ਕਰ ਰਹੇ, ਇਹ ਹੋਇਆ ਤੇ ਸਤਿਗੁਰਾਂ ਨੇ ਬਾਣੀ ਜੀਵੀ ਹੈ, ਸਾਰੀ ਬਾਣੀ ਜੀਵੀ ਹੈ, ਗੁਰਸਿੱਖਾ ਜੀਵੀ ਹੈ। ਕਹਿੰਦੇ ਹਨ ਮਾਨੋ ਮਾਤ ਪਿਤਾ ਹੂੰ ਤੇ, ਨਿੰਦਕ ਕੋ ਅਤੀ ਨੇਓ, ਉਹਦਾ ਵੱਧ ਕਰੋ ਸਤਿਕਾਰ ਮਾਂ ਪਿਓ ਨਾਲ। ਕਿਉਂ? ਕਹਿੰਦੇ ਹਨ ਵੋ ਧੋਵੈ ਮਲ ਮੂਤਰ ਕਰ ਕਰ ਹੱਥ, ਮਾਂ ਨੇ ਸਾਡੀ ਗੰਦਗੀ ਹੱਥਾਂ ਨਾਲ ਸਾਫ਼ ਕੀਤੀ ਸੀ, ਯੇ ਰਸਨਾ ਲੱਖ ਲਿਓ। ਕਹਿੰਦੇ ਹਨ ਇਹ ਜ਼ਬਾਨ ਨਾਲ ਵਿਚਾਰਾ ਕਰ ਰਿਹਾ ਹੈ, ਜਿਹੜਾ ਨਿੰਦਕ ਹੈ ਨਾ ਇਹ ਜ਼ਬਾਨ ਨਾਲ ਕਰ ਰਿਹਾ, ਤੇ ਫਿਰ ਇਹਦਾ ਸਤਿਕਾਰ ਕਿਉਂ ਨਹੀਂ ਆਪਾਂ ਕਰਦੇ? ਕਹਿੰਦੇ ਹਨ ਇਹ ਕਰੋ, ਪਰ ਸੱਚ ਨਿੰਦਾ ਵਿਗਾੜਦੀ ਉਹਦਾ ਕੁਛ ਨਹੀਂ। ਪੂਰਨ ਪੁਰਸ਼ ਦਾ ਭਾਵੇਂ ਆਪਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣਿਆਂ ਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ, ਆਪਣਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ ਰਣਜੀਤ ਨਗਾਰਾ ਨਿਰੀ ਪੁਆੜੇ ਦੀ ਜੜ ਹੈ, ਇਹ ਜਿਹੜਾ ਬਣਾ ਲਿਆ ਸਤਿਗੁਰਾਂ ਨੇ ਮਾਤਾ ਜੀ, ਇਹ ਜ਼ਰੂਰ ਕਲੇਸ਼ ਦਾ ਸਮਾਂ ਆ ਰਿਹਾ। ਆਖਰ ਹੋ ਗਈ ਆਪਣਿਆਂ ਦੀ ਨਿੰਦਿਆ ਵੱਲੋਂ। ਜਿਸ ਦਿਨ ਸਤਿਗੁਰੂ ਪੰਜ ਪਿਆਰਿਆਂ ਦੀ ਸਿੱਖ ਕੌਮ ਦੀ ਪਰਖ ਕਰ ਰਹੇ ਸਨ ਨਾ, ਇਹੀ ਜਿਹੜੇ ਸਨ ਐਸੇ ਲੋਕ ਮਾਤਾ ਜੀ ਕੋਲ ਦੌੜ ਕੇ ਜਾਂਦੇ ਹਨ। ਸਤ ਕਹਿਣ ਲੱਗੇ ਮਾਤਾ ਜੀ ਹੱਦ ਹੋ ਗਈ, ਅੱਜ ਸਿਰਾ ਹੋ ਗਿਆ। ਸਤਿਗੁਰੂ ਜੀ ਦੇ ਸਿੱਖਾਂ ਨੂੰ ਵੱਢਣ ਲੱਗ ਪਏ, ਮਾਰਨ ਲੱਗ ਪਏ ਜਾਨੋ, ਮਾਤਾ ਜੀ ਛੇਤੀ ਕਰੋ ਪੋਤਰੇ ਨੂੰ ਬਹਾਲੋ ਗੁਰਤਾਗਤੀ ਤੇ। ਬਸ ਇਹ ਜ਼ਰੂਰ ਹੈ ਕਿ ਨੇਕ ਪੁਰਸ਼ਾਂ ਦੀ ਨਿੰਦਿਆ ਹੋਵੇਗੀ, ਕਰਨਗੇ ਨੇਕ ਪੁਰਸ਼ਾਂ ਦੀ, ਮਾੜੇ ਦੀ ਨਿੰਦਿਆ ਕਰਨ ਦੀ ਕੀ ਲੋੜ ਹੈ? ਉਹ ਤੇ ਆਪ ਹੀ ਰਸਾਤਲ 'ਚ ਜਾ ਰਿਹਾ, ਆਪ ਹੀ ਟੋਏ 'ਚ। ਇਸ ਕਰਕੇ ਸੱਚ ਨਿੰਦਾ ਹੋਵੇਗੀ, ਪਰ ਨਿੰਦਾ ਵਿਗਾੜੇਗੀ ਕੁਛ ਨਹੀਂ। ਸਤਿਗੁਰੂ ਰਹਿਮਤ ਕਰਦੇ ਤਿੰਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ, ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ, ਮਾਲਕ ਦਾ ਪਿਆਰ ਹੈ। ਅੱਗੇ ਰਹਿਮਤ ਕਰਦੇ ਹਨ ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚੱਕ ਮਾਰਾ। ਦੁਸ਼ਟ ਆਤਮਾ ਬਾਣੀ ਵਿੱਚ ਵੀ ਪਵਿੱਤਰ ਫਰਮਾਨ ਹੈ, ਦੁਸ਼ਟ ਚੌਕੜੀ ਸਦਾ ਕੂੜ ਕਮਾਵੈ, ਨਾ ਬੂਝੈ ਵਿਚਾਰੇ। ਵਿਚਾਰ ਦੀ ਗੱਲ ਕਦੀ ਨਹੀਂ, ਸਦਾ ਕੂੜ ਤੇ ਸਦਾ ਬੁਰਾਈ। ਪਰ ਸੱਚ ਹੈ ਨਾਮੀ ਪੁਰਸ਼ ਉਹ ਦੁਸ਼ਟ ਜਿਹੜੀ ਆਤਮਾ ਹੈ ਬੁਰਾ ਕਰਨ ਤੇ, ਪਰ ਪਿਆਰ ਵਾਲੇ ਦਾ ਧਿਆਨ ਹਰ ਵੇਲੇ ਗੁਰੂ ਦੇ ਚਰਨਾਂ 'ਚ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਹਨ ਇੱਕ ਤਾਂ ਕਹਿੰਦੇ ਹਨ ਦੁਸ਼ਮਣ ਚਾਹ ਰਿਹਾ ਮਾਲਕ ਮੈਂ ਇਹਦਾ ਘਾਤ ਕਰ ਦੇਵਾਂ, ਪਰ ਮਾਲਕ ਮੇਰਾ ਨਮਾਣੇ ਦਾ ਤੇ ਤੇਰੇ ਚਰਨਾਂ 'ਚ ਧਿਆਨ ਹੈ, ਤੂੰ ਕੀ ਕਾਰੀ ਕਰਦਾ ਹੈ, ਤੂੰ ਕੀ ਰਹਿਮਤ ਕਰਦਾ ਹੈ। ਸੱਚ ਹੈ ਜਿਹਦੇ ਵੱਲ ਕਰਤਾ ਪੁਰਖ ਹੋਵੇ, ਕਿੰਨੇ ਦੁਸ਼ਟ ਹੋਣ, ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਕਾਵ, ਤਉ ਤਨ ਏਕ ਨਾ ਲਾਗਨ ਪਾਵੈ। ਰਾਖਤ ਹੈ ਆਪਣੋ ਕਰਦੇ ਕਰ ਪਾਪ, ਸਭੂ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਤੇ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਜਿਸਨੇ ਮਾਂ ਦੇ ਗਰਭ 'ਚ ਸਾਡੀ ਰਾਖੀ ਕੀਤੀ ਹੈ, ਮਾਲਕ ਦੇ ਸਨਮੁਖ ਹੋਈਏ, ਅੱਜ ਨਾ ਕਰੇਗਾ ਅੱਜ ਵੀ ਕਰੇਗਾ। ਸਤਿਗੁਰੂ ਰਹਿਮਤ ਆਖਰੀ ਪੰਕਤੀ 'ਚ ਕਰਦੇ ਹਨ, ਬਖਸ਼ਿਸ਼ ਕਰਦੇ, ਜਨ ਨਾਨਕ ਨਾਮ ਧਿਆਇਆ ਹਰ ਰੱਖਣ ਹਾਰਾ, ਜਿਨ੍ਹਾਂ ਨੇ ਨ ਜਨ ਬਣ ਕੇ, ਲੋੜ ਹੈ ਸੇਵਾ ਦਾਸਾ ਭਾਵ ਦੀ, ਲੋੜ ਹੈ ਸੇਵਕ ਬਣਨ ਦੀ, ਲੋੜ ਹੈ ਜਾਚਨਾ ਸਿੱਖੀ ਦੀ ਕਰੀਏ ਸਤਿਗੁਰੂ, ਕਿਤੇ ਕਿਨਕਾ ਸਿੱਖੀ ਦਾ ਝੋਲੀ 'ਚ ਪਾ ਦਿਓ। ਆਪਾਂ ਬਾਰ ਬਾਰ ਇਹੀ ਬੇਨਤੀਆਂ ਕਰਨੇ ਆ, ਜਿੱਥੇ ਆਪਾਂ ਦੁਨਿਆਵੀ ਦੌਲਤਾਂ ਦਾਤਾਂ ਮੰਗਣੀਆਂ ਹਨ, ਉੱਥੇ ਮੇਰਿਆ ਮਨਾ ਇਹ ਨਾ ਕਦੀ ਖੁੰਝ ਜਾਵੀ, ਹਮੇਸ਼ਾ ਸਤਿਗੁਰੂ ਕੋਲੋਂ ਸਿੱਖੀ ਦੀ ਜਾਚਨਾ ਤੇ ਦਾਸਾ ਭਾਵ ਦੀ। ਗੁਰੂ ਪਾਤਸ਼ਾਹ ਇੰਨੀ ਸ੍ਰਿਸ਼ਟੀ ਦਾ ਭਲਾ ਕਰਕੇ ਪਤਾ ਕੀ ਕਹਿੰਦੇ ਹਨ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮੇਰਿਆ ਮਨਾ ਆਪ ਚੰਗਾ ਨਹੀਂ ਬਲਕਿ ਗੁਰਸਿੱਖਾਂ ਨੂੰ ਚੰਗਾ ਕਹੋ, ਇੱਕ ਦੂ ਇੱਕ ਚੜ੍ਹਾਉਂਦੀਆਂ ਹਨ। ਇਹਨਾਂ ਵਿੱਚ ਜਿਹੜੇ ਬੈਠੇ ਹਨ ਨਾ ਗੁਰੂ ਸੰਗਤ ਵਿੱਚ ਜਾਂ ਸੇਵਾ ਕਰ ਰਹੇ ਗੁਰਮੁਖ ਜਨ, ਸੱਚ ਹੈ ਮੇਰੇ ਸਤਿਗੁਰੂ ਜੀ ਦੀ ਪਤਾ ਨਹੀਂ ਕਿਹਦੇ 'ਤੇ ਖੁਸ਼ੀ ਹੋ ਜਾਣੀ ਹੈ, ਕਿਹਦੇ 'ਤੇ ਰਹਿਮਤ ਹੋ ਜਾਣੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਤਾਂ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਹਨ, ਰਾਜੇ ਦੇ ਦਰਬਾਰ ਵਿੱਚ ਕੋਈ ਤੂਤੀ ਵਜਾਉਂਦਾ ਹੈ, ਕੋਈ ਨਫੀਰੀ ਵਜਾਉਂਦਾ ਹੈ, ਕਿਸੇ ਨੇ ਛੋਟੇ ਜਿਹੇ ਸੈਣੇ ਫੜੇ ਹੁੰਦੇ ਹਨ, ਕਿਸੇ ਨੇ ਵੱਡੀ ਢੋਲਕ, ਕਿਸੇ ਨੇ ਓਡੇ ਤੋਂ ਵੱਡਾ ਵੀ ਸਾਜ ਫੜਿਆ ਹੁੰਦਾ, ਵੰਨ ਸਵੰਨੇ ਸਾਜ, ਪਰ ਰਾਜੇ ਨੂੰ ਪਤਾ ਨਹੀਂ ਕਿਹੜਾ ਪਾ ਜਾਣਾ ਹੈ, ਪਤਾ ਨਹੀਂ ਉਹਨੂੰ ਕਿਹੜਾ ਸਾਜ ਚੰਗਾ ਲੱਗ ਜਾਣਾ ਹੈ। ਇਹ ਮਨਾ ਮਤ ਸਮਝੀ ਕਿ ਸ਼ਾਇਦ ਮੈਂ ਸੇਵਾ ਕਰ ਰਿਹਾ ਕੋਈ ਨਹੀਂ, ਇਹਨਾਂ ਵਿੱਚ ਇੱਕ ਦੂ ਇੱਕ ਤੋਂ ਚੜ੍ਹਦੇ, ਪਤਾ ਨਹੀਂ ਗੁਰੂ ਨੂੰ ਕਿਹੜਾ ਚੰਗਾ ਲੱਗ ਜਾਣਾ। ਇਸ ਕਰਕੇ ਦਾਸਾ ਭਾਵ ਗੁਰਸਿੱਖਾਂ ਦਾ ਵੀ, ਜਿਨ੍ਹਾਂ ਨੇ ਦਾਸਾ ਭਾਵ ਵਿੱਚ ਆ ਕੇ ਨਾਮ ਧਿਆਇਆ ਨਾ, ਸਤਿਗੁਰ ਕਹਿੰਦੇ ਹਨ ਹਰੀ ਪਰਮੇਸ਼ਰ, ਉਹਨਾਂ ਦਾ ਫਿਰ ਰਾਖਾ ਹੈ, ਸਤਿਗੁਰੂ ਫਿਰ ਰਾਖੇ ਬਣ ਜਾਂਦੇ ਹਨ। ਐਸੇ ਥਾਵਾਂ 'ਤੇ ਵੀ ਰਾਖੀ ਵੇਖਿਆ ਨਾ ਭਗਤ ਕਬੀਰ ਜੀ ਨੂੰ ਲੈ ਗਏ, ਜਦੋਂ ਐਸੇ ਥਾਂ 'ਤੇ ਸਜ਼ਾ ਕਹਿੰਦੇ ਹਨ ਅੱਧ 'ਚ ਜਾ ਕੇ ਨੂੰ ਸੁੱਟੋ ਇਹਦੀਆਂ ਮੁਸ਼ਕਾਂ ਬੰਨ ਕੇ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬੰਦ ਕਰ ਖਰੇ ਕਬੀਰ। ਹਾਂ ਫਿਰ ਡਰਾਉਂਦੇ ਹਨ, ਮੁਸ਼ਕਾਂ ਬੰਨ ਕੇ ਸੁੱਟਣ ਲੱਗੇ, ਕਹਿਣ ਲੱਗੇ ਕਬੀਰ ਜੀ ਅਜੇ ਵੀ ਕਬੂਲ ਕਰੋ, ਮੁਸਲਮਾਨ ਹੋਣਾ ਕਬੂਲ ਕਰੋ, ਜੋ ਕਹਿ ਰਿਹਾ ਰਾਜੇ ਨੂੰ ਮੰਨਣਾ ਪਏਗਾ, ਨਹੀਂ ਤਾਂ ਯਾਦ ਰੱਖੋ ਸਜ਼ਾ ਹੁਣ ਇਹੀ ਮਿਲਣ ਲੱਗੀ, ਡੋਬ ਕੇ ਮਾਰੇ ਜਾਓਗੇ। ਕਹਿਣ ਲੱਗੇ ਇਹਨਾਂ ਡਰਾਂ ਨਾਲ ਮੈਨੂੰ ਕੀ ਬਣੇਗਾ। ਕਹਿੰਦੇ ਹਨ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਮਨ ਮੇਰਾ ਨਹੀਂ ਅੰਦਰੋਂ ਡਿੱਗਦਾ, ਮੇਰੇ ਤਨ ਨੂੰ ਕੀ ਡਰਾਉਂਦੇ ਹੋ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਹੁਣ ਕਹਿੰਦੇ ਹਨ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਉਹ ਕੌਣ ਬਹਾਉਣ ਵਾਲਾ ਹੈ, ਉਹ ਜੰਜੀਰਾਂ ਤੋੜਨ ਵਾਲਾ ਕੌਣ ਹੈ? ਉਹ ਮਾਲਕ, ਉਹ ਆਪਣੇ ਪਿਆਰਿਆਂ ਦੀ, ਆਪਣੇ ਨਾਮੀ ਪੁਰਸ਼ਾਂ ਦੀ, ਜਿਹੜੇ ਉਹਦੇ ਬਣ ਜਾਂਦੇ ਹਨ ਤਨੋ ਮਨੋ, ਜਿਨ੍ਹਾਂ ਦਾ ਤਰੱਕਾ ਉਹਦੇ 'ਤੇ ਹੋ ਜਾਂਦਾ, ਪੂਰਨ ਭਰੋਸਾ ਜਿਨ੍ਹਾਂ ਦਾ ਅੰਦਰ ਟਿਕ ਜਾਂਦਾ ਹੈ ਨਾ, ਫਿਰ ਸਤਿਗੁਰੂ ਰਹਿਮਤ ਕਰਦੇ ਹਨ, ਜਨ ਨਾਨਕ ਨਾਮ ਧਿਆਇਆ ਹਰ ਰੱਖਣ ਹਾਰਾ, ਨਾਮ ਹੀ ਉਹਨਾਂ ਦੀ ਰਾਖੀ ਕਰਦਾ। ਮਾਲਕ ਫਿਰ ਉਹਨਾਂ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਹਨ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਉਪਦੇਸ਼ ਜੋ ਗੁਰੂ ਪਿਤਾ ਜੀ ਨੇ ਤੀਸਰੇ ਪਦੇ ਰਾਹੀਂ ਬਖਸ਼ਿਸ਼ ਕੀਤੀ ਹੈ, ਤੁਸ਼ ਬੁੱਧੀ ਅਨੁਸਾਰ ਵਿਚਾਰ ਸਾਂਝ ਹੋਈ ਹੈ, ਪੂਰਨ ਅਰਥ ਗੁਰੂ ਪਿਤਾ ਜੀ ਗੁਰੂ ਸੰਗਤ ਜਾਣਨਹਾਰ ਹੈ, ਹੋਈਆਂ ਗਲਤੀਆਂ ਮੁਆਫ ਜੀ, ਅੱਗੇ ਤੋਂ ਸੁਧਾਰਤਾ ਸਮਤ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਬਤ ਪਾਰ ਪਰੇ ਖਾਲੀ ਚਤੁਰਭ ਕੀਤਾ, ਅੰਦਲੇ ਤ੍ਰਿਭਵਨ ਸੁਜੇ।

0: ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਜਗਤ ਜੋਤ ਸਬਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਸੱਜੇ ਦੀਵਾਨਾਂ ਵਿੱਚ ਸਵਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਰਹਿਮਤ, ਪਾਵਨ ਪਵਿੱਤਰ ਦਰਸ਼ਨ ਗੁਰੂ ਪਿਤਾ ਜੀ ਦੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੰਗਤ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦਾ ਕੋਟਾਨ ਕੋਟ ਸ਼ੁਕਰ। ਸੱਜੇ ਦੀਵਾਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਨਿਤ ਨੇ ਉਪਰੰਤ ਪੁਚੰਗੀ ਪੁਚੰਗਣਾ ਰਲ ਕੇ ਆਸਾ ਜੀ ਦੀਵਾਰ ਦਾ ਕੀਰਤਨ ਹੁਣ ਤੱਕ ਸੁਣ ਰਹੇ ਹੋ। ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਰਹਿਮਤ ਜੋ ਪਾਵਨ ਪਵਿੱਤਰ ਅੱਜ ਦਾ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ, ਉਹਦੇ ਚਾਨਣ ਵਿੱਚ ਆਧਾਰ ਬਣਾ ਕੇ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਾਓ ਦੀ ਪੰਕਤੀ ਆਪ ਜੀਆਂ ਨੇ ਸਰਵਣ ਕੀਤੀ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਣ ਪਿਆ ਸੁਖ ਪਾਈਐ, ਬਹੁੜ ਦੁੱਖ ਨਾ ਹੋਈ। ਪੰਜਵੇਂ ਗੁਰੂ ਨਾਨਕ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰ ਰਹੇ ਹਨ ਪਵਿੱਤਰ ਸ਼ਬਦ ਦੀ। ਅਨੰਤ ਕਾਲ ਤੋਂ ਮਨੁੱਖ ਦੀ ਇਹ ਚਾਹਤ ਹੈ, ਮੈਂ ਸੁਖੀ ਹੋਵਾਂ, ਮੇਰੇ ਜੀਵਨ ਚੋਂ ਕਲੇਸ਼ ਮੁੱਕ ਜਾ। ਹਰ ਬੰਦਾ ਚਾਹੁੰਦਾ ਹੈ ਐਸਾ ਜੀਵਨ ਮਿਲੇ ਜਿਹਦੇ ਵਿੱਚ ਬਹੁਤ ਦਾ ਭੈ ਨਾ ਹੋਵੇ, ਐਸਾ ਮੈਨੂੰ ਨਫਾ ਹੋਵੇ ਵਪਾਰ ਕਰਾਂ ਜਿਹਦੇ ਵਿੱਚ ਕਦੀ ਘਾਟਾ ਨਾ ਪਵੇ, ਐਸੀ ਖੁਸ਼ੀ ਮਿਲੇ ਜਿਹੜੀ ਮੁੜ ਕੇ ਕਦੀ ਗਮੀ 'ਚ ਬਦਲੇ ਨਾ, ਐਸਾ ਸੁੱਖ ਮਿਲੇ ਜਿਹੜਾ ਕਦੀ ਮੁੜ ਕੇ ਦੁੱਖ 'ਚ ਨਾ ਬਦਲੇ। ਸੱਚ ਹੈ ਕੇਵਲ ਚਾਹਤ ਨਹੀਂ, ਇਹ ਸਭ ਕੁਝ ਮੇਰੇ ਦਾਤੇ ਦੇ ਘਰ ਵਿੱਚ ਹੈ। ਐਸਾ ਜੀਵਨ ਹੈ ਜਿੱਥੇ ਮੌਤ ਦਾ ਕੋਈ ਭੈ ਨਹੀਂ, ਐਸਾ ਵਪਾਰ ਹੈ ਜਿਸ ਵਪਾਰ ਵਿੱਚ ਕਦੀ ਘਾਟਾ ਨਹੀਂ ਪੈਂਦਾ, ਐਸੀ ਖੁਸ਼ੀਆਂ ਹਨ ਜਿਹੜੀਆਂ ਖੁਸ਼ੀਆਂ ਕਦੀ ਗਮੀਆਂ 'ਚ ਨਹੀਂ ਬਦਲਦੀਆਂ, ਪਰ ਐਸਾ ਸੁੱਖ ਵੀ ਮੇਰੇ ਸਤਿਗੁਰੂ ਦੇਣ ਨੂੰ ਤਿਆਰ ਹਨ ਜਿਹੜਾ ਕਦੀ ਮੁੜ ਕੇ ਦੁੱਖ 'ਚ ਨਹੀਂ ਬਦਲਦਾ। ਸਾਡੀ ਵੀ ਖਾਹਿਸ਼ ਹੈ, ਗੁਰੂ ਵੀ ਦੇਣ ਵਾਸਤੇ ਤਿਆਰ ਹਨ। ਕਾਰਨ ਕੀ ਹੈ? ਨਿਤ ਨਿਤ ਖੁਸ਼ੀਆਂ ਮਨ ਕਰੈ, ਨਿਤ ਨਿਤ ਮੰਗੈ ਸੁਖ ਜਿਉ, ਕਰਤਾ ਚਿੱਤ ਨਾ ਆਵਈ ਫਿਰ ਫਿਰ ਲੱਗੈ ਦੁੱਖ ਜਿਉ। ਮੰਗਨੇ ਆ ਖੁਸ਼ੀਆਂ, ਮੰਗਨੇ ਆ ਸੁਖ, ਕਾਰਨ ਕੀ ਹੈ? ਭਗਤ ਜੀ ਦਾ ਬਚਨ, ਸੁਖ ਮੰਗਤ ਦੁੱਖ ਆਗਲ ਹੋਏ। ਮੈਂ ਸੁਖ ਮੰਗ ਰਿਹਾ ਸਾਂ, ਇਹ 'ਤੇ ਦੁੱਖ ਮਿਲਦਾ ਜਾ ਰਿਹਾ, ਕਾਰਨ ਕੀ ਹੈ? ਕਾਰਨ ਇੱਕ ਹੀ ਹੈ, ਵਾਹਿਗੁਰੂ ਸੁੱਖ 'ਤੇ ਦੇਣਾ ਚਾਹੁੰਦਾ ਹੈ, ਮੇਰਾ ਗੁਰੂ ਸਾਨੂੰ ਸਭ ਨੂੰ ਸੁਖੀ ਤੇ ਕਰਨਾ ਚਾਹੁੰਦਾ ਹੈ, ਪਰ ਸੱਚ ਹੈ ਇੱਕ ਸਿਸਟਮ ਹੈ, ਇੱਕ ਵਿਧਾਨ ਹੈ, ਉਸ ਵਿਧਾਨ ਵਿੱਚ ਰਹਿ ਕੇ ਹੀ ਆਪਾਂ ਗੁਰੂ ਕੋਲੋਂ ਸੁੱਖ ਲੈ ਸਕਦੇ ਹਾਂ। ਆਪਾਂ ਅਰਦਾਸ ਕਰਨੇ ਹਾਂ, ਅਰਦਾਸ ਤੋਂ ਪਹਿਲੋਂ ਪੌੜੀ ਪੜ੍ਹਨੇ ਹਾਂ ਸੁਖਮਨੀ ਸਾਹਿਬ ਜੀ ਦੀ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਮੇਰੀ ਜੀਵ ਆਤਮਾ, ਇਹ ਪਿੰਡ ਬੌਡੀ ਸਰੀਰ, ਇਹ ਵੀ ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਕੋਈ ਮਾਂ ਪਿਓ ਚਾਹੇਗਾ ਮੇਰਾ ਬੱਚਾ ਦੁਖੀ ਹੋਵੇ? ਕਦੀ ਕੋਈ ਮਾਂ ਕੋਈ ਪਿਤਾ ਸੱਚ ਤੇ ਹੈ ਬੱਚੇ ਦੁਖੀ ਵੀ ਕਰਨਾ? ਇੰਨਾ ਹੀ ਨਾ ਦੁੱਖ ਹੋ ਜਾਏ, ਕਦੀ ਦੁੱਖ ਨਾਲ ਕਹਿ ਦੇਣਾ ਐਸੀ ਸਟੇਜ ਕਦੀ ਬਣ ਜਾਂਦੀ ਹੈ। ਇਹਦੇ ਨਾਲੋਂ ਤੇ ਨਾ ਹੀ ਪੈਦਾ ਹੁਣੋਂ ਤੇ ਚੰਗਾ ਹੈ, ਪਰ ਸੱਚ ਕਦੀ ਮਾਂ ਦੀ ਹੂਕ ਬਦੀ ਚ ਨਹੀਂ ਨਿਕਲਦੀ, ਸਦਾ ਸੁੱਖ ਚਾਹੁੰਦੀ ਹੈ। ਇਹ ਮੇਰੇ ਗੁਰੂ ਵੀ ਚਾਹੁੰਦੇ ਹਨ ਸਿੱਖਾਂ ਤੂੰ ਸਦਾ ਸੁਖੀ ਹੋਵੇਂ, ਪਰ ਅਫਸੋਸ ਅਸੀਂ ਉਸ ਸਿਸਟਮ ਵਿੱਚ ਚੱਲਣ ਨੂੰ ਤਿਆਰ ਨਹੀਂ। ਜਾ ਤੇ ਨਾ ਹੀ ਕੋ ਸੁਖੀ ਤਾਕ ਪਾਛਾ ਜਾਓ, ਜਿਹੜੇ ਜਿਸ ਸਾਧਨ ਰਾਹੀਂ ਅੱਜ ਤੱਕ ਮੇਰੇ ਵੱਡੇ ਸੁਖੀ ਨਹੀਂ ਹੋਏ, ਅੱਜ ਤੱਕ ਦੁਨੀਆਂ ਦਾ ਕੋਈ ਬੰਦਾ ਸੁਖੀ ਨਹੀਂ ਹੋਇਆ, ਉਹਦੇ ਪਿੱਛੇ ਮੇਰੀ ਦੌੜ ਹੈ ਦਿਨ ਰਾਤ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਵੇਖਾਂਗੇ ਉਹ ਵੀ ਦੁਖੀ ਹੈ। ਬਸ ਇਸੇ ਕਰਕੇ ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਚਾਹੁੰਦੇ ਹਾਂ ਸੁਖ ਤੇ ਹੁੰਦੇ ਜਾਂਦੇ ਹਾਂ ਦੁਖੀ। ਅਸਲ ਵਿੱਚ ਕਾਰਨ ਇੱਕ ਹੈ, ਜਿੱਥੋਂ ਸੁੱਖ ਹੈ ਉੱਥੇ ਜੁੜਨਾ ਨਹੀਂ ਆਪਾਂ ਚਾਹੁੰਦੇ। ਐਸਾ ਜੱਗ ਦੇਖਿਆ ਜੂ ਆਰੀ, ਸਭ ਸੁੱਖ ਮੰਗੈ ਨਾਮ ਬਸਾਰੀ। ਇਹੋ ਜਿਹਾ ਸੰਸਾਰ ਜੂਏ ਬਾਜ ਹੈ, ਸੁੱਖ ਤੇ ਚਾਹੁੰਦਾ ਪਰ ਨਾਮ ਨਾਲੋਂ ਟੁੱਟ ਕੇ, ਸੁੱਖ ਚਾਹੁੰਦਾ ਗੁਰੂ ਦੀ ਮਰਿਆਦਾ ਨਾਲੋਂ ਟੁੱਟ ਕੇ, ਗੁਰੂ ਦੇ ਵਿਧਾਨ ਨਾਲੋਂ ਟੁੱਟ ਕੇ। ਸੱਚਾ ਸੁੱਖਾਂ ਦੇ ਸਾਧਨ ਆਪਾਂ ਇਕੱਠੇ ਕਰਾਂਗੇ। ਕਾਰਨ ਫਿਰ ਕੀ ਹੈ? ਮਾਇਆ ਵੀ ਬਹੁਤ ਹੈ, ਬੇਅੰਤ ਮਾਇਆ ਘਰ 'ਚ, ਮਹੱਲ ਵੀ ਬੜੇ ਬੜੇ ਵੱਡੇ ਹਨ, ਪਰਿਵਾਰ ਵੀ ਰਾਜੀ ਬਾਜੀ ਹੈ, ਬੰਦਾ ਫਿਰ ਵੀ ਦੁਖੀ ਹੈ। ਕਾਰਨ ਕੀ ਹੈ? ਸੁੱਖਾਂ ਦੇ ਸਾਧਨ ਇਕੱਠੇ ਕੀਤੇ ਪਰ ਸੁਖੀ ਨਾ ਹੋਇਆ। ਸੁੱਖਾਂ ਦੇ ਇਹ ਸਾਧਨ ਹਨ ਬਾਹਰੀ ਰੂਪ। ਇੱਕ ਮੇਰੇ ਸਤਿਗੁਰੂ ਜੀ ਦੀ ਪੰਕਤੀ ਹੈ ਸੁਖਮਨੀ ਸਾਹਿਬ, ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੱਕ ਤੇ ਆਪਾਂ ਅਰਥ ਕਰਾਂਗੇ ਇਹ ਲੋਕ ਪਰ ਲੋਕ, ਮੈਂ ਕਹਿੰਦਾ ਇਹਦੇ ਨਾਲੋਂ ਵੀ ਪਹਿਲੋਂ ਇੱਕ ਗੱਲ ਸਮਝਣ ਦੀ ਲੋੜ ਹੈ। ਲੋਕ ਕੀ ਹੈ? ਮੇਰੀ ਪਰਿਵਾਰ ਨਾਲ ਸਾਂਝ ਚੰਗੀ, ਪਰਿਵਾਰ ਵੀ ਇੱਕ ਸਿਸਟਮ ਵਿੱਚ ਹੀ ਚੱਲਦਾ ਹੈ। ਜੇ ਮੈਂ ਚਾਹੁੰਦਾ ਮੇਰੇ ਬੱਚੇ ਮੇਰੀ ਇੱਜ਼ਤ ਕਰਨ, ਸਮਾਜ ਮੇਰੀ ਇੱਜ਼ਤ ਕਰੇ, ਮੈਨੂੰ ਕੋਈ ਸਿਸਟਮ ਅਪਣਾਉਣਾ ਹੀ ਪਵੇਗਾ। ਸਿਸਟਮ ਤੋਂ ਬਾਗੀ ਹੋ ਕੇ ਮੇਰੇ ਬੱਚੇ ਵੀ ਮੇਰਾ ਤਿਆਗ ਕਰ ਦੇਣਗੇ। ਜਿਹੜਾ ਮੇਰਾ ਜੀਵਨ ਦਾ ਸਾਥ ਹੈ ਉਹ ਵੀ ਤਿਆਗ ਕਰ ਸਕਦਾ ਹੈ ਜਦੋਂ ਮੈਂ ਸਿਸਟਮ ਤੋਂ ਬਾਗੀ ਹੋਵਾਂਗਾ। ਇਹ ਸੁੱਖ ਚਾਹੁੰਦੇ ਹਾਂ, ਇਹ ਵੀ ਲੋੜ ਹੈ। ਇੱਕ ਸੁੱਖ ਹੈ ਸਾਡਾ ਦੁਆਲਾ ਸਾਨੂੰ ਸੁਖੀ ਕਰੇ, ਉਹ ਇੱਕ ਸਿਸਟਮ 'ਚ ਆਪਾਂ ਰਹਿ ਕੇ ਸੁਖੀ ਹੋ ਸਕਦੇ ਹਾਂ। ਦੂਸਰਾ ਸੁੱਖ ਹੈ ਸਾਡੇ ਬੋਲਾਂ ਦਾ, ਐਸਾ ਬੋਲ ਕਦੀ ਨਾ ਬੋਲੀਏ ਜਿਸ ਬੋਲ ਕਰਕੇ ਆਪ ਹੀ ਜੰਜਾਲ 'ਚ ਫਸ ਜਾਈਏ, ਆਪ ਹੀ ਆਪਣੇ ਸਮਾਜ ਨਾਲੋਂ ਆਪਣੇ ਪਰਿਵਾਰ। ਇਹ ਵੈਸੇ ਜਿਹੜਾ ਲੋਕ ਸੁਖੀ, ਲੋਕ ਸੁਖੀ ਦੀ ਮੈਂ ਗੱਲ ਕਰ ਰਿਹਾ, ਅਜੇ ਪਰਲੋਕ ਨਹੀਂ। ਇਹ ਲੋਕ ਸੁਖੀ ਵਿੱਚ ਹੈ, ਮੈਂ ਕਿਸੇ ਸਿਸਟਮ 'ਚ ਰਵਾਂ, ਮੇਰਾ ਆਲਾ ਦੁਆਲਾ ਸਮਾਜ, ਮੇਰਾ ਪਰਿਵਾਰ, ਮੈਂ ਆਪ ਸੁਖੀ ਹੋਵਾਂ, ਮੇਰਾ ਆਂਢ ਗੁਆਂਢ ਸੁਖੀ ਹੋਵੇ। ਫਿਰ ਦੂਸਰੀ ਗੱਲ, ਇਹਦੇ ਨਾਲ ਪਰਲੋਕ ਸੁਖੀ ਨਹੀਂ ਹੁੰਦਾ।
1: ਵੇਖਨੇ ਆ ਬੰਦਾ ਉੱਤੋਂ ਸੁਖੀ ਹੈ ਜਦੋਂ ਉਹਦੀਆਂ ਵਿਚਾਰਾਂ ਨੇੜੇ ਹੋ ਕੇ ਪੜ੍ਹੀ ਦੀਆਂ ਹਨ, ਨੇੜੇ ਹੋ ਕੇ ਸਾਂਝ ਪਾਈ ਦੀ ਆ। ਵੱਡੇ ਤੋਂ ਵੱਡਾ ਬਾਇਆ ਧਾਰੀ ਉਹ ਵੀ ਦੁਖੀ ਹੈ। ਵੱਡੇ ਤੋਂ ਵੱਡਾ ਬੰਦਾ ਟੈਨਸ਼ਨ ਚਿੰਤਾ, ਸਾਰੇ ਆਪਾਂ ਚਿੰਤਾ ਵਿੱਚ ਘਿਰੇ ਹੋਏ ਹਾਂ। ਕਾਰਨ ਕੀ ਹੈ? ਅਸਲ ਵਿੱਚ ਸਾਡਾ ਪਰਲੋਕ ਨਹੀਂ ਸੁਖੀ ਹੋਇਆ। ਅਸਲ ਵਿੱਚ ਜੋ ਸਾਡੀ ਆਤਮਾ ਅੰਦਰ ਪਰਲੋਕ, ਮੇਰੇ ਤੇ ਮਾਲਕ ਨੇ ਕਿਹਾ ਵਾਹਿਗੁਰੂ ਨੂੰ ਲੱਭ, ਬਾਹਰੋਂ ਨਾ ਲੱਭ, ਆਪਣੇ ਅੰਦਰ ਧਰਤੀ ਮਾਰ। ਪਰਮੇਸ਼ਰ ਤੇਰੇ ਅੰਦਰ ਹੈ। ਜਿਸ ਦਿਨ ਪਰਮੇਸ਼ਰ ਨਾ ਹੋਇਆ, ਉਸ ਦਿਨ ਤੇ ਇਸ ਮਿੱਟੀ ਦਾ ਕੌਡੀ ਮੁੱਲ ਨਹੀਂ ਪੈਣਾ। ਜਿਸ ਦਿਨ ਉਹਦੀ ਜੋਤ ਪਰਮੇਸ਼ਰ ਵਿੱਚ ਨਾ ਹੋਇਆ, ਉਸ ਦਿਨ ਤੇ ਘਰਦਿਆਂ ਹੀ ਇਹਦਾ ਬੁੱਤਾ ਚਲਾ ਦੇਣਾ ਜਿਹੜਾ ਚਲਾਉਣ ਵਾਲਾ ਹੈ। ਬਸ ਇਸ ਕਰਕੇ ਲੋੜ ਹੈ ਅੰਦਰੋਂ ਵੀ ਸੁਖੀ ਹੋ ਜਾਈਏ। ਸਤਿਗੁਰੂ ਕਹਿੰਦੇ ਹਨ ਫਿਰ ਸੁਖੀ ਹੋਣਾ ਚਾਹੁੰਦਾ। ਵੈਸੇ ਦੁਨਿਆਵੀ ਸੁੱਖ ਵੀ ਐਵੇਂ ਨਹੀਂ ਮਿਲਦੇ, ਇਹ ਵੀ ਕਰਤਾ ਪੁਰਖ ਦੀ ਬਖਸ਼ਿਸ਼। ਤੇ ਜਦੋਂ ਇਹ ਦੁਨਿਆਵੀ ਸੁੱਖ ਮਿਲੇ ਹੋਣ, ਨਾ ਸਮਝ ਲਵੋ ਮੈਂ ਮਾਇਕੀ ਤੌਰ ਤੇ, ਸਮਾਜਿਕ ਤੌਰ ਤੇ, ਪਰਿਵਾਰਕ ਤੌਰ ਤੇ ਸੁਖੀ ਹਾਂ। ਤੇ ਇਹ ਤਸਵੀਰ ਕਿਤੇ ਮਨਾਂ ਅੰਦਰ ਬਣਾ ਲਈ, ਇਹ ਵਾਹਿਗੁਰੂ ਦਾ ਪਰਛਾਵਾਂ ਹਨ, ਇਹ ਸਾਰੇ ਸੁੱਖ ਵਾਹਿਗੁਰੂ ਦਾ ਪਰਛਾਵਾਂ ਹਨ। ਤੇ ਪਰਛਾਵਾਂ ਉਦੋਂ ਹੀ ਹੁੰਦਾ, ਇਹਦਾ ਮਤਲਬ ਪਰਛਾਵੇਂ ਵਾਲਾ ਵੀ ਕਿਤੇ ਨੇੜੇ ਹੀ ਹੈ। ਜਦੋਂ ਦੁਨੀਆਂ ਦੇ ਸੁੱਖ ਸਾਰੇ ਮੇਰੇ ਘਰ 'ਚ ਹਨ ਨਾ, ਮੇਰੇ ਜੀਵਨ 'ਚ ਹੈ, ਇਹਦਾ ਮਤਲਬ ਇਹ ਮਾਲਕ ਦਾ ਪਰਛਾਵਾਂ ਮੈਨੂੰ ਮਿਲ ਗਿਆ। ਪਰਛਾਵਾਂ ਵੀ ਹੁਣ ਬਹੁਤ ਨੇੜੇ ਹੈ, ਪਰ ਮੇਰਿਆ ਮਨਾ ਵੇਖੀ ਹੁਣ ਸਾਰੀ ਉਮਰ ਪਰਛਾਵੇਂ 'ਚ ਨਾ ਅਟਕ ਜਾਏ। ਜਿਹਦੀ ਸਾਂ ਹੈ ਨਾ ਕਿਤੇ ਉਹਦੇ ਨਾਲ ਜੁੜ ਜਾਏ। ਜੇ ਤੂੰ ਸੁੱਖ ਵਿੱਚ ਯਾਦ ਹੁਣ ਕਰੇ ਨਾ, ਸੁੱਖ ਵਿੱਚ, ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਕਾਮ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਇਆ ਬਹੋਰੈ ਬਿਤ। ਉਹ ਮਨਾ ਕੰਮ ਪੈਣ ਤੇ ਜੋ ਤਰਲੇ ਲੈਣੇ ਹਨ ਤੂੰ, ਫਿਰ ਜੋ ਕਦੀ ਕਿਸੇ ਨੂੰ ਕਹੇਗਾ ਤੁਸੀਂ ਮੇਰੇ ਵਾਸਤੇ ਬੇਨਤੀ ਕਰੋ, ਤੁਸੀਂ ਵੀ ਕਰੋ। ਮੇਰਿਆ ਮਨਾ ਅੱਜ ਤੇਰੇ ਕੋਲ ਸਾਰੇ ਸੁੱਖ ਹਨ ਵਾਹਿਗੁਰੂ ਦੇ, ਹੁਣ ਜੁੜ। ਸੱਚ ਆ ਉਦੋਂ ਮੇਰਾ ਵਾਹਿਗੁਰੂ ਆਵਾਜ਼ ਬਹੁਤ ਛੇਤੀ ਸੁਣਦਾ ਹੈ, ਹੈ ਜੂ ਨੇੜੇ। ਜਦੋਂ ਨੇੜੇ ਆ ਬਹੁਤ ਛੇਤੀ ਆਵਾਜ਼। ਤੇ ਕਈ ਵਾਰੀ ਸਾਡੇ ਕਰਮ ਵੇਖ ਕੇ ਨਾ ਸਿਸਟਮ ਨੂੰ ਭੰਗ ਕਰਦੇ ਹਾਂ। ਚਾਹੀਦਾ ਤੇ ਸੀ ਜਿਹੜੇ ਵਾਹਿਗੁਰੂ ਕੋਲ ਧੀਆਂ ਪੁੱਤਰ ਮੰਗੇ ਸਨ, ਜਿਹੜੇ ਵਾਹਿਗੁਰੂ ਕੋਲ ਘਰ ਮਕਾਨ ਮੰਗੇ ਸਨ, ਜੇ ਮੈਂ ਪਹਿਲੋਂ ਨਿਤਨੇਮ ਨਹੀਂ ਵੀ ਸਨਾ ਕਰਦਾ ਤੇ ਹੁਣ ਮੈਨੂੰ ਨਿਤਨੇਮ ਨਾਲ

0: ਬਾਕੀ ਸਭ ਕੁਝ ਨਾਸ਼ ਹੋ ਜਾਣ ਵਾਲਾ ਹੈ। ਜੋ ਦਿਸਦਾ ਹੈ ਨਾ ਬੰਦੇ ਚਸ਼ਮ ਦੀਦੰ ਫਨਾਏ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਸੁਖਮਨੀ ਸਾਹਿਬ ਚ ਵੀ ਜੋ ਦਿਸੈ ਸੋ ਚਾਲਣਹਾਰ, ਜੋ ਦਿਸ ਰਿਹਾ ਨਾ, ਜੋ ਵੀ ਦਿਸ ਰਿਹਾ ਸਾਡੀਆਂ ਅੱਖਾਂ ਵੇਖ ਰਹੀਆਂ, ਬਹੁਤ ਵਾਰੀ ਤੇ ਦਿਸਦਾ ਵੀ ਤੇ ਅਣਦਿਸਦਾ ਵੀ, ਇਹ ਫਨਾ ਦਾ ਰੂਪ ਹੈ। ਇੱਕ ਦਿਨ ਸਭ ਕੁਝ ਨਾਸ਼ ਹੋ ਜਾਏਗਾ। ਜੇ ਨਾਸ਼ ਤੋਂ ਰਹਿਤ ਹੈ ਤੇ ਇੱਕ ਵਾਹਿਗੁਰੂ ਹੈ। ਬੰਦਾ ਭੁਲੇਖਾ ਹੀ ਖਾਂਦਾ ਐਵੇਂ, ਸ਼ਾਇਦ ਸੂਰਜ ਨਾਸ਼ ਤੋਂ ਰਹਿਤ ਹੈ, ਚੰਦਰਮਾ ਨਾਸ਼ ਤੋਂ ਰਹਿਤ ਹੈ, ਧਰਤੀ ਨਾਸ਼ ਤੋਂ ਰਹਿਤ ਹੈ। ਨਹੀਂ, ਗੁਰੂ ਨਾਨਕ ਸਾਹਿਬ ਸਾਡੇ ਇਸ ਭਰਮ ਭਰੇ ਦ੍ਰਿਸ਼ਟੀਕੋਣ ਨੂੰ ਬੜੀ ਸੁੰਦਰਤਾ ਨਾਲ, ਦਿਨ ਰੱਬ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਇੱਕ ਹੈ, ਨਾਨਕਾ ਸੱਚ ਬਗੋਏ। ਇਹ ਸੱਚ ਹੈ, ਕਿਸ ਦੀ ਵੀ ਉਹੀ ਹੋਈ ਹੈ, ਅਪਨਾ ਸੀ ਜੀਨ ਕੋ ਦਾਤਾ। ਫਿਰ ਪਤਾ ਲੱਗਦਾ ਹੈ ਜੀਆਂ ਦਾ ਕੋਈ ਦਾਤਾ ਹੋਰ ਨਹੀਂ, ਉਹੀ ਹੋਈ ਹੈ। ਜੀਨ ਕਾ ਦਾਤਾ ਏਕ ਹੈ, ਬੀਆ ਨਹੀਂ ਹੋਰ, ਇੱਕੋ ਹੀ ਦਾਤਾ ਹੈ, ਕੋਈ ਹੋਰ ਨਹੀਂ ਦਾਤਾ ਦੇਣ ਵਾਲਾ। ਮੇਰਾ ਮਾਲਕ, ਮੇਰਾ ਸਤਿਗੁਰੂ ਟੁੱਟ ਪਿਆ, ਦਾਤਾ ਹੀ ਦਾਤਾ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਸ਼ੁਰੂਆਤ ਵਿੱਚ ਹੀ ਰਹਿਮਤ ਕਰ ਦਿੱਤੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਫਿਰ ਗੁਰੂ ਕੋਲੋਂ ਸੂਝ ਬੂਝ ਮਿਲ ਜਾਂਦੀ ਹੈ, ਦਾਤਾ ਇੱਕ ਹੈ। ਜਦ ਦਾਤਾ ਇੱਕ ਹੈ, ਮੈਂ ਹੋਰ ਕਿਸੇ ਕੋਲ ਹੱਥ ਪਸਾਰਨ ਨਾਲੋਂ, ਐਸਾ ਨਾ ਹੋਵੇ ਸਾਡਾ ਵੈਸੇ ਸੁਭਾਅ ਹੈ। ਵਜੋ ਸਾਹਿਬ ਕਾ ਸੇਵ ਬਰਾਨੀ, ਐਸੇ ਗੁਨਾਹ ਅਸਾਧਿਓ ਪ੍ਰਾਨੀ, ਐਸੇ ਗੁਨਾਹਗਾਰ ਦਿੱਤਾ ਰੱਬ ਦਾ ਖਾਨੇ ਆ, ਤੇ ਸ਼ੁਕਰ ਜਾ ਕੇ ਮੜੀਆਂ ਕਬਰਾਂ ਤੇ ਕਰਨ ਲੱਗ ਪੈਂਦੇ ਆ। ਕਈ ਵਾਰੀ ਜਾ ਕੇ ਇਹੋ ਜਿਹੇ ਥਾਵਾਂ ਤੇ ਦੀਵੇ ਜਗਾਉਣ ਲੱਗ ਜਾਂਦੇ ਆ। ਨਹੀਂ, ਦਾਤਾ ਇੱਕ ਮਾਲਕ ਹੈ। ਬੜਾ ਸੁੰਦਰ ਭਾਈ ਸਾਹਿਬ ਜੀ, ਭਾਈ ਨੰਦ ਲਾਲ ਸਿੰਘ ਜੀ ਨੇ ਜ਼ਿਕਰ ਕਰਤਾ ਹੈ, ਉਹ ਕਹਿੰਦੇ ਹਨ, ਦਰ ਮਜ਼ਹਬ ਮਾ ਗੈਰ ਪ੍ਰਸਤੀ ਨਾ ਕੁਨਦ। ਦਰ ਮਜ਼ਹਬ ਸਾਡੇ ਧਰਮ ਵਿੱਚ, ਮਜ਼ਹਬ ਧਰਮ, ਸਾਡੇ ਧਰਮ ਵਿੱਚ ਕਿਸੇ ਗੈਰ ਦੀ ਪੂਜਾ ਬਿਲਕੁਲ ਵਿਹਤ ਨਹੀਂ ਹੈ, ਕਿਸੇ ਗੈਰ ਦੀ ਪੂਜਾ ਬਿਲਕੁਲ ਵਿਹਤ ਨਹੀਂ। ਦਰ ਮਜ਼ਹਬ ਮਾ ਗੈਰ ਪ੍ਰਸਤੀ ਨਾ ਕੁਨਦ, ਸਾਰ ਤਾਂ ਬਾ ਕਦਮ ਬਾ ਹੋਸ਼। ਗੁਰੂ ਦਾ ਸਿੱਖ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਣ ਵਾਲਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲਾ ਸ਼ਬਦ ਗੁਰੂ ਦਾ ਪੁਜਾਰੀ, ਸਰ ਤਾਂ ਬਾ ਕਦਮ ਬਾ ਹੋਸ਼, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸੁਚੇਤ ਹੈ, ਅਵੇਅਰਨੈਸ, ਐਨ ਚੜ੍ਹਦੀ ਕਲਾ ਚ ਸੁਚੇਤ ਹੈ, ਜਾਗਿਆ ਹੋਇਆ। ਸਰ ਤਾਂ ਬਾ ਕਦਮ ਬਾ ਹੋਸ਼, ਵਾ ਮਸਤੀ ਨਾ ਕੁਨਦ। ਗੁਰੂ ਕਾ ਸਿੱਖ ਕਦੀ ਸਦਾ ਨਹੀਂ ਕਰੇਗਾ, ਮੈਂ ਸ਼ਬਦ ਦਾ ਆਸਰਾ ਛੱਡ ਕੇ ਕਿਸੇ ਹੋਰ ਨੂੰ ਮੱਥਾ ਟੇਕਦਾ ਸਰਾਂ। ਇਹਦੇ ਨਾਲੋਂ ਤੇ ਮੇਰੇ ਮਾਤਾ ਪਿਤਾ ਪੂਜਣ ਯੋਗ ਹਨ, ਮੇਰੇ ਘਰ ਚ ਦੇਵਤੇ ਬੈਠੇ ਹਨ, ਕਿਸੇ ਮੜੀ ਕਬਰ ਤੇ ਸਿੱਖ ਨੂੰ ਭਟਕਣ ਦੀ, ਕਿਸੇ ਪਖੰਡੀ ਕੋਲੋਂ ਆਪਣੇ ਆਪ ਦੀ ਲੁੱਟ ਕਰਾਉਣ, ਉਹਦੇ ਨਾਲੋਂ ਤੇ ਘਰ ਦੇ ਦੇਵਤੇ ਹਨ, ਇਹਨਾਂ ਦੀ ਪੂਜਾ ਕਰ ਖੈ। ਅਪਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲਕ ਹੋਈ, ਉਹਦਾ ਸਿਮਰਨ ਕਰ, ਉਹਦੀ ਯਾਦ ਵਿੱਚ ਜੁੜ ਮਨਾ, ਤੇਰੀਆਂ ਸਾਰੀਆਂ ਹੀ ਮੈਲਾਂ ਕੱਟੀਆਂ ਜਾਣਗੀਆਂ। ਸੱਚ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਹਨ, ਕੱਪੜਿਆਂ ਦੀ ਮੈਲ, ਹੱਥਾਂ ਪੈਰਾਂ ਦੀ ਮੈਲ, ਇਹ ਪਾਣੀ ਸਾਬਣ ਦੂਰ ਕਰ ਦਏਗਾ, ਪਰ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਤੇ ਇੱਕੋ ਹੀ ਸਾਧਨ ਹੈ ਫਿਰ, ਮਾਲਕ ਦਾ ਨਾਮ, ਵਸਤਰ ਪਾਖਾਲ ਪਾਖਾਲਹਿ ਕਾਇਆ, ਆਪੇ ਸੰਜਮ ਹੋਵੈ, ਅੰਤਰ ਮੈਲ ਲੱਗੀ ਨਹੀਂ ਜਾਣਾ, ਬਾਹਰੋਂ ਮਲ ਮਲ ਧੋਵੈ। ਅਸਲ ਵਿੱਚ ਬਾਹਰੋਂ ਅਸੀਂ ਯਤਨ ਕਰ ਰਹੇ ਹਾਂ, ਅੰਦਰ ਵੱਲ ਧਿਆਨ ਨਹੀਂ, ਕਿਤੇ ਮਨਾ ਅੰਦਰ ਅੰਦਰ ਕੇਵਲ ਗੁਰੂ ਦਾ ਸ਼ਬਦ, ਇਹ ਹੀ ਤੇਰੇ ਅੰਦਰ ਦੀ ਮੈਲ ਦੂਰ ਕਰ ਸਕਦਾ। ਹਾਂ, ਗੁੰਡਦਾਨ ਭਗਤਨ ਕੋ ਬਰਤਨ, ਬਿਰਲਾ ਭਾਵੈ ਕੋਈ, ਗੁਣਾ ਦਾ ਖਜ਼ਾਨੇ ਪ੍ਰਭੂ ਹਨ, ਸੱਚ ਹੈ, ਉਹੀ ਖਜ਼ਾਨਾ ਮੇਰਾ ਸਤਿਗੁਰੂ ਜੀ ਹਨ। ਸੱਚ ਤੇ ਹੈ ਮੇਰੇ ਗੁਰੂ ਦੀਆਂ ਬਖਸ਼ੀਆਂ ਹੋਈਆਂ ਰੂਹਾਂ। ਕਈ ਵਾਰੀ ਕਿੰਨੀਆਂ ਪਿਆਰਿਆਂ ਤੇ ਸਤਸੰਗੀ ਜਨਾਂ ਤੇ ਅਸੀਂ ਚੋਪੜਿਆਂ ਨੂੰ ਜ਼ਰੂਰ ਵੇਹਨੇ ਹਾਂ, ਪਰ ਗਰੀਬੀ ਚੋਂ ਕਦੀ ਗੁਰੂ ਦਾ ਪਿਆਰ ਨਹੀਂ ਪਛਾਣਨ ਦਾ ਯਤਨ ਕੀਤਾ। ਇਹਨਾਂ ਵਿੱਚ ਵੀ ਮੇਰਾ ਮਾਲਕ ਆਪਣਾ ਆਪ ਟਿਕਾ ਦਿੰਦਾ ਹੈ, ਗੁਰੂ ਸਤਸੰਗੀ ਜਨਾਂ ਵਿੱਚ ਵੀ ਆਪਣਾ ਆਪ। ਬਸ ਬਰਤਨ ਹੁੰਦਾ ਹੈ ਜਿਹੜਾ ਨਿੱਤੀ ਲੋੜ ਹੋਵੇ, ਸਾਂਝ ਹੋਵੇ, ਕੜੀ ਮੁੜੀ ਵੇਖਣ ਨਾ ਘਰਾਂ 'ਚ ਬਰਤਨ ਹਨ। ਵੈਸੇ ਬਰਤਨ ਜਿਹਦੀ ਵਾਰ ਵਾਰ ਲੋੜ ਪੈਂਦੀ ਹੈ। ਬਰਤਨ ਇੱਕ ਸਾਡੀ ਕਹਾਵਤ ਸੀ ਭਾਈ, ਫਲਾਣੇ ਨਾਲ ਸਾਡਾ ਬਰਤਨ ਵਲੇਵਾ ਹੈ ਅਤੇ ਫਲਾਣੇ ਨਾਲ ਸਾਡਾ ਨਹੀਂ ਹੈ। ਬਸ ਗੁਰੂ ਪਿਆਰਿਆਂ ਦਾ ਬਰਤਨ ਵਲੇਵਾ ਫਿਰ ਹਰ ਵੇਲੇ ਗੁਰੂ ਨਾਲ, ਹਰ ਵੇਲੇ ਆਪਣੇ ਗੁਰੂ ਨਾਲ। ਗੁਣ ਨਿਦਾਨ ਭਗਤਨ ਕੋ ਬਰਤਨ ਪਰ ਵਿਰਲਾ ਪਾਵੇ ਕੋਈ। ਕੋਈ ਵਿਰਲਾ ਹੀ ਇਹ ਬਰਤਨ ਵਲੇਵਾ ਪਾਉਂਦਾ ਕਿ ਗੁਰੂ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ, ਨਾਮ ਤੋਂ ਬਗੈਰ ਮੇਰਾ ਗੁਜ਼ਾਰਾ ਨਹੀਂ। ਇਹ ਸਾਧਨ, ਇਹ ਸੁੱਖ ਦਾ ਵਸੀਲਾ ਸਿਸਟਮ ਇੱਕ ਹੀ ਹੈ। ਆਖਰੀ ਪੰਕਤੀਆਂ, ਵੱਡ ਭਾਗੇ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਕਿਤੇ ਵੱਡੇ ਭਾਗਾਂ ਨਾਲ ਉਹਨਾਂ ਦੀ ਬੜੀ ਚੰਗੀ ਕਿਸਮਤ। ਮੈਂ ਤੇ ਕਹਿੰਦਾ ਤੁਸੀਂ ਤੰਤਾ ਯੋਗ ਹੋ, ਤੰਤਾ ਯੋਗ ਹੋ। ਇਹ ਐਤਵਾਰ ਸ਼ਨਿਚਰਵਾਰ 5 ਦਿਨ ਤੁਸੀਂ ਖੱਪ ਕੇ ਕੰਮ ਕੀਤਾ। ਇਹ ਕਿਸੇ ਹੋਰ ਢੰਗ ਨਾਲ ਵੀ ਬਤੀਤ ਹੋ ਸਕਦਾ ਸੀ ਸ਼ਨਿਚਰਵਾਰ ਐਤਵਾਰ। ਜਿਸ ਤਰ੍ਹਾਂ ਦੁਨੀਆਂ ਆਮ ਕਰਦੀ ਹੈ, ਪਰ ਇਹਦੇ ਤੋਂ ਪ੍ਰਤੀਤ ਹੋ ਰਿਹਾ ਤੁਹਾਡੇ ਅੰਦਰ ਇੱਕ ਚੇਤਨਾ ਹੈ, ਤੁਹਾਡੇ ਅੰਦਰ ਇੱਕ ਗੁਰੂ ਦੀ ਬਖਸ਼ਿਸ਼ ਹੈ ਕਿ ਮੈਂ ਗੁਰੂ ਦੀ ਸੰਗਤ ਵਿੱਚ ਪਹੁੰਚ ਜਾਵਾਂ। ਬਸ ਇਹਨੇ ਹੀ ਸਾਡਾ ਭਲਾ ਕਰਨਾ। ਇਹ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸਤਿਗੁਰੂ ਰਹਿਮਤ ਕਰਦੇ ਹਨ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ ਨਾ, ਬੇਟਾ ਆ ਤੈਨੂੰ ਮੈਂ ਗੱਲ ਦੱਸਾਂ, 100 ਹੱਥ ਰੱਸਾ ਸਿਰੇ ਤੇ ਗੰਢ। ਉਹਨਾਂ ਦੀ ਇੱਕ ਬੋਲੀ ਦੇਸੀ ਕਹਾਵਤ ਸੀ, ਬੇਟਾ ਇੱਕ ਤੈਨੂੰ ਮੈਂ ਗੱਲ ਦੱਸਾਂ, 100 ਗੱਲ ਵਰਗੀ ਇੱਕੋ ਹੀ ਗੱਲ ਦੱਸ ਦੇ। ਉਹਦਾ ਭਾਵ ਸੀ 100 ਗੱਲ ਵਰਗੀ ਇੱਕੋ ਹੀ ਗੱਲ। ਗੁਰੂ ਪਾਤਸ਼ਾਹ ਵੀ ਇਸ ਤਰ੍ਹਾਂ ਹੀ ਕਹਿੰਦੇ ਹਨ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਪਰ ਨਾਲ ਕਹਿੰਦੇ ਹਨ, ਕਹੋ ਨਾਨਕ ਇਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਕੋਈ ਪੂਰਬਲਾ ਭਾਗ ਹੈ, ਕੋਈ ਪੂਰਬਲੀ ਬਖਸ਼ਿਸ਼ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਫਿਰ ਜਨਮਾਂ ਜਨਮਾਂ ਦੀ ਸੁੱਤੀ ਸੁਰਤ ਜਾਗ ਪੈਂਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਜੇ ਮਿਲ ਜਾਏ। ਸਤਿਗੁਰੂ ਕਬੀਰ ਸਾਹਿਬ ਦੀ, ਕਬੀਰ ਸਾਧੂ ਸੰਗ ਪ੍ਰਾਪਤੇ ਲਿਖਿਆ ਹੋਏ ਲਲਾਟ, ਲਲਾਟ ਮੱਥਾ। ਕਬੀਰ ਸਾਹਿਬ ਕਹਿੰਦੇ ਮੱਥੇ ਤੇ ਲਿਖਿਆ ਹੀ ਆ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਨਹੀਂ ਤੇ ਮੈਂ ਆਪ ਜੀ ਨੂੰ ਬੇਨਤੀ ਕੀਤੀ, ਬੜੇ ਰੰਗ ਹਨ ਦੁਨੀਆਂ ਦੇ ਜਿਹੜੇ ਮੁੱਕਦੇ ਹੀ ਨਹੀਂ ਹਨ। ਸੱਚ ਹੈ ਗੁਰੂ ਦੀ ਬਖਸ਼ਿਸ਼, ਇਹ ਤੁਹਾਡੇ ਜਾਗਿਆਂ ਦੀ ਨਿਸ਼ਾਨੀ, ਇਹ ਗੁਰੂ ਦੀ ਬਖਸ਼ਿਸ਼ ਰਹਿਮਤ। ਆਹ ਜਿਹੜੇ 2 ਕਰਮ ਮੈਂ ਵੇਖੇ, ਮੇਰਾ ਮਨ ਗਦ ਗਦ ਹੋ ਗਿਆ। ਪਿਆਰਿਓ, ਇੱਕ ਤੇ ਤੁਸੀਂ ਜਿਹੜੇ ਇਸ ਕਰਮ ਨਾਲ ਜੁੜੇ ਹੋ ਨਾ, ਕਿ ਸੰਥਿਆ ਇੱਥੇ ਚੱਲ ਰਹੀ ਹੈ। ਮੈਂ ਦੁਨੀਆਂ ਦੇ ਕੁਝ ਹਿੱਸੇ ਮੈਂ ਨਹੀਂ, ਗੁਰੂ ਦੀ ਕਿਰਪਾ ਨਾਲ, ਇਹ ਗੁਰੂ ਦੇ ਸ਼ਬਦ ਦੀ ਬਰਕਤ। ਆਪ ਜੈਸੀਆਂ ਸੰਗਤਾਂ ਦੇ ਦਰਸ਼ਨ ਹੋਣ, ਕੇਵਲ ਸ਼ਬਦ ਦੀ ਬਰਕਤ। ਗੁਰੂ ਨੇ ਕਿਰਪਾ ਕਰਕੇ ਕਾਫੀ ਐਸਾ ਕੁਝ ਢੰਗ ਮਿਲ ਗਿਆ, ਭਾਵੇਂ ਗੁਣ ਨਹੀਂ ਸੀ, ਇਹ ਗੁਰੂ ਦੀ ਰਹਿਮਤ। ਪਰ ਸੱਚ ਹੈ, ਇਸ ਲੈਵਲ ਤੇ ਅੱਜ ਤੱਕ ਮੈਂ ਨਹੀਂ ਸੰਥਿਆ ਹੁੰਦੀ ਦੇਖੀ, ਮੈਂ ਨਹੀਂ ਕਿਤੇ ਵੇਖੀ। ਅਸੀਂ ਖੁਦ ਵੀ ਸੰਥਿਆ ਕਰਾਉਂਦੇ ਹਾਂ ਇਲਾਕੇ 'ਚ, ਪਰ ਲਿੱਲੜੀਆਂ ਲੈ ਕੇ ਮਸਾਂ ਹੀ 5-7 ਸਿੰਘ ਅਸੀਂ ਕੱਢਦੇ ਹਾਂ। ਇੰਨਾ ਇੰਨੀ ਫਾਸਟ ਲਾਈਫ ਹੋਵੇ ਇੱਥੋਂ ਦੀ, ਇੰਨਾ ਤੇਜ਼ ਜੀਵਨ ਹੋਵੇ, ਇਹਦੇ ਵਿੱਚੋਂ ਟਾਈਮ ਕੱਢਣਾ ਕਿ ਮੈਂ ਬਾਣੀ ਸਿੱਖ ਲਵਾਂ। ਇਹ ਮੈਂ ਕਹਿੰਦਾ ਮੇਰੇ ਗੁਰੂ ਦੀ ਬੜੀ ਬਖਸ਼ਿਸ਼, ਬੜੀ ਰਹਿਮਤ। ਮੈਂ ਕਹਿੰਦਾ ਤੁਸੀਂ ਭਾਗਾਂ ਵਾਲੇ ਹੋ, ਤੇ ਮੈਂ ਕਹਿੰਦਾ ਇੱਕ ਕਮੇਟੀ ਵੀ ਭਾਗਾਂ ਵਾਲੀ, ਜਿਹੜੇ ਇਹ ਬਰਦਾਸ਼ਤ ਨੂੰ ਕਰਨ ਨੂੰ ਤਿਆਰ ਹਨ, ਭਾਵੇਂ ਚਾਰ ਸਿੰਘ ਰੱਖਣੇ ਪੈਣ, ਭਾਵੇਂ ਪੰਜ ਰੱਖਣੇ ਪੈਣ, ਇਹਨਾਂ ਦੇ ਵੀ ਬਾਲ ਬੱਚੇ ਹਨ। ਭਾਵੇਂ ਇਹ ਰੱਖਣੇ ਪੈਣ, ਪਰ ਇਹ ਗੁਰੂ ਘਰ ਕਾਹਦੇ ਵਾਸਤੇ ਹਨ? ਹੈ ਹੀ ਇਸ ਵਾਸਤੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਤੇ ਬਾਣੀ ਨਾਲ ਜੋੜ ਜਾਈਏ। ਬਸ ਸਭ ਤੋਂ ਵੱਡਾ ਪੁੰਨ ਹੋਵੇਗਾ ਜੇ ਕਿਤੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਬਾਣੀ ਦਾ ਗਿਆਨ ਦੇ ਦਿੱਤਾ, ਤੇ ਇਹ ਸਭ ਤੋਂ ਵੱਡਾ ਸੁੱਖ ਹੋਵੇਗਾ। ਦੂਸਰਾ ਮੇਰਾ ਮਨ ਹੋਰ ਖੁਸ਼ ਹੋਇਆ, ਕੇਵਲ ਪ੍ਰਚਾਰਕ ਤੇ ਕੇਵਲ ਪ੍ਰਬੰਧਕ ਕਮੇਟੀ ਨਹੀਂ ਹੋਈ। ਮੈਂ ਕਹਿੰਦਾ ਇੱਥੋਂ ਦੇ ਮਾਤਾ ਪਿਤਾ, ਜਿਵੇਂ ਤੁਸੀਂ ਕੱਲ੍ਹ ਸਾਰਾ ਦਿਨ ਬੱਚਿਆਂ ਨੂੰ ਲੈ ਕੇ ਬੈਠੇ, ਮੈਂ ਵੇਖਦਾ ਰਿਹਾ, ਦੋ ਕੁ ਵਾਰੀ ਤੇ ਮੈਂ ਨਹੀਂ ਆਇਆ, ਬੈਠਣ ਦਾ ਸੁਪਾਗ ਪ੍ਰਾਪਤ ਹੋਇਆ। ਅੱਜ ਅੰਮ੍ਰਿਤ ਵੇਲੇ ਵੀ ਆਸਾ ਜੀ ਦੀ ਵਾਰ। ਮੈਂ ਕਹਿੰਦਾ ਗੁਰੂ ਕਿਤੇ ਕਿਰਪਾ ਕਰੇ, ਤੁਹਾਨੂੰ ਸਿਖਾਉਣਾ ਅਸੀਂ ਕੀ ਆ ਸਾਡੇ ਵਰਗਿਆਂ ਨੇ, ਗੁਰੂ ਕਿਤਾ ਕਿਰਪਾ ਕਰੇ ਅਸੀਂ ਤੁਹਾਡੇ ਕੋਲੋਂ ਸਿੱਖ ਕੇ ਪੰਜਾਬ ਚ ਕੁਝ ਨਾ ਕੁਝ ਕਰ ਸਕੀਏ। ਸਾਡਾ ਕੇਵਲ ਐਸਾ ਨਾ ਹੋਵੇ ਕਿ ਧੰਦਾ ਬਣ ਜਾਏ। ਇੱਥੋਂ ਆਏ ਗੁਰੂ ਦੇ ਨਾਂ ਤੇ ਬੜਾ ਕੁਝ ਹੋ ਜਾਂਦਾ ਹੈ। ਮੈਂ ਆਖਰੀ ਦਿਨ ਹੀ ਆਪ ਨੂੰ ਮਿਸ਼ਨ ਦੱਸਾਂਗਾ ਆਪਣੇ ਜੀਵਨ ਦਾ, ਜੋ ਮੇਰੇ ਗੁਰੂ ਨਾਨਕ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਹੈ। ਉਦੋਂ ਪਹਿਲੋਂ ਦੱਸਣਾ, ਤੁਸੀਂ ਕਹੋਗੇ ਇਹੋ ਜਿਹੇ ਬੜੇ ਠੱਗ ਮਿਲਦੇ ਹਨ। ਮੈਂ ਨਹੀਂ ਚਾਹੁੰਦਾ ਕਿਸੇ ਨੂੰ ਕੋਈ ਬੁਝਾਰਤ ਪਾ ਕੇ ਐਸਾ ਕਰਮ ਕੀਤਾ ਜਾਵੇ। ਮੈਂ ਆਖਰੀ ਦਿਨ ਦੱਸਾਂਗਾ ਕਿ ਮਾਇਆ ਤੁਹਾਡੀ ਕਿੱਧਰ ਜਾਏਗੀ। ਖੈਰ, ਗੁਰੂ ਕਿਰਪਾ ਕਰਨ, ਮੈਨੂੰ ਆਪਣੇ ਸ਼ਬਦ ਦੇ ਆਪਣੇ ਚਰਨਾਂ ਦਾ ਆਸਰਾ ਦੇਣ। ਗੁਰੂ ਕਿਰਪਾ ਕਰੇ ਤੁਹਾਡਾ ਇਹ ਮਿਸ਼ਨ, ਇਹ ਜਿਹੜੇ ਵੱਡੇ ਵੱਡੇ ਜਥੇਦਾਰ ਤੇ ਵੱਡੀਆਂ ਵੱਡੀਆਂ ਜਥੇਬੰਦੀਆਂ ਇਹ ਕੁੰਭ ਕਰਨੀ ਨੀਂਦ ਸੁੱਤੇ ਹੋਏ ਹਨ, ਬਸ ਦੌੜ ਹੈ, ਭਾਜੜ ਲੱਗੀ ਹੋਈ ਹੈ। ਧਰਮ ਦੇ ਦਰਵਾਜ਼ੇ ਰਾਹੀਂ ਅਸੀਂ ਕੁਰਸੀ ਲੱਭਣ ਦਾ ਯਤਨ ਕਰਨੇ ਹਾਂ। ਉਹ ਘੱਟੋ ਘੱਟ ਧਰਮੀ ਬੰਦੇ ਤੇ ਟਿਕ ਜਾਣ, ਘੱਟੋ ਘੱਟ ਧਰਮੀਆਂ ਦੇ ਅੰਦਰੋਂ ਉਹਨਾਂ ਦਾ ਤੇ ਅੰਦਰ ਟਿਕ ਜਾਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਵੱਡੀ ਬਖਸ਼ਿਸ਼ ਕਿਹੜੀ ਹੈ। ਪਰ ਬਦਕਿਸਮਤੀ ਸੱਚ ਹੈ, ਸਾਡੇ ਧਰਮ ਦੀ ਇਹ ਬਦਕਿਸਮਤੀ ਹੈ ਕਿ ਇੱਥੇ ਧਰਮ ਦੇ ਰਾਹੀਂ ਅਸੀਂ ਕੁਰਸੀ ਲੱਭਣੇ ਹਾਂ। ਤੇ ਜਿਹੜਾ ਤੁਸੀਂ ਰਸਤਾ ਅਪਣਾਇਆ ਨਾ, ਸੱਚ ਹੈ ਇੱਕ ਦਿਨ ਜੇ ਤੁਹਾਡੇ ਤੇ ਗੁਰੂ ਬਖਸ਼ਿਸ਼ ਕਰੇ, ਕਿਸੇ ਫੁੱਟ ਦਾ ਸ਼ਿਕਾਰ ਨਾ ਹੋਵੋ, ਕਦੀ ਕਿਤੇ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚਣ ਲੱਗ ਜਾਣਾ। ਇਹ ਮੈਂ ਅਰਦਾਸ ਕਰਨਾ ਗੁਰੂ ਦੇ ਚਰਨਾਂ 'ਚ। ਇਹ ਤੁਹਾਡਾ ਐਸਾ ਕਰਮ ਚੱਲਦਾ ਰਹੇ, ਸੱਚ ਹੈ ਤੁਸੀਂ ਇੱਕ ਰੋਲ ਮਾਡਲ ਬਣੋਗੇ ਕੌਮ ਵਾਸਤੇ। ਇੱਕ ਦਿਨ ਲੋਕ ਸਿੱਖਣ, ਵੈਸੇ ਹਰ ਇੱਕ ਦੇ ਜੀਵਨ 'ਚ ਕੋਈ ਨਾ ਕੋਈ ਰੋਲ ਮਾਡਲ ਹੁੰਦਾ। ਮੇਰੇ ਆਪਣੇ ਜੀਵਨ 'ਚ ਮੈਂ ਬਾਅਦ ਵਿੱਚ ਵੇਖਿਆ, ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਆ ਕੇ ਕਥਾ ਕਰਦੇ ਰਹੇ, ਪਹਿਲੋਂ ਸੰਤ ਬਾਬਾ ਕਰਤਾਰ ਸਿੰਘ ਜੀ ਵੀ। ਪਰ ਉਹ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮੇਰੇ ਨਗਰ ਦੇ ਨੇੜੇ 8-10 ਕਿਲੋਮੀਟਰ। ਜਦੋਂ ਮੈਂ ਵੇਖਣਾ ਨਾ ਕਿ ਟਰਾਲੀਆਂ ਲੈ ਕੇ ਪਿੰਡੋ ਪਿੰਡੀ ਕਈ ਵਾਰੀ ਇਸ ਤਰ੍ਹਾਂ ਵੇਖੀਦਾ, ਸੱਚ ਹੈ ਮੈਂ ਹੈਰਾਨ ਸਾਂ। ਇਹ ਆਪਣੇ ਆਪ ਲੋਕ ਆ ਜਾਂਦੇ, ਇਹਨਾਂ ਨੂੰ ਬੁਲਾਉਂਦਾ ਵੀ ਕੋਈ ਨਹੀਂ। ਮੇਰੇ ਗੁਰੂ ਨਾਨਕ ਸਾਹਿਬ ਵੀ ਬਿਨਾਂ ਬੁਲਾਇਆ ਹੀ ਜਾਂਦੇ ਸਨ, ਬਿਨਾਂ ਬੁਲਾਇਆ ਹੀ, ਕਿ ਜੇ ਭਲਾ ਕਰਨਾ ਬਿਨਾਂ ਬੁਲਾਇਆ ਹੀ ਅੱਪੜੋ। ਉਹ ਰੂਹਾਂ ਐਸੀਆਂ ਸਨ ਮੈਂ ਵੇਖਿਆ, ਰਾਤ ਦਿਨ ਸਿੱਖੀ ਨੂੰ ਸਮਰਪਿਤ, ਕੋਈ ਲਾਲਚ ਨਹੀਂ ਉਹਨਾਂ, ਕਿਸੇ ਕਿਸਮ ਦਾ ਕੋਈ ਲਾਲਚ ਨਹੀਂ। ਮੈਂ ਕਹਿੰਦਾ ਜਿੰਨਾ ਚਿਰ ਆਪਾਂ ਇਸ ਤਰ੍ਹਾਂ ਨਾਲ ਕੌਮ ਦੀ ਸੇਵਾ ਕੀਤੀ, ਸਾਡੇ ਬੱਚੇ ਨਹੀਂ ਜਾਗ ਸਕਣਗੇ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਹ ਸੰਗਤ, ਇਹ ਰੰਗਤ ਮਿਲਦੀ ਰਹੇ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ ਖੋਟੀ ਮਤ। ਉਹ ਖੋਟੀ ਮਤ ਕਰਕੇ ਫਿਰ ਅਸੀਂ ਨਿਗੂਣੀ ਕਦੇ ਕਿਸੇ ਨਸ਼ੇ ਦਾ ਆਸਰਾ ਲੈਂਦੇ ਹਾਂ, ਸ਼ਾਇਦ ਮੈਨੂੰ ਸੁੱਖ ਮਿਲ ਜਾਏ ਇਹ ਨਸ਼ੇ ਕਰਕੇ। ਕਦੀ ਕਿਸੇ ਕਲੱਬ ਦਾ ਆਸਰਾ ਲੈਂਦੇ ਹਾਂ, ਸ਼ਾਇਦ ਮੈਂ 2-4 ਘੰਟੇ ਪਹਿਲੋਂ ਪਰਿਵਾਰ 'ਚ ਬਣਾ ਕੇ ਨਾ ਰੱਖੀ ਗੁਰਮਤ, ਅਤੇ ਫਿਰ ਅਸੀਂ ਇਹਨਾਂ ਨਿਗੂਣੇ ਢੰਗਾਂ ਰਾਹੀਂ ਸੁੱਖ ਲੱਭਣੇ ਹਾਂ, ਫਿਰ ਸੁਖੀ ਨਹੀਂ ਆਪਾਂ ਹੋ ਸਕਦੇ। ਸੁਖੀ ਕਦੋਂ ਹੋਵਾਂਗੇ? ਜਦੋਂ ਸੱਤ ਸੰਗਤ ਕਰਾਂਗੇ। ਅਤੇ ਸੱਤ ਸੰਗਤ 'ਚ ਬਰਕਤ ਕੀ ਪਵੇਗੀ? ਭੈੜੀ ਮਤ ਅੰਦਰੋਂ ਨਿਕਲ ਜਾਏਗੀ। ਕਦੀ ਮੀਆਂ ਮਿੱਠੇ ਨੇ ਪੁੱਛਿਆ ਸੀ, ਸਤਿਗੁਰੂ ਜੀ ਇਹ ਕਿਵੇਂ ਨਿਕਲ ਜਾਂਦੀ ਹੈ? ਉਹਨੇ ਇੱਕ ਤਰਕ ਕੀਤੀ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹ ਕਿਵੇਂ ਨਿਕਲ ਜਾਂਦੀ ਗੰਦ ਇਹਨਾਂ ਜਨਮਾਂ ਜਨਮਾਂ ਦਾ? ਸਤਿਗੁਰਾਂ ਕਿਹਾ ਸੀ, ਮੀਆਂ ਜਿਵੇਂ ਬਹੁਤ ਬਰਸਾਤ ਪੈਂਦੀ ਹੋਵੇ ਨਾ, ਅਤੇ ਬਰਸਾਤ 'ਚ ਇੱਕ ਗੰਦੀ ਮੈਲ ਦੀ ਪਰਾਤ ਰੱਖ ਦਿਓ, ਗੰਦੇ ਪਾਣੀ ਦੀ ਪਰਾਤ ਰੱਖ ਦਿਓ, ਉਹਦੇ ਉੱਤੇ ਲਗਾਤਾਰ ਬਾਰਿਸ਼ ਪੈ ਰਹੀ ਹੈ। ਦੋ ਚਾਰ ਘੰਟੇ ਬਾਰਿਸ਼ ਪਈ, ਤੁਸੀਂ ਵੇਖੋਗੇ ਤੁਸੀਂ ਗੰਦ ਕੱਢਿਆ ਨਹੀਂ ਵਿੱਚੋਂ, ਪਰ ਗੰਦ ਆਪਣੇ ਆਪ ਹੀ ਨਿਕਲ ਗਿਆ, ਸਵੱਛ ਪਾਣੀ ਉਹਦੇ ਵਿੱਚ ਰਹਿ ਗਿਆ। ਬਾਣੀ ਨਾਲ ਜੁੜ ਜਾਈਏ, ਸੰਗਤ ਕਰੀਏ, ਬਾਣੀ ਦੀ ਵਿਚਾਰ ਅੰਦਰ ਟਿਕਾਈਏ, ਵੇਖਾਂਗੇ ਗੰਦੀਆਂ ਵਿਚਾਰਾਂ ਆਪਣੇ ਆਪ ਹੀ ਦੌੜ ਜਾਣਗੀਆਂ। ਇਹਨਾਂ ਨੂੰ ਕੱਢਣ ਦਾ ਉਚੇਚਾ ਯਤਨ ਨਹੀਂ ਕਰਨਾ ਪੈਂਦਾ, ਆਪਣੇ ਆਪ ਹੀ ਦੂਰ ਹੋ ਜਾਂਦੀਆਂ ਹਨ। ਪਰ ਸੱਚ ਹੈ, ਚੰਗੇ ਪੁਰਸ਼ਾਂ ਦੀ ਸੰਗਤ ਅਤੇ ਗੁਰੂ ਦੀ ਸੰਗਤ, ਭਾਈ ਸਾਹਿਬ ਜੀ ਨੇ ਇਹਦੀ ਬਰਕਤ ਮੈਂ ਇਹ ਆਪ ਜੀ ਨਾਲ ਸਾਂਝ ਪਾ ਕੇ ਸਮਾਪਤੀ ਕਰਾਂ। ਭਾਈ ਸਾਹਿਬ ਕਹਿੰਦੇ ਹਨ, ਸੋਹਬਤੇ ਨੇਕਾਂ ਅਗਰ ਬਾਸ਼ਦ ਨਸੀਬ। ਨੇਕ ਪੁਰਸ਼ਾਂ ਦੀ ਸੰਗਤ, ਉਹ ਮਨਾ ਤੇਰੇ ਕਿਤੇ ਕਰਮਾਂ 'ਚ ਹੋ ਜਾਏ। ਐ ਇਨਸਾਨ, ਨੇਕ ਪੁਰਸ਼ਾਂ ਦੀ ਸੰਗਤ, ਸੋਹਬਤੇ ਨੇਕਾਂ ਅਗਰ ਬਾਸ਼ਦ ਨਸੀਬ, ਨਸੀਬ ਭਾਗਾਂ ਵਿੱਚ। ਦੌਲ ਤੇ ਯਾਵੇਦ ਯਾਬੀ ਐ ਹਬੀਬ। ਹਬੀਬ ਪਿਆਰਾ, ਪਿਆਰਿਆ ਸਮਝ ਲਵੀ ਤੈਨੂੰ ਉਹ ਧਨ ਮਿਲਿਆ ਜਿਹੜਾ ਧਨ ਤੇਰੇ ਨਾਲ ਲੋਕ ਪਰਲੋਕ ਨਿਵੇਗਾ, ਜਿਹੜਾ ਧਨ ਕਦੀ ਸਾਥ ਨਹੀਂ ਛੱਡੇਗਾ। ਆਖਰ ਅਗਲੀ ਪੰਕਤੀ ਪਤਾ ਕੀ ਕਹਿੰਦੇ ਹਨ, ਜਰਾ ਰਾਦੀਦਮ ਕੇ ਖੁਰਸ਼ੀਦ ਯਹਾਂ। ਕਹਿੰਦੇ ਹਨ, ਇਸ ਸੰਗਤ ਦੀ ਬਰਕਤ, ਮੇਰੇ ਗੁਰੂ ਦੀ ਸੰਗਤ ਦੀ ਬਰਕਤ, ਗੁਰਸਿੱਖ ਪਿਆਰਿਆਂ ਦੀ ਸੰਗਤ ਦੀ ਬਰਕਤ, ਮੈਂ ਇਹਨਾਂ ਦੀ ਸੰਗਤ ਦੀ ਬਰਕਤ ਇਹ ਵੇਖੀ ਆ, ਇੱਕ ਧਰਤੀ ਦੀ ਧੂੜ ਦਾ ਤਿਨਕਾ ਮੈਂ ਆਕਾਸ਼ ਦਾ ਸੂਰਜ ਬਣਦਾ ਵੇਖਿਆ ਇਹਨਾਂ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਬਖਸ਼ੀਆਂ ਰੂਹਾਂ ਦੀ ਸੰਗਤ ਕਰਕੇ। ਭਾਈ ਸਾਹਿਬ ਕਹਿੰਦੇ ਹਨ, ਇੱਕ ਧੂੜ ਦਾ ਤਿਨਕਾ ਮੈਂ ਆਕਾਸ਼ ਤੇ ਸੂਰਜ ਵੱਲੋਂ ਚਮਕਦਾ ਵੇਖਿਆ, ਭਾਵ ਜਿਹਦਾ ਜੀਵਨ ਕੱਲ ਕੋਈ ਵੀ ਨਹੀਂ ਨਾ ਜਾਣਦਾ, ਜਦੋਂ ਗੁਰੂ ਬਖਸ਼ੀਆਂ ਰੂਹਾਂ ਦੀ ਸੰਗਤ ਤੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਆ ਜਾਂਦੇ ਹਨ, ਜੀਵਨ ਪਲਟਾ ਖਾ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ। ਵਿਚਾਰਾਂ ਆਖਰੀ ਪੰਕਤੀ, ਖੈਰ ਮੇਰੇ ਕੋਲ ਭੁੱਲੋ ਚੱਲੀ ਸੀ, ਮੈਂ ਸੂਖਮ। ਤਿੰਨ ਕੀ ਤੂਰ ਨਾਨਕ ਦਾਸ ਬਚੈ, ਜਿਨ ਹਰ ਨਾਮ ਹਿਰਦੈ ਪਰੋਈ। ਉਹਨਾਂ ਪਿਆਰਿਆਂ ਦੀ ਚਰਨ ਤੂੜੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਮੈਨੂੰ ਕਿਤੇ ਪ੍ਰਾਪਤ ਹੋ ਜਾਏ, ਕਿੰਨਾ ਦੀ, ਜਿਨ੍ਹਾਂ ਨੇ ਆਪਣੇ ਹਿਰਦੇ ਚ ਨਾਮ ਨੂੰ ਜਿਵੇਂ ਹਾਰ ਪਰੋ ਕੇ ਪਾਈਦਾ ਨਾ, ਜਿਵੇਂ ਮਾਲਾ ਪਰੋਈ ਦੀ ਹੈ, ਇਸ ਤਰ੍ਹਾਂ ਵਾਹਿਗੁਰੂ ਨਾਮ ਜਿਨ੍ਹਾਂ ਦੇ ਗਲੇ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਉਹਨਾਂ ਨੇ ਪਰੋ ਲਿਆ, ਹਰ ਵੇਲੇ ਪਵਿੱਤਰ ਜੀਵਨ ਬਾਣੀ ਬਣ ਗਿਆ। ਹੋਈਆਂ ਗਲਤੀਆਂ ਮੁਆਫ਼ ਜੀ, ਅੱਗੇ ਤੋਂ ਸੁਧਾਰਤਾ ਸਮਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISC 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-387.

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟ।

ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਆ ਪੜੀਐ ਕਿਆ ਗੁਣੀਐ, ਕਿਆ ਬੇਦ ਪੁਰਾਨਾ ਸੁਣੀਐ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਖੁਸ਼ੀ ਪੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਾਹਾਂ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਹਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਹੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋ ਬਣਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ।

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਸੁਰ ਤੋਂ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਤ ਸਿਉਂ ਪ੍ਰਗਟ ਜਾਈ, ਮੰਨੈ ਮਗਨ ਚੱਲੇ ਪੰਥ, ਮੰਨੈ ਧਰਮ ਸੇ ਦੀਸਨ ਬੰਧ।

ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਦਿਸਦੇ ਹੋਏ ਲਖ ਦਰੀਆਓ ਕੁਦਰਤ ਗਵਣ ਕਾ ਆਂਬੀ ਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਅਸੰਖ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ

ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਸਾਲਾਹੀ ਸਾਲਾਹ ਇਹਦੀ ਸੁਰਤ ਨਾ ਪਾਈਆ, ਨਦੀਆਂ ਤੈ ਵਹਾ ਪਵਹੇ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਸਮਨ ਹੋਣਾ ਵਿਸਰੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਕਾਰ, ਅੰਤ ਨਾ ਜਾਪੈ ਪਰ ਵਾਰ, ਅੰਤ ਕਾਰਨ ਕਿਤੇ ਬਿਲ ਰਾਹੀ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣਿਆ ਕੋਈ।

ਜਿਹੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕਿਤੇ ਮੰਗੇ ਜੋਧ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬਦ ਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਈ ਖਾਏ ਕਿਤਿਆਂ ਦੁਖ ਭੂ ਸਦ ਮਾਰੇ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਅੱਖ ਹੇ ਸੇਬੇ ਕਹੀ ਕੇ ਜਿਸਨੂੰ ਬਖਸ਼ੇ ਸ਼ਬਦ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਵਹਿ ਮੁੱਲ ਲੈ ਜਾਹੀ ਅਮੁੱਲ ਭਾਈ ਮੁੱਲ ਨਾ ਸਮਾਹੀ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਈ ਆਖ ਆਖ ਰਹੇ ਲਿਬਲਾਈ ਆਖੇ ਬਿੰਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਬਿੰਦ

ਕਿਤੇ ਆਖਣ ਆਖਣ ਪਾਹੀ ਕਿਤੇ ਕਹਿ ਕਹਿ ਉੱਠ ਉੱਠ ਜਾਹੀ ਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਹੀ ਕੇ ਜੇ ਉੜ ਪਾਵੇ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗਾਵਾਰ ਸੁਧਰ ਕੇ ਹਸੂ ਕਰਕੇ ਆ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣਹਾਰੀ ਕਿਤੇ ਰਾਗ ਬਰੀ ਸੁ ਕਹੀ ਅਨ ਕਿਤੇ ਗਾਵਣ ਹਾਰੀ ਗਾਵੇ ਤੋਨ ਪਾਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਲਵਾਰੀ ਗਾਵੇ ਹੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੀ ਗਾਵੇ ਅੰਦੇ ਦਸਨ ਬੈਠੇ ਦੇਵ ਦੇ ਅੰਦਰ ਨਾਲੀ ਗਾਵੇ ਹੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲ ਲਈ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਾਇਆ ਲਈ।

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਡੀ ਨਾਈ ਹੈ ਪੀਹੋ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਹੋ ਜਨਸੀ ਮਾਇਆ ਜਿਨੋ ਪਾਈ ਕਰ ਕਰ ਵਿਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਬਜੋੜੀ ਧਿਆਨ ਕੀ ਕਰੇ ਬਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸ ਆਦੇਸ਼ ਆਦ ਨੀਲਨ ਆਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰੇ ਦਿਸ ਦੇ ਅਬਰਾ ਸਾਧ ਸੰਜੋਗ ਬਜੋਗ ਦੁਕਾਰ ਚਲਾਵੇ ਲੇਖੇ ਆਵਹੇ ਭਾਗ ਆਦੇਸ਼ ਦਿਸ ਆਦੇਸ਼ ਆਦ ਨੀਲਨ ਆਦ ਅਨਾਹਤ ਜੁਗ ਜੁਗ ਏਕੋ ਵੇਸ ਏਕ

ਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਅਕਲ ਆਈ ਦੀ ਬਾਣ ਜੇਬ ਤੇ ਸੁਭਾਵੈ ਤੇ ਵੈ ਚਲਾਵੇ ਜਿਹੋ ਵੈ ਫੁਰਮਾਨ ਉਹ ਵੇਖੈ ਉਹ ਨਾ ਨਦਰ ਨਾ ਆਵੇ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਨੀਲਨ ਆਦਿ ਹੱਥ ਜੁਗ ਜੁਗ ਕੋਵੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਬ ਤੇ ਸੁਭਾਵੈ ਤੇ ਵੈ ਚਲਾਵੈ ਜਿਹੋ ਵੈ ਫੁਰਮਾਨ।

ਹਰ ਜੋ ਕਿਸ ਪਾਸ ਇੱਕ ਵਾਰ ਕਰ ਕਰ ਵਿਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਇੱਕ ਦੂਜੀ ਪਉ ਲੱਖ ਹੋਵੇ ਲੱਖ ਮੈਂ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਏਕ ਨਾਮ ਜਗਦੀਸ਼ ਇਤਰਾ ਪਤ ਪਵੜੀਆਂ ਚੜੀਆ

ਆਖਣ ਜੋਰ ਚ ਪੈਨ ਹੈ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁਤੀ ਸਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਦਿਨ ਕੇ ਨਾਮ ਨਹੀਂ ਕਾਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਦਿੱਤਾ ਸੋਨ ਪੰਜ ਪ੍ਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਪ ਜਾਏ, ਧਰਮ ਖੰਡ ਕਹਿ ਧਰਮ, ਗਿਆਨ ਖੰਡ ਕਹਿ ਕੋ ਕਰਮ, ਗੇਤੇ ਪਵਨ ਪਾਣੀ ਮੈਂ ਸੰਤਰ, ਗੇਤੇ ਕਾਨ ਮਹੇਸ਼, ਖੇਤੀਆਂ ਕਰਮ ਭੂਮੀ ਮੇਰ ਗੇਤੇ, ਗੇਤੇ ਧੂ ਉਪਦੇਸ਼, ਗੇਤੇ ਅੰਧ ਚੰਦ ਸੂਰ, ਗੇਤੇ ਮੰਡਲ ਦੇ ਗੇਤੇ ਮੰਡਲ ਦੇਸ।

ਜਨਮਗਣ ਦੀ ਬਾਣੀ ਰੂਪ ਜਿਸੇ ਘਾਟ ਤੇ ਘੜੀ ਹੈ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਹੈ ਸੁਰਸਦਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹੇ ਆ ਭਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੀ ਦਾ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨ ਠਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਜਿੱਥੇ ਭਗਤ ਵਸੈ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰੂ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪਾਂਡ ਜੇ ਕੋ ਕਥੇ ਤੰਤ ਨਾ ਅੰਤੋ ਤਿੱਥੇ ਲੋ ਲੋ ਆਕਾਰ ਜੋ ਜੋ ਹੁਕਮ ਤੇ ਵਧ ਵਿਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਬਾਰਾ ਤੀਰਜ ਸੁਨਿਆਰ ਹਰਨ ਮਤ ਵਿਦ ਹਥਿਆਰ ਪਾਓ ਖਲਾ ਗੰਧਬ

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਬਾਦਸ਼ਾਹੀ ਦਸਵੀਂ ਛੱਪੇ ਸ਼ੰਤ ਪ੍ਰਸਾਦ ਚੱਕਰ ਚਿਹ ਨਰ ਪਰੰਜਾ ਤਿਰ ਪਾਤ ਨਹਿੰਦੇ ਰੂਪ ਰੰਗ ਰੇਖ ਬੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤ ਕਹਿ ਜੈ ਕੋਟ ਇੰਦਰ ਇੰਦਰਾਣ ਸਹ ਸ਼ਾਨ ਗਣੇ ਜੈ ਤ੍ਰਿਪਵਨ ਮਹੀਪ ਸੁਰ ਨਾਰਿਆ ਸੁਰ ਨੀਤ ਨੀਤ ਬਣ ਤ੍ਰਿਣ ਕੈਟ ਦਵ ਸਰਬਨਾਮ ਕਥੈ ਗਵਣ ਕਰਮ ਨਾਮ ਵਰਣਤ ਸੁਮਤ ਭਜੰਗ ਪ੍ਰਯਾਤ ਛੰਦ ਨਮਾਸਤ ਬੰਗਾ ਕਾਲੇ ਨਮਾਸਤ ਬੰਗ ਕਰਪਾਲੇ ਨਮਾਸ ਦੰਗਾ ਰੂਪੇ ਨਮਾਸ ਦੰਗਾ ਰੂਪੇ ਨਮਾਸ ਦੰਗਾ ਬੇਖੇ ਨਮਾਸ ਦੰਗਾ ਲੇਖੇ ਨਮਾਸ ਦੰਗਾ ਕਾਏ ਨਮਾਸ ਦੰਗਾ ਜਾਏ ਨਮਾਸ ਦੰਗਾ ਗੰਜੇ ਨਮਾਸ ਦੰਗਾ ਪੰਜੇ ਨਮਾਸ ਦੰਗਾ ਰਾਮੇ ਨਮਾਸ ਦੰਗਾ।

ਕੇ ਸਰਵਤਰ ਪਾਲੈ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਵੇਖੀ ਕੇ ਸਰਵਤਰ ਵੇਖੀ ਕੇ ਸਰਵਤਰ ਕਾਜੈ ਕੇ ਸਰਵਤਰ ਰਾਜੈ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤਰ ਪ੍ਰਾਣੇ ਕੇ ਸਰਵਤਰ ਤ੍ਰਾਣੇ ਕੇ ਸਰਵਤਰ ਦੇਸ ਹੈ ਕੇ ਸਰਵਤਰ ਬੇਸੈ ਕੇ ਸਰਵਤਰ ਮਾਨੇ ਸਦੈਵ ਪ੍ਰਧਾਨੇ ਆਏਂਗੇ ਸਰਵਤਰ ਜਾਪਿਆਏਂਗੇ ਸਰਵਤਰ ਥਾਪਿਆਏਂਗੇ ਸਰਵਤਰ ਪਾਨੇਂਗੇ ਸਰਵਤਰ ਮਾਨੇਂਗੇ ਸਰਵਤਰ ਇੰਦ੍ਰ ਹੈਗੇ ਸਰਵਤਰ ਚੰਦਰ ਹੈਗੇ ਸਰਵੰ ਕਲੀਮੈਂ ਕਿ ਪਰਮੰ ਭੀਮੈਂ ਕਿ ਆਕਲ ਲਾਮੈਂ ਕਿ ਸਾਹਿਬ ਕਲਾਮੈਂ ਕਿ ਉਸ ਨਾਲ ਬਜੂ ਹੈ ਤਮਾਮ ਦਰਜੂ ਹੈ ਹਮੇਸ਼ਰ ਸਲਾਮੈ ਸਲੀਖਤ ਮਦਾਮੈਂ ਗਰੀਬਲ ਸਕਸਦਾ ਗਰੀਬਲ ਬਰਸਦਾ ਹੈ ਬੁਲੰਦਲ ਮਕਾਨੈ ਜਮੀਨੋ ਜਮਾਨੈ ਤਮੀਜਲ ਤਮਾਮੈ ਰੁਜਵਲ ਨਦਾਨੈ ਹਰੀ ਫਲ ਜੀਮੈ ਰਜਾ ਕਿ ਜਕੀਨੈ ਨੇਕਲ ਤਰੰਗੈ ਭੇਦਾ ਭੰਗ ਹੈ ਜੀ ਜਲ ਨਵਾਜ ਹੈ ਗਨੀਮਲ ਖਰਾਜ ਹੈ ਨਿਰੋਗਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੋਗ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਾਸ ਸਵਰਾਜ ਹੈ ਸਦਾ ਸਰਵਸਾਜ ਹੈ ਸਮਾਸ ਤੁਲ ਸਲਾਮ ਹੈ ਸਦੈਵ ਲੈ ਕਾਮ ਹੈ ਨਿਰਵਾਸ ਸਰੂਪ ਹੈ ਗਾਸ ਅਨੂਪ ਹੈ ਵਾਂਗਾਸ ਰੂਪ ਹੈ ਨਾਸ ਰੂਪ ਹੈ ਨੰਗੀ ਅਨਾਮੇ ਤਰ ਪੰਗੀ ਤਰ ਕਾਮੇ ਤ੍ਰਿਵਰਗੰਗ ਤ੍ਰਿਵਾਦਿਯ ਗੰਜੇ ਗਾਧੇ ਸੁਭੰਗ ਸਰਭਾਗੇ ਸੁਸਰਭਾਨ ਰਾਗੇ ਤ੍ਰਿਪੁਗ ਸਰੂਪੈ ਸਜੈ ਸੁਦੈ ਕਿ ਨਰਕੰਗ ਪ੍ਰਣਾਸੈ ਪ੍ਰਿਥਿਲ ਪ੍ਰਵਾਸੈ

ਅਭਾਗਤਾਂ ਬਿਰਗਤਾਂ ਨਾ ਸਹਿ ਬਰਗਾਸ ਹੈ ਨਚਿੰਤਾ ਤਰੰਤਾ ਲੇਖਾ ਦੇਖਿਆ ਲੇਖਾ ਬੇਖਾ ਟਾਹ ਗਾਏ ਸਮੈ ਗਮੈ ਨੀਲਾ ਨਾ ਦੇਣ ਤਸਨਤ ਜਾਤ ਜਾਦੈ ਚਰਪਟ ਛੰਦ ਤਵ ਪ੍ਰਸਾਦ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੁਤਰਾ ਨਾ ਮਿੱਤਰਾ ਨਾ ਦਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸ੍ਰੀ ਗਾਮੇ ਤੋਮੀ ਗਾਇ ਸਦੈ

ਅੱਜ ਜਿਨ੍ਹਾਂ ਬਾਤ ਅਣ ਜੰਜ ਗਾਤ ਅੰਦਰੰਜ ਬਾਤ ਅਣ ਟੁੱਟ ਭੰਡਾਰ ਅਣ ਠਟਿਆ ਪਾਰ ਅਡੀਠ ਧਰਮ ਅਤ ਟੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਗ ਬਰਸਾਦ ਕਰੁਣਾਲਿਆ ਹੈ ਅਰਗਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵਭਾਰਣ ਹੈ ਤ੍ਰਿਦ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਵਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਸਹਿ ਖਲਖੰਡ ਸਹਿ ਪਰਦੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਅਗ੍ਰਿਤਾ ਗ੍ਰਿਤਾ ਅਮ੍ਰਿਤਾ ਮ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਕਰੁਣਾ ਗ੍ਰਿਤ ਹੈ ਅਗ੍ਰਿਤਾ ਗ੍ਰਿਤਾ ਧਰਣੀ ਦ੍ਰਿਤ ਹੈ ਅਮਰਦੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਿਤਾ ਗ੍ਰਿਤਾ ਅਮ੍ਰਿਤਾ ਮ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅਜੱਬਾ ਗ੍ਰਿਤ ਅਮ੍ਰਿਤ ਅਮ੍ਰਿਤ ਹੈ ਨਿਰਨਾਇਕਾ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਭਾਇਕ ਹੈ ਭਵਭੰਜਨ ਹੈ ਅਰ ਅਗੰਜਨ ਹੈ ਨਿਗਤ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਗ੍ਰਿਤ ਹੈ ਸਰਵਾਗ੍ਰਿਤ ਹੈ ਪਰਮਾਤਮਾ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਭਰਿਆਤ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਬੀਜ ਬੀਜੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਬੋਜ ਬੋਝੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਬਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਚਰੀ ਸ਼ੰਭ ਅਜੈ ਅਲਯ ਭੈ ਭੈ ਭੂ ਅਜੂ ਅਨਾਸ ਅਕਾਸ ਅਗੰਜ ਪੰਜ ਲਖ ਬਖ ਅਕਾਲ ਦਿਆਲ ਲਿਖ ਭੀਖ ਨਾਮ ਕਾਮ ਘਾਟਹ ਅਨਾਥੇ ਪ੍ਰਮਾਤੇ ਅਜੂਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਬਰਮੰਗ ਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ ਨਮਾਜ਼ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਗੰਜਲ ਨਾਮੇ ਸਮਾਜ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਗਰੀਮਲ ਗਰਿੰਦਾ ਸਮਾਜ ਤੁਲ ਨਿਵਾਸੀ ਅਜੈਬ ਬਭੂਤੇ ਗਜੈਬ ਗਨੀਮੇ ਹਰਿਅੰਗ ਕਰਿਅੰਗ ਗਰੀਮਲ ਹਿਮੇ ਚਦਰ ਚਕਰ ਵਰਤੀ ਚਦਰ ਚਕਰ ਭੁਗਤੇ ਸੁਜਮ ਪਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਭੰਗੰਗ ਬਭੂਤੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਜਮ ਪਵ ਸੁਭੰਗ

ਮਾਤੇ ਮਤੰਗ ਜਰ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੀ ਗੂੜ ਰੰਗ ਰੰਗ ਸਗੂਦ ਦਬਾਉਣ ਕੇ ਗੌਣ ਕੋ ਜਾਤ ਨਿਵਾਰੀ ਪਾਰੀ ਬਜਾਨ ਕੇ ਬਹੁ ਬਲੀ ਵਧੋ ਨਿਆਵ ਸੀਸ ਨਾ ਜਾਤ ਵਿਚਾਰੀ ਏਤੇ ਭਏ ਤੋ ਕਾਮ ਭਏ ਭੂਪਤ ਅੰਤ ਕੋ ਨੈ ਗਈ ਭਾਈ ਪਧਾਰੀ ਜੀਤ ਫਿਰੇ ਸਭ ਦੇ ਸਤਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੁੜ ਗਜਾਨ ਕੇ ਸੁੰਦਰ ਹੈ ਸੁਤ ਹੈ ਹਜਰਾਜ ਹਜਾਰੇ ਭੂਤ ਭਵੈ ਕਭਵਾਨ ਭਗਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੇ ਸਰੀ ਪਾ ਸਰੀ ਭਗਵਾਨ ਭਜੇ ਬਨੰਦ ਗਵੰਦ ਕੇ ਧਾਮ ਸੁਧਾਰੇ ਤੀਰਥ ਨਾਨ ਦੈਤਮ ਦਾਨ ਸੋ ਸੰਜਮ ਨੇ ਮਨ ਏਕ ਵਸੇਖ ਹੈ ਵੇਦ ਪੁਰਾਣ ਕਦੇਵ ਕੁਰਾਨ ਜਮੀਨ ਜਵਾਨ ਸੁਵਾਨ ਕੇ ਵੇਖੈ ਪੌਣ ਹਾਰ ਜਤਿ ਜਤ ਹਾਰ ਸਭ ਸਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਬਹਾਦੁਰ ਅੰਤ ਦਬਾਸ ਸਾਸ ਨਾਦੁਰ ਅੰਦ ਲੈਂਗੇ ਪਾਰੀ ਕੁਮਾਨ ਭਰੇ ਮਨ ਮੈਂ ਕਰੂ ਪਰਬਤ ਬੰਗਲ ਨਾ ਲੈਂਗੇ ਤੋਰ ਹਰੀਨ ਮਰੋਰ ਮਵਾਸਨੇ ਮਾਤੇ ਮਦੰਗਨ ਮਾਨ ਮਲੈਂਗੇ ਸਰੀ ਪਦ ਸ੍ਰੀ ਭਗਵਾਨ ਕਿਰਪਾ ਬਿਨੂ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਾਰ ਗਿਧਾਰ ਬਸ਼ਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜ ਗੜਾਣ ਕੋ ਤੋੜਨ ਹਾਰ ਸੁਭਾਤਨੀ ਜਗਜਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇ ਏਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਜਰ ਬੂਤ ਭਵੈ ਕਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਬਲੀ ਬਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੋਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਵੈ ਅਵਲੋਕ ਜਪੈਂਗੇ ਮਾਨਵੇਂਦਰ ਗਜਿੰਦਰ ਨਰਾ ਦਬ ਜੋਂਤਰ ਲੋਕ ਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੋਮ ਪ੍ਰਸਾਦ ਭਰੈਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਜੀ ਪਾਤ ਅੰਤ ਫਸੇ ਜਮ ਭਾਸ ਭਰੈਂਗੇ ਜੇ ਨਰ ਸਰੀ ਪਤਕੇ ਪਰਸੈ ਪਾਗ ਦੇ ਨਰ ਫੇਰ ਨਾ ਦੇ ਤਰੈਂਗੇ ਕਹਾਂ ਭਇਓ ਜਦੋਂ ਲੋਚਨ ਮੂੰਦ ਕੈ ਬੈਠ ਰਹੇ ਭਗਤ ਧਿਆਨ ਲਗਾਇਓ ਨ ਹਾਥ ਫਿਰ ਉਲੀਏ ਸਾਧ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ ਬਾਸ ਕੀਓ ਵਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਧਨੀ ਪ੍ਰਭ ਪਾਇਓ ਕਾਹੂੰ ਲੈ ਪਾਨ ਪੂਜ ਧਰ ਸਿਰ ਕਾਹੂੰ ਲੈ ਲਿੰਗ ਕਰ ਲਟਕਾਇਓ ਕਾਹੂੰ ਲਖ ਖਾਰ ਵਚ ਦਿਸਾ ਮੈਂ ਕਾਹੂ ਪਛਾ ਕੋ ਸੀ ਸੁਣਵਾਇਓ ਕੋ ਬਦਾਨ ਕੋ ਪੂਜ ਦੈ ਬਸ ਕੋ ਮਰਦਾਨ ਕੋ ਪੂਜਨ ਤਾਇਓ

ਤੁਮੈਂ ਛਾੜ ਕੋਈ ਅਵਰ ਨਾ ਦਿਆ ਹੂੰ ਜੋ ਵਰ ਜਾਹੋਂ ਤੁਮ ਦੇ ਪਾਉਂ ਸੇਵ ਸੇਖ ਮਾਰੇ ਦਾਰੀ ਹੈ ਜੰਜਨ ਸਦਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰਿਆ ਹੈ ਮਰਨ ਕਾਲ ਕਾ ਤਰਾਸ ਨਿਵਰਿਆ ਹੈ ਹੂੰ ਜੋ ਸਦਾ ਮਾਰੇ ਬੱਚਾ ਸਰੀ ਹਸਤ ਜੂ ਕਰੇ ਹੋ ਰੱਛਾ ਰਾਖ ਲਿਹ ਮੋਹਿ ਰੱਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋਂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਤਮਾਸ਼ਾ ਜਵਨ ਕਾਲ ਜੂ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਤਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਹ ਵਧ ਕੀਓ

ਪ੍ਰਸਾਦ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਹਰਨਾਲੇ, ਹਰਨਾਲਾ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਮਨ ਵਿਸਾਰੇ ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ।

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਚ ਨਾਮ ਮੇਰਾ ਦਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਚ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤਹਿ ਸੁਖੋ ਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇ ਨਮਾਣੀ ਦੇ ਨਮਾਣੀ ਦੇਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਵਾਸ ਸਿਮਰਤ ਕੋਇ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲਿਵੇ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ ਕਾ ਸਭ ਸੱਚਾ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਸੂ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ।

ਆਵਹੁ ਸੰਤ ਪਿਆਰੇ ਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਤਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਜਦਰਾਈ ਕਿਨੈ ਨਾ ਪਾਇਆ ਜਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਨੇਤ ਪਰਮ ਪਲਾਇਆ ਮਾਇਆ ਦਾ ਮੋਹਣੀ ਜਿਨਾ ਕੀਤੀ ਜਨ ਠਗੋਲੀ ਪਾਈਆ ਗੁਰਬਾਣ ਕੀਤਾ ਦਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਜਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰਨਾਲੀ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਇਹ ਮਨ ਚੰਚਲਾ ਚਦਰਾਹੀ ਗਿਣੈ ਨਾ ਪਾਇਆ

ਨਾ ਪਾਇਆ ਜਦ ਰਾਈ ਨਾ ਪਾਇਆ ਕਹਿੰਦੇ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇਤ ਪਰਮ ਪੁਲਾਇਆ ਇਹ ਮਾਇਆ ਮੋਹਣੀ ਤਿਨੈ ਕੀਤੀ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤੇ ਸਭ ਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਜਦ ਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਤਾ ਜਿਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਹਿੰਦੇ ਤੇਰਾ ਆਪਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੁ ਆਖ ਵਖਾਣੇ।

ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੁ ਪਾਏ ਕਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਦੇਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚਲਾ

ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ, ਜਨ ਤੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਗਿਣੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਭਗਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ, ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਭਗਤ ਸੰਗਤ ਸਬਾਈਆ। ਕਹਿੰਦੇ ਭਗਤ ਸੁਣਦੇ ਭਗਤ, ਸੇ ਭਗਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਣ ਸਹਿਜ ਸਹਿਸ ਨ ਜਾਈ, ਨ ਜਾਏ ਸਹਿਸ ਗਿਤ ਸੰਜ ਮਰਾਏ, ਕਰਮ ਕਮਾਏ ਸਹਿਸਾ ਜੀਵ ਮਲੀਣ ਹੈ, ਗਤ ਸੰਜ ਮੋਹ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਰ ਹਉ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿਸਾ ਬਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਹੈ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ, ਸੋ ਸੁਣੈ ਨਾਹੀ ਫਿਰੇ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਗੂੜੇ ਲਾਗੇ ਜਿਨੀ ਜਨਮ ਜੂਹੈ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ, ਗੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਾਂ ਵਰਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬਿਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸੈ ਕੋਈ, ਪੁੱਛੋ ਵੀ ਕੀਆਂ ਜਾਏ, ਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆ ਜਨ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋ।

ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਾਰ ਹਾਰ ਨਿਤ ਕਰੇ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਨ ਕਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਰਿੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੇ ਵਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਰਿੜਾਓ, ਸ਼ਿਵ ਸਕਦਾ ਬਬਾਏ, ਕਹਿ ਕਰਦਾ ਬੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਿਵ ਜਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਕਸਿਓ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤਰ ਪੁਨ ਪਾਪ ਵਿਚਾਰਦੇ, ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ, ਗੁਰੂ ਬਾਝੋ

ਮੁਲ ਨਾ ਪਾਇਆ ਜਾਈ, ਮੁਲ ਨਾ ਪਾਇਆ ਜਾਈ, ਕਿਸੇ ਪਿੱਟੋ ਰਹੇ ਲੋਕ ਬਿਲ ਲਾਈ, ਐਸਾ ਸਤਿਗੁਰੂ ਜੀ ਮਿਲੇ ਜਿਸਨੂੰ ਸਿਰ ਸੁੰਪੀਏ ਵਿੱਚੋਂ ਆਪ ਜਾਈ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੇ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ।

ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਧ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਔਰਤ ਕਿਤੇ, ਜਿਜਰ ਹਰ ਰਸ ਭਲੇ ਨਾ ਪਾਏ। ਹਰ ਰਸ ਪਾਏ ਭਲੇ ਪੀਏ, ਹਰ ਦਾਸ ਬਹੁਤ ਨਾ ਦ੍ਰਿਸ਼ਾਂ ਲੱਗ ਆਏ, ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅੰਧ ਰਸ ਸਭ ਵਿਸਰੇ, ਜਾਂ ਹਰ ਵਸੇ ਮਨ ਆਏ। ਇਹ ਸ੍ਰੀ ਰਾਮ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਦਾਦੂ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ, ਦਾਦੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰੱਖੀ ਦਾਦੂ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਉ ਸਖੀ, ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨੇ ਸਖੀਏ, ਸੋਗ ਦੁੱਖ ਨਾ ਵਿਆ ਪਏ, ਗੁਰਚਰਨ ਲਾਗੇ ਦਿਨ ਸਭਾ ਕੇ, ਆਪਣਾ ਬਿਰਜਾ ਪਏ, ਆਨ ਹੱਥ ਬਾਣੀ ਗੁਰਸ਼ਬਦ।

ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰ ਮੇਰੇ ਵਰ ਤੋਂ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਪੁੱਜਿਆ

ਮੇਰੇ ਹੋ ਸਾਚਾ ਸੁਣਨੇ ਨੂੰ ਬਿਠਾਏ, ਸਾਚਾ ਸੁਣਨੇ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਦਨ ਹਰਿਆ ਹੋਆ ਰਸਨਾ ਰਸ ਬਾਣੀ। ਸੱਚ ਲੱਖ ਵਡਾਣੀ ਦਾ ਕੀਕਤ ਕਹੀ ਨਾ ਜਾਈ, ਕਹਿ ਨਾਨਕ ਅੰਮ੍ਰਿਤ ਨਾਮ ਸੁਣ ਪਵਿੱਤਰ ਹੋਵੋ, ਸੱਚ ਸੁਣਨੇ ਨੂੰ ਬਿਠਾਏ। ਹਰ ਜੀਓ ਗੁਫਾ ਅੰਦਰ ਰੱਖ ਗਏ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ, ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਨੇ ਗੁਰੂ ਬਣਾਉ ਨਾਉ ਨਦ ਦਿਸਦਾ ਅੰਤਰਾਂ ਜਾਈ ਪਾਇਆ, ਕਹੇ ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਗਏ, ਵਾਜਾ ਪਾਉਣ ਵਜਾਇਆ। ਇਹ ਸੱਚਾ ਸੁਹਿਲਾ ਸੱਚਾ ਕਰ ਕਾਬ, ਉਹ ਕਾਬ ਤਾਂ ਸੁਹਿਲਾ ਕਰ ਸੱਚਾ, ਇਹ ਜਿੱਥੇ ਸਦਾ ਸੱਚ ਦਿਆਵੇ, ਇਹ ਸੱਚੋ ਧਿਆਵੇ, ਜਾ ਤੁਧ ਪਾਵੇ ਗੁਰਮੁਖ ਜਿਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ।

ਕਨਿਆ ਪਿਆਰਿਆਂ ਦਾ ਹੋ ਸਕਦਾ।

ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਮਿਣਾ ਇੱਕ ਨਾ ਭਾੜੇ ਕੱਢ ਲੈ ਇੱਕ

होय पसमर होश गाया बड़ा हो दुनिया समझाया थाना हो भी पाई

Om Shri Krishna Tar, Om Chhatre, Om Chiro.

ਇਕ ਸਨ ਗਮ ਦੁੱਖ ਜਾਏ ਪੁੜੀ ਗਈ ਜਿਨ ਸੱਚੋ ਸੱਚੇ ਆਇਆ ਉਹਨੇ ਮੰਦੇ ਪਹਿਲਾਂ ਰੱਖਿਓ ਕਰ ਸੁਖ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ

ਪੁੱਜਾ ਖਾਣੀ ਸਿੱਧਾ ਸੁਣ ਜਾਣੇ ਨਾਨਕਾ ਮੇਰਾ ਜਨਤਾ ਨਾਨਕ ਜੰਤਰ ਪਾਏ ਕੇ

같이 울었음 똑같 사람 아게로 쓰고 그랬대로 뜻대로 아주 아게로 쓰고

पर पुस्तक संध्या ब

0: ब्रह्म
1: कर्म सत कोने जो कर्म कहो नानक

0: ਵੰਡਾ ਕਰੇ ਕਨੇਰੀ ਜਾ ਸਤਨਾ ਪਾਏ ਪਾਦ ਆਪ ਵਾਏ ਸੇਵਾ ਕਹਿ ਤਾਂ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਸਿਸ ਮਿਲੇ ਲੱਗਾ ਤੋ ਪ੍ਰਵਾਨ
1: ਜੋ ਜਿਹਾ ਸੁਖ ਮੌਕਾ ਤੇ ਆ

0: गुरु पाशा जी बख्श करन, रहमत करन, सरबत दा गाया सुनिया गुरु दर प्रवान हो जाए। बाला प्रीतम गुरु हरिकृष्ण साहब जी महाराज सर्वस्था संगत रहमत करन सरबतों नाम दियां दातां चरणा दा प्यार दे के निभाजन, इतनी सेवा प्रवान करनी जी। बुलाओ फतेह।
1: वाहेगुरु जी का खालसा, वाहेगुरु जी की फतेह।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੂਚੈ ਸੂਚ ਨਾ ਹੋਵੀ ਜੇ ਸੂਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਹਿ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਬੁਰੀਆਂ ਪਾਰ ਸਹਿਸਿਆਂ ਪਲਖ ਹੋਏ ਤਾਂ ਇੱਕ ਨਾ ਚੱਲੀ ਨਾਲ ਕਿਸ ਗਿਆਰਾ ਹੋਈ ਹੈ ਕਿ ਕੂੜੈ ਤੁੱਤੈ ਪਾਲ ਹੁਕਮ ਰਿਆਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮਾਂ ਕਿਹਾ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਏ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪੁਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਸ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆ ਜਾਂ ਚਾਰ ਗਾਵੇ ਕੋ ਵਿਦਿਆ ਵਿਖਣ ਵਿਚਾਰ ਗਾਵੇ ਕੋ ਸਾਧ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਪਾਏ ਜੁਗਾ ਜੁਗੰਤਰ ਖਾਈ ਖਾਏ।

لگ دریا قدرت کون کہاں وچار وارے نہ جاویں کوار جوت دبھاوے سائی پلیکار تو سدا سلام نرنکار اسنک جپ اسنک پاؤ اسنک پوجا اسنک تپتاؤ ਅਸੰਖ ਗ੍ਰੰਥ ਮੁਕਤ ਵਿਸ਼ਵਾਸ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਵਨ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਭਕਤ।

ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਟ ਰਚਿਆ ਕੁਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਸ਼ ਮਲ ਬਖ ਖਾਏ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਤ ਪਹਿ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਪਲੀਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁੰਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸਰ ਨਾ ਆਏ, ਜੇ ਫਰਮਾਏ ਤੇ ਪਾਏ, ਜੇਤਾ ਕੀਤਾ ਤੇਤਾ ਨਾ।

ਸਲਾਮਤ ਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤਾ ਉਤਰਸਥੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੋਂ ਬਿਨਾਂ ਹੋਏ ਕੇ ਰੰਗ ਉੱਨੀ ਪਾਪੀ ਅੱਖ ਨਾਏ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਾ ਤੀਰਥ ਮਲ ਲਾਓ ਸਭ ਗੁਣ ਤੇਰੇ ਮੈਂ ਨਾਈ ਕੋਏ ਜਿਨ ਗੁਣ ਕੀਤੇ ਭਗਤ ਨਾ ਹੋਏ ਸਵਾ ਸਤ ਆਦ ਬਾਣੀ ਬਰਵਾਓ ਸਤ ਸਵਾਨ ਸਦਾ ਮੰਚਾਓ ਕਵਨ ਸੋ ਵੇਲਾ ਵਕਤ ਕਵਨ ਕਵਨ ਸਿੱਤ ਕਵਨ ਵਾਰ ਕਵਨ ਸਰੂਪੀ ਮਹਾਂ ਕਵਨ ਜਿਤੋ ਆਕਾਰ ਵੇਲਾ ਪਾਈ।

ਜਿਦਾਂ ਕਰਤਾ ਸ੍ਰੀ ਕੀ ਕੋ ਸਾਜੇ ਆਪੇ ਜਾਣੇ ਸੋਈ ਕੇ ਕਰਾ ਥਾਂ ਕੇ ਵਿਸਲਾਈ ਕਿਉਂ ਨੇ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਧੇ ਗਿਆਨ ਸੋਏ ਪਾਤਾ ਨਾ ਪਾਤਾਲ ਲੱਖ ਆਕਾਸਾਂ ਆਕਾਸ ਓੜਕ ਓੜਕ ਪਾਲਤ ਕੇ ਵੇ ਕਹਿਣਕ ਵਾਤ ਸਹਿ ਸਹਿ ਅਠਾਰਾਂ ਕਹਿਣਕ ਸੇਵਾ ਅਸਲੋਂ ਇੱਕ ਧਾਤ ਲਿਖ ਹੋਏ ਤਾਂ ਲਿਖੀਏ ਲਿਖ ਹੋਏ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣਿਆ ਸਾਲਾ ਹੀ ਸਾਲਾ ਹੈ ਸੁੱਤ ਨਾ ਪਾਈਆ ਨਦੀਆਂ ਤੇ ਵਾਹ ਭਾਈ ਸਮੁੰਦਰ ਜਾਣੀਆ ਸਮੁੰਦਰ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਸਮਣੋ ਨਾ ਵਿਸਰੇ ਅੰਤ ਨਾ ਸਿਫਤੀ ਕਹਿ ਨਾਂਤ ਅੰਤ ਨਾ ਕੰਨੇ ਦੇ ਨਾਂਤ ਅੰਤ ਨਾ ਵੇਖ ਨੂੰ ਸੁਣ ਨਾਂਤ ਅੰਤ ਨਾ ਜਾਤੇ ਕਿਆ ਮਨਵੰਤ ਅੰਤ ਨਾ ਜਾਤੇ ਕੀਤਾ ਆਕਾਰ ਅੰਤ ਨਾ ਜਾਤੇ ਪਾਰਾਵਾਰ ਅੰਤ ਕਾਰਨ ਕੇ ਤੇ ਮਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਉਹ ਅੰਤ ਨਾ ਜਾਣੇ ਕੋਏ ਬਹੁਤਾ ਕਹੀ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਤੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਏ ਕਿਤੇ ਮੰਗੇ ਜੋ ਦੁਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਪੂ ਤੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰ ਖਾਈ ਖਾਏ ਕਿਤੇ ਆ ਦੂਖ ਭੂਖ ਸਦਮਾਰ ਇਹ ਬੇਦਾ ਤਰੀ ਦਾ ਤਾਰ ਬੰਖਲਾ ਸੀ ਪਾਣੇ ਹੋਏ ਉਹ ਰੱਬ ਨਾ ਸਕੇ ਕੋਏ ਜੇ ਕੋ ਖਾਇਕ ਅੱਖ ਨੂੰ ਪਾਏ ਉਹ ਜਾਣੇ ਜਿੱਤਿਆਂ ਨੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਦੇ ਕਈ ਕੇ ਜਿਸ ਨੂੰ ਬਖਸ਼ੀ ਸਿਲਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਾਰ ਮੋਨ ਜਾਨ ਸੇ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖੀਐ ਸਿਰ ਦਾ ਵਾਰਾਂ ਦਾ ਵਾਰ ਸੁਧਰ ਕੇ ਆ ਸੋ ਕਰਕੇ ਆ ਜਿੱਦਾਂ ਸਰ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਂਗ ਹਾਰੇ ਕੇਤੇ ਰਾਗਪੁਰੀ ਸੁ ਕਹੀਆਂ ਕੇਤੇ ਗਾਵਨ ਹਾਰੇ ਗਾਵੇਂ ਤੁਨੂੰ ਪੌਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇਂ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇਂ ਇਸ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇਂ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਪੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਹੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋ ਮਹਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੀਨੇ ਚਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈਪੀ ਓ ਸੀ ਜੈਨ ਜਾਸੀ ਰਚਨ ਜਿਨ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵੜਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹੋ ਸਹਾਂ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਬੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗੁਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਕਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਿਆ ਭੰਡਾਰ ਨੂੰ ਘਟਕੜਵਾ ਜੇ ਨਾਥ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਨਜੋਗ ਦੋਇਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਕਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਦ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਤੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਾਨਦ ਨਾਵੈ
बहुत आए वडान आदेश से आदेश आद अनिल अनाद अनाहद जुदवे कोवे आसन लोय लोय पंडार जो कुछ पाया सोई कावार कर कर वेख सिरजनहार नानक सचे की साचीकार आदेश से आदेश आद अनिल अनाद अनाहद जुग जुगे कोवे एक दूजी को लख होए लख वी लख लख जेड़ा की एक नाम जगदीश एतरा पत पवड़िया चढ़िया होए अकीस सुन गल्ला आकाश की कीता आई रीस नानक नदी पाई है कूड़ी कूड़ा ठीस अखर जोर चुपै न जोर जोर न मंगन देन न जोर जोर न जीवन मरन न जोर जोर न राज माल मन सोर जोर न सुरती ज्ञान विचार जोर न जुगती छुटै संसार जिस हथ जोर कर वेखै सोए नानक उत्तम नीत न कोय राती रुती फिती वार पौन पाने अग्नि पाताल तिसरी धरती थाप रखी धर्मसाल तिसरी जी जूत के रंग तिनके नाम अनेक अनंत करमी करमी होए विचार सच्चा आप सच्चा दरबार तिथे सोन पंच परवान नदरी कर्म पवै निशान कच पकाई उठे पाए नानक जया जापे जाए धर्म खंड का एहो धर्म ज्ञान खंड का खो कर्म केते पवन पानी बैसंतर केते कान मेस केते ब्रह्मे काट करिए रूप रंग के वेश केतिया कर्म भूमि मेर केते केते तूप देश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दान मुन केते केते रतन समुंद केतिया खानी केतिया बाणी केते पात नरिंद केतिया सुरती सेव केते नानक अंत न अंत ज्ञान खंड में ज्ञान प्रचंड किथे नाद बनोद ओट अनंद शर्म खंड की बाणी रूप किथे कात कड़िए बहुते अनूप ताकिया गल्ला कथिया ना जाए जे को कह पिथे पछताए किथे कड़िए सुरत मत मन बुद्ध किथे कड़िए सुरा सुधा की सुध कर्म खंड की बाणी जोर किथे होर न कोई होर तिथे दोनवा मरसूर तिने राम रिया भरपूर तिथे

ਕਿੱਥੇ ਭਗਤ ਵਸੇ ਕੇ ਲੋਏ, ਕਰੇ ਅਨੰਤ ਸਚਾ ਮਨਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੇ ਨਦਰ ਨਿਆਰ, ਤਿੱਥੇ ਖੰਡ ਮੰਡਲ ਵਰ ਪੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਧੀਰ ਸੁਨਿਆਰ, ਐਰਨ ਮਤ ਵੇਦ ਅਥਿਆਰ, ਪਾਓ ਖੱਲਾ ਨੂੰ ਤਪਤਾਓ ਪਾਂਡਾ, ਪਾਓ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕੰ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ ਸਲੋਕ, ਓ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਰਦਾਈ ਦਾਇਆ ਖੇਲੈ ਸਗੁਲ ਜਗਤ, ਚੰਗਿਆਈਆਂ ਬੁਰਿਆਈਆਂ ਵਾਤੇ ਧਰਮੇ ਦੂਰ।

ਔਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛੱਪੇ ਛੰਤੋ ਪ੍ਰਸਾਦ ਚਕਰ ਚਿੰਨ ਅਰ ਵਰਨ ਜਾਤ ਅਰ ਪਾਤ ਮਹਿੰਦਾ ਰੂਪ ਰੰਗ ਅਰ ਰੇਤ ਦੇਵ ਕੋ ਕਹਿ ਨਸਕਤ ਹੈ ਅਚਲ ਮੂਰਤ ਅਨੁਭਵ ਪ੍ਰਕਾਸ਼ ਇਨ ਤੋ ਚਹੀ ਜੈ ਕੋਟ ਇੰਦਰ ਇੰਦਰਾਨ ਸਾ ਸਾ ਹਾਨ ਜਨਿਜੈ ਤਰਭਵਨ ਮੀਤ ਸੁਰ ਨਰ ਸੁਰ ਨੀਤ ਨੀਤ ਬੰਤ ਪ੍ਰਿੰ ਕਹਿਤ ਤਾਪ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨ ਸਮਤ ਵਿਅੰਗ ਪ੍ਰਿਆ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਫੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰਗ ਨਮਸਤੰ ਅਕਰਮੰਗ ਨਮਸਤੰ ਅਨਾਮੰਗ ਨਮਸਤੰ ਅਤਾਮੰਗ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਏ ਨਮਸਤੰ ਅਡਾਏ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੈ ਨਮਸਤੰ ਨਿਰਭੇਸ਼ੈ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਦੂਤੈ ਨਮਸਤੰ ਅਭੂਤੈ ਨਮਸਤੰ ਅਲੋਕੈ ਨਮਸਤੰ ਅਸੋਕੈ ਨਮਸਤੰ ਨਿਤਾਪੇ ਨਮਸਤੰ ਅਥਾਪੇ ਨਮਸਤੰ ਕਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਏ ਨਮਸਤੰ ਅਭਾਏ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੈ ਨਮਸਤੰ ਸੰਯੋਗੈ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤ ਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸ ਅਜਵੇ ਆਦੇਸੰ ਅਦੇਸੈ ਨਮਸਤੰ ਅਭਿਸੈ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਤਾਰੰ ਨਮੋ ਸਰਵਧੰਦੇ ਨਮੋ ਸਤਭੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤਕ ਅਨੰਤੇ ਨਮਸਤੰ ਮਹੰਤੇ ਨਮਸਤਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖ ਨਮੋ ਸਰਵਪੋਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਜਾਲੇ ਨਮੋ ਸਰਵਪਾਲੇ ਚਾਚਰੀ ਛਨ ਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦਯ ਹੈ ਅਭੈ ਹੈ ਅਜੀਤ ਹੈ ਅਭੀਤ ਹੈ ਕਿਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜਯ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਭੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਚੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਬੀਤ ਹੈ ਅਬਾ ਹੈ ਅਗਾ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪ੍ਰਿਯੰਕ ਪ੍ਰਿਯਾਰ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੈ ਅਭੇਕੀ ਅਭੇਵੈ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਤ ਨਿਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਵੰਗੀ ਪਰਮਾਥੇ ਸਮਸਤੀ ਬਹੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਕੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕੁਕੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਪੂਪ ਪੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੇ ਨਮੋ ਮੰਤਰ ਮੰਤ੍ਰ ਨਮੋ ਜੰਤ ਜੰਤ੍ਰ ਨਮੋ ਇਸ਼ਟ ਇਸ਼ਟੇ ਨਮੋ ਤੰ ਤੰਤ੍ਰ ਸਦਾ ਸੱਚ ਦਾ ਆਨੰਦ ਸਰਵ ਪ੍ਰਨਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਧ ਅਰਧੰ ਅਗਗ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪੋਸ਼ਪਾਲੰ ਸਦਾ ਸਰਵਦਾ ਸਿੱਧਾਤਾ ਦਿਆਲੰ ਅਛੇਦੀ ਅਭੇਦੀ ਅਨਾਮ ਅਕਾਮ
समस्तोपराधि समस्तताम तेरा जो चात्री छंद जलय है थलय है अभीत है अभय है प्रभु है अजू है अदेश है अभेश है व्यांग्रिया छंद अगाधे अबाधे अनंदी स्वरूपे नमो सर्व माने समस्ते निदाने नमस्तुंग नाथे नमस्तुंग परमाथे नमस्तुंग अगंजे नमस्तुंग अभंजे नमस्तुंग अकाले नमस्तुंग अपाले नमो सर्वदेश नमो सर्वेश नमो राजे नमो साज साजे नमो साहसाय नमो महाय नमो गीत गीता नमो प्रीत गीता नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वकीर्तं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृष्टं नमो सर्वकेशं नमो सर्वरंगे तर्भंगी अनंगे नमो जीव जीव नमो बीज बीजे अखिजे अभिजे समस्तक प्रसिद्धे कृपालं स्वरूपे कुकर्म प्रणासी सदा सर्वदा हृदय सिद्ध निवासी चरपट छंतो प्रसाद अमृत कर्मे अभृत कर्मे अखल जोगे चल पोगे अचल राजे टल साजे अखल तर्मंग अलह कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग भुक्ता सर्वंग जुक्ता सर्वंग देवंग सर्वंग पेवंग सर्वंग काले सर्वंग पाले रुहाल छंतो प्रसाद आद रूप अनाद मूर्त अजून पुरुष अपार सर्व मान त्रिमान देव अभेद आद उधार सर्वपालक सर्वकालक सर्वको पुनकाल जत तत विराजे अवधूत रूप रसाल नाम ठाम न जात जाकर रूप रंग नरेक आद पुरुष उधार मूत अजून आदसे देश अर न पेश जाकर रूप रेख न राग जत तत्र दिशा विशा हो फैल्यो अनुराग नाम काम विहीन तेख तम हो न जाए सर्वमान सर्वत्रमान सदैव मानताएं एक मुहूर्त अनेक दर्शन इन रूप अनेक खेल खेल अखेल खेलन अंग कुफरे देव तेव न जाने जय वेद और कतेव रूप रंग न जात पा सो जाने कह देव तात मात न जात जाकर जन्म मरणहीन चक्र बकर फिरे कतर चकमान ही पुरतीन लोक चौदह के विखे जग जाप ही जय जा पात देव अनाद मूर्त था प्यो सब जय थाप परम रूप पुनीत मूर्त पूर्ण पुरख अपार सर्व विश्व रत्यो स्वयं भवगण पंजन हार कालहीन कला संयुक्त अकाल पुरुष आदेश धर्म तामसु परम रैत अपूत अल्प अपेश अंग राग न रंग जाक जात बात न नाम गर्भ गंजन दुष्ट पंजन मुकुदा एक काम आप रूप अमित अनुस्तत एक पुरुष अवधूत गर्भ गंजन सर्व पंजन आद रूप असूत अंगहीन अभंग अनात्म एक पुरुष अपार सर्व लायक सर्व कायक सर्व को प्रतपार सर्वगमता सर्वहंता सर्वते अनभेद सर्वशास्त्र न जानी जय रूप रंग अरेख परम वेद पुराण जाक नेत पाकत नित कोट सिमरत पुराण शास्त्र न आवई वो चित मदभार छंतो प्रसाद गुणगान उधार महिमा अपार आसन अभंग उपमा अनंग अनुभव प्रकाश निस्दिन अनाश अजान भाव सहान साव राजान राज पानान पान देवान देव उपमा महान इंद्रान इंद्र बालान बाण रंकान रंकालान काल अनभूत अंग अभाभंग गत मित अपार गुणगण उधार मुनगण प्रणाम निर्भय निरकाम अद्भुत प्रचंड मितगत अखंड आलस्य कर्म आदिश्य धर्म सर्वां प्रणांडीय अंड अंड मांडीय चाती छंतो प्रसाद गोविंदे मुकंदे उधारे अपारे हरियं करियं निर्नामे अकामे पुजांग प्रिया छंद चतरचक्र कर्ता चतरचक्र हर्ता चतरचक्र दाने चतरचक्र जाने चतरचक्र वर्ती चतरचक्र परती चतरचक्र पाले चतरचक्र काले चतरचक्र पासे चतरचक्र वासे चतरचक्र मानीय चतरचक्र दानीय चात्री छंद न सत्रे न मित्रे न परमंग न पित्रे न कर्मंग न काये अजन्मंग अजाये न चित्रे न मित्रे पर है पवित्र प्रतिश है अधिश है अदृश है अकृष है भगवती छंतो प्रसाद कत्ते के आछे जदेश है के आभिज भीष है के आगंज कर्म है के आभंज भरम है के आभिज लोक है के आदित्य शोक है के अवधूत वर्ण है के बेपूत कर्ण है
ਇਹ ਰਾਜਿੰਗ ਪ੍ਰਵਾਹ ਹੈ, ਇਹ ਧਰਮੰਗ ਤੁਜਾ ਹੈ, ਇਹ ਆਸੋਕ ਵਰਨ ਹੈ ਕਿ ਸਰਬਾ ਅਵਰਨ ਹੈ, ਕਿ ਜਗਤੰਗ ਕਰਤੀ ਹੈ ਕਿ ਛਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ, ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ, ਕਿ ਚਕਰੰਗ ਬਹੀਨ ਹੈ ਕਿ ਇਹ ਕੈ ਅਧੀਨ ਹੈ, ਕਿ ਰੋਜੀ ਰਜਾ ਕੈ ਰਹੀ ਮੈਂ ਰਹਾ ਕੈ, ਕਿ ਪਾਕ ਦੇਵ ਹੈ ਕਿ ਗੈਬੁਲ ਗੈਬ ਹੈ, ਕਿ ਅਫੁਲ ਗੁਣਾ ਹੈ ਕਿ ਸ਼ਾਹਨ ਸ਼ਾਹ ਹੈ, ਕਿ ਕਾਨ ਕੁਨੰਦ ਹੈ ਕਿ ਰੋਜੀ ਦਹੰਦ ਹੈ, ਕਿ ਰਾਜ ਗ੍ਰਹੀਮ ਹੈ ਕਿ ਕਰਮ ਕਰੀਮ ਹੈ, ਕਿ ਸਰਬੰ ਕਲੀ ਹੈ ਕਿ ਸਰਬੰ ਗਲੀ ਹੈ, ਕਿ ਸਰਬਤ੍ਰ ਮਾਨੀ ਹੈ ਕਿ ਸਰਬਤ੍ਰ ਦਾਨੀ ਹੈ, ਕਿ ਸਰਬਤ੍ਰ ਗਾਉਣੇ ਕਿ ਸਰਬਤ੍ਰ ਪਾਉਣੇ, ਕਿ ਸਰਬਤ੍ਰ ਦੇਸ ਹੈ ਕਿ ਸਰਬਤ੍ਰ ਪੇਸ਼ ਹੈ, ਕਿ ਸਰਬਤ੍ਰ ਰਾਜੇ ਕਿ ਸਰਬਤ੍ਰ ਸਾਜੇ, ਕਿ ਸਰਬਤ੍ਰ ਦੀਨਾ ਕਿ ਸਰਬਤ੍ਰ ਲੀਨਾ, ਕਿ ਸਰਬਤ੍ਰ ਜਾਹੋ ਕਿ ਸਰਬਤ੍ਰ ਭਾਓ, ਕਿ ਸਰਬਤ੍ਰ ਦੇਸ ਹੈ ਕਿ ਸਰਬਤ੍ਰ ਪੇਸ਼ ਹੈ, ਕਿ ਸਰਬਤ੍ਰ ਕਾਲ ਹੈ ਕਿ ਸਰਬਤ੍ਰ ਪਾਲ ਹੈ, ਕਿ ਸਰਬਤ੍ਰ ਹੰਤਾ ਕਿ ਸਰਬਤ੍ਰ ਗੰਤਾ, ਕਿ ਸਰਬਤ੍ਰ ਭੇਖੀ ਕਿ ਸਰਬਤ੍ਰ ਪੇਖੀ, ਕਿ ਸਰਬਤ੍ਰ ਕਾਜੇ ਕਿ ਸਰਬਤ੍ਰ ਰਾਜੇ, ਕਿ ਸਰਬਤ੍ਰ ਸੋਖ ਹੈ ਕਿ ਸਰਬਤ੍ਰ ਭੁੱਖ ਹੈ, ਕਿ ਸਰਬਤ੍ਰ ਤ੍ਰਾਣ ਹੈ ਕਿ ਸਰਬਤ੍ਰ ਪ੍ਰਾਣ ਹੈ, ਕਿ ਸਰਬਤ੍ਰ ਦੇਸ ਹੈ ਕਿ ਸਰਬਤ੍ਰ ਪੇਸ਼ ਹੈ, ਕਿ ਸਰਬਤ੍ਰ ਮਾਨੀਆ ਸਦਾ ਮੁਖ ਪ੍ਰਵਾਨੀਆ, ਕਿ ਸਰਬਤ੍ਰ ਜਾਪਿਆ ਕਿ ਸਰਬਤ੍ਰ ਥਾਪਿਆ, ਕਿ ਸਰਬਤ੍ਰ ਭਾਨ ਹੈ ਕਿ ਸਰਬਤ੍ਰ ਮਾਨ ਹੈ, ਕਿ ਸਰਬਤ੍ਰ ਇੰਦਰਾ ਕਿ ਸਰਬਤ੍ਰ ਚੰਦਰ ਹੈ, ਕਿ ਸਰਬੰਗ ਕਲੀਮ ਹੈ ਕਿ ਪਰਮੰਗ ਰਹੀਮ ਹੈ, ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ, ਕਿ ਹੁਸਨਲ ਵਜੂ ਹੈ ਤਮਾਮ ਰਜੂ ਹੈ, ਹਮੇਸ਼ਲ ਸਲਾਮ ਹੈ ਸਲੀਖ ਮੁਦਾਮ ਹੈ, ਗਿਨੀ ਮੁਲ ਸ਼ਕਸਤਾ ਹੈ ਗਰੀਬ ਉਲ ਪ੍ਰਸਤਾ ਹੈ, ਬੁਲੰਦਰ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ, ਉਮੀਦ ਉਲ ਤਮਾਮ ਹੈ ਰਜੂ ਉਲ ਨਿਧਾਨ ਹੈ, ਹਰੀਫ ਉਲ ਅਜ਼ੀਮ ਹੈ ਰਜਾਇਤ ਯਕੀਨ ਹੈ, ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ, ਅਜ਼ੀਜ਼ ਉਲ ਨਿਵਾਜ ਹੈ ਗਿਨੀ ਮੁਲਖੀ ਰਾਜ ਹੈ, ਨਿਰਕਤ ਸਰੂਪ ਹੈ ਫਿਰ ਮੁਕਤ ਵਿਭੂਤ ਹੈ, ਪ੍ਰਭ ਗਤ ਪ੍ਰਵਾਹ ਹੈ ਸੋ ਯੁਗ ਸੁਦਾ ਹੈ, ਸਦੈਵ ਸਰੂਪ ਹੈ ਅਭੇਦੀ ਅਨੂਪ ਹੈ, ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ, ਸਮਸਤਲ ਸਲਾਮ ਹੈ ਸਦੈਵ ਅਕਾਮ ਹੈ, ਨਿਰਵਾਸ ਸਰੂਪ ਹੈ ਆਗਾਦ ਹੈ ਅਨੂਪ ਹੈ, ਓਮ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ, ਤਿਰ ਵਰਗਮ ਤਿਰਵਾਦੇ ਅਗਦੇ ਅਗਾਦੇ, ਸੁਭੰਗ ਸਰਵ ਪਾਗੇ ਸੋ ਸਰਬਾਨ ਰਾਗੇ, ਤਿਰ ਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ, ਕਿ ਨਿਰਕੰਗ ਪ੍ਰਨਾਸ ਹੈ ਪਿਥਿਉ ਪ੍ਰਵਾਸ ਹੈ, ਨਿਰਕਤ ਪ੍ਰਵਾਹ ਹੈ ਸਦੈਵ ਸਦਾ ਹੈ, ਬੇਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ, ਨਿਰਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ, ਅਨਉਕਤ ਸਰੂਪ ਹੈ ਪਰ ਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ, ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ, ਅਜੈ ਹੈ ਅਭੈ ਹੈ ਅਭੂਤ ਹੈ ਅਭੂਤ ਹੈ, ਅਨਾਸ ਹੈ ਉਦਾਸ ਹੈ ਅਧੰਧ ਹੈ ਅਭੰਧ ਹੈ ਅਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ, ਨਿਚਿੰਤ ਹੈ ਸੁਨਿਤ ਹੈ ਅਲਿਖ ਹੈ ਅਧਿਕ ਹੈ ਅਲਿਖ ਹੈ ਅਭਿਖ ਹੈ ਅਡਾ ਹੈ ਅਗਾ ਹੈ, ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ, ਚਰਪਟ ਛੰਤੋ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਕਰਮੰ ਸਰਬੰਗ ਤਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤਉ ਪ੍ਰਸਾਦ ਨਮੂ ਨਰਕ ਨਾਸੇ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਭਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਭਾਤ ਭਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵ ਪ੍ਰਭਾ ਹੈ ਅਜੈ ਹੈ ਅਜਾ ਹੈ। ਭਗਵਤੀ ਸੰਤੋ ਪ੍ਰਸਾਦ ਕਿ ਜ਼ਾਹਿਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ਲ ਸਲਾਮ ਹੈ ਸਮਸਤਲ ਕਲਾਮ ਹੈ, ਕਿ ਸਾਹਿਬ ਦਮਾਗ ਹੈ ਕਿ ਹੁਸਨ ਚਿਰਾਗ ਹੈ, ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ, ਕਿ ਰੋਜੀ ਦਹਿੰਦ ਹੈ ਕਿ ਰਾਜ ਗ੍ਰਹਿੰਦ ਹੈ, ਕਰੀਮ ਉਲ ਕੁਮਾਲ ਹੈ ਕਿ ਹੁਸਨ ਜਮਾਲ ਹੈ, ਗਨੀਮ ਉਲ ਫਿਰਾਜ ਹੈ ਗਰੀਬ ਉਲ ਨਿਵਾਜ ਹੈ, ਹਰੀਫ ਉਲ ਸ਼ਿਕਨ ਹੈ ਰਾਸ ਉਲ ਫਿਕਨ ਹੈ, ਕਲੰਕੰਕ ਪ੍ਰਨਾਸ ਹੈ ਸਮਸਤਲ ਨਿਵਾਸ ਹੈ, ਅਗੰਜਲ ਗਨੀਮ ਹੈ ਰਜਾਇਕ ਰਹੀਮ ਹੈ, ਸਮਸਤਲ ਜੁਬਾ ਹੈ ਕਿ ਸਾਹਿਬ ਕੀਰਾ ਹੈ, ਕਿ ਨਰਕੰਕ ਪ੍ਰਨਾਸ ਹੈ ਬਹਿਸਤਲ ਨਿਵਾਸ ਹੈ, ਕਿ ਸਰਬਲ ਗਵਨ ਹੈ ਹਮੇਸ਼ਲ ਰਵਨ ਹੈ, ਤਮਾਮਲ ਤਮੀਜ਼ ਹੈ ਸਮਸਤਲ ਅਦੀਜ਼ ਹੈ, ਪਰਮ ਪਰਮ ਈਸ ਹੈ ਸਮਸਤਲ ਅਦੀਸ ਹੈ, ਅਦੇਸਲ ਅਲੇਖ ਹੈ ਹਮੇਸ਼ਲ ਅਧੇਕ ਹੈ, ਜ਼ਮੀਨ ਉਲ ਜ਼ਮਾ ਹੈ ਅਮੀਤ ਉਲ ਇਮਾ ਹੈ, ਤ੍ਰੀਮਲ ਕਮਾਲ ਹੈ ਕਿ ਜੁਰਵਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ
ਤੇ ਮਿੱਤੋ ਸੁਭਾਸ ਹੈ ਤੇ ਅਜਬ ਸਰੂਪ ਹੈ ਤੇ ਮਿੱਤੋ ਬਭੂਤ ਹੈ ਤੇ ਮਿੱਤੋ ਪਸਾਹ ਹੈ ਤੇ ਆਤਮ ਪ੍ਰਵਾਹ ਹੈ ਤੇ ਅਚਲੰਤ ਅਨੰਗ ਹੈ ਤੇ ਮਿੱਤੋ ਅਭੰਗ ਹੈ ਮਦ ਭਾਤ ਸੰਤੋ ਪ੍ਰਸ਼ਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਗਾਮ ਹਰ ਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮੁਨ ਮਨ ਸਨਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਨ ਮੁਦਾਮ ਅਨ ਛਿੰਜ ਅੰਗ ਆਸਾਨ ਅਭੰਗ ਉਪਮਾ ਅਪਾਰ ਗਤ ਮਿਕ ਉਧਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਉ ਅਨਾਸ ਤੁਰਾਸ ਆਜਾਨ ਬਾਓ ਏਕੈ ਸਦਾਓ ਓਂਕਾਰ ਆਦ ਕਥਮੀ ਅਨਾਦ ਖਲ ਖੰਡ ਖਿਆਲ ਗੁਰਬਾਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜਿਜ ਨਬਾਤ ਅਨਝੰਜ ਗਾਤ ਅਨਰੰਜ ਬਾਤ ਅਨਟੁੱਡ ਪੰਡਾਰ ਅਨਠੰਡ ਅਪਾਰ ਆ ਡੀਠ ਧਰਮ ਅਤ ਢੀਠ ਕਰਮ ਅਨਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸੰਤੋ ਪ੍ਰਸਾਦ ਕਰਨਾਲੀਏ ਹੈ ਅਰ ਕਾਲੀਏ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੀਸੁਰ ਹੈ ਪਰਮੇਸ਼ੁਰ ਹੈ ਕਲ ਕਾਰਨ ਹੈ ਸਰਬਵਾਰਨ ਹੈ ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨੀਏ ਹੈ ਜਗ ਜਾਨੀਏ ਹੈ ਸਰਬੰ ਪਾਰ ਹੈ ਸਰਬੰਕਰ ਹੈ ਸਰਵਪਾਸੇ ਹੈ ਸਰਵਨਾਸੀਏ ਹੈ ਕਰਨਾਕਰ ਹੈ ਵਿਸ਼ਵੰਬਰ ਹੈ ਸਰਵੇਸ਼ੁਰ ਹੈ ਜਗਤੇਸੁਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰਨਾਕਰ ਹੈ ਅਜਪਾਜਪ ਹੈ ਅਤਪਾਤਪ ਹੈ ਅਕਰਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਕਰਨਾਕ੍ਰਿਤ ਹੈ ਅਕਰਤਾਕ੍ਰਿਤ ਹੈ ਧਰਨੀਕ੍ਰਿਤ ਹੈ ਅਮਤੇਸੁਰ ਹੈ ਪਰਮੇਸ਼ੁਰ ਹੈ ਅਕਰਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਕਲਕਾਇਕ ਹੈ ਵਿਸਮਰ ਹੈ ਕਰਨਾਲੀਏ ਹੈ ਨਿਰਵਨਾਇਕ ਹੈ ਸਰਵਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪਿਆੰਗ ਪ੍ਰਿਆ ਛੰਦ ਨਮੋ ਸੂਰਜ ਸੂਰਜੇ ਨਮੋ ਚੰਦ ਚੰਦੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਸ਼ਾਂਤ ਰੂਪੇ ਨਮੋ ਪਰੰ ਤਤੰਗ ਅਤੰਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਗ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਹੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਚਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਭਖ ਅਕਾਲ ਦਿਆਲ ਅਲੇਖ ਬਿਖ ਅਨਾਮ ਅਕਾਮ ਅਗਾ ਅਡਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗਜੇ ਅਲੇਖੇ ਪ੍ਰਿਯੰਕ ਪ੍ਰਿਆ ਛੰਦ ਨਮਸਤੁਲ ਪ੍ਰਣਾਮੇ ਸੁਮਸਤੁਲ ਪ੍ਰਨਾਸੇ ਅਗੰਜੁਲ ਅਨਾਮੇ ਸੁਮਸਤੁਲ ਨਿਵਾਸੇ ਨਿਰਕਾਮੰ ਭੂਤੇ ਸੁਮਸਤੁਲ ਸਰੂਪੇ ਕੁਕਰਮੰਗ ਪ੍ਰਨਾਸੀ ਸੋ ਧਰਮੰਗ ਬਭੂਤੇ ਸਦਾ ਸਚਦਾਨੰਦ ਸਤਿ ਪ੍ਰਨਾਸੀ ਕਰੀ ਮਨਕੁਨੰਦਾ ਸੁਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀ ਮੇ ਹਰੀਆਂ ਕਰੀਆਂ ਕਰੀ ਮੁਲਹੀ ਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਬੰ ਸੁਮੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਭੂਤੇ ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੂਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋ ਪ੍ਰਸਾਦ ਸੋਈ ਪਾਤਸ਼ਾਹੀ ਦਸਵੀਂ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਤੇ ਏਕ ਰਤੀ ਦਿਨ ਏਕ ਰਤੀ ਕੇ ਮਾਤੇ ਮਤੰਗ ਜਰੀ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਟ ਸੁਰੰਗ ਪੁਰੰਗ ਸੇ ਕੂਦ ਪੌਣ ਕੇ ਗੌਣ ਕੋ ਜਾਤ ਨਿਵਾਰੇ ਪਾਰੀ ਪੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਪਏ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਈ ਪਾਏ ਪਦਾਰੇ ਜੀਤ ਫਿਰੇ ਸਭ ਦੇ ਦਸਾਨ ਕੋ ਬਾਜ ਢੋਲ ਮਰਦੰਗ ਨਿਧਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਗਵਾਨ ਕੇ ਪੂਬਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਕਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ
अनेक बसिख है, वेद पुराण कतेक कुरान जमीन जमान सवान के पिख है, औन हार जपी जतार सब सो विचार हजार को देख है, श्री भगवान भजे बिन भूपत एक रती बिन एक न लेख है, शुद्ध सपा दुरंत दुबा सो साज सुना दुर्जान दलेंगे, पारी गुमान भरे मन में कर पर पंख हले नहालेंगे, तोर अरीन मरोर मवासन माते मतंग नमान मिलेंगे, श्रीपत श्री भगवान कृपा बिन त्याग जहान निधान चलेंगे, वीर अपार बड़े बरियार अब चारे सार की पार बछैया, तोर देश मिलंद मवासन माते गजान के मान मिलैया, गाड़े गणान के तोड़ हार तो बातन ही तब चार लवैया, साहेब श्री सब को सिर नायक जाचक अनेक सो एक दवैया, दानव देव फिरम साचर भूत पवित्र पवान जपेंगे, जीव जिते जल में थल में पल ही पल में सब थाप खपेंगे, पुण्य प्रतापन पाड़ जैत पुन पापन के वो पुंज कपेंगे, सास समूह प्रसन्न फिरी जग सत्र सबे अब लोक चपेंगे, मानव इंद्र विजंद निरात अप जोन तलोक को राज करेंगे, कोट स्नान विजात दान अनेक स्वंबर साज भरेंगे, ब्रह्महेश्वर विषम सती पत अंत पसे दम फास भरेंगे, जे नर सिंह पत के प्रस है पग ते नर फेर न दे करेंगे, काम भयो जो दो लोचन मूंद कै बैठ रहे हो भक्त ध्यान लगायो, नहात फिर लिये सात समुद्र लोग गयो पर लोग गुआयो, बास क्यों बख्यान सो बैठ कै ऐसे ही ऐसे सो बैस बतायो, सात कहो सुन लियो सबै जिन प्रेम कियो ते नहीं प्रभ पायो, कहूं ले पायन पूज त्रियो सिर कहूं ले लिंग गरे लटकायो, कहूं लिखियो हर अवाती दिशा में कहूं पिछा को सी सुनो आयो, को भूतान को पूज तो है पास को मृतान को पूजन तायो, कूड़ क्रिया उर्जो सब ही जग श्री भगवान को पेद न पायो, पातशाही दसवीं कवि बाज बेनती चौपी हमरी करो हाथ दे रक्षा, पूर्ण होए चित की इच्छा तब चरणन मन रहे हमारा, अपना जान करो प्रतपारा हमरे दुष्ट सबै तुम कावो, आप हाथ दे मुए बचावो सुखी बसै।

ਵਿਚਾਰੀਆ ਤੁਜਬਾਜ ਸਮਰਤ ਕੋ ਨਾਹੀ, ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਗ ਸੁਆਰੀਆ ਕਹਿ ਨਾਨਕ ਲਵੀ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਕੱਟੇ ਗਿਆਨ ਅੰਗਨ ਸਾਰਿਆ, ਅੰਦਰੋਂ ਜਿਨਕਾ ਮੋਹ ਟੂਟਾ ਤਿੰਕਾ ਸ਼ਬਦ ਸਚੈ ਸੁਆਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸਨੂੰ, ਹੋਰ ਕਿਆ ਕਰੇ ਵਿਚਾਰੀਆ, ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲੱਗ ਸੁਆਰੀਆ, ਗੁਰਪ੍ਰਸਾਦੀ ਮਨ ਪਿਆ।

ਰਹਿ ਕਹਾਣੀਆਂ ਕਥ ਤੇਰੀ ਕਿਤ ਦੁਆਰੇ ਪਾਈਐ। ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਐ। ਹੁਕਮ ਮੰਨੋ ਗੁਰੂ ਕੇਰਾ ਗਾਓ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥੋ ਅਕਥ ਕਹਾਣੀ। ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ, ਚਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਣੀ ਜਿਨ ਏਕ ਭਰਮ ਭੁਲਾਇਆ, ਮਾਇਆ ਕਮਾਉਣੀ ਤਿਨੇ ਕੀਤੀ ਜਿਨ ਟਗੋਲੀ ਪਾਇਆ। ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੂੰਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤਰਾਈ ਕਿਨ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚਲੇ ਨਾਹੀ ਕਿਸ ਨਾਲ ਕਿਉਂ ਚਤਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਿਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤਦ ਉਪਾਏ ਇੱਕ ਵੇਖ ਪਰਸਨ ਆਇਆ। ਲੱਭ ਲੋਭ ਅਹੰਕਾਰ ਚੁਕਾ ਸਤਿਗੁਰੂ ਭੱਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਪੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇ ਵੀ ਬਿਖ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਪੁੱਛਣਾ ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏ ਤੁਮਾਰਗ ਜਾਣਾ। ਗੁਰਪ੍ਰਸਾਦੀ ਦੁਨੀਆ ਤੁਜਿਆ ਹਰ ਵਾਸਨਾ ਸੁਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚਲੇ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵੇਂ ਚੱਲੇ। ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲਾਵੇ ਸੇ ਹਰ ਹਰ ਸਦਾ ਧਿਆਵ ਰਹੇ। ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰ ਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵਹੇ। ਇਹ ਸੋਹਿਲਾ ਸਭ ਸੁਹਾਵਾ ਸਭੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਣਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੇ ਮਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕੁਮਾਏ। ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਮਰੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਏ ਸਹਿਸਾ ਇਹ ਵਜਾਏ। ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਮੈਲੇ ਤਿੰਨ ਜਨਮ ਜੂ ਇਹ ਹਾਰਿਆ। ਇਹ ਕ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂ ਇਹ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨ ਖੱਟਿਆ ਪੱਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੋ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ। ਜਿਉਂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ ਗੁਰਮੈਂ ਅਵਰ ਨ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਫਿਰ ਮੁਕਤ ਪਾਏ ਲੱਗ ਚਰਨੀ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ।
ਬਾਣੀ ਤੰਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਖਾਣੀ, ਹਰ ਹਰ ਨਿੱਤ ਕਰੇ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸਭ ਸਿੱਖੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜੇ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪੇ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸੋਨ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਨਿਹਾਣੀ, ਗੁਰ ਕਿਰਪਾ ਤੇ ਸੀ ਜਨ ਜਾਗੇ ਜਿੰਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏ ਵਰਦਾਤਾ, ਜੇ ਅਗਨ ਮੈਂ ਆਹਾਰ ਪੁਚਾਵੇ ਉਸ ਨੂੰ ਕਿਹੋ ਪੋ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਪੱਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਉ ਤੂੰ ਜਲ ਆਇਆ, ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਮਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੁੰਪੀਐ ਵਿੱਚੋਂ ਆਪ ਜਾਏ, ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੋ ਜਿਉ ਲਾਹਾ ਖੱਟੋ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਮੰਜਾਰਾ, ਇਹ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨ ਜਾਏ, ਪਿਆਸ ਨ ਜਾਏ ਹੋਰ ਤਕਿਤੇ ਜਿਕਰ ਹਰ ਰਸ ਪਲੇ ਨ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨ ਤ੍ਰਿਸ਼ਨ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ, ਕਹਿ ਨਾਨਕ ਹੋਰ ਅੰਮ੍ਰਿਤ ਸਭ ਵਿਸਰੇ ਜਾਂ ਹਰ ਵਸੇ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਜਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕੁਮਾਇਆ, ਕੇ ਕਰਮ ਕੁਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ
ਜਿਨ ਸਤਿਗੁਰ ਚੋਂ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਤਰੀ ਹਰ ਬਿਨ ਅਵਰ ਨ ਦੇਖੂ ਕੋਈ ਹਰ ਬਿਨ ਅਵਰ ਨ ਦੇਖੂ ਕੋਈ ਨਦਰੀ ਹਰ ਨਿਆ ਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚੇ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨਵਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਲਾ ਕਰ ਸਾਚੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵੇ ਜਾਂ ਤੁਤ ਭਾਵੇ ਗੁਰਮੁਖ ਜਿਨ੍ਹਾਂ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਲਾ ਸੱਚੈ ਕਰ ਗਾਵੇ ਆਨੰਦ ਸੁਣੋ।

मेरो बड़ो तमी अगम्मा उस्तत कवन करी जय करते पेक रह विसम्मा पिता मेरो बड़ो तनी अगम्मा उस्तत कवन करी जय करतय एक रह विसम्मा अति सम्मान योग वाणी ब्रह्म सतगुरु शब्द अवतरण जाहिर पातशाह जुगो जुग अटल तन तन गुरु ग्रंथ महाराज जी अति साहिब पिता जी दी पवित्र पावन बाणी दे नाल अलाही उपदेश दे नाल सरशार हो रही गुरु स्वारी सत्संगत जीओ मुसलसल लड़ीवार जो बाणी दा विवेचन विचार व्याख्यान इस पावन स्थान ते चल रहा है उस अंदर अगला पड़ाव पाउंदिया भाव लड़ी नूं अगां तोरदिया जो गुरु अर्जन महाराज पंचम नानक जी दा सुनेहा संतां दे रूप विच प्राप्त हो रहा है उस पावन बंद दे आप जी ने अजे हुणे पाठ सरवण करने कीते ने आओ हुण गुर आसीस अते संगत दी पावनी प्रीत सदका इन्हां बचनां दा विवेचन करिए व्याख्यान करन लई यतनशील होइए एक बार सब प्रेम यक आवाज फतेह जरूर बुलायो वाहे गुरु जी का खालसा वाहे गुरु जी की फतेह। शब्द पिछों तुरिया आंदा है क्योंकि संत का वचन है तो जिस तरह आप बहुतायत गुरबाणी नूं स्रोत रखने वाले सत्संगी जन वाकिफ हो जो छंत है इहदा शुद्ध स्वरूप चार पदियां दा हुंदा है ते हर पदा अपने आप विच इक कंप्लीट पूरा मजमून लैके बैठा हुंदा है एक कंप्लीट थॉट नूं एक कंप्लीट मजमून नूं एक पदा विवेचित करदा है साडे सामने उहनूं पूर्ण रूप दे अंदर व्याख्याउण दर्शाउंदा है। सो बचन आपने इस सरवण कीता है शुरुआती सत्रां तो विचार दा आगाज करांगे मेरे गुरदेव रहमत कुछ इस तरह कर रहे ने तित ग्रह सोह लड़े कोड आनंदा मन तन रव रहया प्रब परमानंदा तित ग्रह सोह लड़े कोड आनंदा एक एक लफज बाणी दा मोतियां निमित है जो लोग लैंग्विस्टिक भाव भाषा की बहुलता नू उदी अहमियत नू समझते ने उन्हां वास्ते गुरबाणी सब तो अलाही सोमा है। एक एक अल्फाज इंज साहिब महाराज ने चुग के रखे है बंदा लफ्जां दे उस बयान नूं उस जोड़ नूं वेख के ही विस्मादित हो जांदा है। बचन आए थे तित ग्रह सोहलड़े कोड आनंदा सोहलड़ा कोड ते आनंद
ਤਿੰਨੋਂ ਪੋਜ਼ਿਟਿਵ ਲਫ਼ਜ਼ ਨੇ, ਵੈਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਜੀਵਨ ਦੇ ਖੁਸ਼ਹਾਲਪਣੇ ਨੂੰ ਬਿਆਨ ਕਰਨ ਵਾਲੇ, ਸੁੱਖ ਨੂੰ ਬਿਆਨ ਕਰਨ ਵਾਲੇ, ਚਾਹ ਨੂੰ ਬਿਆਨ ਕਰਨ ਵਾਲੇ, ਮਲਹਾਰ ਨੂੰ ਬਿਆਨ ਕਰਨ ਵਾਲੇ। ਅਗਲਾ ਬਚਨ ਸੀਗਾ ਮਨ ਧਨ ਰਵ ਰਿਹਾ ਪ੍ਰਭ ਪਰਮਾਨੰਦਾ। ਪ੍ਰਭ ਜਿਹਦੀ ਪ੍ਰਭਤਾ ਹੈ, ਜਿਹਦੀ ਹਸਤੀ ਸਦਕਾ ਅਸੀਂ ਤੁਸੀਂ ਤੇ ਸਾਰੇ ਚੱਲ ਰਹੇ ਹਾਂ, ਜਿਹਨੇ ਸਾਰੀ ਕਾਇਨਾਤ ਸਿਰਜੀ ਏ, ਜੋ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਨੂੰ ਜ਼ਰਖੇਜ਼ ਕਰਨ ਵਾਲਾ ਹੈ, ਉਹਨੂੰ ਕਿਹਾ ਜਾਂਦਾ ਪ੍ਰਭ। ਉਹਦਾ ਪ੍ਰਭੁੱਤਵ ਹੈ, ਉਹਦੀ ਸਮਰੱਥਾ, ਉਹਦੀ ਜੀਵਨ ਲੋ, ਉਹਦੀ ਜੀਵਨ ਤਾਬ, ਉਹਦੀ ਜੀਵਨ ਦੀ ਮਿਹਰਾਮਤ ਸਦਕਾ ਹੀ ਸਾਨੂੰ ਸਾਰਿਆਂ ਨੂੰ ਆ ਜ਼ਿੰਦਗੀ ਰੁਮਕਦੀ ਹੋਈ, ਜ਼ਿੰਦਗੀ ਤੁਰਦੀ ਹੋਈ, ਜ਼ਿੰਦਗੀ ਚਾਰ ਚੁਫੇਰੇ ਪਨਪਦੀ ਹੋਈ ਨਜ਼ਰ ਪੈਂਦੀ ਹੈ। ਇਸ ਲਈ ਉਹਨੂੰ ਕਿਹਾ ਜਾਂਦਾ ਹੈ ਪ੍ਰਭ। ਇਸੇ ਪ੍ਰਭ ਦੇ ਅਨੇਕਾਂ ਨਾਮ ਨੇ, ਕਿਤੇ ਅੱਲਾ ਹੈ, ਕਿਤੇ ਰਾਮ ਹੈ, ਕਿਤੇ ਗੋਡ ਹੈ, ਵੱਖਰੇ ਵੱਖਰੇ। ਹਾਂ ਇਹ ਵੀ ਠੀਕ ਹੈ, ਲੋਕਾਂ ਨੇ ਉਹਦੇ ਸੰਕਲਪ ਨੂੰ ਸੰਕਲਪਿਤ ਕਰਦਿਆਂ, ਉਹਦੇ ਅਹਿਸਾਸ ਨੂੰ ਕ੍ਰੀਏਸ਼ਨ ਵਿੱਚ ਲਿਆਉਂਦਿਆਂ, ਉਹਦੇ ਅਹਿਸਾਸ ਨੂੰ ਮਾਣਦਿਆਂ ਹੋਇਆਂ, ਉਹਦੇ ਵਜੂਦ ਨੂੰ ਸੀਮਾਵਾਂ ਦੇ ਅੰਦਰ, ਲਿਮਿਟਸ ਦੇ ਅੰਦਰ ਬੰਨਣ ਦੀ ਵੀ ਟਰਾਈ ਕੀਤੀ ਹੈ। ਪਰ ਬਾਣੀ ਮਹਾਰਾਜ ਕਹਿੰਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਭ ਕਿਹਾ ਜਾਂਦਾ ਹੈ, ਉਹਦੇ ਨਾਂ ਅਨੇਕਾਂ ਹੋ ਸਕਦੇ ਨੇ ਪਰ ਉਹਦੀ ਹਸਤੀ ਇੱਕੋ ਹੀ ਹੈ। ਕਿਹੜੀ ਹਸਤੀ ਹੈ ਉਹਦੀ, ਜਿਹਨੂੰ ਅਸੀਂ ਪੜ੍ਹਦੇ ਹਾਂ ਕਰਤਾ ਪੁਰਖ, ਜੋ ਸਭ ਕੁਝ ਕਰਕੇ ਵਿੱਚ ਪੁੱਛ ਗਿਆ ਹੈ, ਜਿਹਨੇ ਸਾਰੇ ਦੀ ਸਾਰੀ ਰਚਨਾ ਕ੍ਰੀਏਸ਼ਨ ਸੁਰਜੀਤ ਕੀਤੀ, ਫਿਰ ਉਹ ਤੋਂ ਬਾਹਰ ਨਾ ਰਿਹਾ, ਉਹਦੇ ਵਿੱਚ ਹੀ ਅਮਾ ਗਿਆ, ਉਹਦੇ ਵਿੱਚ ਹੀ ਸਮਾ ਗਿਆ। ਐਸਾ ਕ੍ਰੀਏਟਰ, ਐਸਾ ਅਕਾਲ ਪੁਰਖ ਵਾਹਿਗੁਰੂ, ਪਰਿਪੂਰਨ ਪਰਮਾਤਮਾ, ਐਸੇ ਪਰਮਾਤਮਾਈ ਵਜੂਦ ਬਾਰੇ ਦੁਨੀਆਂ ਦਾ ਲਿਟਰੇਚਰ ਪੜ੍ਹੋ, ਖਾਸ ਤੌਰ 'ਤੇ ਧਾਰਮਿਕ ਸਕ੍ਰਿਪਚਰ, ਧਾਰਮਿਕ ਲਿਖਾਵਟਾਂ ਜਿਹੜੀਆਂ ਨੇ, ਉਹਨਾਂ 'ਚ ਰੱਬੀ ਵਜੂਦ ਨੂੰ ਬਿਆਨ ਕਰਦਿਆਂ ਬਹੁਤ ਸਾਰੇ ਜਿਹਨੂੰ ਅਸੀਂ ਕਾਲਪਨਿਕ ਜਾਂ ਇਮੈਜੀਨੇਸ਼ਨਲ ਉਸ ਕਿਸਮ ਦੇ ਅਹਿਸਾਸ ਨੂੰ ਅਪਣਾਇਆ ਗਿਆ ਹੈ। ਕਈ ਵਾਰ ਐਸਾ ਵੀ ਹੁੰਦਾ ਹੈ ਰੱਬੀ ਵਜੂਦ ਨੂੰ ਬੜਾ ਪੈਪੀਤ ਕਰਨ ਵਾਲਾ, ਡਰਾਉਣ ਵਾਲਾ, ਸਰਾਪ ਦੇਣ ਵਾਲਾ, ਲੋਕਾਂ ਨੂੰ ਪ੍ਰਤਾੜਿਤ ਕਰਨ ਵਾਲਾ, ਦੁਖੀ ਕਰਨ ਵਾਲਾ ਇਸ ਤਰ੍ਹਾਂ ਚਿਤਵਿਆ ਜਾਂਦਾ ਹੈ। ਇੱਕ ਛੋਟੀ ਜਿਹੀ ਮੈਂ ਇੱਥੇ ਬੇਨਤੀ ਕਰਨੀ ਚਾਹਾਂਗਾ, ਕਿਉਂਕਿ ਸਾਰੇ ਬਚਨ ਆਨੰਦ, ਚਾਹ, ਮਲਹਾਰ ਇਹਨੂੰ ਬਿਆਨ ਕਰਦੇ ਨੇ। ਭਾਵ ਇਹ ਹੈ ਜੇ ਉਸ ਰੱਬੀ ਅਹਿਸਾਸ ਦੇ ਨਾਲ ਇਹ ਜੀਵ ਮਾਤਰ, ਇਹ ਜੀਵ ਰੂਪੀ ਇਸਤਰੀ ਤੇਰਾ ਜੁੜਨਾ ਹੋਏਗਾ, ਤੇਰੀ ਜ਼ਿੰਦਗੀ ਖੇੜਿਆਂ ਨਾਲ ਭਰ ਜਾਏਗੀ। ਮੈਂ ਇੱਕ ਮੌਲਿਕ ਜਿਹੀ ਬੇਨਤੀ ਕਰਾਂਗਾ, ਤੁਸੀਂ ਧਾਰਮਿਕ ਲਿਖਾਵਟਾਂ ਦੇ ਵਜੂਦ ਨੂੰ ਬੜੇ ਗੌਰ ਨਾਲ ਦੇਖੋ। ਤਕਰੀਬਨ ਮਿਡਲ ਈਸਟ ਵਿੱਚ ਜੋ ਪੈਦਾਇਸ਼ ਵਿੱਚ ਆਏ ਮੂਲ ਚਾਰ ਮਤ, ਉਹਨਾਂ ਨੂੰ ਬੜੇ ਗੌਰ ਨਾਲ ਦੇਖੀਏ, ਉਹਨਾਂ ਸਭ ਦੀ ਬੁਨਿਆਦ ਵਿੱਚ ਇੱਕ ਵਿਚਾਰ ਪਈ ਹੈ। ਵਿਚਾਰ ਇਹ ਹੈ, ਮੈਂ ਬੇਨਤੀ ਕਰਦਾ, ਮੁਤਾਲਿਆ ਕਿਸੇ ਚੀਜ਼ ਦਾ ਵੀ ਕੀਤਾ ਜਾ ਸਕਦਾ ਹੈ, ਬਸ਼ਰਤੇ ਉਹਦੇ ਵਿੱਚੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ। ਮੈਂ ਵੀ ਗਲਤ ਹੋ ਸਕਦਾ, ਮੇਰੇ 'ਤੇ ਟਿੱਪਣੀ ਕੀਤੀ ਜਾ ਸਕਦੀ ਹੈ, ਕੋਈ ਹੋਰ ਵੀ ਗਲਤ ਹੋ ਸਕਦਾ, ਉਹਦੇ 'ਤੇ ਵੀ ਟਿੱਪਣੀ ਕੀਤੀ ਜਾ ਸਕਦੀ ਹੈ। ਬਾਣੀ ਮਹਾਰਾਜ ਇਸ ਕਿਸਮ ਦੇ ਨਾਲ ਸਾਨੂੰ ਖੁੱਲ੍ਹੇ ਮਨ ਅਤੇ ਖੁੱਲ੍ਹੇ ਦਿਲ ਦੇ ਨਾਲ ਜੀਵਨ ਜਿਉਣ, ਜੀਵਨ ਸਿੱਖਣ ਦੀ ਜਾਚ ਸਿਖਾਉਂਦੇ ਨੇ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਉਸ ਸਾਰੇ ਦੇ ਬੇਸ ਵਿੱਚ ਇੱਕ ਕਹਾਣੀ ਪਈ ਹੈ। ਕਹਾਣੀ ਇਹ ਹੈ ਉਸ ਖੁਦਾਈ ਤਾਕਤ ਨੇ, ਉਸ ਖੁਦਾਵੰਦ ਨੇ ਆਦਮ ਨੂੰ ਕ੍ਰੀਏਟ ਕੀਤਾ, ਆਦਮ ਨੂੰ ਬਣਾਇਆ, ਉਹਦੇ ਰਹਿਣ ਵਾਸਤੇ, ਜੀਣ ਵਾਸਤੇ, ਮਾਨਣ ਵਾਸਤੇ ਉਹਨੇ ਬਹਿਸ਼ਤ ਬਣਾ ਦਿੱਤੀ, ਜਿੱਥੇ ਹਰ ਸੁੱਖ ਮੁਯੱਸਰ ਸੀ, ਹਰ ਤਰ੍ਹਾਂ ਦੀ ਫੈਸਿਲਿਟੀ ਮੌਜੂਦ ਸੀ। ਅਖੀਰ ਉਹ ਇਕੱਲ ਤੋਂ ਤੰਗ ਹੋਇਆ, ਸਾਥੀ ਦੀ ਮੰਗ ਹੋਈ। ਅਸੀਂ ਕਹਾਣੀ ਬਹੁਤ ਵਾਰ ਸੁਣੀ ਹੈ,
ਸਿਰਫ ਮੈਂ ਟੂਕ ਮਾਤਰ ਬਿਆਨ ਕਰ ਰਿਹਾ। ਅਖੀਰ ਹੋਇਆ ਇਸ ਤਰ੍ਹਾਂ, ਉਹਦੀ ਅਰਜ਼ ਦੇ ਉੱਤੇ ਉਹਨੂੰ ਇੱਕ ਸਾਥੀ ਮਿਲਦਾ ਹੈ। ਸਮਾਂ ਬਤੀਤ ਹੁੰਦਾ ਹੈ, ਕੁਝ ਇਸ ਕਿਸਮ ਦਾ ਵਿਵਰਜਿਤ ਅਮਲ ਉਹ ਹੋਂਦ ਵਿੱਚ ਲੈ ਕੇ ਆਉਂਦੇ ਨੇ। ਖੁਦਾ ਰੁਸ਼ਟ ਹੋ ਜਾਂਦਾ, ਨਾਰਾਜ਼ ਹੋ ਜਾਂਦਾ। ਕੀ ਕਰਦਾ ਉਹ ਇਹ ਕਰਦਾ ਹੈ, ਆਦਮ ਨੂੰ ਬਹਿਸ਼ਤ ਵਿੱਚੋਂ ਜਲਾਏ ਵਤਨ ਕਰ ਦਿੰਦਾ ਹੈ, ਉਹਨੂੰ ਬਾਹਰ ਕੱਢ ਦਿੰਦਾ ਹੈ, ਉਹਨੂੰ ਉੱਥੋਂ ਜਿਹੜਾ ਹੈ ਨਿਕਲਣ ਵਾਸਤੇ ਫਤਵਾ ਲਾ ਦਿੰਦਾ ਹੈ। ਜਿਹਦੀ ਇੰਟਰਪ੍ਰਿਟੇਸ਼ਨ ਕਰੀਏ ਦੂਸਰੇ ਪੱਖ ਦੇ ਨਾਲ, ਤਾਂ ਕੀ ਸਾਡੇ ਸਾਹਮਣੇ ਇਹਦੇ 'ਚੋਂ ਵਿਚਾਰ ਮਿਲਦੀ ਹੈ, ਉਹ ਇਹ ਧਰਤੀ 'ਤੇ ਬੰਦਾ ਸਦਾ ਆਫਤਾ ਹੋ ਕੇ ਆਇਆ ਹੈ। ਧਰਤੀ 'ਤੇ ਇਨਸਾਨ ਦੁੱਖ ਭੋਗਣ ਲਈ ਆਇਆ ਹੈ, ਇਹ ਮੂਲ ਭਾਵ ਹੈ ਉਹਦੇ ਅੰਦਰ। ਜੇ ਅਸੀਂ ਬਾਣੀ ਮਹਾਰਾਜ ਨੂੰ ਇਸ ਪੱਖ ਤੋਂ ਦੇਖਦੇ ਹਾਂ, ਸਾਹਿਬ ਪਿਤਾ ਕਹਿੰਦੇ ਨੇ ਨਹੀਂ। ਇਸੇ ਲਈ ਬਹੁਤ ਸਾਰੇ ਇਸ ਕਿਸਮ ਦੇ ਅਸੀਂ ਵਿਚਾਰ ਪੜ੍ਹਦੇ ਹਾਂ ਧਾਰਮਿਕ ਲਿਖਾਵਟਾਂ ਦੇ ਅੰਦਰ। ਉਹ ਕਹਿੰਦੇ ਨੇ ਆਹ ਜੀਵਨ ਦੁੱਖ ਲਈਏ, ਅਬ ਦੁੱਖ ਫਿਰ ਸੁੱਖ, ਆਫਟਰ ਲਾਈਫ, ਜਦੋਂ ਆ ਜ਼ਿੰਦਗੀ ਮੌਲਿਕ ਰੂਪ ਵਿੱਚ ਖਤਮ ਹੋ ਜਾਏਗੀ, ਫਿਰ ਸੁੱਖਾਂ ਨੂੰ ਮਾਣਾਂਗੇ। ਗੁਰੂ ਮਹਾਰਾਜ ਕਹਿੰਦੇ ਐਸਾ ਨਹੀਂ। ਮੇਰਾ ਸਿੱਖ ਜ਼ਿੰਦਗੀ ਕਿਵੇਂ ਜੀਏ, ਪਾਤਸ਼ਾਹ ਕਿਵੇਂ ਜੀਏ? ਜਾਂ ਤਾਂ ਐਵੇਂ ਵੀ ਝੂੰਡੀ ਪਾਏ ਬਹਿਣ ਨਿਤ ਮਰਨੇ ਦੜ ਦੀਬਾਨ ਨਾ ਜਾਹੀ, ਜਿਵੇਂ ਹਰ ਵਕਤ ਫਿਊਨਲ ਦੀ ਸੈਰੇਮਨੀ ਚੱਲ ਰਹੀ ਹੋਏ, ਝੂੰਡੀ ਪਾ ਕੇ ਬੈਠਾ ਹੋਏ ਬੰਦਾ ਰੁਦਨਸ਼ੀਲ ਅਵਸਥਾ ਦੇ ਅੰਦਰ। ਨਹੀਂ, ਗੁਰਦੇਵ ਮਹਾਰਾਜ ਕਹਿੰਦੇ ਨੇ ਤੇਰਾ ਜੀਵਨ ਐਸਾ ਹੋਣਾ ਚਾਹੀਦਾ ਹੈ, ਕੈਸਾ? ਹੱਸਣ ਦਿਆਂ, ਖੇਲਣ ਦਿਆਂ, ਪਹਿਨਣ ਦਿਆਂ, ਖਾਵਣ ਦਿਆਂ, ਆ ਭਾਵ ਹੋਏ। ਤੂੰ ਹੱਸੇ, ਤੂੰ ਖੇਡੇ, ਤੂੰ ਮਾਣੇ, ਤੂੰ ਜ਼ਿੰਦਗੀ ਦੇ ਹਰ ਰੰਗ ਨੂੰ ਅਪਣਾਏ, ਆ ਮੂਲ ਭਾਵ ਹੈ। ਜੇ ਬਾਣੀ ਮਹਾਰਾਜ ਇਹ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਕਦਾਰੀ, ਇਟ ਮੀਨਸ ਸਮਥਿੰਗ, ਇਹਦਾ ਮਤਲਬ ਹੈ ਕੁਝ, ਇਹਦੇ ਕੁਝ ਮਾਇਨੇ ਨੇ। ਧਰਤੀ 'ਤੇ ਫੈਲੇ ਹੋਏ ਹਰ ਰੰਗ ਨੂੰ ਇਨਸਾਨ ਦੀ ਅੱਖ ਨੇ ਮਾਨਣਾ ਹੈ, ਧਰਤੀ 'ਤੇ ਫੈਲੇ ਹੋਏ ਹਰ ਰਸ ਨੂੰ ਇਨਸਾਨ ਨੇ ਜਾਣਨਾ ਹੈ, ਇਨਸਾਨ ਨੇ ਅਹਿਸਾਸਣਾ ਹੈ, ਆਹ ਭਾਵ ਹੈ। ਲੋਕ ਕਹਿੰਦੇ ਨੇ, ਅਸੀਂ ਬੜੀ ਵਾਰ ਸੁਣਦੇ ਹਾਂ ਕਿਰਪਾ, ਰਹਿਮਤ, ਨਿਆਮਤ, ਬਖਸ਼ਿਸ਼, ਇਹ ਲਫ਼ਜ਼ ਵਟ ਡਜ਼ ਇਟ ਮੀਨ, ਇਹਦਾ ਮਤਲਬ ਕੀ ਬਣਦਾ ਹੈ? ਮੈਂ ਬੇਨਤੀ ਕਰਦਾ, ਮਾਨਵੀ ਜ਼ਿੰਦਗੀ ਇਹਦਾ ਸਭ ਤੋਂ ਵੱਡਾ ਮਤਲਬ ਹੈ। ਮਨੁੱਖਾ ਜੀਵਨ ਰੱਬੀ ਬਰਕਤ ਦੀ ਸਭ ਤੋਂ ਵੱਡੀ ਜਿਉਂਦੀ ਜਾਗਦੀ ਤਸਵੀਰ ਹੈ ਤੁਹਾਡੇ ਸਾਹਮਣੇ, ਇਹ ਵੱਖਰੀ ਗੱਲ ਹੈ। ਅਸੀਂ ਬਹੁਤਾਇਤ ਉਸ ਬਰਕਤ ਨੂੰ, ਉਸ ਨਿਆਮਤ ਨੂੰ ਆਪਣੇ ਜੀਵਨ ਦੇ ਕੋਝੇਪਨ ਸਦਕਾ ਖਿਆਮਤ ਵਿੱਚ ਬਦਲ ਲੈਂਦੇ ਹਾਂ, ਅਮੂਲ ਭਾਵ ਹੈ। ਸਾਹਿਬ ਪਿਤਾ ਨੇ ਕਿਹਾ, ਇਹ ਤੇ ਨਿਆਮਤ ਦਿੱਤੀ ਤੈਨੂੰ, ਰਹਿਮਤ ਦਿੱਤੀ, ਬਖਸ਼ਿਸ਼ ਦਿੱਤੀ, ਤੇ ਜਿਹਨੇ ਐਸੀ ਬਖਸ਼ਿਸ਼ ਦਿੱਤੀ ਹੋਏ, ਸੁਰਜੀਤ ਕੀਤੀ ਹੋਏ, ਉਹ ਆਪ ਕੈਸੀਆਂ ਨਿਆਮਤਾਂ ਦਾ ਸੋਮਾ ਹੋਏਗਾ। ਗੁਰਦੇਵ ਕਹਿੰਦੇ ਨੇ ਪਰਮਾਨੰਦ, ਉਹ ਪਰਮਾਨੰਦ ਹੈ, ਉਹਦੇ ਤੋਂ ਵੱਡਾ ਆਨੰਦ ਕੋਈ ਨਹੀਂ ਗਾ। ਰੱਬ ਤੇ ਖੁਸ਼ੀ, ਰੱਬ ਤੇ ਸੁੱਖ, ਰੱਬ ਤੇ ਚਾਹ, ਰੱਬ ਤੇ ਮਲਹਾਰ, ਰੱਬ ਤੇ ਖੇੜਾ, ਦੋ ਨਹੀਂ। ਫਿਰ ਧਿਆਨ ਨਾਲ ਸੁਣਿਆ ਇਸ ਗੱਲ ਨੂੰ, ਰੱਬ ਤੇ ਚਾਹ, ਰੱਬ ਤੇ ਖੇੜਾ, ਰੱਬ ਤੇ ਮਲਹਾਰ, ਰੱਬ ਤੇ ਸੁੱਖ ਸਕੂਨ, ਦੋ ਨਹੀਂ, ਸਿਨੇ ਨੇ ਮਨੇ, ਇੱਕ ਦੂਜੇ ਦੇ ਪੂਰਕ ਨੇ ਬੇਸਿਕਲੀ। ਉਹਦੇ ਵਜੂਦ ਵਿੱਚ ਸਭ ਸੁੱਖ ਅਮਾਏ ਨੇ, ਸਭ ਸੁੱਖ ਸਮਾਏ ਨੇ। ਬਾਣੀ ਦੋ ਚਾਰ ਪ੍ਰਮਾਣ ਲਈਏ, ਅਸੀਂ ਕਈ ਵਾਰ ਰਾਗੀ ਸਾਹਿਬਾਨਾਂ ਤੋਂ ਬਚਨ ਸੁਣਦੇ ਹਾਂ, ਖਾਸ ਤੌਰ 'ਤੇ ਕੀਰਤਨ ਦੀ ਸਮਾਪਤੀ 'ਤੇ, ਤੇਰੇ ਘਰ ਆਨੰਦ ਵਧਾਈ ਤੁਧ ਕਰ। ਉਹ ਕੈਸਾ ਹੈ, ਕੈਸੇ ਘਰ ਦਾ ਮਾਲਕ ਹੈ? ਤੇਰੇ ਘਰ ਆਨੰਦ, ਆਨੰਦਮਈ ਹੈ। ਇਸੇ ਲਈ ਕੁਝ ਸ਼ਾਸਤਰ ਵੀ ਇਸ ਤਰ੍ਹਾਂ ਕਹਿੰਦੇ ਨੇ ਉਹਦੇ ਵਜੂਦ ਬਾਰੇ, ਸੱਤਿਯ ਚਿੱਤ ਆਨੰਦ, ਉਹ ਸੱਤ ਦਾ ਖੇੜਾ ਹੈ, ਉਹ ਚਾਹ ਦੇਣ ਵਾਲਾ ਹੈ। ਬਾਣੀ ਮਹਾਰਾਜ ਨੇ ਤੇ ਬਿਆਨ ਕਰਦਿਆਂ ਕਹਿ ਦਿੱਤਾ, ਸਾਹਿਬ ਪਾਤਸ਼ਾਹ ਦੇ ਬਚਨ ਪੜ੍ਹਦਿਆਂ ਸਾਹਿਬ ਕਹਿੰਦੇ ਨੇ, ਸਭ ਸੁਖਦਾਤਾ
ਆਰਾਮ ਹੈ, ਹੋਰ ਅਸੀਂ ਕੀ ਸੁਣਨਾ ਚਾਹੁੰਦੇ ਹਾਂ। ਮੰਨੀਏ ਤਾਂ ਗੁਰੂ ਮਹਾਰਾਜ ਦੀ ਇਲਾਹੀ ਸਿੱਖਿਆ ਹੈ, ਨਾ ਮੰਨੀਏ ਲਫਜ਼ਾਂ ਦਾ ਦੁਹਰਾਓ ਹੈ। ਮਾਫ਼ੀ ਚਾਹਾਂਗਾ, ਬਚਨ ਹੈ ਸਾਹਿਬ ਮਹਾਰਾਜ ਦਾ, ਸਤਿਗੁਰ ਨੇ ਸਭ ਸੁੱਖ ਦਾਤਾ ਆਰਾਮ ਹੈ, ਦੂਸਰ ਨਾ ਹਨ ਕੋਏ, ਸਭ ਸੁੱਖਾਂ ਦਾ ਸੋਮਾ ਉਹ ਹੈ। ਮੈਂ ਐਜ਼ ਏ ਹਿਊਮਨ ਬੀਂਗ, ਐਜ਼ ਏ ਮਾਨਵ ਮਾਤਰ ਉਸ ਰੱਬੀ ਵਜੂਦ ਦੇ ਸਾਹਮਣੇ ਤਰਲਾ ਲੈਂਦਾ ਵਾਂ, ਅਰਦਾਸ ਕਰਦਾ ਵਾਂ, ਗੁਰੂ ਮਹਾਰਾਜ ਮੇਰੀ ਉਸ ਅਰਦਾਸ ਦੇ ਅੰਦਰ ਮੈਨੂੰ ਲੀਡ ਕਰਦੇ ਨੇ, ਭਾਵੇ ਮਾਰਗ ਦਰਸ਼ਨ ਕਰਦੇ ਨੇ, ਮੈਨੂੰ ਜੀਵਨ ਜਾਚ ਸਿਖਾਉਂਦੇ ਨੇ। ਪਾਤਸ਼ਾਹ, ਕੀ ਐਸਾ ਹੋ ਸਕਦਾ ਹੈ ਮੇਰੇ ਜੀਵਨ ਦੇ ਸੁੱਖ ਖੇੜੇ ਚਾਹ ਕਿ ਮੈਨੂੰ ਮਿਲ ਸਕਦੇ ਨੇ, ਇਹਨਾਂ ਸਭ ਨੂੰ ਮੈਂ ਮਾਣ ਸਕਦਾ ਹਾਂ? ਗੁਰਦੇਵ ਮਹਾਰਾਜ ਕਹਿੰਦੇ ਨੇ ਹਾਂ। ਕੋਈ ਪਾਤਸ਼ਾਹ ਦੇ ਵਾਸਤੇ ਮੈਨੂੰ ਪ੍ਰਯਾਸ ਵੀ ਕਰਨਾ ਪਏਗਾ? ਡਜ਼ ਇਟ ਨੀਡ ਸਮ ਕਾਇੰਡ ਆਫ ਐਫਰਟ? ਮੈਂ ਤਾਂ ਇਹ ਬੇਨਤੀ ਕਰ ਰਿਹਾ ਕਿਉਂਕਿ ਅੱਜ ਦੀ ਤਾਰੀਖ ਦੇ ਅੰਦਰ ਸਿੱਖ ਇੱਕ ਗਲੋਬਲ ਸਿਟੀਜ਼ਨ ਬਣ ਚੁੱਕਾ ਹੈ। ਜੋ ਅਸੀਂ ਇੱਥੇ ਬਚਨ ਅਲਾਪ ਰਹੇ ਹਾਂ, ਇਹ ਆਲ ਓਵਰ ਦਾ ਗਲੋਬ ਬਹੁਤ ਵੱਡੇ ਲੈਵਲ 'ਤੇ ਸਰੋਤ ਕੀਤੇ ਜਾ ਰਹੇ ਨੇ। ਖਾਸ ਤੌਰ 'ਤੇ ਖਾਦਿਮ ਦਾ ਜੋ ਜੁੜਾਵ ਹੈ ਨੌਰਥ ਅਮੈਰੀਕਨ ਅਤੇ ਯੂਰਪੀਅਨ, ਜੋ ਸਾਡੀ ਕੰਗਰੀਗੇਸ਼ਨ ਹੈ, ਜੋ ਸਾਡੀ ਸੰਗਤ ਹੈ, ਉਹਦੇ ਨਾਲ ਕਾਫੀ ਜ਼ਿਆਦਾ ਹੈ। ਇਸ ਲਈ ਮੈਂ ਵਿੱਚ ਵਿੱਚ ਟੂਕ ਮਾਤਰ, ਕਿਉਂਕਿ ਉੱਥੇ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਜਨਰੇਸ਼ਨ ਹੈ, ਉਹਦੇ ਵਾਸਤੇ ਇਹ ਬਚਨ, ਇਹ ਆਲਾ ਖੁਰਾਕ, ਇਹ ਸਪਿਰਚੁਅਲ ਫੂਡ, ਇਹ ਬਹੁਤ ਵੱਡੇ ਮਾਇਨੇ ਰੱਖਦਾ ਹੈ, ਇੱਕ ਸਿਗਨੀਫਿਕੈਂਸ ਰੋਲ ਅਦਾ ਕਰਦਾ ਉਹਨਾਂ ਦੇ ਜੀਵਨ ਦੇ ਵਿੱਚ। ਤਾਂ ਕਰਕੇ ਮੈਂ ਬੇਨਤੀ ਕਰ ਰਿਹਾ। ਖੈਰ, ਮੈਂ ਜੋ ਬੇਨਤੀ ਕਰਨ ਦਾ ਪ੍ਰਯਾਸ ਕਰ ਰਿਹਾ ਸੀ, ਗੁਰੂ ਪਾਤਸ਼ਾਹ, ਮੈਂ ਸੁੱਖ ਦੇ ਜੀਵਨ ਨੂੰ ਮਾਨਣਾ ਚਾਹੁੰਦਾ ਵਾਂ, ਕੋਈ ਹੈ ਇਹਦੇ ਵਾਸਤੇ ਜੋ ਤੁਸੀਂ ਮੈਨੂੰ ਹਿਦਾਇਤ ਦਿਓ, ਜਿੱਥੋਂ ਮੈਨੂੰ ਕੋਈ ਜ਼ਰੀਏ ਦੇ ਤੌਰ 'ਤੇ, ਦੇਰ ਇਜ਼ ਐਨੀ ਸਟ੍ਰੈਟਜੀ ਵਿੱਚ ਸ਼ੁੱਡ ਆਈ ਫੋਲੋ, ਜਿਹੜੀ ਮੈਨੂੰ ਫੋਲੋ ਕਰਨੀ ਚਾਹੀਦੀ ਹੈ, ਜਿਹਦੇ ਨਾਲ ਮੇਰੀ ਇਹ ਬਾਤ ਬਣ ਸਕੇ। ਅਤੇ ਗੁਰਦੇਵ ਮਹਾਰਾਜ ਕਹਿੰਦੇ ਨੇ ਹਾਂ। ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਬਚਨ ਅਸੀਂ ਪੜ੍ਹਦੇ ਹਾਂ, ਸਾਹਿਬ ਪਾਤਸ਼ਾਹ ਕਹਿੰਦੇ ਨੇ, ਜੋ ਸੁੱਖ ਕੋ ਚਾਹੇ ਸਦਾ। ਕੀ ਕਰਨਾ ਪੈਣਾ ਪਾਤਸ਼ਾਹ? ਕਿਤਨਾ ਸਪਸ਼ਟ ਹੈ, ਸ਼ਰਨ ਆਰਾਮ ਕੀਲੇ, ਉਹਦੀ ਸ਼ਰਨ ਚ ਆ ਜਾ। ਇੱਕ ਛੋਟੀ ਜਿਹੀ ਬੇਨਤੀ ਮੈਂ ਹੋਰ ਕਰਾਂਗਾ। ਜੋ ਰਿਐਲਿਟੀ ਹੈ, ਜੋ ਅਸਲੀਅਤ ਹੈ, ਉਹਦੇ ਤੋਂ ਅੱਖਾਂ ਫੇਰ ਕੇ ਕੁਝ ਨਹੀਂ ਹੁੰਦਾ। ਇਨਸਾਨ ਉਹੀ ਹੈ ਜੋ ਆਪਣੇ ਆਲੇ ਦੁਆਲੇ ਨੂੰ ਵੇਖੇ, ਗੋਖੇ, ਪਰਖੇ, ਉਹਦੇ 'ਤੇ ਵਾਜਬ ਰੂਪ ਦੇ ਵਿੱਚ ਟਿੱਪਣੀ ਲਵੇ, ਵਾਜਬ ਰੂਪ ਵਿੱਚ ਉਹਨੂੰ ਕਮੈਂਟ ਦੇਵੇ, ਟਿੱਪਣੀ ਦੇਵੇ, ਇਹ ਭਾਵ ਹੋਣਾ ਚਾਹੀਦਾ। ਅੱਜ ਜਿੱਥੇ ਸਿੱਖ ਫੁਲਵਾੜੀ ਪਨਪੀ, ਜਿੱਥੇ ਗੁਰਬਾਣੀ ਨੇ ਪ੍ਰੈਕਟੀਕਲ ਲੈਬ ਕ੍ਰੀਏਟ ਕੀਤੀ, ਉਹ ਪੂਰੇ ਮਨੁੱਖ ਦਾ ਅਸਲ ਚਿਹਰਾ, ਜਿਹੜਾ ਧਰਤੀ ਨੂੰ ਸ਼ਾਇਦ ਭੁੱਲ ਚੁੱਕਾ ਸੀ, ਉਹਨੂੰ ਬਣਤਰ ਵਿੱਚ ਲੈ ਕੇ ਆਉਂਦਾ। ਮੇਰੀ ਮੁਰਾਦ ਉਹ ਦਰਿਆਵਾਂ ਦੀ ਧਰਤੀ, ਜਿਹਨੂੰ ਅਸੀਂ ਪੰਜ ਆਪ ਦੇ ਰੂਪ ਵਿੱਚ ਯਾਦ ਕਰਦੇ ਹਾਂ। ਮਾਫ਼ੀ ਚਾਹਾਂਗਾ, ਮੈਂ ਬੜਾ ਦਰਦ ਹੁੰਦਾ ਹੈ, ਬੜੀ ਪੀੜਾ ਹੁੰਦੀ ਹੈ ਜਦੋਂ ਇਹ ਦੇਖਦਾ ਉੱਥੇ ਅੱਜ ਕੀ ਹਾਲ ਹੋ ਰਿਹਾ ਹੈ। ਇੱਕ ਚੀਜ਼ ਬੜੇ ਧਿਆਨ ਨਾਲ ਸੁਣਿਓ, ਕਿਉਂਕਿ ਖਾਦਿਮ ਦੀ ਸ਼ਾਇਦ ਆਹੀ ਹਾਜ਼ਰੀ ਹੈ, ਬਸ ਆਪ ਸੰਗਤ ਦੇ ਜੋੜੇ ਚਾੜਨ ਦਾ ਥੋੜ੍ਹਾ ਚਾਹ ਸਬੱਬ ਸੀਗੀ, ਇਹ ਬਣ ਸਕਿਆ। ਅਸੀਂ ਗੁਰਬਾਣੀ ਦੀ ਛਤਰ ਛਾਇਆ ਹੇਠ, ਗੁਰਬਾਣੀ ਦੀ ਅਗਵਾਈ ਦੇ ਵਿੱਚ ਸੰਗਤ ਕਰਦੇ ਹਾਂ, ਇੱਥੇ ਬੈਠੇ ਹਾਂ, ਅਤੇ ਇਹ ਸਾਡੇ ਸਿੱਖ ਦੇ ਜੀਵਨ ਦਾ ਮਰਕਜ਼ ਹੈ, ਸਿੱਖ ਦੇ ਜੀਵਨ ਦਾ ਧੁਰਾ ਹੈ। ਇਹਦੇ ਦੁਆਲੇ ਹੀ ਸਾਰੇ ਦੀ ਸਾਰੀ ਸਿੱਖੀ ਜੀਵਨ ਜਾਂਚ, ਸਿੱਖੀ ਵੇ ਆਫ ਲਾਈਫ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੁੰਦੀ ਹੈ। ਜੇ ਮੈਂ ਅੱਜ ਵੇਖਦਾ ਹਾਲ ਕੀ ਹੋਇਆ ਪਿਆ, ਜਿੱਥੇ ਇਸ ਬਾਣੀ ਦੀ ਸਭ ਤੋਂ ਵੱਧ ਧੁਨ ਗੂੰਜੀ, ਜਿੱਥੇ ਹਰ ਚੌਂਕ, ਮਿਨਾਰੇ, ਮੁਹੱਲੇ, ਹਰ ਖਿੱਤੇ ਦੇ ਅੰਦਰ
ਸ਼ਹੀਦਾਂ ਨੇ, ਮੁਰੀਦਾਂ ਨੇ, ਗੁਰਮੁਖਾਂ ਨੇ ਕਮਾਲ ਦਾ ਜੀਵਨ ਜੀ ਕੇ ਇਸ ਧਰਤੀ ਦੇ ਉੱਤੇ ਨਵੇਂ ਪੂਰਨੇ ਪਾਏ, ਨਵੀਆਂ ਸਥਾਪਤੀਆਂ ਕੀਤੀਆਂ। ਜਦੋਂ ਉੱਥੇ ਅੱਜ ਮੈਂ ਇਹ ਵੇਖਦਾ ਕਿਸ ਕਿਸਮ ਦੇ ਨਾਲ ਵਹਿਮ, ਭਰਮ, ਪਾਖੰਡ, ਦੰਭ, ਅਡੰਬਰ, ਇਹਦਾ ਕੋਝਾ ਨਾਚ ਹੋ ਰਿਹਾ ਹੈ, ਗੁਸਤਾਖੀ ਲਈ ਮਾਫ਼ੀ ਦਿਲ ਵਲੂੰਦ ਰਿਹਾ ਜਾਂਦਾ ਹੈ। ਕੀ ਕਰੀਏ? ਮਾਫ਼ੀ ਮੰਗਦੇ ਮੈਂ ਲਫ਼ਜ਼ੇ ਕਹਿ ਰਿਹਾ, ਡੋਂਟ ਜਸਟ ਥਿੰਕ ਇਟਸ ਓਨਲੀ ਮਾਈ ਵਰਡਸ, ਆਈ ਹੈਵ ਦੋਸ ਕਾਇੰਡ ਆਫ ਫੀਲਿੰਗ ਇਨਸਾਈਡ। ਅਹਿਸਾਸ ਹੁੰਦਾ ਹੈ ਕੀ ਹੋ ਰਿਹਾ, ਤੜਪ ਉੱਠੀਦਾ ਹੈ। ਆਖਿਰਕਾਰ ਕੋਈ ਜ਼ਰੀਆ ਨਹੀਂ, ਕੋਈ ਰਾਹ ਨਹੀਂ, ਇਸ ਸਾਰੇ ਦੇ ਸਾਰੀ ਹਨੇਰ ਗਰਦੀ, ਇਸ ਸਾਰੇ ਦੇ ਸਾਰੇ ਕੂੜ ਕੁਚੱਜ ਕੁਸੱਤ ਕੁਮਤਤਾਈ ਦੇ ਵਿੱਚੋਂ ਬਾਹਰ ਨਿਕਲਣ ਦਾ ਹੈ ਰਾਹ? ਕਿਹੜਾ? ਬਾਣੀ ਦਾ ਰਾਹ ਹੈ, ਨਾਮ ਦਾ ਰਾਹ ਹੈ, ਗੁਰਮਤ ਦਾ ਰਾਹ ਹੈ, ਇਹ ਰਾਹ ਹੈ। ਤੂੰ ਗੁਰਬਾਣੀ ਰੌਸ਼ਨੀ ਹੈ। ਅਸੀਂ ਬਚਨ ਇਹ ਸੁਣ ਰਹੇ ਹਾਂ, ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦਾ। ਕੋਈ ਦੁੱਖ, ਕੋਈ ਤਕਲੀਫ, ਕੋਈ ਅਮੂੜਤਾ, ਕੋਈ ਕਿਸੇ ਕਿਸਮ ਦੇ ਨਾਲ ਵੀ ਜਿਹੜੀ ਚੀਜ਼ ਸਾਨੂੰ ਪਰੇਸ਼ਾਨ ਕਰ ਰਹੀ ਹੈ, ਸਾਨੂੰ ਕਿਸੇ ਕਿਸਮ ਦੇ ਨਾਲ ਵੀ ਤਕਲੀਫ ਦੇ ਰਹੀ ਹੈ, ਉਸ ਸਾਰੇ ਵਾਸਤੇ ਪ੍ਰਭੂ ਪਰਮਾਨੰਦ ਸਾਨੂੰ ਅਕਾਲ ਪੁਰਖ ਵਾਹਿਗੁਰੂ ਰਾਹ ਵਿਖਾ ਸਕਦਾ, ਜਾਚ ਸਿਖਾ ਸਕਦਾ। ਉਹਦਾ ਜਿਹੜਾ ਜਾਚ ਸਿਖਾਉਣ ਵਾਲਾ ਤਰੀਕਾ ਗੁਰਮਤਿ ਨੇ ਦਿੱਤਾ, ਉਹ ਸੀ ਨਾਮ ਦਾ ਤਰੀਕਾ। ਅੱਜ ਕੀ ਹਾਲ ਹੈ? ਮਾਫ਼ੀ ਚਾਹਾਂਗਾ, ਜਿਸ ਚੀਜ਼ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨੀਆਂ ਸਨ, ਉਹੀ ਚੀਜ਼ ਸਾਡੇ ਵਾਸਤੇ ਵੱਡੀ ਮੁਸ਼ਕਲ ਬਣਦੀ ਤੁਰੀ ਜਾ ਰਹੀ ਹੈ। I have been so many places due to my congregation's blessings. ਮੈਂ ਬਹੁਤ ਜਗ੍ਹਾ 'ਤੇ ਆਪ ਸੰਗਤ ਦੀ ਆਸੀਸ ਸਦਕਾ ਜਾ ਚੁੱਕਾ ਹਾਂ। ਬੜਾ ਅਹਿਸਾਸ ਕੀਤਾ ਧਰਤੀ ਦੇ ਉੱਤੇ ਬਹੁਤ ਸਾਰੇ ਖਿੱਤਿਆਂ ਦਾ, ਬੜੇ ਇਲਾਕਿਆਂ ਦਾ। ਐਂਡ ਮੈਂ ਪਹਿਲਾਂ ਬੇਨਤੀ ਕੀਤੀ, ਸਿੱਖ ਗਲੋਬਲ ਸਿਟੀਜ਼ਨ ਹੋ ਚੁੱਕਾ ਹੈ। ਕਿਤੇ ਵੀ ਜਾਓ ਇੰਝ ਲੱਗਦਾ ਹੈ ਮੈਂ ਆਪਣਾ ਜਿਹੜਾ ਸਿੱਖ ਸਮਾਜ ਹੈ ਨਾਲ ਕੈਰੀ ਕਰੀ ਫਿਰਦਾ ਹਾਂ। ਲੋਕ ਅਕਸਰ ਪੁੱਛਦੇ ਨੇ, ਹਾਊ ਡੂ ਯੂ ਫੀਲ ਵੈਨ ਯੂ ਗੋ ਦਿਸ ਪਲੇਸ ਐਂਡ ਦਿਸ ਪਲੇਸ? ਮੈਂ ਇੱਕੋ ਗੱਲ ਕਹਿੰਦਾ, ਮੈਨੂੰ ਇੰਝ ਲੱਗਦਾ ਹੈ ਜਿਵੇਂ ਮੇਰੀ ਆਪਣੀ ਜਿਹੜੀ ਉਸ ਸਿੱਖ ਸਮਾਜ ਦੀ ਸਾਰੀ ਦਿੱਖ ਹੈ, ਸਾਰੀ ਹੋਂਦ ਹੈ, ਮੈਂ ਕੈਰੀ ਕੀਤੀ ਹੈ। ਜਿੱਥੇ ਜਾ ਰਿਹਾ ਉੱਥੇ ਨਾਲ ਹੀ ਤੁਰਿਆ ਫਿਰਦਾ ਉਹਨਾਂ ਨੂੰ ਲੈ ਕੇ, ਜਿੱਥੇ ਵੀ ਜਾਈਦਾ ਹੈ। ਫਿਰ ਉੱਥੇ ਲੋਕ ਇਹ ਪੁੱਛਦੇ ਨੇ, ਆਖਿਰਕਾਰ ਕੀ ਹੱਲ ਹੋਏਗਾ? ਦੇਰ ਆਰ ਸੋ ਮੈਨੀ ਕੰਟਰੋਵਰਸੀਜ਼ ਰਾਈਟ ਨਾਓ ਇਨ ਆਵਰ ਇੰਸਟੀਟਿਊਸ਼ਨ। ਬੜੀਆਂ ਇੱਥੇ ਦਿੱਕਤਦਾਰੀਆਂ ਚੱਲ ਰਹੀਆਂ ਨੇ, ਬੜੀਆਂ ਬੜੇ ਕੰਟਰੋਵਰਸ਼ੀਅਲ ਇਸ਼ੂਜ਼ ਨੇ ਸਾਡੇ, ਜੋ ਉਹਨਾਂ 'ਚ ਅਹਿਸਾਸ ਇਸ਼ੂਜ਼ ਗਿਣਾਏ ਵੀ ਜਾਂਦੇ ਨੇ। ਜੀ ਦਸਮ ਕਰਨ ਦਾ ਇਸ਼ੂ ਬੜਾ ਕੰਟਰੋਵਰਸ਼ੀਅਲ ਹੈ, ਜੀ ਇਸ ਤੋਂ ਬਿਨਾਂ ਹੋਰ ਅੱਜ ਕੱਲ੍ਹ ਪੋਲੀਟੀਕਲ ਜਿਸ ਕਿਸਮ ਦੇ ਸਨੈਰੀਓ ਚੱਲ ਰਹੇ ਨੇ, ਜਿਸ ਕਿਸਮ ਦੇ ਨਾਲ ਸਾਡੇ ਬਹੁਤ ਵੱਡੇ ਅਸਥਾਨ ਨੂੰ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹੈ, ਉਹਦੇ ਉੱਤੇ ਵੀ ਲੋਕਾਂ ਦੇ ਬੜੇ ਜਜ਼ਬਾਤ ਨੇ, ਬੜੇ ਵਲਵਲੇ ਨੇ, ਉਹ ਵਲੂੰਦਰੇ ਹੋਏ ਲਫ਼ਜ਼ਾਂ ਦੇ ਨਾਲ ਸਾਡੇ ਸਾਹਮਣੇ ਆਪਣੇ ਆਪ ਨੂੰ ਬਿਆਨ ਕਰਦੇ ਨੇ। ਅਤੇ ਮੈਂ ਇੱਕ ਬੇਨਤੀ ਕਰਦਾ, ਯਾ ਦੇਰ ਆਰ ਸੋ ਮੈਨੀ ਕੰਟਰੋਵਰਸੀਜ਼, ਸੋ ਮੈਨੀ ਕੰਪਲੀਕੇਸ਼ਨਜ਼ ਵੀ ਆਰ ਫੇਸਿੰਗ ਰਾਈਟ ਨਾਓ। ਸਾਡੇ ਕੋਲ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਅਸੀਂ ਸਾਰੇ ਫੇਸ ਕਰ ਰਹੇ ਹਾਂ। ਮੇਰੀ ਜਾਚੇ ਜਿਹੜੀ ਮੁਸੀਬਤ ਸਭ ਤੋਂ ਵੱਡੀ ਸਾਡੇ ਸਾਹਮਣੇ ਪੈ ਰਹੀ ਹੈ ਉਹ ਹੈ ਨਾਮ। ਹਾਲਾਂਕਿ ਦਾਨੇ ਲੋਕ ਇਹ ਕਹਿੰਦੇ ਨੇ ਕਿ ਨਾਮ ਤੇ ਸਾਰੀ ਮੁਸ਼ਕਲ ਦਾ ਹੱਲ ਹੈ। ਜਿਸ ਚੀਜ਼ ਨੇ ਸਾਡੇ ਵਾਸਤੇ ਮਰਜ਼ ਬਣਨਾ ਸੀ, ਦਬਾਅ ਬਣਨਾ ਸੀਗਾ, ਸਾਡੇ ਰੋਗ ਨੂੰ ਠੀਕ ਕਰਨ ਵਾਸਤੇ ਔਖਧ ਬਣਨਾ ਸੀ, ਉਹਦੇ ਵਜੂਦ ਨੂੰ ਹੀ ਮਾਫ਼ੀ ਚਾਹਾਂਗਾ ਸਾਡੇ ਵਾਸਤੇ ਰੋਗ ਬਣਾਉਣ ਦਾ ਪ੍ਰਯਾਸ ਕੀਤਾ ਗਿਆ ਹੈ। ਇਫ ਆਈ ਸ਼ੁਡ ਸੇ ਇਨ ਵੈਰੀ ਸਿੰਪਲ ਵਰਡ, ਮੈਂ ਜੇ ਬੜੇ ਸਧਾਰਨ ਜਿਹੇ ਲਫ਼ਜ਼ਾਂ 'ਚ ਕਹਿਣਾ ਹੋਏ ਤਾਂ ਮੈਨੂੰ ਇਜਾਜ਼ਤ ਦਿਓ ਜੇ ਗੱਲ ਕਹਿਣ ਵਾਸਤੇ। ਮਾਫ਼ੀ ਮੰਗਦੇ ਮੈਂ ਕਹਿਣ ਲੱਗਾ ਵਾਂ, ਲਫ਼ਜ਼ ਮੈਂ ਜਾਣਾ ਆਪਣੇ ਪਿੰਡਾਂ ਦੇ ਵਿੱਚ ਵੇਖਦਾ, ਜਾ ਕੇ ਕੀ ਵੇਖਦਾ, ਲੋਕ ਟਰੱਕ ਭਰ ਭਰ ਕੇ ਆ ਰਹੇ ਨੇ, ਟਰਾਲੀਆਂ ਭਰ ਭਰ ਕੇ ਜਾ ਰਹੇ ਨੇ, ਇਹ ਕਿੱਧਰ ਜਾ ਰਹੇ ਨੇ, ਕਿੱਧਰੋਂ ਆ ਰਹੇ ਨੇ ਲੋਕ? ਪਤਾ ਕੀ
ਜਵਾਬ ਹੁੰਦਾ ਹੈ ਜੀ ਇਹ ਨਾਮ ਲੈਣ ਗਏ ਸੀ, ਇਹ ਨਾਮ ਲੈ ਕੇ ਆ ਰਹੇ ਨੇ, ਜਾਂ ਕਿਤੇ ਕਿਹਾ ਜਾ ਰਿਹਾ ਹੈ ਇਹ ਨਾਮ ਦੇਣ ਦੇ ਵੱਖਰੇ ਵੱਖਰੇ ਸਥਾਨ ਬਣੇ ਨੇ। ਮਾਫ਼ੀ ਚਾਹਾਂਗਾ, ਮੈਂ ਆਪ ਬੜਾ ਅਧਨਾ ਜਿਹਾ ਮਨੁੱਖ ਹਾਂ, ਪਰ ਕਈ ਵਾਰ ਇਹ ਸੋਚ ਆਉਂਦੀ ਹੈ ਨਾਮ ਨਾ ਹੋ ਗਿਆ, ਸਬਜ਼ੀ ਭਾਜੀ ਹੋ ਗਈ, ਕੁਝ ਦੇਣ ਵਾਲੇ ਹੋ ਗਏ, ਕੁਝ ਲੈਣ ਵਾਲੇ ਹੋ ਗਏ, ਖਰੀਦੋ ਫਰੋਖਤ ਸ਼ੁਰੂ ਹੋ ਗਈ, ਆ ਭਾਵ ਹੋ ਗਿਆ। ਚਲੋ ਗੁਰਬਾਣੀ ਦੀ ਅਸੀਂ ਅਗਵਾਈ ਵਿੱਚ ਬੈਠੇ ਹਾਂ, ਗੁਰਬਾਣੀ ਸਾਨੂੰ ਇੱਥੇ ਲੀਡ ਕਰ ਰਹੀ ਹੈ। ਗੁਰੂ ਮਹਾਰਾਜ ਤੋਂ ਪੁੱਛੀਏ ਪਾਤਸ਼ਾਹ ਚਾਹ ਤੇ ਸਾਨੂੰ ਵੀ ਸਾਡੀ ਝੋਲੀ ਵਿੱਚ ਨਾਮ ਪਵੇ, ਕਿਉਂਕਿ ਨਾਮ ਸਾਰੇ ਆਨੰਦ ਦਾ, ਸਾਰੀ ਖੁਸ਼ੀ ਦਾ, ਸਾਰੇ ਖੇੜੇ ਦਾ ਮਰਕਜ਼ ਜੋ ਹੋਇਆ ਪਰਮ ਆਨੰਦ ਰੱਬੀ ਵਜੂਦ, ਉਹਦਾ ਨਾਮ, ਉਹਦੀ ਹਸਤੀ। ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਨੇ, ਗੁਰਦੇਵ ਪਿਤਾ ਦਾ ਇੱਕੋ ਪ੍ਰਮਾਣ ਲੈ ਲਈਏ ਤੇ ਬਾਤ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਡੇ ਸਾਹਮਣੇ ਸਾਫ਼ ਹੋ ਜਾਂਦੀ ਹੈ। ਸਾਹਿਬ ਪਾਤਸ਼ਾਹ ਕਹਿੰਦੇ ਨੇ ਵੀ ਇਹ ਬਾਣੀ ਜੋ ਜੀਓ ਜਾਣਾ, ਜਿਸ ਅੰਤਰ ਰਵੇ ਹਰਨਾਮਾ, ਇਸ ਬਾਣੀ ਨੂੰ ਕੋਈ ਜੀਓ ਜਾਣੇ ਇਮਾਨਦਾਰੀ ਦੇ ਨਾਲ, ਦਿਆਨਤਦਾਰੀ ਦੇ ਨਾਲ, ਇਸ ਬਾਣੀ ਦੇ ਨਾਲ ਇੱਕ ਦਿਆਨਤਦਾਰੀ ਦਾ, ਇੱਕ ਇਮਾਨਦਾਰੀ ਦਾ ਰਿਸ਼ਤਾ ਸਥਾਪਿਤ ਕੀਤਾ ਜਾਏ। ਬਾਣੀ ਇਸ਼ਟ ਹੈ ਸਾਡੇ ਵਾਸਤੇ, ਬਾਣੀ ਗੁਰੂ ਹੈ ਸਾਡੇ ਵਾਸਤੇ, ਅਤੇ ਬਾਣੀ ਬਾਣੀ ਆਨੰਦ ਦੇ ਰਹੀ ਹੈ। ਰੋਜ਼ ਅਨੰਦ ਸਾਹਿਬ ਦੀ ਰਚਨਾ ਪੜ੍ਹਦੇ ਹੋ, ਲਫ਼ਜ਼ ਪੜ੍ਹੋ ਦੁਬਾਰਾ। ਮੈਂ ਫਿਰ ਬੇਨਤੀ ਕਰਦਾ, ਸਿੱਖ ਜੀ ਥੋੜ੍ਹਾ ਜਿਹਾ ਅਵੇਅਰ ਹੋ, ਥੋੜ੍ਹਾ ਜਿਹਾ ਜਾਗਰਤ ਹੋ। ਤੁਸੀਂ ਰੋਜ਼ ਦੁਹਰਾ ਰਹੇ ਹੋ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਯੈਸ ਸੱਚੀ, ਤੇ ਥੋੜ੍ਹਾ ਜਿਹਾ ਇਨਫਸਾਈਜ਼ ਕਰੋ, ਸਟ੍ਰੈਸ ਕਰੋ, ਧਿਆਨ ਦਿਓ ਥੋੜ੍ਹਾ ਜਿਹਾ, ਕਿਉਂ ਕਿਉਂਕਿ ਮੁਕਾਬਲਤਨ ਕੱਚੀ ਵੀ ਮੌਜੂਦ ਹੈ। ਤਾਂ ਬੇਨਤੀ ਕਰ ਰਿਹਾ, ਗਾਵੋ ਸੱਚੀ ਬਾਣੀ। ਜਿਵੇਂ ਜਿਵੇਂ ਸੱਚੀ ਬਾਣੀ ਦਾ ਅਹਿਸਾਸ ਹੋਏਗਾ, ਗਾਉਣ ਤੋਂ ਵੀ ਭਾਵ ਥੋੜ੍ਹਾ ਜਿਹਾ ਲੈ ਲਿਆ ਜਾਏ ਜ਼ਰੂਰ, ਕਿਉਂਕਿ ਮਜ਼ਮੂਨ ਇਤਨੇ ਨੇ, ਇਸ਼ੂਜ਼ ਇਤਨੇ ਜ਼ਿਆਦਾ ਨੇ। ਤੁਸੀਂ ਮਾਫ਼ੀ ਚਾਹਾਂਗਾ, ਇੱਕ ਆਮ ਆਦਮੀ ਰੱਬ ਜੀ ਬਾਰੇ, ਭਗਤੀ ਬਾਰੇ, ਗਿਆਨ ਬਾਰੇ, ਸ਼ਰਧਾ ਬਾਰੇ ਭੁਲੇਖੇ 'ਚ ਹੋਏਗਾ, ਸਿੱਖ ਵੀ ਹੈ, ਹੁਣ ਐਵੇਂ ਨਹੀਂ ਚਾਹੀਦਾ, ਕਿਉਂਕਿ ਸਿੱਖ ਦੇ ਘਰ ਦਰਿਆ ਚੱਲਦਾ, ਠਾਠਾਂ ਮਾਰਦਾ ਹੋਇਆ, ਇਸ ਸਾਰੀ ਧਾਰਾ ਨੂੰ ਨਿਛਾਵਰ ਕਰਦਾ ਹੋਇਆ, ਸਿੱਖ ਤੇ ਉਹਦੇ 'ਚ ਇੱਕ ਵਾਰ ਕਿਤੇ ਸੁਰਤ ਦੇ ਪੱਖ ਤੋਂ ਚੁੱਭਾ ਲਾ ਜੇ, ਸਿੱਖ ਤੇ ਸਾਰੀ ਕਾਇਨਾਤ ਨੂੰ ਲੀਡਿੰਗ ਰੋਲ ਵਿੱਚ ਆ ਕੇ ਦੱਸ ਸਕਦਾ ਹੈ ਇਹ ਸਭ ਚੀਜ਼ਾਂ ਕੀ ਨੇ। ਪਰ ਮਾਫ਼ੀ ਚਾਹਾਂਗਾ, ਸਾਡੇ ਆਪਣੇ ਘਰ ਵਿੱਚ ਹੀ ਚਿਰਾਗ ਬੁਝਦੇ ਤੁਰੇ ਲੱਗੇ ਜਾਂਦੇ ਨੇ, ਹਨੇਰਾ ਫੈਲਦਾ ਤੁਰਿਆ ਲਗਾ ਜਾਂਦਾ ਹੈ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀਗਾ, ਗੁਰਬਾਣੀ ਮਹਾਰਾਜ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਤੂੰ ਸਰੋਤ ਕਰ, ਤੂੰ ਸੁਣ। ਫਿਰ ਇੱਥੇ ਇੱਕ ਛੋਟਾ ਜਿਹਾ ਭਾਵ ਹੋਰ ਲੈ ਕੇ ਆਉਣਾ, ਕਿਉਂਕਿ ਇੱਕ ਵੱਖਰੇ ਤਰ੍ਹਾਂ ਦੀ ਦੁਨੀਆ ਨੂੰ ਮੈਂ ਮਹਿਸੂਸ ਕੀਤਾ ਹੈ। ਕਈ ਵਾਰ ਲੋਕ ਇਹ ਕਹਿੰਦੇ ਨੇ, ਜਿਵੇਂ ਆ ਸਟੇਜ ਹੈ, ਇਟਸ ਰਾਈਟ ਨਾਓ, ਮੈਂ ਕੋਈ ਸਤੁਤੀ ਦੇ ਵਿੱਚ ਜਾਂ ਕਿਸੇ ਚਾਪਲੂਸੀ ਵੱਲ ਕੁਛ ਅਲਫਾਜ਼ ਨਹੀਂ ਕਹਿਣ ਲੱਗਾ, ਪਰ ਮੈਂ ਇਤਨੀ ਬੇਨਤੀ ਤੁਹਾਨੂੰ ਕਰਾਂਗਾ, ਜੋ ਆਪ ਸੰਗਤ ਇੱਥੇ ਸਾਰੇ ਆਨੰਦ ਚਾਹ ਨੂੰ ਮਾਣ ਰਹੇ ਹੋ, ਇਸ ਖਾਸ ਕਰਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀਆਂ ਅਸੀਸਾਂ ਦੇ ਪਾਤਰ ਬਣ ਰਹੇ ਹੋ, ਆ ਸਟੇਜ ਇੱਕ ਪੰਥਕ ਦਰਪਣ ਦੀ ਤਰ੍ਹਾਂ, ਇੱਕ ਪੰਥਕ ਆਰਸੀ ਦੀ ਤਰ੍ਹਾਂ ਆਪਣਾ ਵਜੂਦ ਬਣਾ ਚੁੱਕੀ ਹੈ। ਐਂਡ ਆਈ ਹੈਵ ਐਕਸਪੀਰੀਅੰਸਡ ਇਟ, ਮੈਂ ਇਹਨੂੰ ਮਹਿਸੂਸ ਕਰ ਚੁੱਕਾ। ਪਰ ਕਈ ਵਾਰ ਕੁਝ ਇਹ ਵੀ ਕਹਿੰਦੇ ਨੇ, ਕੀ ਹੋਏਗਾ, ਤੁਸੀਂ ਬੋਲੋਗੇ ਵੱਧ ਤੋਂ ਵੱਧ, ਲੋਕ ਸੁਣ ਲੈਣਗੇ ਵੱਧ ਤੋਂ ਵੱਧ, ਦੇ ਆਰ ਨੋਟ ਗੋਨਾ ਚੇਂਜ, ਉਹ ਬਦਲਣ ਨਹੀਂ ਲੱਗੇ ਏਡੀ ਜਲਦੀ, ਥੋੜ੍ਹਾ ਮੇਰੇ ਬੋਲਣ ਨਾਲ, ਕਿਸੇ ਦੇ ਸੁਣਨ ਦੇ ਨਾਲ ਕਿ ਦੁਨੀਆ ਬਦਲ ਜਾਏਗੀ ਸਾਰੀ। ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਤੁਸੀਂ ਇਨਸਾਨ ਨੂੰ ਕੀ ਸਮਝਦੇ ਹੋ, ਵਟ ਇਜ਼ ਦ ਮੀਨਿੰਗ ਆਫ ਐਜ਼ ਏ ਹਿਊਮਨ ਬੀਂਗ, ਇੱਕ ਮਨੁੱਖ ਦਾ ਅਸਲ 'ਚ ਮਤਲਬ ਕੀ ਬਣਦਾ ਹੈ। ਬੜੇ ਧਿਆਨ ਨਾਲ ਸੁਣਨਾ ਇਸ ਚੀਜ਼ ਨੂੰ, ਮਨੁੱਖ ਲਫ਼ਜ਼ ਦੋ ਸਮਾਸਾਂ ਦੇ ਸੁਮੇਲ ਨਾਲ ਬਣਦਾ ਹੈ, ਮਨ ਪਲੱਸ ਉਖ, ਵਿੱਚੋਂ ਮਨ ਕੱਢ ਦਿਓ, ਪਿੱਛੇ ਕੁਝ ਵੀ ਨਹੀਂ ਬਚਦਾ।
मन ही है जो चंगा है, मन ही है जो माड़ा है। मन करके को पापी है, मन करके को पुन्नी है। मन करके को गुरमुख है, मन करके को मनमुख है। तन ते एक अपराधी दा, एक पापी दा, एक निगुणे मनुख दा, वह भी पंजां तत्तां नाल बनिया, खून खून की रवानगी दे नालों चल रहा है। फिर फर्क कित्थे है? फर्क है मन करके। मन की है? ये अगला सवाल अगला पड़ा है। देखो जे असीं इस चीज़ नूं ध्यान विच देखिए, मन मनोतां दा नाम है, जो विचारां साडे अंदर मनोत बन जांदियां ने। लगातार जिन्हां विचारां नूं, जिन्हां सोचां नूं असीं अपने जीवन दे विच अपनाई तुरे लगे जाने हां, ते अपनाई दियां किवें ने चीज़ां, अपनाई दे किवें ने, क्योंकि इहनूं एक एक होर सीकुएंस विच देखो। तुसीं बहुत ध्यान नाल बचन सुन रहे हो। असीं कहिंदे आ इंसान इहदा किरदार ठीक नहीं, किरदारी म्यार ठीक नहीं इहदा। ठीक है, किरदार बनिया किवें, आखिरकार इहदी परसनैलिटी डिवलप किवें होई, इहदा व्यक्तित्व इस वजूद तक किवें पहुंचिया। जन्मजात जे असीं बाणी नूं पढ़दे हां, गुरु महाराज कहिंदे ने सच्चाई इह है, कुछ है ने शख्सीयतां जिन्हां बारे कहा जाता तैं जन्मत ब्रह्म पछाण्यो, पर बहुतायत ऐसी धरती दे उत्ते मानवता है जिहड़ी संगत दे नाल बाद विच तब्दीली नाल बनदी है। ते कादी संगत दे नाल? विचारां दी। इहनूं इस तरह लड़ी नूं लै लैणा, जिहड़ी बेनती कर रहा सी, पहले पड़ाव च विचार, दूसरे पड़ाव च संस्कार, तीसरे पड़ाव दे अंदर व्यवहार, चौथे पड़ाव दे अंदर बंदे दा किरदार, अमल, यह सब कुछ सामने आउंदा है। मैं अपना किरदार बदलना चाहना, मैं अपनी परसनैलिटी नूं डिवेलप करना चाहना, मैं अपने व्यक्तित्व नूं निखारना चाहना वा, देन आई हैव टू चेंज माई थॉट्स, मेरे विचार। पहला पड़ा है बुनियाद। बीज बदलांगा बिरख बदलेगा, बीज नहीं बदलांगा कुछ नहीं बदलेगा। विचार पहला पड़ा है, स्रोत। ते विचार स्रोत साडी सुरत नूं सुरतयाब करदे ने। मैं बेनती कर रहा सी, लोग कहणगे हाँ कुछ बोल लिया, कुछ सुना लिया, कुछ सुन लिया, की फर्क पाएगा? आ फर्क पाएगा, स्रोत दे नाल बंदे दी विचार बदलेगी, सुरत बदलेगी। सुनदियां सुनदियां गल्लां, क्योंकि विचारां तो दो ही, विचारां दे नाल प्रोसेस जिहड़ी स्टैबलिश करनी है असीं, उहदे वास्ते दो ही जरिए ने, एक पढ़ के दूसरा सुन के। जस्ट ओनली टू वे टू गैट एनी काइंड ऑफ थॉट इनसाइट। सिर्फ ते दो ही जरिए ने किसी भी तरह के सोच नूं अपने अंदर ले जाने वास्ते, पढ़ के सुन के। जिवें पढ़ांगे जिवें सुणांगे, इसके लिए मैं बेनती करदा वा, चंगी स्रोत करो, सुरता भी चंगी हो जाएगी। जे अजे चंगी स्रोत, वाजब किस्म की स्रोत करने वास्ते मेरे श्रुतवा, मेरे श्रवण, मेरे सुनने की शक्ति वो तैयार नहीं की, याद रखो अजे सुरत बहुत माड़ी है। क्योंकि सुरत ते स्रोत का बड़ा डाढ़ा रिश्ता, यही शब्द नाम है बेसिकली, इतों ही सब कुछ आना है अंदर। खैर मैं बेनती कर रहा सीगा, चंगा सुनांगे, चंगे नूं सुनन वास्ते तैयार होवांगे, हो सकता हौली हौली सुरत भी चंगी हो जाए। चंगी सुरती होगी, चंगी बिरती, जिन्हें संकल्प ते विकल्प दा ताना पेटा बुनना साडे अंदर, जिहदे उत्ते मेरे जीवन के संस्कारां ने आके अपने कसीदे कढ़ने ने, वह सारे दे सारे तैयार होंगे। ये पूरा पूरा स्ट्रक्चर है सारे का सारा, इस किस्म के नाल स्टैबलिश होंदा है। इसलिए साहिब महाराज ने कहा, तेरे दुख कटे जाणगे, रोग लह जाणगे, तेरियां अलामतां तेनूं छड़ जाणगियां, बशर्ते सुनी सच्ची बाणी, जे तू उस सच की रचना नूं स्रोत तक लैके जाएगा। पर जिक्र ते इत्थे परमानंद प्रभु दा आ रहा सी, बाणी प्रभु ते परम आनंद, देयर इज एनी काइंड ऑफ रिलेशनशिप इन ऑल ऑफ थ्री? इन्हां तिन्नां दे विच कोई आपस में नातेदारी भी है? कोई सवाल कर सकता है? हाँ है, बिल्कुल है। गुरु महाराज की बाणी नूं पढ़ो, मेरे तुहाडे वास्ते बाणी की अपना लैवल की अपनी अहमियत रखती है,
ਮੈਂ ਤਾਂ ਕਈ ਵਾਰ ਬੇਨਤੀ ਕਰਨਾ ਬੜੇ ਕਈ ਵਾਰ ਅਹਿਸਾਸ ਨੂੰ ਲਿਆਉਂਦਾ ਹੈ ਸਾਹਮਣੇ ਅਸੀਂ ਬਾਣੀ ਨੂੰ ਮੱਥਾ ਟੇਕਦੇ ਹਾਂ ਕਾਰਨ ਇਹ ਹੈ ਸਾਡਾ ਇਸ਼ਟ ਹੈ ਬਾਣੀ ਸਾਡਾ ਗੁਰੂ ਹੈ ਬਾਣੀ ਪਰ ਮੈਂ ਬੇਨਤੀ ਕਰਾਂ ਇਹ ਬਾਣੀ ਡਿਜ਼ਰਵ ਕਰਦੀ ਹੈ ਇਹਨੂੰ ਮੱਥਾ ਟੇਕਿਆ ਜਾਏ ਇਹ ਵੱਡੀ ਗੱਲ ਹੈ ਇਸ ਬਾਣੀ ਦੀ ਅਹਿਮੀਅਤ ਆਪਣੇ ਆਪ ਦੇ ਵਿੱਚ ਇਤਨੀ ਆਲਾ ਹੈ ਜੇ ਇਹ ਬਾਤ ਨਾ ਹੁੰਦੀ ਤੇ ਸ਼ਾਇਦ ਗੁਰੂ ਮਹਾਰਾਜ ਆ ਵੀ ਬਚਨ ਨਾ ਲਿਖਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ ਬਾਣੀ ਨਿਰੰਕਾਰ ਰੂਪ ਹੈ ਨਿਰੰਕਾਰ ਪ੍ਰਭ ਪਰਮਾਨੰਦ ਹੈ ਬਾਣੀ ਪਰਮਾਨੰਦ ਦੇਣ ਵਾਲੀ ਸਾਨੂੰ ਸਭ ਤੋਂ ਵੱਡੀ ਦਾਤ ਹੈ ਮਹਿਰਾਮਤ ਹੈ ਦਿਲ ਦੇ ਵਿੱਚ ਬਖਸ਼ਿਸ਼ ਹੈ ਇਸੇ ਲਈ ਗੁਰੂ ਪਾਤਸ਼ਾਹ ਨੇ ਕਿਹਾ ਇਸ ਬਾਣੀ ਦੇ ਨਾਲ ਸਿੱਖ ਤੇਰਾ ਜੀਵਨ ਬਦਲ ਸਕਦਾ ਹੈ ਅਸੀਂ ਕਈ ਚੀਜ਼ਾਂ ਸੁਣਦੇ ਹਾਂ ਜਿਵੇਂ ਸਿੱਧਾਂ ਦਾ ਸਵਾਲ ਹੀ ਲਵੋ ਗੁਰੂ ਨਾਨਕ ਮਹਾਰਾਜ ਜਦੋਂ ਸਿੱਧਾਂ ਦੇ ਨਾਲ ਅਚਲ ਵਟਾਲੇ ਲਾਸਟ ਜਿਹੜੀ ਗੋਸ਼ਟ ਹੋਈ ਗੁਰੂ ਪਾਤਸ਼ਾਹ ਦੀ ਬਹੁਤ ਕੁਝ ਸਿੱਖਣ ਵਾਲਾ ਸਾਡੀ ਧਰਤੀ ਦੇ ਉੱਤੇ ਸਾਡੀ ਦੁਨੀਆਂ ਦੇ ਵਿੱਚ ਮਾਫ਼ੀ ਚਾਹਾਂਗਾ ਅਸੀਂ ਤਕਰਾਰ ਤੇ ਇੱਕ ਪਲ 'ਚ ਸ਼ੁਰੂ ਹੋ ਜਾਂਦੇ ਹਾਂ ਵਿਚਾਰ ਨਹੀਂ ਕਰਦੇ ਇਸੇ ਕਰਕੇ ਸਾਡੇ ਇਸ਼ੂਜ਼ ਜਿਹੜੇ ਨੇ ਉਹ ਜਸਟ ਦੋ ਚਾਰ ਇਸ਼ੂਜ਼ ਨਹੀਂ ਬਣ ਕੇ ਰਹਿ ਜਾਂਦੇ ਬਲਕਿ ਵੱਡੇ ਵੱਡੇ ਮਸਲੇ ਮਸਾਇਲ ਅਤੇ ਅਖੀਰ ਪ੍ਰੋਬਲਮਸ ਮੁਸ਼ਕਲਾਂ ਬਣ ਕੇ ਸਾਡੇ ਸਾਹਮਣੇ ਆਉਂਦੇ ਨੇ ਕਿਉਂਕਿ ਜਿਹੜਾ ਸਿਸਟਮ ਹੈ ਪ੍ਰੋਸੈਸ ਹੈ ਉਹ 'ਤੇ ਵਿਚਾਰ ਹੈ ਉਹਨੂੰ ਅਸੀਂ ਸਟੈਬਲਿਸ਼ ਨਹੀਂ ਕਰਦੇ ਗੁਰੂ ਪਾਤਸ਼ਾਹ ਦੇ ਉਹਨੂੰ ਸਟੈਬਲਿਸ਼ ਕਰਨ ਵਾਸਤੇ ਲਗਾਤਾਰ ਪ੍ਰਯਾਸ ਕੀਤਾ ਦੱਸਿਆ ਇਹਦੇ ਜ਼ਰੀਏ ਸਭ ਕੁਝ ਹੱਲ ਹੋ ਸਕਦਾ ਹੈ ਸਿੱਧਾਂ ਨਾਲ ਵਿਚਾਰ ਕੀਤੀ ਬੜੀ ਲੰਮੀ ਚੌੜੀ ਉਹ ਜਿਹੜਾ ਆਖਰੀ ਤੌਰ 'ਤੇ ਬਾਤ ਹੋਈ ਮੰਨ ਗਏ ਸਿੱਧ ਵੀ ਹਾਂ ਵਾਕਿਆ 'ਚ

ਇਸ ਕਿਸਮ ਦੀ ਵਿਜ਼ਡਮ, ਇਸ ਕਿਸਮ ਦਾ ਸੂਹਜ, ਵਿਵੇਕ, ਗਿਆਨ, ਇਸ ਸਾਰੇ ਦਾ ਸਾਰਾ ਤੁਹਾਡੇ ਅੰਦਰ ਆ ਕੇ ਰਵ ਗਿਆ ਹੈ। ਇਹਨੂੰ ਭਾਈ ਗੁਰਦਾਸ ਜੀ ਦੀ ਰਚਨਾ 'ਚ ਅਸੀਂ ਪੜ੍ਹਦੇ ਹਾਂ, ਉਹ ਕਹਿੰਦੇ ਨੇ ਕਿ ਸਿੱਧ ਬੋਲੇ ਸੋ ਨਾਨਕਾ, ਤੈਂ ਜਗ ਨੂੰ ਕਰਾਮਾਤ ਵਿਖਾਈ। ਤੂੰ ਜਗਤ ਸਾਨੂੰ ਕਰਾਮਾਤ ਵਿਖਾ ਦਿੱਤੀ ਏ, ਕੁਝ ਵਿਖਾ ਲੇ ਅਸਾਂ ਵੀ, ਕੁਝ ਸਾਨੂੰ ਵੀ ਵਿਖਾ। ਆਖਿਰਕਾਰ ਲੋਕ ਤੇ ਇਸ ਕਰਾਮਾਤ ਨੂੰ ਵੇਖ ਕੇ ਤੇਰੇ ਮਗਰ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਤੈਨੂੰ ਆਪਣੇ ਇਸ ਦੇ ਰੂਪ ਵਿੱਚ ਸਵੀਕਾਰਨ ਵਾਸਤੇ ਤਿਆਰ ਹੋ ਗਏ ਨੇ, ਕੁਝ ਸਾਨੂੰ ਵੀ ਦੱਸ। ਇਸ ਸਾਰੇ ਦੀ ਸਾਰੀ ਬਰਕਤ ਮਿਹਰਾਮਤ ਤੂੰ ਕਿਵੇਂ ਸੁਰਜੀਤ ਕਰਕੇ ਲਿਆਇਆ ਆਪਣੇ ਅੰਦਰ, ਕੀ ਕਰਾਮਾਤ ਹੈ? ਤੇ ਸਾਹਿਬ ਪਿਤਾ ਨੇ ਕਿੰਨਾ ਸਪਸ਼ਟ ਜਵਾਬ ਦਿੱਤਾ ਸੀਗਾ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰਬਾਣੀ ਹੈ, ਸੰਗਤ ਹੈ, ਦੋ ਹੀ ਸਭ ਤੋਂ ਵੱਡੀ ਕਰਾਮਾਤ ਹੈ, ਇੱਕ ਕਮਾਲੇ ਕਰਾਮਾਤ ਹੈ। ਮੈਂ ਬੇਨਤੀ ਕਰਾਂਗਾ, ਬਾਣੀ ਤੇ ਸੰਗਤ। ਸੰਗਤ ਸੰਗ ਕਰਨਾ, ਕਿਹਦਾ ਸੰਗ ਕਰਾਂਗੇ? ਬੰਦਿਆਂ ਦਾ ਸੰਗ ਨਹੀਂ ਹੁੰਦਾ, ਮਾਫੀ ਚਾਹਾਂਗਾ, ਸੰਗ ਵਿਚਾਰਾਂ ਦਾ ਹੁੰਦਾ ਹੈ, ਕਿਉਂਕਿ ਵਿਚਾਰ ਹੀ ਰਿਫਲੈਕਟ ਕਰਦੇ ਨੇ ਬੇਸਿਕਲੀ ਸਾਨੂੰ। ਵਿਚਾਰਾਂ ਦੇ ਪ੍ਰਭਾਵ ਦੇ ਨਾਲ ਹੀ ਜੀਵਨ ਦੇ ਅਮਲ ਤਬਦੀਲ ਹੁੰਦੇ ਨੇ। ਬੰਦਿਆਂ ਦੇ ਸੰਗ ਨਹੀਂ ਹੁੰਦੇ, ਵਿਚਾਰਾਂ ਦਾ ਸੰਗ ਹੁੰਦਾ ਹੈ। ਤੇ ਜੇ ਵਿਚਾਰ ਉਮਦਾ ਕਿਸਮ ਦੇ ਨੇ, ਆਲਾ ਕਿਸਮ ਦੇ ਨੇ, ਅਕਸਰ ਲੋਕ ਕਹਿੰਦੇ ਨੇ ਕਿ ਗੁਰਬਾਣੀ 'ਚ ਹੈ ਕੋਈ ਪਾਰਸ ਕਲਾ? ਮੈਂ ਕਿਹਾ ਹਾਂ ਹੈ, ਬੜੀ ਸਪਸ਼ਟ ਹੈ, ਜ਼ਾਹਰ ਹੈ, ਬਸ਼ਰਤੇ ਅਸੀਂ ਉਹਦੇ ਨਾਲ ਰਿਲੇਸ਼ਨਸ਼ਿਪ ਪ੍ਰੋਪਰ ਬਣਾ ਸਕੀਏ। ਗੁਰਬਾਣੀ ਸਾਡੇ ਕੰਨ ਦੀ ਮੰਗ ਕਰਦੀ ਹੈ, ਗੁਰਬਾਣੀ ਸਾਡੇ ਮਨ ਦੀ ਮੰਗ ਕਰਦੀ ਹੈ। ਮੈਂ ਨਾ ਕੰਨ ਦੇਣ ਨੂੰ ਤਿਆਰ ਹਾਂ, ਨਾ ਮਨ ਦੇਣ ਨੂੰ ਤਿਆਰ ਹਾਂ, ਮਾਫੀ ਚਾਹਾਂਗਾ, ਜੋ ਗੁਰਬਾਣੀ 'ਚ ਮੌਜੂਦ ਹੈ ਉਹ ਮੇਰੀ ਜੀਵਨ ਵਿੱਚ ਕਿਵੇਂ ਵਰਤੇਗਾ? ਆਈ ਹੈਵ ਟੂ ਬੀ ਰੈਡੀ। ਜੋ ਟੀਚਿੰਗ, ਜੋ ਉਪਦੇਸ਼ ਹੈ ਗੁਰੂ ਮਹਾਰਾਜ ਦਾ, ਉਹਨੂੰ ਗ੍ਰਹਿਣ ਕਰਨ ਵਾਸਤੇ, ਚਲੋ ਮੇਰੀ ਬਾਤ ਛੱਡੀਏ, ਕੋਈ ਕਹੇਗਾ ਹਾਂ ਫਲਸਫੇ ਦੀ ਗੱਲ ਘੋਟ ਕੇ ਕਹਿ ਰਿਹਾ ਸਾਨੂੰ ਸ਼ਾਇਦ, ਮੈਂ ਬਾਣੀ ਦਾ ਬਚਨ ਲਵੋ। ਗੁਰੂ ਮਹਾਰਾਜ ਕਹਿੰਦੇ ਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਸਿੱਖ ਜੀ ਜਦੋਂ ਗੁਰੂ ਉਪਦੇਸ਼ ਦਿੰਦਾ ਹੈ, ਤੈਨੂੰ ਕੰਨ ਚਾਹੀਦਾ ਉਹਦੇ ਕੋਲ। ਜੇ ਮੈਂ ਕੰਨ ਹੀ ਨਹੀਂ ਦੇਵਾਂਗਾ, ਮੇਰਾ ਮਨ ਉਹ ਤਾਂ ਪਹਿਲੇ ਬੜਾ ਖੜੂਦੀ ਹੈ। ਸਰੋਤ ਕਰਨਾ ਸਭ ਤੋਂ ਵੱਡੀ ਚੀਜ਼ ਹੈ, ਚੰਗੇ ਨੂੰ ਸੁਣਨ ਲਈ ਤਿਆਰ ਹੋਣਾ, ਸਰੋਤ ਰੱਖਣੇ। ਆਖਿਰਕਾਰ ਸੁਣਦਿਆਂ ਸੁਣਦਿਆਂ, ਆਖਿਰਕਾਰ ਵਿਚਾਰਾਂ ਨੂੰ ਆਪਣੇ ਅੰਦਰ ਲਿਜਾਉਂਦਿਆਂ ਲਿਜਾਉਂਦਿਆਂ ਇੱਕ ਦਿਨ ਸੁਰਤ ਬਣ ਜਾਂਦੀ ਹੈ। ਇਹ ਸੁਰਤ ਦਾ ਰਿਸ਼ਤਾ ਹੈ, ਸ਼ਬਦ ਸੁਰਤ। ਇਹਦੇ ਵਿੱਚੋਂ ਹੀ ਨਾਮ ਆਉਣਾ ਹੈ, ਇਹਦੇ ਵਿੱਚੋਂ ਹੀ ਪਰਮ ਆਨੰਦ ਆਉਣਾ, ਇਹਦੇ ਵਿੱਚੋਂ ਹੀ ਚਾਹ, ਇਹਦੇ ਵਿੱਚੋਂ ਖੇੜਾ, ਇਹਦੇ ਵਿੱਚੋਂ ਮਲਹਾਰ। ਇਹ ਸਭ ਕਾਸੇ ਦਾ ਇੱਕ ਮੂਲ ਸੋਰਸ ਹੈ। ਮੈਂ ਸੋਰਸ ਹੀ ਬੰਦ ਕਰਦੇ ਹਾਂ, ਆਈ ਐਮ ਨੋਟ ਰੈਡੀ ਟੂ ਲਿਸਨ ਐਨੀ ਸਪੈਸੀਫਿਕਲੀ ਵਾਈਸ ਥਾਟ, ਵਿਜ਼ਡਮ ਮੇਰਾ ਸਾਥ ਛੱਡ ਜਾਏਗੀ। ਗਿਆਨ, ਸੂਹਜ, ਵਿਵੇਕ, ਸਮਝ, ਇਹ ਸਭ ਮੇਰਾ ਪੱਲੂ ਛੱਡ ਜਾਣਗੇ। ਇਹੀ ਜ਼ਿੰਦਗੀ ਦਾ ਦੁੱਖ ਹੈ, ਹੋਰ ਕੀ ਹੈ? ਮੇਰੇ ਆਪਣੇ ਕੀਤੇ ਹੋਏ ਅਮਲ ਜਿਹੜੇ ਮੈਂ ਸਮਝ ਤੋਂ ਵਿਰਵੇ ਹੋ ਕੇ ਕੀਤੇ ਸਨ, ਉਹਨਾਂ ਕਰਕੇ ਦੁਖੀ ਹਾਂ ਅੱਜ ਮੈਂ। ਮਾਫੀ ਚਾਹਾਂਗਾ, ਮੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ। ਮੈਂ ਬੇਨਤੀ ਕਰ ਰਿਹਾ ਉਸ ਪੰਜਾਂ ਦਰਿਆਵਾਂ ਦੀ ਧਰਤੀ 'ਤੇ ਜਿੱਥੇ ਵਹਿਮ, ਭਰਮ, ਪਾਖੰਡ, ਦੰਭ, ਅਡੰਬਰ ਕੂਜਾ ਨਾਚ ਕਰ ਰਿਹਾ, ਕਾਰਨ ਕੀ ਹੈ? ਲੈਟਸ ਸਪੀਕ ਵੈਰੀ ਕਲੀਅਰ, ਬੜਾ ਸਪਸ਼ਟ ਰੂਪ ਵਿੱਚ ਇਸ ਬਾਤ ਨੂੰ ਕਰੀਏ। ਇਸ ਸਾਰੇ ਦੇ ਮੌਲਿਕ ਰੀਜ਼ਨ ਨੂੰ ਜੇ ਅਸੀਂ ਦੇਖੀਏ ਕੀ ਬਣਦਾ ਹੈ ਪਿੱਛੇ ਦਾ ਰੀਜ਼ਨ, ਰੀਜ਼ਨ ਇਹੋ ਹੀ ਹੈ, ਬੰਦੇ ਲੋਕ ਆਪਣੀਆਂ ਮਰਜ਼ੀਆਂ ਪੁਗਾਣੀਆਂ ਚਾਹੁੰਦੇ ਨੇ ਜਿਵੇਂ ਸਾਡਾ ਆਪਣੀ ਸੋਚ ਸਮਝ ਹੈ, ਇਸ ਕਿਸਮ ਦੇ ਨਾਲ ਸੁੱਖ, ਚਾਹ, ਇਹ ਸਾਰੇ ਦਾ ਸਾਰਾ ਸਾਡੀ ਜ਼ਿੰਦਗੀ 'ਚ ਆ ਜਾਏ। ਲੋਕਾਂ ਦੀਆਂ ਡਿਜ਼ਾਇਰਸ ਜਿਹੜੀਆਂ ਨੇ ਇਹ ਸਮਝ ਤੋਂ ਪਰੇ ਹੋ ਗਈਆਂ ਨੇ, ਬੰਦੇ ਦੀਆਂ ਖਾਹਿਸ਼ਾਂ, ਆਕਾਂਕਸ਼ਾਵਾਂ ਸਮਝ ਦਾ ਪੱਲੂ ਛੱਡ ਕੇ ਇਤਨੀਆਂ ਜ਼ਿਆਦਾ ਬੇਢਵੀਆਂ ਅਤੇ ਬੇਤਰਤੀਬੀ ਦੇ ਅੰਦਰ ਆ ਚੁੱਕੀਆਂ ਨੇ। ਉਸ ਸਾਰੇ ਨੂੰ ਫਿਰ ਕੈਸ਼ ਕਰਨ ਵਾਲੇ ਲੋਕ ਆ ਰਹੇ ਨੇ ਉੱਥੇ, ਜਿਹੜੇ ਲੋਕ ਇਹ ਕਹਿੰਦੇ ਨੇ ਵੀ ਠੀਕ ਹੈ, ਤੂੰ ਚਾਹੁੰਦਾ ਆਹ ਕੰਮ ਐਵੇਂ ਹੋ ਜਾਏ, ਤੂੰ ਸੁਖੀ ਹੋ ਜਾਏ, ਤੇਰੇ ਘਰ ਪੁੱਤਰ ਹੋ ਜਾਏ, ਤੇਰੀ ਜੋਬ ਜਿਸ ਕਿਸਮ ਦੀ ਤੂੰ ਚਾਹੁੰਦਾ ਇਹ ਸਭ ਕੁਝ ਹੋ ਜਾਏਗਾ, ਪਰ ਮੁਸ਼ਕਿਲ ਇਹ ਹੈ ਇਹਦੇ ਵਾਸਤੇ ਕੋਈ ਨਾ ਕੋਈ ਉਪਾਅ

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਪਿਆਰੇ ਖਾਲਸਾ ਜੀ, ਪੇਸ਼ ਕਰ ਰਹੇ ਹਾਂ ਟੀ ਸੀਰੀਜ ਕੰਪਨੀ ਕੰਪਨੀ ਵੱਲੋਂ ਮਹਾਨ ਆਤਮਾ ਸੰਤ ਬਾਬਾ ਨਾਦਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਦੀ ਜੀਵਨੀ। ਇਹ ਸਾਰਾ ਪ੍ਰੋਗਰਾਮ ਕਵੀ ਸ਼੍ਰੀ ਜਥਾ ਗਿਆਨੀ ਜਰਨੈਲ ਸਿੰਘ ਜੀ ਸੁਭਰਾਵਾਂ ਵਾਲੇ ਔਰ ਸਾਥ ਦੇ ਰਹੇ ਨੇ ਭਾਈ ਮੇਜਰ ਸਿੰਘ ਜੀ ਅਤੇ ਭਗਵੰਤ ਸਿੰਘ ਜੀ। ਸਾਰੀਆਂ ਹੀ ਸੰਗਤਾਂ ਮੈਂ ਚਾਰ ਸਾਂਝੇ ਕਰਨ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਨਾਦਾਨ ਸਿੰਘ ਸਾਹਿਬ ਜੀ ਅੱਜ ਹਜ਼ੂਰ ਸਾਹਿਬ ਜਾਇਆ ਜਾਏ, ਬਾਬਾ ਨਾਦਾਨ ਸਿੰਘ ਜੀ ਯਾਦ ਵਿਚ ਬਹੁਤ ਵੱਡਾ ਦਰਬਾਰ ਬਣਿਆ ਹੋਇਆ, ਲੰਗਰ ਰੱਖੇ ਪੈਰ ਉੱਥੇ ਜਾਰੀ ਰਹਿੰਦੇ ਨੇ। ਇਸ ਪ੍ਰੋਗਰਾਮ ਨੂੰ ਹਜ਼ੂਰ ਸਾਹਿਬ ਜਾ ਕੇ ਚਲਾਉਣਾ ਇਹ ਸੰਤ ਬਾਬਾ ਨਾਦਾਨ ਸਿੰਘ ਸਾਹਿਬ ਜੀ ਦੀ ਦੇਣ ਹੈ। ਸੰਤ ਬਾਬਾ ਨਾਦਾਨ ਸਿੰਘ ਜਿਨ੍ਹਾਂ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਨਡੌੜੇ ਵਿਚ ਭਾਈ ਉੱਤਮ ਸਿੰਘ ਸਾਹਿਬ ਜੀ ਦੇ ਘਰ ਵਿਚ ਹੋਇਆ। ਕੁਝ ਸੰਤ ਸੰਤਾਂ ਦੀ ਸੰਗਤ ਕਰਕੇ ਬਣਿਆ ਕਰਦੇ ਨੇ, ਯਾਦ ਰੱਖੋ ਕੁਝ ਆਤਮਾਵਾਂ ਜਨਮ ਤੋਂ ਲੈ ਕੇ ਸੰਤ ਹੋਇਆ ਕਰਦੀਆਂ ਨੇ। ਸੰਤ ਬਾਬਾ ਨਾਦਾਨ ਸਿੰਘ ਜੀ ਮਾਪਿਆਂ ਦੀ ਦੂਸਰੀ ਔਲਾਦ ਹੈ। ਇਹਨਾਂ ਦਾ ਨਾਂ ਰੱਖਿਆ ਗਿਆ ਨਾਦਾਨ ਸਿੰਘ, ਗੋਰਾ ਤੇ ਲਾਲ, ਬੜਾ ਹੀ ਸੁੰਦਰ ਪਵਿੱਤਰ ਇਹਨਾਂ ਦਾ ਮੁਖੜਾ ਹੈ, ਬੜੀ ਪਿਆਰੀ ਰਸਨਾ ਹੈ, ਹਰ ਇੱਕ ਨੂੰ ਪਿਆਰ ਦੇ ਨਾਲ ਬੁਲਾਉਂਦੇ ਨੇ। ਔਰ ਛੋਟੇ ਜੇ ਸਨ ਜਾਂ ਆਪਣੇ ਪਿਤਾ ਜੀ ਦੇ ਨਾਲ ਪਿੰਡ ਦੇ ਗੁਰਦੁਆਰੇ ਵਿੱਚ ਜਾਣ ਲੱਗ ਪਏ, ਰੱਬੀ ਰੰਗਣ ਲੱਗ ਗਏ, ਗੁਰੂ ਘਰ ਦਾ ਪ੍ਰੇਮ ਜਾਗਿਆ। ਬੇਸ਼ੱਕ ਸਕੂਲੇ ਮਾਪਿਆਂ ਵੱਲੋਂ ਪੜ੍ਹਨ ਵਾਸਤੇ ਨਹੀਂ ਭੇਜੇ ਗਏ, ਆਪ ਇੱਕ ਵੀ ਜਮਾਤ ਨਹੀਂ ਸਨ ਪੜ੍ਹੇ, ਪਰ ਹਿਰਦੇ ਦੇ ਵਿੱਚ ਗੁਰਬਾਣੀ ਦਾ ਇਤਨਾ ਪ੍ਰਭਾਵ ਖਜ਼ਾਨਾ ਜਮ੍ਹਾਂ ਕਰ ਬੈਠੇ ਸਨ। ਜੋ ਸੰਤਾਂ ਤੋਂ ਸੁਣਿਆ ਕਰਦੇ ਸਨ ਉਹੀ ਸ਼ਬਦ ਆਪਣੀ ਜ਼ਬਾਨ ਨਾਲ ਪੜਿਆ ਕਰਦੇ ਸਨ। ਹਾਣੀਆਂ ਦੇ ਨਾਲ ਖੇਡਦੇ ਹੋਏ ਬਾਬਾ ਜੀ ਕਈ ਵਾਰੀ ਡੰਗਰ ਪਸ਼ੂ ਚਾਰਨ ਵਿੱਚ ਜਾਇਆ ਕਰਦੇ ਨੇ, ਪਰ ਸਾਧੂ ਬਿਰਤੀ ਦੇ ਹੋਣ ਕਾਰਨ ਬੱਚਿਆਂ ਵਾਲੀਆਂ ਖੇਡਾਂ ਨਹੀਂ, ਸਤਨਾਮ ਅਤੇ ਵਾਹਿਗੁਰੂ ਦਾ ਜਾਪ ਜਪਿਆ ਕਰਦੇ ਨੇ। ਹਾਣੀ ਮੁੰਡੇ ਵੀ ਆਪ ਜੀ ਦੀ ਭਗਤੀ ਤੋਂ ਬਹੁਤ ਪ੍ਰਭਾਵ ਸਨ, ਬੜਾ ਆਪ ਜੀ ਦਾ ਆਦਰ ਕਰਿਆ ਕਰਦੇ ਨੇ। ਇਧਰ ਖੇਤੀਬਾੜੀ ਦਾ ਧੰਦਾ ਕਰਾਉਣ ਵਾਸਤੇ ਕਈ ਵਾਰੀ ਪਿਤਾ ਜੀ ਦੇ ਨਾਲ ਚਲੇ ਜਾਇਆ ਕਰਦੇ ਨੇ। ਪਲਦਾ ਹੋਇਆ ਮਾਪਿਆਂ ਦੀ ਛਤਰ ਛਾਇਆ ਹੇਠ ਸੰਤ ਬਾਬਾ ਨਾਦਾਨ ਸਿੰਘ ਸਾਹਿਬ ਜੀ ਕੋਈ 16 ਸਾਲ ਵਿਚ ਗਏ ਸਨ। ਦਿਲ ਵਿਚ ਵਿਰਾਗ ਅਤੇ ਪ੍ਰਭੂ ਦੀ ਭਗਤੀ ਪ੍ਰੇਮ ਬਹੁਤ ਪ੍ਰਬਲ ਹੁੰਦਾ ਗਿਆ। ਇਕ ਦਿਨ ਟਾਹਲੀ ਦੇ ਬਿਰਛ ਥੱਲੇ ਬਿਰਾਜਮਾਨ ਹੈ ਉਸ ਰੱਬੀ ਰੰਗ ਵਿਚ ਰੰਗੇ ਹੋਏ ਸੰਤ ਬਾਬਾ ਨਾਦਾਨ ਸਿੰਘ ਸਾਹਿਬ ਜੀ ਇੱਕ ਸ਼ਬਦ ਦੀ ਧਾਰਨਾ ਪੜ ਰਹੇ ਨੇ, ਜੋ ਆਪਣੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦੇ ਗੁਰੂ ਕੇ ਗ੍ਰੰਥੀ ਤੋਂ ਸਿੱਖੇ ਸਨ। ਜੇ ਕੋਈ ਸੰਤ ਮਿਲੇ ਵੱਡ ਭਾਗੀ ਪਾਣੀ ਲੱਗ ਕਰਾਂ ਬੇਨਤੀ, ਇਹ ਸ਼ਬਦ ਨੂੰ ਬਾਬਾ ਜੀ ਜਿਵੇਂ ਪੜ ਰਹੇ ਨੇ, ਲੰਘ ਰਹੇ ਰਾਹੀਂ ਜਿਵੇਂ ਸੁਣ ਰਹੇ ਨੇ, ਮਿੱਠੀ ਰਸੀਲੀ ਆਵਾਜ਼ ਸੁਣ ਕੇ ਉਸ ਇਲਾਕੇ ਦਾ ਮਹਾਂਪੁਰਸ਼ ਸੰਤ ਬਾਬਾ ਦੀਵਾਨ ਸਿੰਘ ਸਾਹਿਬ ਜੀ ਜਿਵੇਂ ਆ ਗਏ, ਇਉਂ ਬਿਆਨ ਕੀਤਾ ਜਾ ਰਿਹਾ।

0: ਆਪਣੀ ਮੌਜ ਵਿੱਚ ਆਏ ਬਿਰਖ ਦੀ ਛਾਵੇਂ ਬੈਠੇ, ਜੇਠ ਮਹੀਨਾ ਕੜਕਵੀਂ ਸਿਖਰ ਦੁਪਹਿਰ ਹੈ, ਟਾਹਲੀ ਦਾ ਬਿਰਖ ਹੈ, ਵਿਰਾਗ ਵਿੱਚ ਆਏ ਹੋਏ, ਪ੍ਰਭੂ ਭਗਤੀ ਵਿੱਚ ਜੁੜੇ ਹੋਏ, ਉੱਚੀ ਆਵਾਜ਼ ਵਿੱਚ ਇਹ ਸ਼ਬਦ ਪੜ ਰਹੇ ਸਨ। ਮਿੱਠੀ ਅਤੇ ਰਸੀਲੀ ਆਵਾਜ਼ ਤੁਰੇ ਜਾਂਦੇ ਰਾਹੀਆਂ ਦੇ ਮਨ ਨੂੰ ਭਾ ਰਹੀ ਅਤੇ ਲੋਕਾਂ ਨੂੰ ਅਟਕਾ ਰਹੀ ਸੀ। ਕਹਿੰਦੇ ਨੇ ਕਿ ਮਸਤਾਨੀ ਬਿਰਤੀ ਵਾਲੇ ਸਾਧੂ ਸੰਤ ਬਾਬਾ ਦੀਵਾਨ ਸਿੰਘ ਸਾਹਿਬ ਜੀ ਜੋ ਇਸ ਇਲਾਕੇ ਵਿੱਚ ਮੰਨੇ ਪ੍ਰਮੰਨੇ ਸਾਧੂ ਸਨ, ਪਰ ਰਹਿੰਦੇ ਸਨ ਹਮੇਸ਼ਾ ਹੀ ਘਰਾਂ ਵਿੱਚ ਘੱਟ, ਬਾਹਰ ਅਜਾੜਾਂ ਵਿੱਚ, ਜੰਗਲਾਂ ਦੇ ਵਿੱਚ ਅਤੇ ਪਿੰਡ ਦੇ ਬਾਹਰ ਵਾਰ। ਕਈ ਵਾਰੀ ਉਹਨਾਂ ਦਾ ਆਸਣ ਮੜੀਆਂ ਵਿੱਚ ਹੋਇਆ ਕਰਦਾ ਸੀ। ਉਹ ਤਨ ਤੋਂ ਬਿਲਕੁਲ ਵਾਸਤੇ ਨੰਗੇ ਜੇ ਰਿਹਾ ਕਰਦੇ ਸਨ। ਸਾਦੀ ਜੀ ਲੰਗੋਟੀ ਉਹਨਾਂ ਦੇ ਤੇੜ ਹੁੰਦੀ ਸੀ, ਸਿਰ ਉੱਤੇ ਲੰਮੀਆਂ ਜੜਾਵਾਂ ਹੁੰਦੀਆਂ ਸਨ, ਔਰ ਪਿੰਡ ਦੇ ਛੋਟੇ ਛੋਟੇ ਬੱਚੇ ਕਈ ਵਾਰੀ ਉਹਨਾਂ ਤੋਂ ਡਰ ਵੀ ਜਾਇਆ ਕਰਦੇ ਸਨ। ਜਦੋਂ ਸੰਤ ਬਾਬਾ ਨਦਾਨ ਸਿੰਘ ਜੀ ਇਹ ਸ਼ਬਦ ਪੜ ਰਹੇ ਸੀ ਵੀ ਰੱਬ ਦੀ ਕਿਰਪਾ ਵਾਲਾ ਕੋਈ ਸੰਤ ਮਿਲ ਜਾਏ, ਮੇਰੇ ਪੂਰਨ ਪਾਗ ਬਣ ਜਾਣ, ਕਹਿੰਦੇ ਮੌਜ ਵਿੱਚ ਆਇਆ ਹੋਇਆ ਸੰਤ ਬਾਬਾ ਦੀਵਾਨ ਸਿੰਘ ਜੀ ਇਹਨਾਂ ਨੂੰ ਤਾਰਨ ਵਾਸਤੇ ਤੁਰ ਪਿਆ। ਇਧਰ ਮੁੰਡੇ ਹੋਏ ਨੈਣ ਲੱਗੀ ਹੋਈ ਸਮਾਧੀ, ਬਾਬਾ ਜੀ ਸ਼ਬਦ ਪੜ ਰਹੇ ਨੇ ਤੇ ਜਾਂ ਵੇਖਿਆ ਨੇਤਰ ਖੋਲੇ ਨੇ, ਸੰਤ ਬਾਬਾ ਦੀਵਾਨ ਸਿੰਘ ਸਾਹਿਬ ਜੀ ਸਾਹਮਣੇ ਖਲੋਤੇ ਹੋਏ ਨੇ। ਉਠਿਆ ਬਾਬਾ ਨਦਾਨ ਸਿੰਘ, ਉਹਨਾਂ ਦੇ ਚਰਨਾਂ ਉੱਤੇ ਸਿਰ ਰੱਖ ਦਿੱਤਾ। ਬਾਬਾ ਦੀਵਾਨ ਸਿੰਘ ਸਾਹਿਬ ਜੀ ਨੇ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ, ਆਖਿਆ ਸੰਤ ਜੀ ਇਤਨਾ ਘਰਾਂ ਵਿੱਚ ਬਹਿ ਕੇ, ਇਤਨਾ ਖੇਤਾਂ ਵਿੱਚ ਬਹਿ ਕੇ ਤਪੱਸਿਆ ਨਹੀਂ ਹੁੰਦੀ, ਇਸ ਲਈ ਸੇਵਾ ਸਿਮਰਨ ਕਰਨਾ ਹੈ, ਕਿਸੇ ਗੁਰੂ ਦੁਆਰੇ ਚਲੇ ਜਾਓ, ਗੁਰੂ ਘਰ ਦੀ ਸੇਵਾ ਕਰੋ। ਇਹ ਬਚਨ ਕਹਿ ਦਿੱਤੇ ਨੇ ਉਸ ਮਸਤਾਨੇ ਸੰਤ ਬਾਬਾ ਦੀਵਾਨ ਸਿੰਘ ਸਾਹਿਬ ਜੀ ਨੇ। ਯਾਦ ਰੱਖੋ ਫਿਰ ਸੰਤ ਜੀ ਚੱਲਦੇ ਬਣੇ, ਰੋਜ਼ ਬੇਸ਼ੱਕ ਮਾਪਿਆਂ ਵੱਲੋਂ ਖੇਤਾਂ ਵਿੱਚ ਬਾਬਾ ਨਦਾਨ ਸਿੰਘ ਸਾਹਿਬ ਜੀ ਨੂੰ ਕੰਮ ਕਰਨ ਵਾਸਤੇ ਭੇਜਿਆ ਜਾਂਦਾ ਹੈ, ਪਰ ਹੁਣ ਦਿਨੋ ਦਿਨ ਵਿਰਾਗ ਸੇਵਾ ਭਗਤੀ ਭਾਵ ਦਿਲ ਵਿੱਚੋਂ ਅਮੰਗਾਂ ਕਰ ਰਿਹਾ ਹੈ। ਸੰਤ ਨਦਾਨ ਸਿੰਘ ਜੀ ਹੁਣ ਘਰ ਨਹੀਂ ਬੈਠਣਾ, ਹੁਣ ਆਪਾਂ ਕਿਸੇ ਪਾਸੇ ਜਾਣਾ ਹੈ। ਸ਼ਾਇਦ ਇਸ ਮੌਕੇ ਤੇ ਇਹ 16 ਸਾਲ ਦਾ ਨੌਜਵਾਨ ਬਾਬਾ ਨਦਾਨ ਸਿੰਘ ਵੀ ਇਸ ਗੱਲ ਨੂੰ ਨਹੀਂ ਜਾਣ ਸਕਿਆ ਕਿ ਮੈਂ ਕਿਹੜੇ ਪਾਸੇ ਜਾਣਾ ਤੇ ਕਿੱਧਰ ਜਾਣਾ ਹੈ। ਰੱਬ ਜਾਣਦਾ ਹੈ ਇਸ ਦਿਨ ਕੀ ਵਿਚਾਰ ਸੰਤਾਂ ਦੇ ਦਿਲ ਵਿੱਚ ਆਏ। ਘਰੋਂ ਆਪਣੇ ਖੇਤ ਵਿੱਚ ਆਏ ਨੇ, ਸਿਖਰ ਦੁਪਹਿਰ ਲੱਗੀ ਹੋਈ ਸੀ, ਉਸੇ ਤਰ੍ਹਾਂ ਡੰਗਰ ਪਸ਼ੂ ਵੱਧੇ ਰਹਿ ਗਏ ਨੇ। ਖੇਤਾਂ ਦਾ ਕੰਮ ਕਰਦੇ ਹੋਏ ਪਿਤਾ ਉੱਤਮ ਸਿੰਘ ਸਾਹਿਬ ਜੀ ਜਦੋਂ ਪਿੰਡ ਨੂੰ ਤੁਰ ਗਏ ਨੇ, ਆਪਣੀ ਮੌਜ ਵਿੱਚ ਆਇਆ। ਅੱਜ ਸੰਤ ਬਾਬਾ ਨਦਾਨ ਸਿੰਘ ਸਾਹਿਬ ਜੀ 16 ਸਾਲ ਦਾ ਗੱਭਰੂ ਆਪਣੇ ਪਿੰਡੋਂ ਬਾਹਰ ਖੇਤਾਂ ਵਿੱਚੋਂ ਸਿਖਰ ਦੁਪਹਿਰੇ ਚੱਲ ਪੈਂਦਾ ਹੈ। ਜਦੋਂ ਪਿਤਾ ਜੀ ਵਾਪਸ ਖੇਤਾਂ ਵਿੱਚ ਆਏ, ਨਦਾਨ ਸਿੰਘ ਨਹੀਂ ਦਿਸਿਆ। ਪਿੰਡ ਨੂੰ ਗਏ ਨੇ, ਪਰਿਵਾਰ ਨਾਲ ਸਲਾਹ ਕੀਤੀ, ਗਲੀ ਮਹੱਲਾ ਘਰ ਘਰ ਫੋੜਿਆ ਗਿਆ, ਗੁਰਦੁਆਰਾ ਵੇਖਿਆ ਗਿਆ, ਕਿਤੇ ਵੀ ਬਾਬਾ ਜੀ ਨਾ ਲੱਭੇ, ਪਰਿਵਾਰ ਵਾਲੇ ਜਿਵੇਂ ਹੈਰਾਨ ਹੋਏ। ਉਸ ਵੇਲੇ ਦਾ ਵੇਰਵਾ ਕਿਉਂ ਬਿਆਨ ਕੀਤਾ ਜਾ ਰਿਹਾ?
1: ਜਦ ਪੁੱਤਰ ਨਾ ਦਿਸਿਆ, ਉਹ ਜਦ ਪੁੱਤਰ ਨਾ

ਅਣਜਲ ਦਾ ਬੱਧਾ ਹੋਇਆ ਤੁਰ ਜਾਂਦਾ। ਕਈ ਵਾਰੀ ਵੇਖਿਆ ਜਾਂਦਾ ਐਸੇ ਮਨੁੱਖ ਜਿਹੜੇ ਕਦੇ ਵੀ ਕਿਸੇ ਰਿਸ਼ਤੇਦਾਰੀ ਵਿਚ ਬੰਦੇ ਨੇ ਗਏ ਹੁੰਦੇ, ਪਰ ਉਹਨਾਂ ਦਾ ਅਣਜਲ ਉਹਨਾਂ ਨੂੰ ਪਰਦੇਸ ਵਿਚ ਚੁੱਕ ਕੇ ਲੈ ਜਾਂਦਾ। ਸੰਤ ਨਿਧਾਨ ਸਿੰਘ ਰੱਬ ਦੇ ਰੰਗ ਵਿਚ ਰੰਗੇ ਹੋਏ 16 ਸਾਲ ਦੇ ਗੱਭਰੂ ਆਪਣੇ ਘਰ ਵਿਚੋਂ ਤੁਰ ਗਏ ਨੇ। ਇਹ ਦੱਖਣ ਦੀ ਬਾਹੀ ਨੂੰ ਤੁਰੇ ਜਾ ਰਹੇ ਨੇ, ਦਿੱਲੀ ਲੰਘ ਗਏ ਨੇ, ਇਹ ਪਹੁੰਚ ਗਏ ਨੇ ਝਾਂਸੀ ਵਿਚ ਜਾ ਕੇ। ਇਥੇ ਕੁਝ ਗੁਰਸਿੱਖਾਂ ਦੇ ਨਾਲ ਬਾਬਾ ਨਿਧਾਨ ਸਿੰਘ ਸਾਹਿਬ ਜੀ ਦਾ ਮਿਲਾਪ ਹੋਇਆ ਔਰ ਬਾਬਾ ਨਿਧਾਨ ਸਿੰਘ ਜੀ 5 ਨੰਬਰ ਰਸਾਲੇ ਵਿਚ ਇਥੇ ਝਾਂਸੀ ਜਾ ਕੇ ਭਰਤੀ ਹੋ ਗਏ ਨੇ, ਫੌਜੀ ਨੌਕਰੀ ਕਰ ਲਈ ਹੈ। ਨੌਕਰੀ ਕਰਨ ਸਮੇਂ ਵੀ ਜੇ ਕਿਤੇ ਨਿਤ ਨੇਮ ਦਾ ਟਾਈਮ ਹੁੰਦਾ, ਬਾਬਾ ਜੀ ਦੀ ਸਮਾਧੀ ਲੱਗੀ ਹੁੰਦੀ ਹੈ, ਵੱਡੇ ਤੋਂ ਵੱਡਾ ਅਫਸਰ ਵੀ ਬਾਬਾ ਜੀ ਦਾ ਮਾਣ ਕਰਦਾ, ਉਹਨਾਂ ਨੂੰ ਕੋਈ ਕੰਮ ਨਹੀਂ ਦੱਸਦਾ। ਜਦੋਂ ਭਜਨ ਬੰਦਗੀ ਤੋਂ ਵਿਹਲੇ ਹੋ ਜਾਂਦੇ ਨੇ ਫਿਰ ਉਹ ਆਪ ਆਪਣੀ ਡਿਊਟੀ ਤੇ ਡਟ ਜਾਂਦੇ ਨੇ। 5 ਮਹੀਨੇ ਲੰਘ ਗਏ, ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਇੱਥੇ ਫੌਜ ਵਿੱਚ ਨੌਕਰੀ ਕਰਦੇ। ਇਧਰੋਂ ਮਾਤਾ ਜੀ ਘਾਬਰ ਗਏ, ਸਾਰਾ ਪਰਿਵਾਰ ਉਧਰਿਆ ਬੈਠਾ ਹੈ, ਕੋਈ ਚਿੱਠੀ ਕੋਈ ਪੱਤਰ ਕੋਈ ਬੰਦਾ ਨਹੀਂ ਆ ਕੇ ਦੱਸ ਰਿਹਾ ਕਿ ਬਾਬਾ ਨਿਧਾਨ ਸਿੰਘ ਉਹਨਾਂ ਦਾ ਪੁੱਤਰ ਕਿਧਰ ਗਿਆ ਹੋਵੇਗਾ। ਪਰ ਇੱਥੇ ਵੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਉੱਠਦੇ ਨੇ, ਫੌਜ ਵਿਚ ਭਰਤੀ ਹੁੰਦਿਆਂ ਹੋਇਆਂ ਵੀ ਜੰਗਲ ਆਜ਼ਾਰ ਨੂੰ ਨਿਕਲ ਜਾਂਦੇ ਨੇ, ਕਈ ਕਈ ਘੰਟੇ ਦਾ ਸਿਮਰਨ ਕਰਨ ਤੋਂ ਬਾਅਦ ਉਹ ਵਾਪਸ ਆਪਣੀ ਡਿਊਟੀ ਤੇ ਆਇਆ ਕਰਦੇ ਨੇ। ਇੱਕ ਦਿਨ ਰੱਬੀ ਭਾਣਾ ਵਰਤਿਆ, ਤਾਰਿਆਂ ਦੀ ਛਾਵੇਂ ਕੁੱਕਰ ਦੀ ਵਾਂਗ ਦੇ ਨਾਲ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਉੱਠ ਕੇ ਤੁਰ ਪਏ ਨੇ, ਮੂੰਹੋਂ ਗੁਰਬਾਣੀ ਪੜ੍ਹਦੇ ਜਾ ਰਹੇ ਨੇ ਔਰ ਤੁਰੇ ਜਾ ਰਹੇ ਨੇ ਜੰਗਲ ਆਜ਼ਾਦ ਵੱਲ ਨੂੰ। ਇੰਨੀ ਦੂਰ ਚਲੇ ਗਏ ਕਿ ਮਾਨੋ ਆਪਣੀ ਛਾਉਣੀ ਤੋਂ ਆਪਣੇ ਫੌਜ ਦੇ ਤੰਬੂਆਂ ਤੋਂ ਇਹ ਕੋਈ 5 ਮੀਲ ਦੂਰ ਜਾ ਨਿਕਲੇ ਨੇ। ਕੀ ਵੇਖਿਆ, ਅਚਾਨਕ ਘੋੜਿਆਂ ਦੇ ਪੌੜਾਂ ਦਾ ਖੜਾਕਾ ਕੰਨਾਂ ਵਿਚ ਪਿਆ, ਬਾਬਾ ਜੀ ਨੇ ਨੇਤਰ ਖੋਲੇ ਨੇ, 5 ਘੋੜ ਸਵਾਰ ਪੂਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਐਨ ਨਿਹੰਗ ਸਿੰਘ ਸੈਕਟਰ ਧਾਰੀ ਗਾਤਰੇ ਸ੍ਰੀ ਸਾਹਿਬਾਂ ਉੱਚੇ ਦਮਾਲੇ ਨੀਲੇ ਬਾਣੇ ਕੁੰਡੇ ਮਛਹਿਰੇ ਤੇ ਅਲਾਹੀ ਜੋਤ ਅਲਾਹੀ ਨੂਰ ਉਹਨਾਂ ਦੇ ਮੱਥੇ ਤੋਂ ਡਲਕ ਰਿਹਾ ਹੈ। ਮਾਨੋ ਕੋਈ ਅਰਸ਼ ਮੰਡਲ ਦੇ ਦੇਵਤੇ ਜਿਹੜੇ ਸਨ ਜਿਵੇਂ ਫਰਸ਼ ਉੱਤੇ ਤਰੇ ਹੋਣ। ਇਵੇਂ ਵੀ ਆਪਣਾ ਨਿਤਨੇਮ ਸ਼ੁਰੂ ਕੀਤਾ ਹੋਇਆ ਹੈ। ਬਹੁਤ ਸਾਰੀਆਂ ਬਾਣੀਆਂ ਦਾ ਪਾਠ ਕਰਨ ਤੋਂ ਉਪਰੰਤ ਇਹ ਨਿਹੰਗ ਸਿੰਘਾਂ ਦਾ ਜਥਾ ਸੁਖਮਨੀ ਸਾਹਿਬ ਦਾ ਜਪ ਕਰਦਾ ਜਾ ਰਿਹਾ ਸੀ। ਇੱਕ ਸਿੰਘ ਅੱਗੇ ਬੋਲਦਾ ਹੈ, 4 ਸਿੰਘ ਪਿੱਛੇ ਬੋਲਦੇ ਜਾ ਰਹੇ ਨੇ। ਜਦੋਂ ਐਸੇ ਨਿਆਰੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਕੀਤੇ, ਬਾਬਾ ਨਿਧਾਨ ਸਿੰਘ ਜੀ ਦਾ ਮਨ ਖਿੱਚਿਆ ਗਿਆ, ਦਿਲ ਨੂੰ ਤੂਹ ਪੈ ਗਈ, ਉਹ ਪ੍ਰੇਮ ਦੇ ਬੱਧੇ ਹੋਏ ਇਹਨਾਂ ਨਿਹੰਗ ਸਿੰਘਾਂ ਦੇ ਪਿੱਛੇ ਤੁਰ ਪਏ ਨੇ। ਚੇਤਾ ਭੁੱਲ ਗਿਆ ਫੌਜ ਵੱਲ ਵਾਸ ਵਾਸ ਮੁੜਨ ਦਾ ਔਰ ਇਹਨਾਂ ਪ੍ਰੇਮੀਆਂ ਦੀ ਬਾਣੀ ਸੁਣਦੇ ਹੋਏ। ਬਾਣੀ ਪੜ੍ਹਨ ਵਾਲੇ ਤਾਂ ਘੋੜ ਸਵਾਰ ਨੇ ਤੇ ਬਾਬਾ ਜੀ ਪੈਦਲ ਪੈਦਲ ਇਹਨਾਂ ਦੇ ਪਿੱਛੇ ਜਿਵੇਂ ਜਾ ਰਹੇ ਨੇ, ਕਿਵੇਂ ਇਹਨਾਂ ਲਾਡਲੀਆਂ ਫੌਜਾਂ ਦੇ ਦਰਸ਼ਨ ਕੀਤੇ, ਕਿਵੇਂ ਮਨ ਕੀਤਾ ਇਹਨਾਂ ਦੇ ਨਾਲ ਅੱਗੇ ਜਾਣ ਦਾ, ਕਿਉਂ ਬਿਆਨ ਕੀਤਾ।

ਵੇਖਿਆ ਸੰਤ ਬਾਬਾ ਨਦਾਨ ਸਿੰਘ ਜੀ ਨੇ ਕੋਈ ਗੁਰਮੁਖ ਪਿਆਰੇ ਗੁਰੂ ਦੇ ਸਿੱਖ ਸੱਚ ਹੈ। ਕੋਈ ਵੀ ਮਹਾਰਾਜ ਦਾ ਸਿੰਘ ਪੂਰਨ ਬਾਣੀ ਵਿੱਚ ਹੋਵੇ, ਪੂਰਨ ਸੂਰਤ ਹੋਵੇ, ਪੜਦਾ ਹੋਵੇ ਗੁਰੂ ਕੀ ਬਾਣੀ, ਹਰ ਬੰਦੇ ਦਾ ਵੇਖਣ ਵਾਲੇ ਦਾ ਸਿਰ ਝੁਕ ਜਾਂਦਾ ਹੈ। ਰੱਬੀ ਰੰਗ ਵਿੱਚ ਰੰਗੇ ਹੋਏ ਇਹਨਾਂ ਅਕਾਲੀ ਸਿੰਘਾਂ ਦੇ, ਇਹਨਾਂ ਨਿਹੰਗ ਸਿੰਘਾਂ ਦੇ, ਇਹਨਾਂ ਪੂਰਨ ਸਿੱਖਾਂ ਦੇ ਦਰਸ਼ਨ ਬਾਬਾ ਨਦਾਨ ਸਿੰਘ ਸਾਹਿਬ ਜੀ ਨੇ ਕੀਤੇ। ਪਰ ਉਹ ਸੁਖਮਨੀ ਸਾਹਿਬ ਦਾ ਜਾਪ ਕਰਦੇ ਜਾ ਰਹੇ ਸਨ, ਬਾਬਾ ਜੀ ਪਿੱਛੇ ਪਿੱਛੇ ਤੁਰੇ ਗਏ। ਮੀਲਾਂ ਦਾ ਪੰਧ ਕਰ ਗਏ ਘੋੜੇ, ਜਾਂ ਸੁਖਮਨੀ ਸਾਹਿਬ ਦਾ ਪਾਠ ਸਮਾਪਤ ਹੋਇਆ, ਇਹਨਾਂ ਨਿਹੰਗ ਸਿੰਘਾਂ ਨੇ ਘੋੜੇ ਰੁੱਖਾਂ ਦੇ ਨਾਲ ਬੰਨ ਦਿੱਤੇ ਨੇ, ਉਤਰ ਪਏ ਨੇ। ਇਹਨਾਂ ਦਾ ਵੱਡਾ ਜਥੇਦਾਰ ਚਾਦਰਾ ਵਿਛਾ ਕੇ ਧਰਤੀ ਉੱਤੇ ਬੈਠ ਗਿਆ ਹੈ। ਦੂਸਰਿਆਂ ਨੇ ਲੰਗਰ ਤਿਆਰ ਕਰਨਾ ਸ਼ੁਰੂ ਕੀਤਾ ਹੈ। ਪੁੱਜਿਆ ਬਾਬਾ ਨਦਾਨ ਸਿੰਘ ਜੀ, ਇਹਨਾਂ ਨੇ ਫਤਿਹ ਬੁਲਾਈ ਔਰ ਬਾਬਾ ਨਦਾਨ ਸਿੰਘ ਜੀ ਨੂੰ ਇਹਨਾਂ ਅਕਾਲੀ ਫੌਜਾਂ ਨੇ, ਲਾਡਲੀਆਂ ਫੌਜਾਂ ਨੇ ਬਾਬਾ ਜੀ ਕਹਿ ਕੇ ਨਵਾਜਿਆ, ਕਿਉਂਕਿ ਬਾਬਾ ਜੀ ਦਾ ਚਿਹਰਾ ਰੱਬੀ ਰੰਗ ਵਿੱਚ ਰੰਗਿਆ ਹੋਇਆ ਬੜਾ ਪ੍ਰਭਾਵਸ਼ਾਲੀ ਸੀ। ਬੈਠ ਗਿਆ ਬਾਬਾ ਨਦਾਨ ਸਿੰਘ ਸਾਹਿਬ ਜੀ ਇਹਨਾਂ ਦੇ ਕੋਲ, ਲੰਗਰ ਤਿਆਰ ਹੋਇਆ, ਲਾਡਲੀਆਂ ਫੌਜਾਂ ਨੇ ਛਕਿਆ, ਬਾਬਾ ਨਦਾਨ ਸਿੰਘ ਸਾਹਿਬ ਜੀ ਨੇ ਛਕਿਆ ਔਰ ਲੰਗਰ ਛਕਣ ਤੋਂ ਬਾਅਦ ਅੱਗੇ ਦੀ ਮੰਜ਼ਿਲ ਵੱਲ ਤੁਰਨ ਲੱਗੇ। ਇਹਨਾਂ ਅਕਾਲੀ ਸਿੰਘਾਂ ਦੇ ਜਥੇਦਾਰ ਨੇ ਗਲ ਵਿੱਚ ਪੱਲਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਅਰਦਾਸ ਕੀਤੀ ਹੈ, ਸਤਿਗੁਰੂ ਕਿਰਪਾ ਕਰੋ, ਆਪ ਜੀ ਦੇ ਦਰਸ਼ਨ ਸਿਦਾਰਿਆਂ ਨੂੰ ਜਾ ਰਹੇ ਹਾਂ। ਇਸ ਨਿਹੰਗ ਸਿੰਘ ਨੇ ਇਹਨਾਂ ਤਰਲਾ ਲੈ ਕੇ ਅਰਦਾਸ ਕੀਤੀ, ਮਾਨੋ ਬਾਬਾ ਨਦਾਨ ਸਿੰਘ ਸਾਹਿਬ ਜੀ ਦੇ ਦਿਲਾਂ ਵਿੱਚ ਇੱਕ ਇੱਕ ਬੋਲ ਲਹਿੰਦਾ ਜਾ ਰਿਹਾ ਸੀ। ਉਹ ਵੇਲਾ ਸੀ ਜਦੋਂ ਪੰਜਾਬੀ ਲੋਕ ਦਿੱਲੀ ਨੂੰ ਦੂਰ ਕਿਆ ਕਰਦੇ ਸਨ, ਕੋਈ ਗੱਡੀਆਂ ਨਹੀਂ ਸਨ, ਕੋਈ ਬੱਸਾਂ ਨਹੀਂ ਸਨ, ਹਜ਼ੂਰ ਸਾਹਿਬ ਨੂੰ ਜਥੇ ਬਣਾ ਕੇ ਲੋਕ ਜਾਇਆ ਕਰਦੇ ਸਨ। ਕੋਈ ਕਰਮਾਂ ਵਾਲਾ ਸੀ ਜਿਹੜਾ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਆਇਆ ਕਰਦਾ ਸੀ। ਇਹਨਾਂ ਅਕਾਲੀ ਸਿੰਘਾਂ ਨੇ ਮਹਾਰਾਜ ਅੱਗੇ ਅਰਦਾਸ ਕੀਤੀ, ਸਤਿਗੁਰੂ ਬਲ ਬਖਸ਼, ਤੇਰੇ ਦਰਸ਼ਨ ਦਿਦਾਰਿਆਂ ਨੂੰ ਜਾ ਰਹੇ ਹਾਂ। ਇਸ ਅਰਦਾਸ ਵਿੱਚ ਬਾਬਾ ਨਦਾਨ ਸਿੰਘ ਸਾਹਿਬ ਵੀ ਸ਼ਾਮਲ ਹੈ। ਜਦੋਂ ਅਕਾਲੀ ਸਿੰਘਾਂ ਨੇ ਜੈਕਾਰੇ ਛੱਡ ਦਿੱਤੇ, ਬਾਬਾ ਨਦਾਨ ਸਿੰਘ ਵੀ ਜੈਕਾਰਾ ਛੱਡ ਕੇ ਤੁਰ ਪਿਆ ਇਹਨਾਂ ਦੇ ਨਾਲ। ਕੋਈ ਫੌਜੀ ਨੌਕਰੀ ਦੀ ਪਰਵਾਹ ਨਹੀਂ ਕੀਤੀ, ਪਿੱਛਾ ਪਰਤ ਕੇ ਨਹੀਂ ਵੇਖਿਆ ਕਿੱਥੋਂ ਚੱਲਿਆ ਹਾਂ, ਕਿੱਧਰ ਜਾ ਰਿਹਾ ਹਾਂ। ਪ੍ਰੇਮ ਦਾ ਵੱਧਾ ਹੋਇਆ ਅਕਾਲੀ ਸਿੰਘਾਂ ਦੇ ਨਾਲ ਬਾਬਾ ਨਦਾਨ ਸਿੰਘ ਸਾਹਿਬ ਜੀ ਤੁਰੇ ਜਾ ਰਹੇ ਨੇ। ਯਾਦ ਰੱਖਣ ਵਾਲੀ ਗੱਲ ਹੈ, ਅੱਜ ਵੀ ਗੱਡੀਆਂ ਦੀਆਂ ਗੱਡੀਆਂ ਹਜ਼ੂਰ ਸਾਹਿਬ ਨੂੰ ਜਾਂਦੀਆਂ ਨੇ, ਪਰ ਜਦੋਂ ਕਿਸੇ ਗੁਰਮੁਖ ਪਿਆਰੇ ਨੂੰ ਮੌਕਾ ਮਿਲਦਾ ਹੈ ਤਾਂ ਉਹ ਇਹੀ ਅਰਦਾਸ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ, ਤੇਰੇ ਚਰਨਾਂ ਵਿੱਚ ਚੱਲਿਆ, ਸਿਰ ਤੇ ਹੱਥ ਰੱਖਣਾ, ਰਸਤੇ ਵਿੱਚ ਸਹਾਇਤਾ ਕਰਨੀ, ਕਿਉਂਕਿ ਹਜ਼ੂਰ ਸਾਹਿਬ ਦਾ ਲੰਮਾ ਤੇ ਪਹਾੜੀ ਇਲਾਕੇ ਦਾ ਵਿਖੜਾ ਰਸਤਾ ਹੋਣ ਕਾਰਨ ਅੱਜ ਗੱਡੀਆਂ ਵਾਲੇ ਵੀ ਕਈ ਵਾਰੀ ਤੁਰਨ ਲੱਗੇ ਘਾਬਰ ਜਾਇਆ ਕਰਦੇ ਨੇ। ਬਾਬਾ ਨਦਾਨ ਸਿੰਘ ਸਾਹਿਬ ਜੀ ਚੱਲੇ ਨੇ ਇਸ ਜਥੇ ਵਿੱਚ ਰਲ ਕੇ, ਕਿਵੇਂ ਤੁਰੇ? ਅਕਾਲੀ ਫੌਜਾਂ ਨਿਹੰਗ ਸਿੰਘਾਂ ਦੇ ਨਾਲ ਰਲ ਕੇ ਬਾਬਾ ਨਦਾਨ ਸਿੰਘ ਸਾਹਿਬ ਜੀ ਸੱਚਖੰਡ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਿਵੇਂ ਚੱਲੇ, ਇਉਂ ਬੇਨਤੀ ਕੀਤੀ ਜਾ ਰਹੀ ਹੈ।

ਅਕਾਲੀ ਸਿੰਘਾਂ ਦੇ ਜਥੇ ਵਿਚ ਹੀ ਰਲ ਕੇ ਬਾਬਾ ਨਦਾਨ ਸਿੰਘ ਸਾਹਿਬ ਜੀ ਫੌਜ ਦੀ ਨੌਕਰੀ ਨੂੰ ਤਿਆਗ ਕੇ ਆਪ ਸਿੱਧਾ ਹਜ਼ੂਰ ਸਾਹਿਬ ਸੱਚਖੰਡ ਨੂੰ ਤੁਰ ਪਿਆ ਹੈ। ਲੰਮੀਆਂ ਮੰਜ਼ਲਾਂ ਕਈਆਂ ਦਿਨਾਂ ਵਿਚ ਮੁਕਾਉਣ ਤੋਂ ਜ਼ਿਆਦਾ ਉਹ ਆਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਹਜ਼ੂਰ ਸਾਹਿਬ ਸੱਚਖੰਡ ਦੇ ਦਰਸ਼ਨ ਕੀਤੇ ਨੇ। ਸਿੱਖ ਸੰਗਤਾਂ ਦੇ ਨਾਲ ਰਲ ਕੇ ਬਹੁਤ ਸਾਰੇ ਸਥਾਨ ਜੋ ਉੱਥੇ ਮੌਜੂਦ ਆ ਅੱਜ ਵੀ ਬਣੇ ਹੋਏ ਨੇ, ਉਹਨਾਂ ਦੇ ਬਾਬਾ ਨਦਾਨ ਸਿੰਘ ਜੀ ਨੇ ਉਹਨਾਂ ਅਕਾਲੀ ਸਿੰਘਾਂ ਦੇ ਨਾਲ ਜਾ ਕੇ ਦਰਸ਼ਨ ਕੀਤੇ ਨੇ। ਨਾਨਕ ਘੇਰਾ ਸਾਹਿਬ ਤੱਕ ਆਪਣੇ ਨੇ ਬਾਬਾ ਨਦਾਨ ਸਿੰਘ ਸਾਹਿਬ ਜੀ ਬਹੁਤ ਸਾਰੇ ਅਸਥਾਨਾਂ ਦੇ ਦਰਸ਼ਨ ਕੀਤੇ, ਮਾਤਾ ਸਾਹਿਬ ਕੌਰ ਦੇ ਦਰਬਾਰ ਦੇ ਦਰਸ਼ਨ ਕੀਤੇ, ਨਗੀਨਾ ਘਰ ਦੇ ਦਰਸ਼ਨ ਕੀਤੇ, ਹੀਰਾ ਘਰ ਦੇ ਦਰਸ਼ਨ ਕੀਤੇ ਔਰ ਬਾਬਾ ਜੀ ਅਖੀਰ ਆ ਕੇ ਸੱਚਖੰਡ ਸਾਹਿਬ ਟਿਕ ਗਏ ਨੇ। ਨਾਲ ਗਏ ਹੋਏ ਅਕਾਲੀ ਸਿੰਘ ਇਹ ਵਤਨ ਨੂੰ ਮੋੜ ਆਏ ਨੇ। ਬਾਬਾ ਨਦਾਨ ਸਿੰਘ ਜੀ ਨੇ ਕਹਿ ਦਿੱਤਾ, ਨਹੀਂ ਬਾਈ, ਮੈਂ ਹੁਣ ਬਾਜਾਂ ਵਾਲੇ ਦੇ ਚਰਨਾਂ ਵਿਚ ਰਹਾਂਗਾ। ਵੇਖ ਰਹੇ ਨੇ ਕਿਵੇਂ ਲੰਮੀਆਂ ਮੰਜ਼ਲਾਂ ਦੇ ਥੱਕੇ ਹੋਏ ਸਿੱਖ ਬਹੁਤ ਮੁਸੀਬਤਾਂ ਚਾ ਕੇ ਇੱਥੇ ਜਾਂਦੇ ਨੇ, ਪਰ ਉਹਨਾਂ ਨੂੰ ਉੱਥੇ ਕੋਈ ਪਾਣੀ ਦੀ ਕੁੱਟ ਪਿਆਉਣ ਦਾ ਵੀ ਪ੍ਰਬੰਧ ਨਹੀਂ, ਦੱਖਣੀਆਂ ਦਾ ਪ੍ਰਬੰਧ ਸੀ, ਲੰਗਰ ਦਾ ਪਾਰਾ ਬੜਾ ਢਿੱਲਾ ਸੀ, ਪਾਣੀ ਪਿਆਉਣ ਵਾਲਾ ਕੋਈ ਨਹੀਂ ਸੀ। ਬਾਬਾ ਨਦਾਨ ਸਿੰਘ ਸਾਹਿਬ ਜੀ ਦੋ ਟਾਈਮ ਸੱਚਖੰਡ ਹਜ਼ੂਰ ਸਾਹਿਬ ਦਰਬਾਰ ਵਿਚ ਸ਼ਾਮਲ ਹੁੰਦੇ ਰਹੇ, ਅਰਦਾਸ ਵਿਚ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਰਹੇ। ਅਖੀਰ ਇਹਨਾਂ ਨੇ ਮਨ ਬਣਾਇਆ, ਦੇਸ਼ ਦਾ ਮਹੀਨਾ ਅੱਤ ਦੀ ਪੈ ਰਹੀ ਗਰਮੀ ਸੀ, ਬਾਬਾ ਜੀ ਨੇ ਸੋਚਿਆ ਕਿਉਂ ਨਾ ਜ਼ਿੰਦਗੀ ਗੁਰੂ ਕੀਆਂ ਸੰਗਤਾਂ ਦੀ ਲੇਖ ਕੇ ਲਾ ਦਿੱਤੀ ਜਾਏ। ਬਾਬਾ ਜੀ ਨੇ ਦੋ ਘੜੀਆਂ ਪਾਣੀ ਦੀਆਂ ਖਰੀਦੀਆਂ, ਪਾਣੀ ਭਰਨ ਵਾਸਤੇ ਖਰੀਦੀਆਂ। ਇਹਨਾਂ ਦਾ ਨਾਂ, ਇੱਕ ਦਾ ਨਾਂ ਗੁਰਾਂ ਦਿੱਤੀ ਰੱਖਿਆ ਔਰ ਦੂਸਰੀ ਦਾ ਨਾਂ ਰਾਮ ਪਿਆਰੀ ਰੱਖਿਆ। ਇਹਨੀ ਸੰਗਤ ਇਹਨਾਂ ਦਿਨਾਂ ਵਿਚ ਜਾਂਦੀ ਹੈ ਕਿ 250-250 ਗਾਗਰ ਪਾਣੀ ਦੀ ਰੋਜ਼ ਬਾਬਾ ਜੀ ਵਰਤਾ ਦਿਆ ਕਰਦੇ ਨੇ। ਆਓ ਰੱਬੀ ਰੰਗਣ ਵਿਚ ਰੰਗੇ ਹੋਏ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਨਾਲ ਸਦਾ ਲਈ ਸੰਤ ਬਾਬਾ ਨਦਾਨ ਸਿੰਘ ਜੀ ਜਿਵੇਂ ਜੁੜ ਗਏ, ਜਿਵੇਂ ਸੇਵਾ ਕਰ ਰਹੇ ਨੇ, ਇਹਨਾਂ ਦੀ ਸੇਵਾ ਪਾਣੀ ਤੋਂ ਸ਼ੁਰੂ ਹੋਈ ਉੱਥੇ, ਇਉਂ ਬਿਆਨ ਕੀਤਾ ਜਾ ਰਿਹਾ।

0: ਜੇ ਸਹਾਰ ਦੀ ਗਰਮੀ ਅੰਬਰੋਂ ਅੱਗ ਕਹਿਰ ਦੀ ਵਰਦੀ ਗਰਮੀ ਮਾਰੀ ਸਾਧ ਸੰਗਤ ਪਈ ਪਰਸੂ ਕਰਦੀ
1: ਉਹ ਦੂਰ ਦਰੇ

0: ਪਿਆਰ ਬਣ ਗਿਆ ਸਾਰੇ ਆਦਰ ਕਰਦੇ ਕਈ ਸ਼ਰਧਾਲੂ ਥੋੜੀ ਬਹੁਤੀ ਮਾਇਆ ਵੀ ਆਤਰਦੇ ਉਹ ਪੁੱਜੇ ਛੋਲੇ ਮੁੱਲ ਲਿਆ ਕੇ ਬਾਬਾ ਜੀ ਫਰਮੰਡੇ ਸਾਧ ਸੰਗਤ ਦੀ ਸੇਵਾ ਦੇ ਵਿੱਚ ਗਏ ਸਨ ਐਸੇ ਰੰਗੇ
1: ਹਜੂਰ ਸਾਹਿਬ ਜਾ ਕੇ ਪਹਿਲੀ ਸੇਵਾ ਸੰਤ ਬਾਬਾ ਨਿਧਾਰ ਸਿੰਘ ਜੀ ਨੇ ਗੁਰੂ ਦੀਆਂ ਸੰਗਤਾਂ ਦੀ ਜਲਦੇ ਨਾਲ ਸੇਵਾ ਕਰਕੇ ਲਈ ਹੈ ਢਾਈ ਸੌ ਗਾਗਰ ਆਪਣੇ ਮੋਢਿਆਂ ਉੱਤੇ ਲਿਆ ਕੇ ਸੰਤ ਬਾਬਾ ਨਿਧਾਰ ਸਿੰਘ ਜੀ ਸੰਗਤਾਂ ਵਿੱਚ ਵਰਤਾਇਆ ਕਰਦੇ ਸਨ ਦੋ ਟਾਈਮ ਜਦੋਂ ਦੀਵਾਨ ਸਜਦਾ ਸੱਚਖੰਡ ਦਾ ਨਿਤਨੇਮ ਹੁੰਦੇ ਨੇ ਉਸ ਮੌਕੇ ਤੇ ਪੱਖਾ ਲੈ ਕੇ ਸਾਧ ਸੰਗਤ ਦੀ ਸੇਵਾ ਪੱਖੇ ਦੁਆਰਾ ਬਾਬਾ ਨਿਧਾਨ ਸਿੰਘ ਸਾਹਿਬ ਜੀ ਕਰਦੇ ਨੇ ਇਹ ਕਹਿ ਲੋ ਕਿ ਬਾਬਾ ਜੀ ਦੀ ਰਸੀਲੀ ਆਵਾਜ਼ ਇੱਥੇ ਵੀ ਸਤਨਾਮ ਦਾ ਜਾਪ ਜਪਾਉਂਦਿਆਂ ਇਹਨਾਂ ਸੰਗਤਾਂ ਦੇ ਦਿਲ ਨੂੰ ਪਿਆਰੀ ਲੱਗਦੀ ਹੈ ਇਹਨਾਂ ਮੋਹ ਲੈਂਦੀ ਹੈ ਵੱਡੇ ਵੱਡੇ ਆਉਣ ਵਾਲੇ ਲੋਕ ਬਾਬਾ ਜੀ ਦਾ ਸਤਿਕਾਰ ਕਰਨ ਲੱਗ ਪਏ ਸਨ ਜਿੱਥੇ ਬਾਬਾ ਜੀ ਪਾਣੀ ਪਿਆਉਂਦੇ ਹੈ ਕਈ ਸ਼ਰਧਾਲੂ ਪਾਣੀ ਪੀ ਕੇ ਥੋੜੇ ਬਹੁਤੇ ਪੈਸੇ ਮੱਥਾ ਟੇਕ ਜਾਇਆ ਕਰਦੇ ਨੇ ਇਹਨਾਂ ਪੈਸਿਆਂ ਨੂੰ ਬਾਬਾ ਜੀ ਨੇ ਲੰਗਰ ਉੱਤੇ ਖਰਚਣ ਦਾ ਪ੍ਰੋਗਰਾਮ ਬਣਾਇਆ ਸਭ ਤੋਂ ਪਹਿਲਾਂ ਪੈਸੇ ਥੋੜੇ ਸਨ ਪੁੱਜੇ ਛੋਲੇ ਮੁੱਲ ਲਿਆ ਕੇ ਜਿੱਥੇ ਪਾਣੀ ਸੰਗਤ ਨੂੰ ਪਿਆਉਂਦੇ ਸਨ ਨਾਲ ਉੱਥੇ ਛੋਲਿਆਂ ਦਾ ਪ੍ਰਸ਼ਾਦ ਦਿੰਦੇ ਹੋਏ ਬਾਬਾ ਜੀ ਕਹਿੰਦੇ ਸਨ ਖਾਲਸਾ ਜੀ ਲਓ ਬਦਾਮ ਚੱਬੋ ਇਸੇ ਤਰੀਕੇ ਦੇ ਨਾਲ ਜਿੱਥੇ ਆਇਆ ਗਿਆ ਸ਼ਰਧਾਲੂਆਂ ਨੂੰ ਪਾਣੀ ਮਿਲਦਾ ਹੈ ਉੱਥੇ ਬਾਬਾ ਜੀ ਵੱਲੋਂ ਛੋਲਿਆਂ ਦਾ ਲੰਗਰ ਵੀ ਵਰਤਾਇਆ ਜਾਂਦਾ ਹੈ ਇਸੇ ਚਾਲ ਵਿੱਚ ਸੇਵਾ ਕਰਦਿਆਂ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ 6-7 ਮਹੀਨੇ ਹਜੂਰ ਸਾਹਿਬ ਗਿਆਨ ਵਿੱਚ ਹੋ ਗਏ ਨੇ ਇਧਰੋਂ ਬਾਬਾ ਨਿਧਾਨ ਸਿੰਘ ਜਦੋਂ ਪਰਿਵਾਰ ਵਿੱਚ ਤੁਰਿਆ ਸਮਾਂ ਸਾਲ ਤੋਂ ਵੱਧ ਗੁਜ਼ਰ ਗਿਆ ਜਦੋਂ ਕਈ ਥਾਵਾਂ ਉੱਤੇ ਜਿੱਥੇ ਵੀ ਦੱਸ ਪਈ ਪਿਤਾ ਜੀ ਗਏ ਮਾਤਾ ਜੀ ਗਏ ਬਾਬਾ ਜੀ ਦੇ ਭਰਾ ਗਏ ਪਰ ਕਿਤੇ ਵੀ ਪਤਾ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ ਦਾ ਨਾਂ ਲੱਗਾ ਅਖੀਰੀ ਖੰਬੇ ਹਾਰੇ ਮਾਪੇ ਜਦੋਂ ਦੋ ਟਾਈਮ ਨਿਤਨੇਮ ਕਰਦੇ ਨੇ ਤਾਂ ਪਿਤਾ ਜੀ ਰੱਬ ਅੱਗੇ ਅਰਦਾਸ ਕਰਦਾ ਰੱਬਾ ਸਬਰ ਦੀਆਂ ਘੜੀਆਂ ਲੰਮੀਆਂ ਨਾ ਕਰ ਹੁਣ ਮੇਰੇ ਪੁੱਤਰ ਦੇ ਮੈਨੂੰ ਦਰਸ਼ਨ ਕਰਾ ਦਿਓ ਕਹਿੰਦੇ ਨੇ ਕਿ ਇੱਕ ਦਿਨ ਸ਼ਾਮਾਂ ਦਾ ਟਾਈਮ ਸੀ ਨਿਤਨੇਮ ਕਰਨ ਤੇ ਪਿੱਛੋਂ ਅਰਦਾਸ ਕੀਤੀ ਤੇ ਸੁਰਤ ਜੋੜ ਲਈ ਗੁਰੂ ਦੇ ਚਰਨਾਂ ਦੇ ਨਾਲ ਵੱਡੇ ਸਾਰੇ ਹੀ ਅਸਥਾਨਾਂ ਉੱਤੇ ਬਾਬਾ ਉਤਮ ਸਿੰਘ ਸਾਹਿਬ ਜੀ ਨਿਗਾਹ ਘੁਮਾਉਂਦੇ ਹੋਏ ਹਜੂਰ ਸਾਹਿਬ ਅਨੰਦਪੁਰ ਸਾਹਿਬ ਸਾਰੀਆਂ ਥਾਵਾਂ ਤੇ ਜਦੋਂ ਇਹਨਾਂ ਨੇ ਆਪਣੀ ਨਿਗਾਹ ਨੂੰ ਘੁਮਾਇਆ ਐਨ ਸ਼ਾਮਾਂ ਦੇ ਦਰਬਾਰ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਹਜੂਰ ਸਾਹਿਬ ਨਜ਼ਰੀ ਆਇਆ ਤੇ ਬਾਬਾ ਨਿਧਾਨ ਸਿੰਘ ਜੀ ਪੱਕੇ ਦੀ ਸੇਵਾ ਕਰ ਰਹੇ ਨੇ ਕਿਉਂਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਅਰਦਾਸ ਵਿੱਚ ਬਹੁਤ ਵੱਡੀ ਸ਼ਕਤੀ ਹੈ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਪਿਤਾ ਬਾਬਾ ਉਤਮ ਸਿੰਘ ਜੀ ਅਤੇ ਉਹਨਾਂ ਦੇ ਮਾਤਾ ਜੀ ਜਦੋਂ ਉਹਨਾਂ ਨੂੰ ਪੁੱਤਰ ਨਹੀਂ ਮਿਲਦਾ ਕਿਵੇਂ ਰੱਬ ਅੱਗੇ ਅਰਦਾਸਾਂ ਕਰ ਰਹੇ ਨੇ ਨਿਧਾਨ ਸਿੰਘ ਤੋਂ ਬਿਨਾਂ ਉਹਨਾਂ ਨੂੰ ਘਰ ਸੁਈਆਂ ਸੁਈਆਂ ਕਿਵੇਂ ਲੱਗ ਰਿਹਾ ਉਸ ਵੇਲੇ ਦਾ ਵੇਰਵਾ ਇਉਂ ਬਿਆਨ ਕੀਤਾ

0: ਸਿਰ ਦੇ ਨੈਣੋ ਨੀਰ ਵਹਾਉਂਦੇ ਇੱਕ ਵਾਰੀ ਦੱਸ ਜਾਂਦੋ ਤੈਨੂੰ ਲੱਭ ਜ਼ਰੂਰ ਲਿਆਉਂਦੇ
1: ਕਈ ਮੀਲਾਂ ਤੱਕ ਟੁੰਡਿਆ ਖਬਰੇ ਕਿਧਰ ਨਿਕਲ ਜਾਏ ਅੱਗੇ ਪੁੱਤਰਾਂ ਬਿਨ ਮਾਪਿਆਂ

ਇੱਕ ਦਿਨ ਅਰਦਾਸ ਵਿੱਚ ਜੁੜਿਆ ਹੋਇਆ ਮਾਇਆ ਮਨ ਇੰਨਾ ਬਹਿਬਲ ਹੋਇਆ, ਇੰਨੀ ਸੁਰਤੀ ਖੁੱਬ ਗਈ, ਵਿਰਾਗ ਵਿੱਚ ਆਇਆ, ਵੱਡੇ ਗੁਰਦੁਆਰਿਆਂ ਤੇ ਸੁਰਤ ਘੁਮਾ ਰਿਹਾ ਸੀ। ਮਿੱਤਰੋ ਸੱਚ ਹੈ, ਜੇ ਕੋਈ ਸੱਚੇ ਦਿਲੋਂ ਅਰਦਾਸ ਕਰੇ, ਹਰ ਇੱਕ ਨਹੀਂ ਲੱਖਾਂ ਦੇ ਵਿੱਚੋਂ ਕੋਈ ਐਸਾ ਬੰਦਾ ਵੇਖਣ ਨੂੰ ਮਿਲੇਗਾ ਕਿ ਉਹਦੀ ਸੁਰਤੀ ਐਸੀ ਜੁੜ ਜਾਵੇਗੀ, ਆਪਣਾ ਦੇਸ਼ ਕੀ ਦੂਸਰੇ ਦੇਸ਼ ਵਿੱਚ ਬੈਠੇ ਹੋਏ ਵੀ ਕਿਸੇ ਬੰਦੇ ਬਾਰੇ ਉਹ ਗੱਲ ਕਰ ਸਕਦਾ ਹੈ। ਐਸੀ ਬਾਬਾ ਉਤਮ ਸਿੰਘ ਸਾਹਿਬ ਦੀ ਸੁਰਤੀ ਅਰਦਾਸ ਵਿੱਚ ਜੁੜੀ, ਜਾਂ ਹਜ਼ੂਰ ਸਾਹਿਬ ਨਿਗਾਹ ਪਈ, ਦਰਬਾਰ ਸਜਿਆ ਹੋਇਆ ਤੇ ਉਹਨਾਂ ਦਾ ਪੁੱਤਰ ਸੰਤ ਨਿਧਾਨ ਸਿੰਘ ਸਿੱਖ ਸੰਗਤਾਂ ਨੂੰ ਪੱਖਾ ਚੱਲ ਰਿਹਾ, ਅਰਦਾਸ ਕਰਨ ਪਿੱਛੇ ਉੱਠਿਆ, ਸਾਰੇ ਪਰਿਵਾਰ ਨੂੰ ਕਹਿ ਦਿੱਤਾ, ਆਪਣੇ ਘਰ ਵਾਲੀ ਨੂੰ ਕਹਿ ਦਿੱਤਾ, ਕਰਮਾਂ ਵੱਲ ਗਏ, ਘਬਰਾ ਨਾ, ਆਪਣਾ ਨਿਧਾਨ ਸਿੰਘ ਲੱਭ ਗਿਆ, ਮੈਂ ਅਰਦਾਸ ਕੀਤੀ ਹੈ, ਉਹ ਹਜ਼ੂਰ ਸਾਹਿਬ ਬੈਠਾ ਮੈਨੂੰ ਦੱਸਿਆ। ਸਾਰੇ ਪਰਿਵਾਰ ਦੇ ਇਹ ਗੱਲ ਮੰਨਣ ਵਿੱਚ ਨਾ ਆਈ। ਮਿੱਤਰੋ, ਸੰਤ ਬਾਬਾ ਦੀਵਾਨ ਸਿੰਘ ਜੀ ਜਿਹੜੇ ਸ਼ਰਧਾਲੂ ਸਨ, ਸੰਤ ਬਾਬਾ ਨਿਧਾਨ ਸਿੰਘ ਜੀ, ਫਿਰ ਉਸ ਮਹਾਂਪੁਰਸ਼ ਕੋਲ ਇਹ ਸਾਰਾ ਪਰਿਵਾਰ ਚੱਲ ਕੇ ਗਿਆ ਹੈ, ਬੀਤੀ ਹੋਈ ਘਟਨਾ ਦੱਸੀ ਹੈ ਤੇ ਬਾਬਾ ਜੀ ਨੇ ਅੰਤਰ ਧਿਆਨ ਹੋ ਕੇ ਕੁਝ ਸਮਾਂ ਸੋਚਣ ਤੋਂ ਬਾਅਦ ਕਹਿ ਦਿੱਤਾ, ਹਾਂ ਭਾਈ ਉਤਮ ਸਿੰਘ ਜੀ, ਤੁਸੀਂ ਹਜ਼ੂਰ ਸਾਹਿਬ ਜਾਓ, ਤੁਹਾਡਾ ਪੁੱਤਰ ਜ਼ਰੂਰ ਤੁਹਾਨੂੰ ਉਥੋਂ ਲੱਭ ਪਵੇਗਾ, ਮਿਲ ਜਾਵੇਗਾ। ਜਿਸ ਮੌਕੇ ਤੇ ਪਰਿਵਾਰ ਵਿੱਚ ਇਹ ਗੱਲ ਚੱਲ ਗਈ ਕਿ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਬੈਠੇ ਨੇ, ਹੁਣ ਮਾਂ ਦਾ ਦਿਲ ਅਤੇ ਪਿਤਾ ਦਾ ਦਿਲ ਕਾਹਲਾ ਪੈ ਰਿਹਾ ਸੀ, ਕਦੋਂ ਹਜ਼ੂਰ ਸਾਹਿਬ ਜਾਈਏ ਤੇ ਕਦੋਂ ਆਪਣੇ ਪੁੱਤਰ ਦੇ ਦਰਸ਼ਨ ਕਰੀਏ। ਪਰ ਵਿਖੜਾ ਲੰਮਾ ਪੈਂਦਾ ਹੋਣ ਕਾਰਨ ਬਾਬਾ ਨਿਧਾਨ ਸਿੰਘ ਸਾਹਿਬ ਜੀ ਦੇ ਪਿਤਾ ਨੇ ਬਾਬਾ ਜੀ ਦੀ ਮਾਂ ਨੂੰ ਰੋਕ ਦਿੱਤਾ ਤੇ ਕਹਿ ਦਿੱਤਾ, ਭਲੀਏ ਹੁਣ ਮੈਂ ਜਾਣਾ ਹੈ, ਲੰਮਾ ਸਫ਼ਰ ਹੈ, ਜੇ ਮੈਂ ਜਿਉਂਦਾ ਉੱਥੇ ਅੱਪੜ ਗਿਆ, ਇੱਕ ਵਾਰੀ ਨਿਧਾਨ ਸਿੰਘ ਨੂੰ ਲਿਆ ਕੇ ਤੈਨੂੰ ਮਿਲਾ ਦੇਵਾਂਗਾ। ਲੰਮੀਆਂ ਮੰਜ਼ਲਾਂ ਸਨ ਜਿਸ ਰਸਤੇ ਉੱਤੇ ਬਾਬਾ ਉਤਮ ਸਿੰਘ ਸਾਹਿਬ ਜੀ ਤੁਰੇ ਜਾ ਸਨ। ਅੱਜ ਹਜ਼ੂਰ ਸਾਹਿਬ ਨੂੰ ਜਾਈਦਾ, ਬਹੁਤ ਗੁਰਦੁਆਰੇ ਮਹਾਂਪੁਰਖਾਂ ਵੱਲੋਂ ਰਸਤੇ ਵਿੱਚ ਬਣਾਏ ਗਏ ਨੇ, ਜਿੱਥੇ ਬੈਠ ਕੇ ਸੰਗਤਾਂ ਆਰਾਮ ਵੀ ਕਰਦੀਆਂ, ਪ੍ਰਸ਼ਾਦਾ ਪਾਣੀ ਵੀ ਛਕਦੀਆਂ ਤੇ ਸਫ਼ਰ ਹੁੰਦਾ ਗੱਡੀਆਂ ਦੇ ਰਾਹੀਂ। ਉਹ ਵੇਲਾ ਸੀ ਜਦੋਂ ਲੋਕਾਂ ਨੂੰ ਪੈਦਲ ਜਾਣਾ ਪੈਂਦਾ ਸੀ। ਮਿੱਤਰੋ, ਕਈ ਬੰਦੇ ਰਾਹ ਵਿੱਚ ਬਿਮਾਰ ਹੋ ਕੇ ਮਰ ਜਾਇਆ ਕਰਦੇ ਸਨ, ਪਰਿਵਾਰ ਝਾਕ ਲਾ ਦਿੰਦਾ ਸੀ ਏਡੀ ਮੰਜ਼ਿਲ ਉੱਤੇ ਤੁਰਨ ਵਾਲੇ ਬੰਦੇ ਦੀ, ਟੋਲਿਆਂ ਦੇ ਨਾਲ ਜਾਇਆ ਜਾਂਦਾ ਸੀ। ਹਜ਼ੂਰ ਸਾਹਿਬ ਨੂੰ ਇੱਕ ਜਥਾ ਜਾਣਾ ਸੀ ਪੰਜਾਬ ਤੋਂ, ਬਾਬਾ ਉਤਮ ਸਿੰਘ ਸਾਹਿਬ ਜੀ ਪਰਿਵਾਰ ਨਾਲ ਸਲਾਹ ਕਰਕੇ ਉਸ ਜਥੇ ਵਿੱਚ ਸ਼ਾਮਲ ਹੋਏ ਨੇ। ਸ਼ਹਿਦੇ ਜਥਾ ਸਾਰਾ ਹੀ ਪੈਦਲ ਜਾ ਰਿਹਾ ਸੀ, ਸਾਰਾ ਦਿਨ ਸਬਦ ਪੜਦੇ ਤੁਰੇ ਜਾ ਰਹੇ ਨੇ। ਜਿੱਥੇ ਰਾਤ ਪੈ ਜਾਂਦੀ ਹੈ ਉੱਥੇ ਲੰਗਰ ਤਿਆਰ ਕੀਤਾ ਜਾਂਦਾ ਹੈ, ਪ੍ਰਸ਼ਾਦਾ ਛਕਿਆ ਜਾਂਦਾ ਹੈ, ਟਿਕ ਜਾਂਦੇ ਨੇ, ਆਰਾਮ ਕਰਦੇ ਨੇ, ਦਿਨ ਚੜਦਾ ਫੇਰ ਚੱਲ ਪੈਂਦੇ ਨੇ, ਕਿਉਂਕਿ ਪਹਾੜੀ ਰਸਤਾ ਸੀ, ਆਜ਼ਾਦ ਬਈਆ ਬਣ ਸੀ, ਜੰਗਲ ਸੀ, ਜਿਹੜੇ ਰਸਤੇ ਦੇ ਵਿੱਚ ਜਾ ਕੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੂੰ ਪਰਿਵਾਰ ਨੇ ਮਿਲਣਾ ਹੈ। ਖੈਰ, ਇਹ ਵਿਖੜਾ ਪੈਂਦਾ, ਇਹ ਲੰਮਾ ਪੈਂਦਾ, ਮਹੀਨਿਆਂ ਦੇ ਵਿੱਚ ਜਾ ਕੇ ਮੁੱਕਾ ਹੈ। ਪਹੁੰਚੇ ਨੇ ਬਾਬਾ ਉਤਮ ਸਿੰਘ ਸਾਹਿਬ ਜੀ ਹਜ਼ੂਰ ਸਾਹਿਬ ਵਿੱਚ ਜਾ ਕੇ ਮੱਥਾ ਟੇਕਿਆ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਕੀ ਵੇਖਿਆ, ਜਿੱਥੋਂ ਸੰਗਤਾਂ ਜਲ ਛਕ ਰਹੀਆਂ, ਉਹਨਾਂ ਦਾ ਪੁੱਤਰ ਬਾਬਾ ਨਿਧਾਨ ਸਿੰਘ ਸਾਹਿਬ ਜੀ ਸਿੱਖ ਸੰਗਤਾਂ ਨੂੰ ਜਲ ਛਕਾ ਰਿਹਾ, ਬੜਾ ਪਿਆਰ ਕਰਦੀਆਂ ਸੰਗਤਾਂ, ਬੜਾ ਮਾਣ ਬਣਿਆ ਹੋਇਆ ਸਿੱਖ ਸੰਗਤਾਂ ਵਿੱਚ। ਇਹ ਕਹਿ ਲੋ ਕਿ ਜਿੰਨੀ ਵੀ ਸੰਗਤ ਉੱਥੇ ਜਾਂਦੀ ਹੈ, ਸਾਰੀ ਬਾਬਾ ਨਿਧਾਨ ਸਿੰਘ ਜੀ ਦੇ ਗੁਣ ਗਾਉਂਦੀ ਹੈ, ਉਹਨਾਂ ਦੇ ਦਰਸ਼ਨ ਕਰਦੀ ਹੈ। ਗਿਆ ਹੈ ਬਾਬਾ ਉਤਮ ਸਿੰਘ ਸਾਹਿਬ ਜੀ, ਹੋਇਆ ਆਪਣੇ ਪੁੱਤਰ ਨਿਧਾਨ ਸਿੰਘ ਦੇ ਸਾਹਮਣੇ, ਅੱਖੀਆਂ ਛੜਕ ਗਈਆਂ, ਮਨ ਭਰ ਆਇਆ, ਘੁੱਟ ਕੇ ਛਾਤੀ ਨਾਲ ਲਾ ਲਿਆ ਹੈ, ਪਿਤਾ ਦੇ ਚਰਨੀ ਹੱਥ ਲਾਇਆ ਤੇ

ਪਿਤਾ ਜੀ ਕਹਿਣ ਲੱਗਾ ਨਿਦਾਨ ਸਿੰਘਾ, ਜੇ ਆਉਣਾ ਸੀ ਤੇ ਸਾਨੂੰ ਦੱਸ ਉਹਨੂੰ, ਤੂੰ ਦੱਸ ਕੇ ਨਹੀਂ ਆਇਆ। ਸਾਨੂੰ ਜਿਹੜਾ ਸਮਾਂ ਕਈਆਂ ਜੁੱਗਾਂ ਵਰਗਾ ਲੰਘਿਆ, ਬੜਿਆਂ ਸਮਾਂ ਤੇ ਤੇਰੀ ਭਾਲ ਕੀਤੀ ਹੈ। ਯਾਦ ਰੱਖੀ, ਜਦੋਂ ਤੇਰੀ ਮਾਂ ਦੋ ਟਾਈਮ ਰੋਟੀ ਖਾਂਦੀ ਹੈ ਉਹ ਮਨ ਭਰਦੀ ਹੈ ਤੇ ਰੋਂਦੀ ਹੈ, ਇਸ ਲਈ ਮੈਂ ਤੈਨੂੰ ਲੈਣ ਵਕਤ ਆਇਆ। ਇੱਕ ਵਾਰੀ ਮੇਰੇ ਨਾਲ ਚੱਲਿਆ ਜਾ, ਆਪਣੀ ਮਾਤਾ ਨੂੰ ਮਿਲਿਆ, ਆਪਣੇ ਭਰਾਵਾਂ ਨੂੰ ਮਿਲਿਆ, ਤੇ ਬਾਅਦ ਵਿੱਚ ਫਿਰ ਭਾਵੇਂ ਜ਼ਿੰਦਗੀ ਭਰ ਲਈ ਹਜ਼ੂਰ ਸਾਹਿਬ ਆ ਜਾਈ। ਆਪਣੇ ਪਿਤਾ ਦਾ ਕਹਿਣਾ ਮੰਨ ਕੇ, ਉਹਨਾਂ ਦਾ ਆਖਿਆ ਮੰਨ ਕੇ, ਆਪਣੀ ਮਾਂ ਦੀ ਬੇਵਲਤਾ ਵੇਖ ਕੇ, ਸੰਤ ਬਾਬਾ ਨਿਦਾਨ ਸਿੰਘ ਜੀ ਜਿਨ੍ਹਾਂ ਦਾ ਹਜ਼ੂਰ ਸਾਹਿਬ ਪਰਤਨ ਨੂੰ ਦਿਲ ਨਹੀਂ ਕਰਦਾ, ਇੱਕ ਵਾਰੀ ਉਹ ਆਪਣੇ ਸਤਿਕਾਰਯੋਗ ਪਿਤਾ ਜੀ ਦੇ ਨਾਲ ਤੁਰ ਪਏ ਨੇ। ਲੰਮੀਆਂ ਵਾਟਾਂ ਨੂੰ ਮਕਾਉਂਦਾ ਹੋਇਆ ਕਿਉਂ ਪੁੱਤਾਂ ਦਾ ਕਾਫਲਾ ਅਖੀਰ ਪਹੁੰਚ ਗਿਆ ਹੈ ਪੰਜਾਬ ਵਿੱਚ ਆ ਕੇ, ਹੁਸ਼ਿਆਰਪੁਰ ਦੇ ਜ਼ਿਲ੍ਹੇ ਨਡੌਲੇ ਪਿੰਡ ਵਿੱਚ। ਅੱਜ ਸਾਰਾ ਪਿੰਡ ਬਾਬਾ ਨਿਦਾਨ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ ਬੈਠਾ ਹੈ। ਸਾਣੀ ਗੱਲ ਲੱਗ ਲੱਗ ਕੇ ਮਿਲ ਰਹੇ ਨੇ, ਪਿਓ ਤੋਂ ਵੱਡੀ ਉਮਰ ਦੇ ਬਜ਼ੁਰਗ ਵੀ ਸਿਰ ਉੱਤੇ ਆ ਕੇ ਪਿਆਰ ਦਿੰਦੇ ਨੇ, ਢੁੱਡ ਕੇ ਛਾਤੀ ਨਾਲ ਆਉਂਦੇ ਹੈ, ਕਿਉਂਕਿ ਬਾਬਾ ਜੀ ਨੇ ਪਿਆਰ ਹੀ ਐਸਾ ਬੀਜਿਆ ਹੋਇਆ ਸੀ। ਜਾਂ ਆਪਣੇ ਪਰਿਵਾਰ ਵਿੱਚ ਗਏ, ਭਰਾਵਾਂ ਨੂੰ ਮਿਲੇ, ਮਾਂ ਨੂੰ ਮਿਲੇ, ਮਾਂ ਦੀ ਮਮਤਾ ਤਰਲਾ ਉੱਠੀ ਹੈ, ਨੇਤਰ ਛੜਪ ਉੱਠੇ ਨੇ, ਢੁੱਟ ਕੇ ਛਾਤੀ ਨਾਲ ਆਇਆ ਤੇ ਸਿਰ ਤੇ ਪਿਆਰ ਦੇ ਕੇ ਆਖਿਆ, ਮੇਰੇ ਲਾਡਲਿਆ ਪੁੱਤਾ, ਕਦੇ ਮਾਵਾਂ ਨਾ ਇੱਦਾਂ ਧੋਖੇ ਨਹੀਂ ਕਰੀਦੇ, ਕਿਉਂਕਿ ਮਾਵਾਂ ਪੁੱਤਾਂ ਦੇ ਵਿਛੋੜੇ ਵਿੱਚ ਮਰ ਜਾਂਦੀਆਂ ਨੇ। ਪੁੱਤਾਂ ਦਾ ਵਿਛੋੜਾ ਮਾਵਾਂ ਵਾਸਤੇ ਜੜ ਲੈਣਾ ਇੱਕ ਬੜਾ ਅਸਹਿ ਹੈ। ਗਾਲਾਂ ਲਾ ਕੇ ਬਾਬਾ ਨਿਦਾਨ ਸਿੰਘ ਸਾਹਿਬ ਜੀ ਦੇ ਪੂਜਨੀਕ ਮਾਤਾ ਜੀ ਜਿਵੇਂ ਕਹਿ ਰਹੇ ਨੇ, ਕਿਉਂ ਬੇਨਤੀ

ਇਸ ਤਰੀਕੇ ਦੇ ਨਾਲ ਸੰਤ ਬਾਬਾ ਨਦਾਨ ਸਿੰਘ ਜੀ ਦੀ ਸਤਿਕਾਰਯੋਗ ਮਾਤਾ ਜੀ ਕਹਿ ਰਹੇ ਸੀ, ਪੁੱਤਰਾ ਇਹ ਮੈਂ ਜਾਣਦੀ ਹੈ ਕਿ ਤੂੰ ਗੁਰੂ ਦੇ ਘਰ ਨੂੰ ਗਿਆ ਸਾਂ, ਪਰ ਮਾਪਿਆਂ ਨੂੰ ਦੱਸ ਕੇ ਜਾਣਾ ਚਾਹੀਦਾ ਹੈ, ਘਰ ਇਸ ਤਰ੍ਹਾਂ ਨਹੀਂ ਛੱਡਣਾ ਚਾਹੀਦਾ। ਹੱਸ ਕੇ ਸੰਤ ਬਾਬਾ ਨਦਾਨ ਸਿੰਘ ਜੀ ਕਹਿਣ ਲੱਗੇ, ਹੇ ਮਾਂ, ਇਹ ਤਾਂ ਮੇਰੇ ਮਾਪਿਆਂ ਦਾ ਘਰ ਹੈ, ਪਰ ਉਹ ਮੇਰੇ ਗੁਰੂ ਦਾ ਘਰ ਹੈ। ਹੁਣ ਮੈਨੂੰ ਅਸਲੀ ਘਰ ਲੱਭ ਗਿਆ ਹੈ। ਬੰਦਾ ਦੁਨੀਆਂ ਉੱਤੇ ਆਇਆ ਚੰਗੇ ਕੰਮ ਕਰਨ ਵਾਸਤੇ, ਪਤਾ ਨਹੀਂ ਕਿਹੜੇ ਵੇਲੇ ਰੱਬੀ ਦਰਗਾਹ ਵਿੱਚੋਂ ਸੱਦਾ ਆ ਜਾਵੇਗਾ, ਬੰਦਾ ਤੁਰ ਜਾਵੇਗਾ। ਇਸ ਲਈ ਮੂਰਖ ਬੰਦੇ ਨੇ ਜੋ ਮਾਨਸ ਜਨਮ ਦਾ ਲਾਭ ਨਹੀਂ ਉਠਾਉਂਦੇ, ਹੰਕਾਰ ਕਰਦੇ ਨੇ। ਇਸ ਲਈ ਮੈਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ, ਹੇ ਮਾਂ, ਤੇਰੇ ਚੁੰਗੇ ਹੋਏ ਦੁੱਧ ਨੂੰ ਸਫਲਾ ਕਰਾਂਗਾ। ਹੁਣ ਮੈਂ ਚੱਲਿਆ ਹਜ਼ੂਰ ਸਾਹਿਬ ਨੂੰ, ਕੀ ਕਰ ਰਹੇ ਬਾਬਾ ਜੀ, ਕਿਉਂ ਬੇਨਤੀ।

ਬਾਬਾ ਜੀ ਫੇਰ ਹਜ਼ੂਰ ਸਾਹਿਬ ਨੂੰ ਤਿਆਰ ਹੋ ਪਏ ਨੇ। ਐਰਕਾਂ ਬਾਬਾ ਜੀ ਨੂੰ ਤੋਰਨ ਵਾਸਤੇ ਸਾਰਾ ਪਿੰਡ ਖਲੋਤਾ ਹੋਇਆ ਹੈ, ਪਿੰਡ ਦੇ ਬਜ਼ੁਰਗ ਇਕੱਤਰ ਹੋਏ ਨੇ, ਮਾਈ ਭਾਈ ਇਕੱਠੇ ਹੋਏ ਨੇ। ਬਾਬਾ ਨਦਾਨ ਸਿੰਘ ਸਾਹਿਬ ਜੀ ਨੂੰ ਹਜ਼ੂਰ ਸਾਹਿਬ ਜੀ ਨੂੰ ਤੋਰ ਦਿੱਤਾ ਹੈ, ਲੈ ਕੇ ਆਗਿਆ ਮਾਤਾ ਪਿਤਾ ਤੋਂ ਬਾਬਾ ਨਦਾਨ ਸਿੰਘ ਸਾਹਿਬ ਜੀ ਤੁਰੇ ਨੇ ਹਜ਼ੂਰ ਸਾਹਿਬ ਨੂੰ ਮੰਜ਼ਲਾਂ ਮਾਰਦੇ ਹੋਏ। ਇਹ ਪਹੁੰਚ ਗਏ ਨੇ ਨੰਦੇੜ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰ ਉੱਤੇ ਅੱਗੇ ਦੀ ਤਰ੍ਹਾਂ ਜਾ ਕੇ ਇਹਨਾਂ ਨੇ ਪਾਣੀ ਦੀ ਸੇਵਾ ਸੰਭਾਲ ਲਈ ਹੈ। ਪਰ ਹੁਣ ਬਾਬਾ ਜੀ ਦੇ ਸ਼ਰਧਾਲੂਆਂ ਵੱਲੋਂ ਇਲਾਕੇ ਦੇ ਵਿੱਚੋਂ ਦੂਰ ਨੇੜਿਓ ਤੇ ਪੰਜਾਬ ਵਿੱਚੋਂ ਵੀ ਕੁਝ ਮਾਇਆ ਜਾਣ ਲੱਗਦੀ ਹੈ, ਜਿਸ ਮਾਇਆ ਦੇ ਨਾਲ ਬਾਬਾ ਸਾਹਿਬ ਜੀ ਨੇ ਪ੍ਰੋਗਰਾਮ ਬਣਾਇਆ, ਹੁਣ ਬੌਲੀ ਲਾਈ ਜਾਏ, ਪਾਣੀ ਸੰਗਤਾਂ ਨੂੰ ਪਿਆਉਣਾ ਕੁਝ ਸੁਖਾਲਾ ਹੋ ਜਾਏ। ਇਸ ਤਰੀਕੇ ਦੇ ਨਾਲ ਸੰਤ ਬਾਬਾ ਨਦਾਨ ਸਿੰਘ ਸਾਹਿਬ ਜੀ ਉੱਥੇ ਸੇਵਾ ਵਿੱਚ ਜੁਟੇ ਰਹੇ। ਅੱਜ ਅਸੀਂ ਅੱਖੀ ਜਾ ਕੇ ਤੱਕਦੇ ਹਾਂ ਬਾਬਾ ਜੀ ਦਾ ਬਣਿਆ ਹੋਇਆ ਦਰਬਾਰ, ਸੰਗਤਾਂ ਵਾਸਤੇ ਬਣੀਆਂ ਹੋਈਆਂ ਸਰਾਵਾਂ, ਦਿਨ ਤੇ ਰਾਤ ਚੱਲ ਰਹੇ ਲੰਗਰ, ਇੱਕ ਜਾਂ ਦੋ ਦੀ ਗੱਲ ਨਹੀਂ, ਲੱਖਾਂ ਲੋਕ ਉੱਥੇ ਜੋੜ ਮੇਲਿਆਂ ਤੇ ਪੁੱਜਦੇ ਨੇ, ਭੰਡਾਰੇ ਸਦਾ ਹੀ ਚੱਲਦੇ ਰਹਿੰਦੇ ਨੇ। ਇਸ ਲੰਗਰ ਨੂੰ ਬਾਬਾ ਨਦਾਨ ਸਿੰਘ ਸਾਹਿਬ ਜੀ ਨੇ ਜ਼ਿੰਦਗੀ ਭਰ ਚਲਾਇਆ। ਹੋਰ ਵੀ ਜਨਤ ਦਰਬਾਰਾਂ ਦੀ ਸੇਵਾ ਸੰਤ ਬਾਬਾ ਨਦਾਨ ਸਿੰਘ ਸਾਹਿਬ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਕਰਵਾਈ, ਕਿਉਂਕਿ ਬਾਬਾ ਜੀ ਪਰਉਪਕਾਰੀ ਸਨ। ਸੰਤ ਬਣਨਾ ਬੜਾ ਔਖਾ ਹੈ, ਘੜਾ ਲੈਣਾ ਬੜਾ ਸੌਖਾ ਹੈ, ਲਿਬਾਸ ਪਾਲਣਾ ਹੋਰ ਗੱਲ ਹੈ ਤੇ ਦਿਲ ਨੂੰ ਸਾਧਣਾ ਇਹ ਬੜਾ ਕਠਿਨ ਹੈ। ਬਾਬਾ ਨਦਾਨ ਸਿੰਘ ਜੀ ਜਤੀ ਸਤੀ ਸਨ, ਜਵਾਨ ਉਮਰ ਤੋਂ ਲੈ ਕੇ ਉਹ ਗੁਰੂ ਘਰ ਵਿੱਚ ਗਏ ਤੇ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਰਹਿ ਕੇ ਉਹਨਾਂ ਨੇ ਸੇਵਾ ਕੀਤੀ। ਅੱਜ ਉਹਨਾਂ ਦੇ ਸੇਵਾਦਾਰ ਸੰਤ ਬਾਬਾ ਸੀਸਾ ਸਿੰਘ ਸਾਹਿਬ ਜੀ ਹਜ਼ੂਰ ਸਾਹਿਬ ਵਾਲੇ ਸੇਵਾ ਕਰਵਾ ਰਹੇ ਨੇ। ਖੈਰ, ਬਾਬਾ ਜੀ ਦਾ ਜੀਵਨ ਬੜਾ ਉੱਚਾ ਤੇ ਸੁੱਚਾ, ਬੜਾ ਲੰਮਾ ਜੀਵਨ ਹੈ। ਕਿਵੇਂ ਬਾਬਾ ਹਰਨਾਮ ਸਿੰਘ

हम सर दीन दयाल न तुम सर अपतियार क्या कीजै, बचनी तोर मोर मन माने जन को पूर्ण दीजै। दसा पातशाहियां दे आत्मक स्वरूप सतगुरु साहिबां दी पावन पवित्र धन गुरु ग्रंथ साहिब महाराज दी हजूरी अंदर जुड़ बैठे सरबत माई भाई सिख संगत संध्या वक्त दे सजे दीवाना अंदर हाजरी भर रहे हो, लाह प्राप्त कर रहे हो गुरु चरणा विच जुड़ के। दासरियां दे जत्थे नूं कुछ समा सतगुरां दे दर्शन ददारियां दा गुरु चरणा विच हाजरी भरन दा सिख संगतां दे रूबरू प्राप्त होया है। कुछ कहण दी असीस बख्शदे होए सब तों पहलां गुरु की बख्शी हुई फतेह प्रवान करो, सारी संगत गज के आखो जी वाहेगुरु जी का खालसा वाहेगुरु जी की फतेह। मीरी पीरी दे मालक धन गुरु हरगोबिंद साहिब जिन्हां दे इतिहास उन्हां दे जीवन की कथा आपां सरवण कर रहे सी कश्मीर की धरती ते, भाई सेवादास नूं रहमतां दे नाल नवाजदे भाई कट्टू जी का जिक्र, गुरु ते सिख दी अभेदता, क्योंकि मेरे सतगुरु अपने गुरसिखां नूं इन्नी वडियाई इन्ना माण बख्शिश करदे ने। अज गुरु गोबिंद सिंह पातशाह महाराज जी दे जीवन संबंधी जो लगातार विचार कर रहे हैं तां कि उह सतगुरु पातशाह महाराज जी ने भी तो अपने गुरसिखां नूं किन्ना वड्डा माण दिता है खालसे पंथ की साजना करके। मेरे दातार जी ने साजिया भी है ते नवाजिया भी है। खालसा मेरो रूप है खास, खालसे माहे हो करो निवास। तो आओ इतिहास से नजर मारिए जो आप जी लगातार रोजाना सरवण कर रहे हो। इतिहास इस स्थान तक पहुंच चुका है। धन गुरु गोबिंद सिंह पातशाह महाराज जदों साहिबजादिया की शहादत तो बाद इस चमकौर साहब की हवेली के अंदर सवेर दे चढ़ते सूरज के नाल जदों जंग आरंभ होना है, मेरे दातार आप मैदानी जंग में जाके दुश्मन का टाकरा करना चाहते ने, पर पंजा प्यारियां ने आण के मेरे गुरदेव कलगीधर पातशाह महाराज नूं आण के कहना कीता महाराज पंथ तुहानूं हुक्म करदा है। मेरे साहब सत्ते पातशाह कहिंदे हुक्म तां सिर मत्थे प्रवान है, पर एक बेनती प्रवान कर लियो मैदाने जंग विच जाण तो ना रोकियो। प्यारे भाई दया सिंह कहिंदे महाराज हुक्म कहदा होया जिहड़ा पुछ पुछ के कीता गया। महाराज इह पंथ दा हुक्म है, तुसीं इस चमकौर साहिब दी हवेली दे विचों चले जाओ तां कि तुसीं मैदानी इलाके विच जाके जिथे भी सिक्खी का प्रचार करोगे, जिथे भी चौंकड़ा ला के बह जाओगे, हजारां संगतां तुहाडे चरणां विच जुड़ के तुहाडे उपदेश की कमाई करके चढ़ती कला विच आ जाणगियां। खालसा पंथ चढ़ती कला विच रहेगा, फौजां तैयार पर तैयार हो जाणगियां। महाराज जे तुसीं इस समय मैदाने जंग विच जूझ के शहीद हो गए, कौम की वागडोर संभालण वाला इस समय अनुसार कोई नहीं होएगा। महाराज भावें लखां सिंह होण पर गुरु नहीं प्राप्त हो सकेगा। मेरे दातार इस वक्त लोड़ है, समय की मंग है, इस करके पंथ तुहानूं हुक्म करदा इस हवेली विचों चले जाए। मेरे दातार जी ने पंजा अगे सिर नवा दिता, पर जाण तो पहलां अपने बिल्कुल हम उम्र ते हम शकल भाई संगत सिंह नूं फलियार के अपने हथी अपने सिर ते सजी होई कलगी तोड़ा उतार के भाई संगत सिंह दे सिर दे उते दस्तार दे उते अपने हथी सजा दिता। अपना चोड़ा अपनी पोशाक भाई संगत सिंह नूं पहरा दिती है। युद्ध नीति इस गल की मांग करती है भी जे इस हवेली विचों 10 लाख दीआं फौजां दे घेरे विचों निकल के जाना है, चंगी व्योतबंदी दे अनुसार ही निकलिया जा सकता है, कोई थोड़ी जी गल नहीं। 10 लाख का घेरा, इन्ने वड्डे घेरे विचों दुश्मन नूं शिकस्त दे के निकल जाना कोई सौखी बात है? महाराज दे हुक्म अगे सारियां ने सिर नवाया, हदायत कीती मेरे कलगीधर पातशाह ने इस 2 मंजिल बने हुए मकान विच तुसां ने बह जाना है ताकि दुश्मन दल नूं इस गल का भुलेखा बनिया रहे भी गुरु गोबिंद सिंह अजे इत्थे बैठे ने। नाल जाण दी बात चली, ये गल तय है जेड़ा इस हवेली दे अंदर रहा सवेरे दुश्मन का टाकरा करदिया शहादत हो जानी है, जेड़ा गुरु दे नाल बाहर जाएगा हो सकता है इथों निकल विच कामयाब हो गया तो जिंदगी बच जाएगी, प्राण बच जाएंगे, पर किसी भी सूरमे ने अपना नाम पेश नहीं किया भी दातार जी मैं चलांगा तुहाडे नाल। ये मेरे गुरुदेव कलगीधर पातशाह महाराज जी ने हुक्म किया, 3 सिंह साढ़े नाल जाणगे, प्यारे भाई दया सिंह जी,
ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਬਾਕੀ ਰਹਿੰਦੇ ਸਿੰਘ ਸੱਤ ਅੱਠ ਸਿੰਘ ਜਿਹੜੇ ਇਸ ਹਵੇਲੀ ਦੇ ਅੰਦਰ ਰਹਿਣਗੇ, ਡਟ ਕੇ ਦੁਸ਼ਮਣ ਦਲਾਂ ਦਾ ਮੁਕਾਬਲਾ ਕਰਨਗੇ। ਰਾਤ ਦਾ ਪਸਰਿਆ ਹੋਇਆ ਹਨੇਰਾ, ਇਸ ਹਵੇਲੀ ਦੇ ਵਿੱਚੋਂ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਨਿਕਲੇ ਬਾਹਰ, ਆਵਾਜ਼ ਦੇ ਕੇ ਕੁੱਚੀ ਟਿੱਬੀ ਤੇ ਆਖਿਆ, ਜੇ ਹਿੰਮਤ ਹੈ ਫੜ ਲਓ, ਸਿੱਖਾਂ ਦਾ ਗੁਰੂ ਜਾ ਰਿਹਾ। ਪਿਆਰੇ ਗੁਰਸਿੱਖੋ, ਉੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਮੌਜੂਦ ਹੈ, ਜਿਸ ਅਸਥਾਨ ਤੇ ਸੇਵਾ ਨਿਭਾ ਰਹੇ ਨੇ ਸੁਰ ਸਿੰਘ ਵਾਲੇ ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ, ਉਹਨਾਂ ਦੀ ਸੇਵਾ ਉਸ ਅਸਥਾਨ ਤੇ ਚੱਲਦੀ ਹੈ। ਉਸ ਅਸਥਾਨ ਤੇ ਮੁੱਖ ਸੇਵਾਦਾਰ ਦੇ ਵਜੋਂ ਬਾਬਾ ਕਰਤਾਰ ਸਿੰਘ ਜੀ ਸੇਵਾ ਨਿਭਾਉਂਦੇ। ਧਿਆਨ ਦਿਓ ਜੀ, ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਵੀ ਉਸ ਆਵਾਜ਼ ਨੂੰ ਸੁਣਿਆ। ਹਫੜਾ ਦਫੜੀ ਮੱਚ ਗਈ ਦੁਸ਼ਮਣ ਦਲਾਂ ਦੇ ਅੰਦਰ, ਆਪੋ ਆਪਣੇ ਤੰਬੂਆਂ ਦੇ ਅੰਦਰ ਸਿਆਲ ਦੀ ਰੁੱਤ ਨਿੱਘ ਲੈ ਰਹੇ, ਆਰਾਮ ਕਰ ਰਹੇ ਇਹ ਫੌਜਾਂ, ਇਹ ਜਰਨੈਲ ਆਪਣ ਵਾਹੇ ਉੱਠੇ, ਸਿੱਖਾਂ ਦਾ ਗੁਰੂ ਜਾ ਰਿਹਾ ਕਿ ਇਸ ਹਵੇਲੀ ਵਿੱਚੋਂ 10 ਲੱਖ ਦੇ ਘੇਰੇ ਵਿੱਚੋਂ ਨਿਕਲ ਜਾਏਗਾ, ਫੜ ਲਓ ਮਾਰ ਲਓ ਦੀਆਂ ਆਵਾਜ਼ਾਂ। ਇੱਕ ਪਾਸਿਓਂ ਆਵਾਜ਼ ਆ ਰਹੀ ਨੀ ਗੁਰੂ ਤੇ ਇਸ ਪਾਸੇ ਹੈ, ਆਵਾਜ਼ਾਂ ਕਈ ਪਾਸਿਆਂ ਤੋਂ। ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਪਿਆਰੇ ਗੁਰਸਿੱਖੋ, ਪਰ ਇੱਧਰ ਹਵੇਲੀ ਵਿੱਚ ਨਗਾਰਾ ਖੜਕਦਾ ਤੇ ਆਵਾਜ਼ ਆਉਂਦੀ ਗੁਰੂ ਤੇ ਇੱਥੇ ਬੈਠਾ। ਖੈਰ, ਇੱਕ ਨੀਤੀ ਸੀ, ਇੱਕ ਢੰਗ ਸੀ, ਵਿਉਤਬੰਦੀ ਸੀ। ਪਿਆਰੇ ਗੁਰਸਿੱਖੋ, ਤਨ ਮੇਰੇ ਕਲਗੀਧਰ ਪਾਤਸ਼ਾਹ ਸ਼ਹੀਦ ਹੋਏ ਸਿੰਘਾਂ ਦੇ ਵਿੱਚੋਂ ਦੀ ਲੰਘਦੇ ਜਾਂਦੇ ਨੇ, ਉਹ ਇਹੋ ਜਿਹਾ ਕੌਣ ਹੋਇਆ ਸੰਸਾਰ ਦੇ ਅੰਦਰ ਜਿਹੜਾ ਆਪਣੇ ਪੁੱਤਰਾਂ ਨੂੰ, ਸ਼ਹੀਦ ਪਿਆਂ ਨੂੰ ਤੱਕ ਕੇ ਕੋਲੋਂ ਦੀ ਲੰਘ ਜਾਏ। ਮਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ, ਮਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ। ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਹੀਰੇ ਲਾਲ ਲੁਟਾਮ ਦਾ ਵੇਖਿਆ ਨਾ। ਹੰਸਾਂ ਜਿਹਾ ਪਿਆਰਿਆਂ ਬੱਚਿਆਂ ਨੂੰ ਝੋਲੀ ਮੌਤ ਦੀ ਪਾਮ ਦਾ ਵੇਖਿਆ ਨਾ। ਤੇ ਤਾਂ ਕੋਈ ਵੀ ਪੁੱਤਰ ਦੀ ਲਾਸ਼ ਉੱਤੇ ਨਗਮੇ ਖੁਸ਼ੀ ਦੇ ਗਾਉਣ ਦਾ ਵੇਖਿਆ ਨਾ। ਦਸ਼ਰਥ ਡਿੱਗ ਮਹੱਲ ਤੋਂ ਕੂਚ ਕੀਤਾ, ਦਸ਼ਰਥ ਡਿੱਗ ਮਹੱਲ ਤੋਂ ਕੂਚ ਕੀਤਾ, ਅੱਖਾਂ ਓਹਲੇ ਸੀ ਜਦੋਂ ਸੰਤਾਨ ਹੋ ਗਈ, ਮੋਰ ਤੁਝਦੇ ਅਥਰੂ ਅੰਤ ਕਰ ਗਏ, ਗੋਟੀ ਜਿਗਰ ਦੀ ਜਦੋਂ ਵੇਰਾਨ ਹੋ ਗਈ, ਮ੍ਰਿਤੂ ਜਦੋਂ ਅਭਮਨੂ ਦੀ ਸੁਣੀ ਅਰਜਨ, ਢਿੱਲੀ ਹੱਥਾਂ ਚੋਂ ਤੀਰ ਕਮਾਨ ਹੋ ਗਈ, ਤਾਨ ਸੈਣ ਜਦੋਂ ਸੁਣਿਆ ਪੁੱਤ ਮਰਿਆ, ਰਾਗ ਬੋਲਣਾ ਬੰਦ ਜਵਾਨ ਹੋ ਗਈ। ਪਰ ਧੰਨ ਹੈ ਕਲਗੀਆਂ ਵਾਲਿਆ ਤੂੰ, ਤੂੰ ਤੇ ਆਗਿਆ ਅਕਾਲ ਦੀ ਮੰਨ ਲਈਏ, ਕੋਈ ਕਹੇ ਨਾ ਪੁੱਤ ਮਰਵਾਉਣ ਵੇਲੇ ਪੱਟੀ ਗੁਰਾਂ ਨੇ ਅੱਖਾਂ ਤੇ ਬੰਨ ਲਈਏ। ਮੇਰੇ ਕਲਗੀਧਰ ਪਾਤਸ਼ਾਹ ਸ਼ਹੀਦ ਹੋਏ ਸਿੰਘਾਂ ਤੇ ਸਾਹਿਬਜ਼ਾਦਿਆਂ ਦੇ ਵਿੱਚ ਦੀ ਲੰਘ ਗਏ, ਇਸ ਹਨੇਰੇ ਨੂੰ ਚੀਰਦੇ ਹੋਏ ਅਗੇਰੇ ਤੁਰੇ ਗਏ ਫੌਜਾਂ ਦੇ ਵਿੱਚੋਂ ਦੀ। ਫੌਜਾਂ ਆਪਸ ਵਿੱਚ ਅੱਬੜ ਵਾਹੇ ਵਾਰ ਕਰਨ ਲੱਗੀਆਂ, ਮਿਸਾਲ ਚ ਕਿਤੇ ਮਿਸਾਲ ਜਗਾ ਕੇ ਰਸਤਾ ਦਿਖਾਉਣ ਦਾ ਯਤਨ ਕਰਦਾ। ਮੇਰੇ ਗੁਰਦੇਵ ਨੇ ਲਾਇਆ ਨਿਸ਼ਾਨਾ, ਮਿਸਾਲ ਸਟਾ ਦਿੱਤੀ ਧਰਤੀ ਤੇ, ਹਨੇਰਾ ਪਸਰ ਗਿਆ, ਬਸ ਚਾਰ ਚਫੇਰੇ ਮਾਰ ਲਓ ਤੇ ਫੜ ਲਓ ਦੀਆਂ ਆਵਾਜ਼ਾਂ। ਮਾਰੇ ਕੌਣ ਤੇ ਕਿਹਨੂੰ ਮਾਰੇ, ਆਪਣੀਆਂ ਫੌਜਾਂ ਦੇ ਉੱਤੇ ਵਾਰ ਕਰਦੇ ਹੋਏ ਆਪਣੇ ਹਜ਼ਾਰਾਂ ਜਵਾਨਾਂ ਨੂੰ ਧਰਤੀ ਦੇ ਉੱਤੇ ਸੁੱਟ ਬੈਠੇ। ਇਧਰ ਧਿਆਨ ਕਰੀਏ, ਮੇਰੇ ਗੁਰਦੇਵ ਸੱਚੇ ਪਾਤਸ਼ਾਹ ਤਾਂ ਇਹਨਾਂ ਫੌਜਾਂ ਦੇ ਘੇਰੇ ਵਿੱਚੋਂ ਲੰਘ ਗਏ। ਹਦਾਇਤ ਜਿਸ ਅਨੁਸਾਰ ਨਾਲ ਦੇ ਸਾਥੀ ਸਿੰਘਾਂ ਨੂੰ ਕੀਤੀ ਸੀ, ਉਸ ਅਨੁਸਾਰ ਅੱਗੇ ਜਾ ਕੇ ਮਿਲ ਪੈਣਗੇ, ਆਪਾਂ ਅੱਗੇ ਵਿਚਾਰ ਕਰਾਂਗੇ। ਪਰ ਇੱਧਰ ਸਵੇਰ ਹੋਈ, ਜਿਹੜਾ ਦੁਸ਼ਮਣ ਅੱਜ ਆਸਾਂ ਤੇ ਉਮੀਦਾਂ ਲਾ ਕੇ ਬੈਠਾ ਸੀ, ਗੁਰੂ ਗੋਬਿੰਦ ਸਿੰਘ ਨੂੰ ਅੱਜ ਹੱਥਕੜੀਆਂ ਲਾਉਣ ਵਿੱਚ ਅਸੀਂ ਸਫਲ ਹੋ ਜਾਵਾਂਗੇ, ਅੱਜ ਗੁਰੂ ਨੂੰ ਜਿਹੜੇ ਕੁਝ ਦੇ ਨਾਲ ਦੇ ਸਾਥੀ ਹੋਣਗੇ ਉਹਨਾਂ ਨੂੰ ਪਕੜ ਲਵਾਂਗੇ। ਸਵੇਰ ਹੋਈ, ਸੂਰਜ ਚੜਿਆ, ਦਿਨ ਦੇ ਚੜਾਅ ਦੇ ਨਾਲ ਇਸ ਬਣੇ ਹੋਏ 2 ਮੰਜ਼ਲੇ ਮਕਾਨ ਵਿੱਚ, ਜਿੱਥੇ ਮੇਰੇ ਗੁਰਦੇਵ ਅੱਜ ਪੋਹ ਦਾ 17 ਦਿਨ ਬੈਠੇ ਰਹੇ, ਆਪਣੇ ਖਿਆਲਾਂ ਅਨੁਸਾਰ ਔਰ ਆਪਣੀਆਂ ਨਜ਼ਰਾਂ ਦੇ ਨਾਲ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਤੱਕਦੇ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਰਹੇ। ਅੱਜ ਉੱਥੇ ਭਾਈ ਸੰਗਤ ਸਿੰਘ ਜੀ ਬੈਠੇ ਨੇ, ਕਲਗੀ ਤੋੜਾ ਸਜਿਆ ਹੋਇਆ ਸਿਰ ਉੱਤੇ, ਦੁਸ਼ਮਣਾਂ ਨੂੰ ਇਸ ਗੱਲ ਦਾ ਹੌਸਲਾ ਹੋਇਆ, ਉਹ ਐਵੇਂ ਭੁਲੇਖੇ ਵਿੱਚ ਰਾਤ ਆਪਣਿਆਂ ਨੂੰ ਮਾਰਦੇ ਗਏ। ਗੁਰੂ ਗੋਬਿੰਦ ਸਿੰਘ ਤਾਂ ਹਵੇਲੀ ਦੇ ਅੰਦਰ ਅਜੇ ਤੱਕ ਵੀ ਮੌਜੂਦ ਨੇ, ਇੱਥੇ ਬੈਠੇ ਹੋਏ ਨੇ। ਦਿਨ ਦਾ ਚੜਾ ਹੋਇਆ, ਵਜ਼ੀਰ ਖਾਂ ਨੇ ਆਪਣੀਆਂ ਫੌਜਾਂ ਨੂੰ ਵਧਾਇਆ, ਉਹ ਬਹਾਦਰੀ ਉਹ ਦਿਓ, ਕੋਈ ਸਿੰਘ ਨਹੀਂ ਰਹਿ ਗਏ ਗੁਰੂ ਦੇ ਨਾਲ, ਅੱਗੇ ਵਧੋ ਤੇ ਮਾਰ ਲਓ, ਅੱਜ ਹੱਥਕੜੀਆਂ ਲਾ ਲੈਣੀਆਂ ਚਾਹੀਦੀਆਂ ਨੇ। ਇੱਧਰ ਗੁਰੂ ਕੇ ਲਾਲ, ਗੁਰੂ ਕੇ ਸਿੰਘਾਂ ਨੇ ਐਨ ਸਾਰਿਆਂ ਨੇ ਕਰਕੇ ਰਹੇ, ਕਰਕੇ ਗੁਰਮਤਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਕੀਤਾ ਯਾਦ, ਦੁਸ਼ਮਣ ਦਲ ਜਦੋਂ ਨੇੜੇ ਟੁੱਕਿਆ, ਹੁਣ ਅੱਜ ਇਹਨਾਂ ਜਰਨੈਲਾਂ ਦਾ, ਇਹਨਾਂ ਫੌਜਾਂ ਦੇ ਕਮਾਂਡਰ ਨੇ ਭਾਈ ਸੰਗਤ ਸਿੰਘ ਜੀ, ਆਗੂ ਨੇ, ਜਥੇਦਾਰ ਨੇ,
ਜੋ ਹੁਕਮ ਕੀਤਾ ਸਿੰਘੋ ਇਸ ਹਵੇਲੀ ਵਿੱਚ ਨਹੀਂ, ਸ਼ਾਸਤਰ ਨਹੀਂ ਸੁੱਟਣੇ, ਕੈਰਤਾ ਨਹੀਂ ਵਿਖਾਉਣੀ, ਚੜ੍ਹਦੀ ਕਲਾ ਵਿੱਚ ਰਹਿੰਦਿਆਂ ਹੋਇਆ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦੇਣਾ। ਖੁੱਲਿਆ ਇਸ ਹਵੇਲੀ ਦਾ ਦਰਵਾਜ਼ਾ, ਸੂਰਮਿਆਂ ਨੇ ਕਰਕੇ ਅਰਦਾਸਾ, ਪੜ੍ਹੇ ਨੇ ਸ਼ਬਦ, ਸੂਰਾ ਸੋ ਪਹਿਚਾਨੀ ਹੈ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾਡਾ ਖੇਤ। ਸੂਰਮਿਆਂ ਨੇ ਸਤਿ ਸ੍ਰੀ ਅਕਾਲ ਦੇ ਛੱਡੇ ਟਕਾਰੇ, ਤੇ ਭਾਈ ਸੰਗਤ ਸਿੰਘ ਜੀ ਹੋਣਾ ਨੇ ਨੌ ਗੋ ਵਾਲੇ ਦਿਨ ਦੁਸ਼ਮਣ ਦਲਾਂ ਦੇ ਆਹੂ ਹੇ।

0: ਗਿਆ ਸੀ ਫਟੜ ਲੱਖ ਪੁੜੀਆਂ ਜੱਟ ਗਿਆ ਦਲਾ ਵਿਚਕਾਰ ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾਂ ਤੇਰੀਆਂ ਜੱਗ ਵਿੱਚ ਰਹਿੰਦੀਆਂ ਉਹ ਯੋਧਿਆ ਤੇਰੀਆਂ ਹਾਂਜੀ ਹਾਂ ਵਾਰਾਂ ਦੁਨੀਆਂ ਜਾਂ
1: ਰਣ ਵਿੱਚ ਆਮੋ ਸਾਹਮਣੇ ਦਲ ਦੋਵੇਂ ਜੁੱਟੇ ਤੀਰ ਤਿਹਾਏ ਰੱਤ ਦੇ ਚਿੱਲਿਆਂ ਤੋਂ ਛੁੱਟੇ ਠੇਕਾਂ ਹੋਈਆਂ ਛਾਨਣੀ ਕਈ ਮੱਥੇ ਫੁੱਟੇ ਸੀਸ ਧੜਾ ਤੋਂ ਲੱਥ ਗਏ ਤੜ ਰਹਿ ਗਏ ਬੁੱਟੇ ਬਾਬਾ ਸੰਗਤ ਸਿੰਘ ਜੀ ਤੇ ਨਾਲ ਦੇ ਸਿੰਘਾਂ ਨੇ ਆਈ ਹੋਈ ਫੌਜ ਦਾ ਉਹ ਕਹਿਣ ਕੀਤਾ ਉਹ ਯੁੱਧ ਹੋਇਆ ਦੁਸ਼ਮਣ ਤੋਬਾ ਤੋਬਾ ਕਰ ਉੱਠਿਆ ਜਿਹੜੇ ਵਾਧੇ ਅੱਗੇ ਨੂੰ ਆਉਂਦੇ ਸਨ ਪਿੱਛੇ ਨੂੰ ਦੌੜ ਉੱਠੇ ਔਰ ਵਜ਼ੀਰ ਖਾਨ ਹੌਸਲਾ ਦਿੰਦਾ ਦਲੇਰੀਆਂ ਦਿੰਦਾ ਕਹਿੰਦਾ ਅੱਗੇ ਵਧੋ ਹਵੇਲੀ ਵਿੱਚ ਕੋਈ ਨੀ ਰਹਿ ਗਿਆ ਬਸ ਇਹਨਾਂ ਗਿਣਤੀ ਦੇ ਸਿੰਘਾਂ ਨੂੰ ਜਿਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਨੇ ਜਿਹਨਾਂ ਦੇ ਸਿਰ ਤੇ ਕਲਗੀ ਸੋਭਾ ਪਾ ਰਹੀ ਏ ਬਸ ਇਹਨਾਂ ਨੂੰ ਪਕੜ ਲੈਣਾ ਜਾਂ ਇਹਨਾਂ ਨੂੰ ਸ਼ਹੀਦ ਕਰ ਦੇਣਾ ਲੋ ਜੀ ਸੂਰਮਿਆਂ ਨੇ ਉਹ ਤਲਵਾਰ ਵਾਹੀ ਨੌ ਪੋਹ ਦਾ ਦਿਨ ਪਿਆਰੇ ਗੁਰਸਿੱਖੋ ਆਖਰ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਲੜਦੇ ਭਿੜਦੇ ਜੂਝਦੇ ਵਾਰ ਕਰਦੇ ਸੈਂਕੜੇ ਫੱਟ ਆਪਣੇ ਸੀਨਿਆਂ ਵਿੱਚ ਖਾ ਕੇ ਸ਼ਹਾਦਤ ਦਾ ਜਾਂ ਪੀ ਕੇ ਗੁਰੂ ਚਰਨਾਂ ਦੇ ਨਾਲ ਲੀਨ ਹੋ ਗਏ ਦੁਸ਼ਮਣ ਦਲਾਂ ਨੇ ਵੇਖਿਆ ਇਹਨਾਂ ਸਿੰਘਾਂ ਨੂੰ ਸ਼ਹੀਦ ਹੋਇਆ ਦੌੜ ਕੇ ਨੇੜੇ ਆ ਗਏ ਕੋਈ ਲੜਨ ਵਾਲਾ ਨਹੀਂ ਰਹਿ ਗਿਆ ਸਿੱਖਾਂ ਦਾ ਗੁਰੂ ਅੱਜ ਇਸ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ ਇਸ ਗੱਲ ਦੀਆਂ ਵਾਰਾਂ ਇਹਨਾਂ ਨੇ ਤੋੜ ਦਿੱਤੀਆਂ ਬੜਾ ਚਾਅ ਚੜ ਗਿਆ ਕਹਿਣ ਲੱਗੇ ਜਿਸ ਗੁਰੂ ਨੂੰ ਆਨੰਦਪੁਰ ਸਾਹਿਬ ਦੇ ਕਿਲਿਆਂ ਵਿੱਚ ਨਾ ਫੜ ਸਕੇ ਜਿਸ ਗੁਰੂ ਨੂੰ ਕੋਈ ਪੰਘਾਣੀ ਦੇ ਮੈਦਾਨੇ ਪਹਿਲੇ ਜੰਗ ਅੰਦਰ ਨਾ ਰੋਕ ਸਕਿਆ ਜਿਸ ਗੁਰੂ ਨੂੰ ਚਾਰ ਚੁਫੇਰੇ ਅਨੇਕਾਂ ਜੰਗ ਹੋਏ ਹਰ ਮੈਦਾਨੇ ਜੰਗ ਵਿੱਚ ਸਾਨੂੰ ਹਾਰ ਮਿਲੀ ਅੱਜ ਸਾਡੀ ਜਿੱਤ ਹੋਈ ਹੈ ਦਰਅਸਲ ਜਿੱਤ ਇਹਨਾਂ ਦੀ ਕੁਝ ਵੀ ਨਹੀਂ ਜੇ 10 ਲੱਖ ਫੌਜਾਂ ਨੇ ਘੇਰਾ ਪਾਇਆ ਤੇ ਜਿਉਂਦਿਆਂ ਕਿਸੇ ਇੱਕ ਸਿੰਘ ਨੂੰ ਵੀ ਨਾ ਫੜ ਸਕੇ ਇਹ ਤਾਂ ਇਹਨਾਂ ਦੀ ਹਾਰ ਸੀ ਪਰ ਸਿਰਫ ਇੱਕ ਬਾਦਸ਼ਾਹ ਨੂੰ ਮੂੰਹ ਵਿਖਾਉਣ ਵਾਸਤੇ ਇਹਨਾਂ ਨੇ ਬਾਬਾ ਸੰਗਤ ਸਿੰਘ ਜੀ ਜੋ ਸ਼ਹੀਦ ਹੋਏ ਪਏ ਨੇ ਉਹਨਾਂ ਦਾ ਸਿਰ ਧੜ ਨਾਲੋਂ ਵੱਖਰਾ ਕੀਤਾ ਚੁੱਕ ਲਿਆ ਤੇ ਲੁੱਡੀਆਂ ਪਾਉਂਦੇ ਤੁਰ ਪਏ ਇਹ ਗੁਰੂ ਗੋਬਿੰਦ ਸਿੰਘ ਦਾ ਸਿਰ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਅਸੀਂ ਮਾਰ ਲਿਆ ਪਰ ਪਿਆਰੇ ਗੁਰਸਿੱਖੋ ਇਹਨਾਂ ਦੇ ਦਿਲ ਦਾ ਇੱਕ ਵਹਿਮ ਇਹਨਾਂ ਦੇ ਦਿਲ ਦਾ ਇੱਕ ਭੁਲੇਖਾ ਸੀ ਜਦੋਂ ਚੰਗੀ ਤਰ੍ਹਾਂ ਪਹਿਚਾਣ ਕੀਤੀ ਗਈ ਫਿਰ ਫੇਰ ਗਿਆ ਸੂਬਾ ਸਰਹਿੰਦ ਵਜ਼ੀਰ ਖਾਨ ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਤਾਂ ਉਹਨਾਂ ਦੇ ਹਮ ਸ਼ਕਲ ਨੇ ਉਹ ਗੁਰੂ ਤਾਂ ਸਾਨੂੰ ਫਿਰ ਇਸ ਮੈਦਾਨੇ ਜੰਗ ਵਿੱਚੋਂ ਇੰਨੇ ਵੱਡੇ ਘੇਰੇ ਦੇ ਵਿੱਚੋਂ ਉਹ ਨਿਕਲਣ ਵਿੱਚ ਕਾਮਯਾਬ ਹੋ ਗਏ ਨੇ ਪਿਆਰੇ ਗੁਰਸਿੱਖੋ ਇਹਨਾਂ ਦੇ ਚਿਹਰਿਆਂ ਤੇ ਫਿਰ ਉਦਾਸੀ ਛਾ ਗਈ ਕਿਉਂਕਿ ਇਹਨਾਂ ਦੀ ਜਿੱਤ ਨਹੀਂ ਇਹਨਾਂ ਦੀ ਹਾਰ ਹੀ ਆ ਇਹਨਾਂ ਦੇ ਨਸੀਬਾਂ ਦੇ ਅੰਦਰ ਤੱਕੀਏ ਦੂਜੇ ਪਾਸੇ ਸੁਣਿਆ ਤੇ ਸੁਲਤਾਨ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਸ ਹਵੇਲੀ ਵਿੱਚੋਂ ਨਿਕਲ ਕੇ ਦੁਸ਼ਮਣ ਦਲਾਂ ਤੋਂ ਲੰਘਦੇ ਹੋਏ ਅਗੇਰੇ ਤੁਰੇ ਗਏ ਨੇ ਪੈਰਾਂ ਵਿੱਚ ਜੋੜਾ ਨਹੀਂ ਰਸਤਾ ਝਾੜੀਆਂ ਦਾ ਹੈ ਕੰਡਿਆਲਾ ਹੈ ਕਿਉਂਕਿ ਕਿਸ ਪਾਸੇ ਨੂੰ ਜਾਣਾ ਕੋਈ ਮੰਜ਼ਿਲ ਤਾਂ ਹੈ ਨਹੀਂ ਕੋਈ ਐਸਾ ਸਾਫ ਰਸਤਾ ਤਾਂ ਹੈ ਨਹੀਂ 10 ਲੱਖ ਫੌਜ ਹੈ ਕਿੰਨੀ ਦੂਰੀ ਤੱਕ ਚਾਰ ਚੁਫੇਰੇ ਘੇਰਾ ਪਾ ਕੇ ਬੈਠੀ ਹੋਵੇ ਪਰ ਮੇਰੇ ਗੁਰਦੇਵ ਫਿਰ ਵੀ ਇਹਨਾਂ ਫੌਜਾਂ ਤੋਂ ਬਚਦੇ ਬਚਾਉਂਦੇ ਝਾੜਾਂ ਤੇ ਕੰਡਿਆਲੇ ਇਹਨਾਂ ਝਾੜੀਆਂ ਦਰਖਤਾਂ ਦੇ ਵਿੱਚੋਂ ਲੰਘਦੇ ਜਾ ਰਹੇ ਨੇ ਤਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਕਿਹੋ ਜਿਹਾ ਸਮਾਂ ਆਇਆ ਕਦੇ ਮਖਮਲੀ ਗਦੇਲਿਆਂ ਦੇ ਉੱਤੇ ਆਰਾਮ ਕਰਨ ਵਾਲੇ ਕਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਜਿਆ ਹੋਵੇ ਦਰਬਾਰ ਹਜ਼ਾਰਾਂ ਸੰਗਤਾਂ ਹੱਥ ਜੋੜ ਕੇ ਗੁਰੂ ਦੇ ਚਰਨਾਂ ਤੇ ਨਤਮਸਤਕ ਹੋਣ ਵਾਸਤੇ ਖੜੀਆਂ ਹੋਣ ਕਿਤੇ ਰਾਜੇ ਮਹਾਰਾਜੇ ਆਣ ਕੇ ਗੁਰੂ ਦੇ ਦਰ ਤੇ ਰਤਨ ਰਾਏ ਵਰਗੇ ਕੀਮਤੀ ਭੇਟਾ ਰੱਖ ਕੇ ਗੁਰੂ ਦੇ ਚਰਨਾਂ ਤੋਂ ਵਾਰਨੇ ਜਾਂਦੇ ਹੋਣ ਸਿੱਖ ਸੰਗਤਾਂ ਬੈਠੀਆਂ ਹੋਣ ਸੱਜ ਕੇ ਤੇ ਗੁਰੂ ਸਾਹਿਬ ਜੀ ਦੇ ਸੀਸ ਉੱਤੇ ਪ੍ਰਸ਼ਾਦੀ ਹਾਥੀ ਚੌਰ ਕਰਦਾ ਹੋਵੇ ਜਿਸ ਗੁਰੂ ਨੇ ਦੁਨੀਆਂ ਦੇ ਹਰ ਨਤਾਰੇ ਹੋਏ ਮਨੁੱਖ ਨੂੰ ਆਪਣੇ ਗਲ ਦੇ ਨਾਲ ਲਾ ਕੇ ਪਿਆਰ ਦਿੱਤਾ ਹੋਵੇ ਅੱਜ ਮੇਰਾ ਮਾਹੀ ਦੀਨ ਦੁਨੀਆਂ ਦਾ ਵਾਲੀ ਕਲਗੀਆਂ ਵਾਲਾ ਦਾਤਾਰ ਇਸ ਹਵੇਲੀ ਦੇ ਵਿੱਚੋਂ ਆਪਣੀਆਂ ਅੱਖਾਂ ਦੇ ਸਾਹਮਣੇ 2 ਪੁੱਤਰ ਜਿਹੜੇ ਕੋਸਣ ਪਰਿਵਾਰ ਵਿੱਚੋਂ ਉਹ ਵੀ ਸ਼ਹੀਦ ਕਰਵਾ ਕੇ ਤੇ ਨੰਗੇ ਪੈਰੀ ਤੁਰਿਆ ਜਾ ਰਿਹਾ ਝਾੜੀਆਂ ਜੰਡ ਤੇ ਕਰੀਰ ਤਿੱਖੇ ਕੰਡੇ ਵੱਜ ਵੱਜ ਕੇ ਜਿਹੜਾ ਜਾਮਾ ਜਿਹੜਾ ਚੋਲਾ ਪਹਿਨਿਆ ਹੋਇਆ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਵੀ ਲੀਰਾ ਲੀਰਾ ਹੋ ਗਿਆ ਪੈਰਾਂ ਦੇ ਵਿੱਚ ਵੱਜ ਵੱਜ ਕੇ ਕੰਡੇ ਛਾਲੇ ਛਾਲੇ ਹੋ ਗਏ ਨੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹੋਏ ਮੇਰੇ ਗੁਰਦੇਵ ਪਾਤਸ਼ਾਹ ਅਗੇਰੇ ਤੁਰੇ ਜਾ ਰਹੇ ਨੇ ਗੁਰਸਿੱਖੋ ਦਿਨ ਦੇ ਚੜਾਵੇ ਨਾਲ ਕਿਹੜੀ ਪਿੰਡ ਆ ਗਿਆ ਜਿੱਥੇ ਮੇਰੇ ਗੁਰਦੇਵ ਪਾਤਸ਼ਾਹ ਲੰਘਦੇ ਜਾ ਰਹੇ ਨੇ। ਇਤਿਹਾਸ ਕਹਿੰਦਾ ਜਿੱਥੇ ਦੋ ਗੁੱਜਰ ਆਪਣਾ ਮਾਲ ਚਾਰ ਰਹੇ ਨੇ। ਇਸ ਗੱਲ ਦੀ ਖਬਰ ਤਾਂ ਦੂਰ ਦਰੇਡੇ ਤੱਕ ਸੀ ਨਾ। ਅਨੰਦਪੁਰ ਦਾ ਵਾਸੀ ਗੁਰੂ ਗੁਰੂ ਗੋਬਿੰਦ ਸਿੰਘ ਆਪਣੇ ਸਾਥੀਆਂ ਸਮੇਤ ਚਮਕੌਰ ਦੀ ਹਵੇਲੀ ਅੰਦਰ ਹੈ, ਜਿੱਥੇ ਫੌਜਾਂ ਨੇ ਕਾਬਲ ਕੰਧਾਰ ਮੁਲਤਾਨ ਤੱਕ ਦੀਆਂ ਫੌਜਾਂ ਨੇ, ਕਸ਼ਮੀਰ ਤੱਕ ਦੀਆਂ ਫੌਜਾਂ ਨੇ ਆਣ ਕੇ ਘੇਰਾ ਪਾਇਆ ਹੋਇਆ। ਅੱਜ ਉਸ ਗੁਰੂ ਨੂੰ ਮਾਰ ਲੈਣਾ ਜਾਂ ਫੜ ਲੈਣਾ, ਪਰ ਇਹ ਦੋਵੇਂ ਗੁਜਰ ਜਿਨ੍ਹਾਂ ਦਾ ਨਾਂ ਇਤਿਹਾਸ ਨੇ ਅਲਫੂ ਤੇ ਗਾਮੂ ਦੱਸਿਆ, ਇਹਨਾਂ ਨੇ ਵੇਖਿਆ ਇਹ ਤੁਰੇ ਜਾਣ ਵਾਲੇ ਮਨੁੱਖ ਕੌਣ ਨੇ, ਪਹਿਚਾਣ ਲਿਆ ਇਹ ਤਾਂ ਗੁਰੂ ਗੋਬਿੰਦ ਸਿੰਘ ਨੇ। ਉਹ ਜਿਨ੍ਹਾਂ ਨੂੰ ਫੜਨ ਵਾਸਤੇ ਲੱਖਾਂ ਫੌਜਾਂ ਘੇਰਾ ਪਾ ਕੇ ਬੈਠੀਆਂ, ਕੀ ਗੁਰੂ ਗੋਬਿੰਦ ਸਿੰਘ ਇਹਨਾਂ ਸਾਰੀਆਂ ਫੌਜਾਂ ਨੂੰ ਚੱਕਮਾ ਦੇ ਕੇ ਉਹਨਾਂ ਵਿੱਚੋਂ ਨਿਕਲ ਆਏ ਨੇ? ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਸਿੱਖਾਂ ਦਾ ਗੁਰੂ ਵੱਜ ਕੇ ਉਸ ਪਾਸੇ ਨੂੰ ਦੌੜਿਆ ਜਾ ਰਿਹਾ ਹੈ। ਤਨ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਏਡੇ ਧੀਰਜਵਾਨ, ਏਡੇ ਹੌਸਲੇ ਵਾਲੇ, ਫਿਰ ਵੀ ਇਹਨਾਂ ਨੂੰ ਆਵਾਜ਼ ਦੇ ਕੇ ਕਹਿੰਦੇ ਨੇ, ਚੁੱਪ ਕਰਾਉਣ ਵਾਸਤੇ ਯਤਨ ਕਰਦੇ ਨੇ, ਸ਼ਾਂਤ ਹੋ ਜਾਓ, ਰੌਲਾ ਨਾ ਪਾਓ। ਪਰ ਰੌਲਾ ਕਾਹਨੂੰ ਬੰਦ ਕਰਦੇ ਨੇ? ਮੇਰੇ ਗੁਰਦੇਵ ਸਤਿਗੁਰਾਂ ਨੇ ਇਸ ਕੰਮ ਵਿਚਾਰ ਤੋਂ ਕੰਮ ਲਿਆ, ਲਾਲਚ ਵੱਸ ਹੋ ਕੇ ਸ਼ਾਇਦ ਚੁੱਪ ਕਰ ਜਾਣਗੇ। ਇਤਿਹਾਸ ਕਹਿੰਦਾ ਮੇਰੇ ਗੁਰਦੇਵ ਸਤਿਗੁਰਾਂ ਨੇ ਕੁਝ ਮੋਹਰਾਂ ਵੀ ਇਹਨਾਂ ਨੂੰ ਦਿੱਤੀਆਂ ਨੇ, ਕਹਿੰਦੇ ਸ਼ਾਂਤ ਹੋ ਜਾਓ। ਪਰ ਲਾਲਚ ਵਿੱਚ ਆਣ ਕੇ ਮੋਹਰਾਂ ਲੈ ਕੇ ਫਿਰ ਵੀ ਚੁੱਪ ਨਹੀਂ ਹੋਏ, ਬਸ ਫਿਰ ਤਾਂ ਇੱਕੋ ਹੀ ਤਰੀਕਾ ਰਹਿ ਗਿਆ ਸੀ ਚੁੱਪ ਕਰਾਉਣ ਦਾ, ਜਿਵੇਂ ਕਰਾਇਆ ਜਾ ਸਕਦਾ। ਮੇਰੇ ਗੁਰਦੇਵ ਸੱਚੇ ਪਾਤਸ਼ਾਹ ਨੇ ਇਹਨਾਂ ਦੋਵਾਂ ਨੂੰ ਸਦਾ ਵਾਸਤੇ ਸ਼ਾਂਤ ਕਰ ਦਿੱਤਾ, ਇਤਿਹਾਸ ਇਹ ਗੱਲ ਕਹਿੰਦਾ। ਪਿਆਰੇ ਗੁਰਸਿੱਖੋ, ਇਸ ਤੋਂ ਅਗੇਰੇ ਮੇਰੇ ਕਲਗੀਧਰ ਪਾਤਸ਼ਾਹ ਪੁਆਤ ਨਗਰ ਆਉਂਦਾ, ਉਹਦੇ ਵਿੱਚ ਵੀ ਲੰਘਦੇ ਹੋਏ ਉਸ ਅਸਥਾਨ ਤੇ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਅੰਦਰ ਮਾਛੀਵਾੜੇ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਹੈ, ਜਿੱਥੇ ਪਵਿੱਤਰ ਅਸਥਾਨ ਯਾਦਗਾਰ ਬਣਿਆ ਹੋਇਆ। ਇਸ ਅਸਥਾਨ ਤੇ ਇੱਕ ਨਜ਼ਦੀਕ ਗੁਰਦੁਆਰਾ ਝਾੜ ਸਾਹਿਬ ਵੀ ਹੈ, ਮੌਜੂਦ ਹੈ, ਜਿੱਥੇ ਹਰ ਸਾਲ ਚੜ੍ਹਦੀ ਕਲਾ ਵਿੱਚ ਸਿੱਖ ਸੰਗਤਾਂ ਜੋੜ ਮੇਲੇ ਮਨਾਉਂਦੀਆਂ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦੀਆਂ ਨੇ। ਮੇਰੇ ਗੁਰਦੇਵ ਸਤਿਗੁਰੂ ਇਹਨਾਂ ਨਗਰਾਂ ਵਿੱਚੋਂ ਲੰਘਦੇ ਹੋਏ ਮਾਛੀਵਾੜੇ ਦੀ ਧਰਤੀ ਤੇ ਪਹੁੰਚ ਗਏ। ਅੱਜ ਉਸ ਅਸਥਾਨ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ, ਮਾਛੀਵਾੜੇ ਨਗਰ ਦੇ ਬਿਲਕੁਲ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ, ਦੇਸ਼ ਦਾ ਨਾਂ ਹੈ ਚਰਨ ਕਮਲ ਸਾਹਿਬ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਇਸ ਨਗਰ ਦੇ ਬਾਹਰ ਬਾਹਰ ਬਾਗ ਵਿੱਚ ਆਣ ਪਹੁੰਚੇ ਨੇ, ਜਿੱਥੇ ਲੱਗਾ ਹੋਇਆ ਖੂਹ ਹੈ। ਇਤਿਹਾਸ ਕਹਿੰਦਾ ਮੇਰੇ ਸਾਹਿਬ ਜੀ ਨੇ ਇਸ ਖੂਹ ਦੀਆਂ ਕੰਢਾਂ ਵਿੱਚੋਂ ਟਿੰਡ ਖੋਲ ਕੇ ਜਲ ਛਕਿਆ ਹੈ। ਕਿੰਨਾ ਲੰਮਾ ਸਫ਼ਰ, ਸਫ਼ਰ ਦਾ ਥਕੇਵਾ, ਪ੍ਰਸ਼ਾਦਾ ਪਾਣੀ ਕੋਈ ਛਕਿਆ ਨਹੀਂ, ਦੁਸ਼ਮਣ ਦਲਾਂ ਦਾ ਮੁਕਾਬਲਾ ਕਰਦੇ ਮੇਰੇ ਗੁਰਦੇਵ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚੱਲਦੇ ਆ ਰਹੇ ਨੇ। ਭਾਵੇਂ ਉਹ ਸਰਸਾ ਦੇ ਤੇਜ਼ ਪਾਣੀ ਦੇ ਬਹਾਅ ਦੇ ਨਾਲ ਘੁਲਣਾ ਪਿਆ, ਭਾਵੇਂ ਚਮਕੌਰ ਸਾਹਿਬ ਦੇ ਚਾਰਜ ਫੇਰੇ ਦੁਸ਼ਮਣ ਦਲਾਂ ਦੇ ਪਏ ਹੋਏ ਘੇਰੇ ਨਾਲ ਨਜਿੱਠਣਾ ਪਿਆ, ਸਰੀਰ ਤਾਂ ਭਾਵੇਂ ਜ਼ਰੂਰ ਕੁਝ ਥੇਕੇਵਾਂ ਮੰਨਦਾ ਹੈ, ਪਰ ਪਿਆਰੇ ਗੁਰਸਿੱਖੋ, ਆਤਮਾ ਮੇਰੇ ਗੁਰਦੇਵ ਸਤਿਗੁਰੂ ਜੀ ਦੀ ਬਲਵਾਨ ਹੈ, ਆਤਮਾ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ, ਉਹ ਤਾਂ ਮਨੁੱਖਤਾ ਨੂੰ ਬਲਵਾਨ ਕਰਨ ਵਾਲੀ ਹੈ, ਉਹਨਾਂ ਨੂੰ ਕੌਣ ਡਲਾਉਣ ਵਾਲਾ ਸੀ। ਮੇਰੇ ਧੰਨ ਗੁਰਦੇਵ ਪਾਤਸ਼ਾਹ ਮਹਾਰਾਜ ਇਸ ਮਾਛੀਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਰਾਣਾ ਲੈ ਕੇ ਕੁਝ ਸਮਾਂ ਆਰਾਮ ਕਰਨ ਲੱਗੇ ਨੇ। ਅੱਜ ਮਖਮਲੀ ਵਿਛਾਉਣਾ ਨਹੀਂ, ਸਿਰ ਦੇ ਥੱਲੇ ਕੋਈ ਉਹ ਕੀਮਤੀ ਗੱਦੇ ਜਾਂ ਸਰਾਣੇ ਨਹੀਂ, ਅੱਜ ਕੋਈ ਲੱਗੇ ਹੋਏ ਪਲੰਗ ਨਹੀਂ, ਅੱਜ ਮੇਰੇ ਗੁਰਦੇਵ ਪਾਤਸ਼ਾਹ ਧਰਤੀ ਦੀ ਹਿੱਕ ਉੱਤੇ ਉਹ ਦੁਨੀਆਂ ਤੇ ਮਨੁੱਖਤਾ ਨੂੰ ਸੁੱਖ ਦੇਣ ਵਾਲੇ ਮੇਰੇ ਗੁਰਦੇਵ ਪਾਤਸ਼ਾਹ ਟਿੰਡ ਦਾ ਸਰਾਣਾ ਲੈ ਕੇ ਸੁੱਤੇ ਪਏ ਨੇ, ਪਰ ਹੱਥ ਤਲਵਾਰ ਦੀ ਮੁੱਠ ਦੇ ਉੱਤੇ ਹੈ। ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਚਿਹਰਾ ਦਗਦਗ ਕਰਦਾ ਹੈ, ਜਿਹੜਾ ਕੋਈ ਦਰਸ਼ਨ ਕਰ ਲਵੇਗਾ ਉਹ ਵੀ ਐਨ ਸ਼ਾਂਤ ਹੋ ਜਾਏਗਾ। ਪਿਆਰੇ ਗੁਰਸਿੱਖੋ, ਪੰਛੀਆਂ ਨੇ ਚਹਿਚਹਾਟ ਲਾ ਦਿੱਤੀ, ਪਰ ਐਂ ਕਹਿ ਲਓ, ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਜਦੋਂ ਪੰਛੀ ਆਪੋ ਆਪਣੀ ਬੋਲੀ ਵਿੱਚ ਭਾਸ਼ਾਵਾਂ ਵਿੱਚ ਇੱਕ ਦੂਜੇ ਦੇ ਨਾਲ ਬੋਲਦੇ ਨੇ, ਉੱਚੀ ਆਵਾਜ਼ ਕਰਦੇ ਨੇ, ਤੇਜ਼ ਪੌਣ ਚੱਲਦੀ ਏ, ਪੱਤਿਆਂ ਦਾ ਖੜਾਕ ਹੁੰਦਾ ਹੈ, ਤੇ ਕੋਈ ਨੂਰ ਅਲਾਹੀ ਸਦ ਐਸਾ ਆਉਂਦਾ ਹੈ, ਇੰਨੀ ਤੇਜ਼ ਨਾ ਚੱਲਣੀ ਹਵਾਏ, ਪੰਛੀਓ ਨਾ ਇੰਨਾ ਰੌਲਾ ਪਾਓ। ਅੱਜ ਦੀਨ ਦੁਨੀਆਂ ਦਾ ਮਾਲਕ ਕਲਗੀਆਂ ਵਾਲਾ ਅਨੰਦਪੁਰ ਦਾ ਵਾਸੀ ਧਰਤੀ ਦੀ ਹਿੱਕ ਦੇ ਉੱਤੇ ਟਿੰਡ ਦਾ ਸਰਾਣਾ ਲਾ ਕੇ ਸੁਣਦਾ ਪਿਆ। ਆਓ, ਜਿਸ ਕਦਰ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਨੇਤਰ ਬੰਦ ਨੇ, ਆਪਣਾ ਹੱਥ ਤਲਵਾਰ ਦੀ ਮੁੱਠ ਤੇ ਰੱਖਿਆ ਹੋਇਆ, ਮੇਰੇ ਗੁਰਦੇਵ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਮਾਛੀਵਾੜੇ ਦੀ ਧਰਤੀ ਤੇ ਜਿਵੇਂ ਸੁੱਤੇ ਪਏ ਨੇ, ਉਸ ਵੇਲੇ ਦਾ ਨਕਸ਼ਾ ਢਾਡੀ ਜੱਥਾ ਇਹਨਾਂ ਅੱਖਰਾਂ ਵਿੱਚ ਹੈ, ਇਉਂ ਕਹਿ ਰਹੇ।

ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਭਾਈ ਗੁਲਾਬਾ ਤੇ ਪੰਜਾਬਾ ਆਣ ਕੇ ਦਾਤਾਰ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਸੱਚੇ ਪਾਤਸ਼ਾਹ, ਇਸ ਹਾਲਾਤ ਵਿੱਚ ਵੇਖ ਕੇ ਮਨ ਬੜਾ ਭਾਰਾ ਹੈ। ਮੇਰੇ ਗੁਰਦੇਵ ਸਤਿਗੁਰੂ ਤੀਰਥ ਦਿੰਦੇ ਹੋਏ ਕਹਿੰਦੇ ਕੋਈ ਗੱਲ ਨਹੀਂ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਾਣਾ ਹੈ, ਉਸ ਮਾਲਕ ਦੀ ਰਜ਼ਾ ਹੈ। ਜਿੱਥੇ ਉਹ ਰੱਖੇ, ਜਿਸ ਕਦਰ ਉਹ ਚਾਹੇ, ਉਹਦੀ ਰਜ਼ਾ ਵਿੱਚ ਰਹਿਣਾ ਹੀ ਫਰਜ਼ ਬਣਦਾ ਹੈ। ਮੇਰੇ ਗੁਰਦੇਵ ਸਤਿਗੁਰਾਂ ਦੇ ਕੋਲ ਬੈਠੇ ਭਾਈ ਗੁਲਾਬਾ ਤੇ ਪੰਜਾਬਾ, ਲਿਆਂਦਾ ਹੋਇਆ ਇਹਨਾਂ ਦਾ ਦੁੱਧ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ, ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਛਕਦੇ ਨੇ। ਰਜਵੀ ਇੱਥੇ ਇਹਨਾਂ ਨੇ ਸੇਵਾ ਕੀਤੀ। ਇਸ ਤੋਂ ਅਗੇਰੇ ਕਿਵੇਂ ਘਰ ਵਿੱਚ ਲੈ ਕੇ ਗਏ, ਕੀ ਕੁਝ ਵਾਪਰਿਆ, ਤੇ ਫਿਰ ਕੱਲ ਦੇ ਦੀਵਾਨ ਵਿੱਚ ਆਪ ਸੰਗਤ ਦੀ ਸੇਵਾ ਦੇ ਅੰਦਰ ਬਿਨਾਂ ਕਰਾਂਗੇ। ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਿਚਾਰ ਸਾਂਝੇ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਨੂੰ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਦਾ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਆਓ ਹੁਣ ਸਾਰੇ ਆਪਾਂ ਰਲ ਕੇ ਬੜੇ ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰੀਏ। ਸਾਰੀ ਸੰਗਤ ਨੇ ਪਿਆਰ ਵਿੱਚ ਆਣ ਕੇ ਗੁਰੂ ਦੀ ਬਾਣੀ ਨੂੰ ਗਾਉਣਾ।

0: ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ
1: ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
0: ਪੰਜ ਦੂਤ ਤਦ

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3875.

ਬੋਲੀ ਕਿਹੜੀ ਆਮ ਜੀਵਨ ਦੇ ਵਰਤੋਂ ਵਾਲੀ ਹੈ। ਸਹਿ ਜਾਣਾ, ਕੰਬ ਜਾਣਾ, ਡਰ ਜਾਣਾ, ਬਚਣ ਦੀ ਕੋਸ਼ਿਸ਼ ਵਿੱਚ ਹੋਣਾ, ਛੁੱਪ ਜਾਣਾ, ਭਲਾ ਮੈਂ ਬਚ ਜਾ ਇਸ ਵਿਪਤਾ ਤੋਂ। ਭਾਈ ਸਭ ਕਹਿੰਦੇ ਨੇ ਅੰਤਕਾਲ

सुने सुत पान डरियो रब के सुत को तीन त्रास कहा

रब के सुत को तिन त्रास कहां, शोकत डरे शोकत डरे

निर्भव बाल की भूल न डरे। मानो अक्सर सुबह हो जाए, बच्चा जिस गोद में पलद ना, जिस गोद में बारिक पलद उतो बहुत सारे संस्कार उसनु विरसे विच मिलते हैं। इसलिए दुनिया के लोग मां से बड़िया वड्डिया जिम्मेवारियां ठहराते हैं समाज नु पालन दिया, समाज नु बदलन दिया, समाज विच इनकलाब लियान दिया, बहुत सारिया वड्डिया जिम्मेवारियां मां से आउंदियां ने, क्योंकि बच्चे ने मां की गोद विच पलना हुंदा है। जिस भी गोद विच पलदा है विश्वास रखे उतों बहुत सारे संस्कार मिलते हैं। एक आम जीवन की गल है, मावां अक्सर अपने आप नु सौखा करने लिए कि बच्चा आसानी नाल मेरा हुक्म मनदा रहे, जिवें मैं चाहा उवें करे, रोवे ना, बोले ना, मन मर्जी ना करे, मेरी मर्जी ते आधारित हो जाए। बस मां इन्नी गल चाहती है ते उन्दे लई कई बार बड़े गलत तरीके अख्तियार कर लैंदी है। ते बच्चे दे संस्कारां विच छोटे छोटे डर बिठाउण लग पैंदी है। आ देख हुआ आया उत्थे न जाई, उत्थे भूत बैठा है। आम जीवन दी गल्लां ने, अस मैं गुरमत विचों कुछ गल्लां समझ विच आउंदियां। उत्थे न जाई, उत्थे भूत बैठा है। आ बाहर न जाई, पुलिस फड़ के लै जाएगी। आ देख हुणे सिपाही आया, बुलावा पुलिस नूं। इहनूं मत समझो आम गल्लां ने, मैं रोजाना जीवन च देखना आकर दिसदी हां। बाणी नूं, गुरमत नूं, संसार नूं समझण लई भी संसारी होना बहुत जरूरी है। मैं एक बार कीती सी कि स्वामी विवेकानंद दे एक चेले ने बड़ी खूबसूरत गल लिखी है अपनी पुस्तक विच। वो कहिंदा एक बार मेरा दिल कीता, जदों सब तो पहला साडा दिल कीता असीं गुरु धारण करिए, ते दोवें जी सोची पै गए किन्नू गुरु धारण करिए जिंदे ते दोहां दा मन मन जाए। बड़ी देर बड़े वरे उड़ीक करदे रहे, आखिर स्वामी विवेकानंद जी आए, उन्हां दे बचन सुन के साडा मन मन गया। असीं दोनों गए गुरु धारण करन वास्ते, उन्हां नूं अर्ज कीती जी सानूं गुरु दीक्षा दिओ, साडा मन दोहां दा मन गया। जिहड़ा जवाब दित्ता स्वामी विवेकानंद ने, ओह दे चेले ने अपनी पुस्तक विच लिखिया, ओह गल समझण वाली। ਉਹ ਕਹਿੰਦੇ ਸਵਾਮੀ ਵਿਵੇਕਾਨੰਦ ਜੀ ਨੇ ਮੈਨੂੰ ਜਵਾਬ ਦਿੱਤਾ, ਕਹਿਣ ਲੱਗੇ ਜਾਓ ਦ੍ਰਿਸ਼ਟੀ ਦਾ ਗੁਰੂ ਕੋਲ ਦ੍ਰਿਸ਼ਟੀ ਹੋਣਾ ਚਾਹੀਦਾ। ਬੜੀ ਖੂਬਸੂਰਤ ਦਰਸ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣ ਵਾਲਾ, ਜਿਹਨੇ ਸੰਸਾਰਕ ਜ਼ਿੰਮੇਵਾਰੀਆਂ ਦੇਖੀਆਂ ਹੀ ਨਹੀਂ, ਜਿਹਨੇ ਗ੍ਰਿਸ਼ਟੀ ਦੇ ਜੀਵਨ ਨੂੰ ਮਾਣਿਆ ਹੀ ਨਹੀਂ, ਉਹਨੂੰ ਇਹਦੀਆਂ ਮੁਸ਼ਕਲਾਂ ਦਾ, ਇਹਦੀਆਂ ਆਸਾਨੀਆਂ ਦਾ, ਇਹਦੀਆਂ ਔਕੜਾਂ ਦਾ ਕੀ ਪਤਾ। ਖੁਸ਼ਕਿਸਮਤ ਭਾਗਾਂ ਵਾਲੇ ਸਾਡਾ ਗੁਰੂ ਗ੍ਰਿਸ਼ਤੀ ਹੈ, ਇਸ ਲਈ ਉਹਨੇ ਗ੍ਰਿਸ਼ਤ ਦੀਆਂ ਹਰ ਗੱਲਾਂ ਨੂੰ ਸਮਝਦਿਆਂ ਹੋਇਆਂ ਐਸੀਆਂ ਐਗਜ਼ਾਂਪਲਾਂ ਦੇ ਦਿੱਤੀਆਂ, ਐਸੇ ਉਦਾਹਰਣ ਦੇ ਦਿੱਤੇ। ਮੈਂ ਕਰ ਰਿਹਾ ਸਾਂ ਆਮ ਜੀਵਨ ਵਿੱਚੋਂ, ਗ੍ਰਿਸ਼ਤੀ ਜੀਵਨ ਵਿੱਚੋਂ ਵੀ ਕਈ ਗੱਲਾਂ ਲੱਭਦੀਆਂ ਨੇ। ਮਾਂ ਨੇ ਕਦੀ ਅਹਿਸਾਸ ਨਹੀਂ ਕੀਤਾ ਹੁਣ, ਬੜੀ ਸਧਾਰਨ ਗੱਲ ਸਮਝਦੀ ਹੋਣੀ ਹੈ ਇਹ ਗੱਲ ਕਿ ਬੱਚੇ ਕੋਲੋਂ ਮਨ ਮਰਜ਼ੀ ਦਾ ਕੰਮ ਲੈਣ ਲਈ, ਮਰਜ਼ੀ ਅਨੁਸਾਰ ਆਪਣੇ ਹੁਕਮ ਵਿੱਚ ਚਲਾਉਣ ਲਈ ਉਹਨੂੰ ਆ ਗੱਲਾਂ ਕਰੀ ਜਾਂਦੀ। ਮਾਮੂਲੀ ਗੱਲਾਂ ਨੇ ਜ਼ਰਾ ਕੁ ਡਰ ਪੈਦਾ ਕਰ ਲਿਆ, ਬੇਟਾ ਬਾਹਰ ਨਾ ਜਾਈ, ਉੱਥੇ ਨਾ ਜਾਈ, ਉੱਥੇ ਪੂਛ ਬੈਠਾ, ਜੇ ਮੈਨੂੰ ਜ਼ਿਆਦਾ ਤੰਗ ਕਰੇਗਾ ਤੈਨੂੰ ਫਲਾਣੇ ਕਮਰੇ ਵਿੱਚ ਬੰਦ ਕਰ ਦਿਆਂਗੀ, ਕਹਿੰਦੇ ਆ ਨਾ। ਇਹ ਖਿਆਲ ਕਰਿਓ, ਇਹਨੂੰ ਸਧਾਰਨ ਗੱਲ ਖਿਆਲ ਕਰਿਓ ਇਹਨੂੰ ਸਧਾਰਨ ਗੱਲ ਨਾ ਸਮਝਿਓ। ਜੇ
ਬੱਚੇ ਦੇ ਮਨ 'ਤੇ ਇਹਨਾਂ ਗੱਲਾਂ ਦਾ ਸਹਿਮ ਪੈਦਾ ਹੋ ਜਾਏ ਨਾ, ਡਰ ਪੈਦਾ ਹੋਏਗਾ, ਤਾਂ ਹੀ ਹੁਕਮ ਵਿੱਚ, ਤਾਂ ਹੀ ਤੁਹਾਡੀ ਗੱਲ ਮੰਨੇਗਾ। ਪਰ ਜਿਸ ਮਾਸੂਮ ਬੱਚੇ ਦੇ ਅੱਲੇ ਮਨ ਉੱਤੇ ਐਸੀਆਂ ਚੀਜ਼ਾਂ ਦੇ ਖੌਫ ਪੈਦਾ ਹੋ ਗਏ, ਡਰ ਪੈਦਾ ਹੋ ਗਏ, ਉਹ ਬੱਚੇ ਦੇ ਮਨ ਬਲਵਾਨ ਕਦੋਂ ਹੋਵੇਗਾ? ਪਰ ਜਿਸ ਮਾਸੂਮ ਬੱਚੇ ਦੇ ਅੱਲੇ ਮਨ ਉੱਤੇ ਐਸੀਆਂ ਚੀਜ਼ਾਂ ਦੇ ਖੌਫ ਪੈਦਾ ਹੋ ਗਏ, ਡਰ ਪੈਦਾ ਹੋ ਗਏ, ਉਹ ਬੱਚੇ ਦੇ ਮਨ ਬਲਵਾਨ ਕਦੋਂ ਹੋਵੇਗਾ? ਜਿਹਨੂੰ ਅੱਜ ਤੁਸੀਂ ਇੱਕ ਕੋਠੇ ਵਿੱਚ ਬੈਠੇ ਚੂਹੇ ਤੋਂ ਪੈ ਡਰਾਉਂਦੇ, ਉਹ ਸ਼ੇਰਾਂ ਦਾ ਮੁਕਾਬਲਾ ਕਿਵੇਂ ਕਰੇਗਾ? ਇਹਨੂੰ ਸਧਾਰਨ ਨਾ ਸਮਝੇ, ਇਸ ਗੱਲ ਨੂੰ ਸਾਦਾ ਨਾ ਜਾਣੇ। ਹੁਣ ਜਿਹੜੀ ਮਾਂ ਬੱਚੇ ਦੇ ਹਿਰਦੇ ਵਿੱਚ ਛੋਟੇ ਛੋਟੇ ਡਰਾਂ ਦੇ ਸੰਸਕਾਰ ਪੈਦਾ ਕਰ ਦਿੰਦੀ ਹੈ, ਉਹਦਾ ਬੱਚਾ ਆਤਮਿਕ ਤੌਰ 'ਤੇ ਬਲਵਾਨ ਨਹੀਂ ਹੁੰਦਾ। ਉਹ ਹਮੇਸ਼ਾ ਦਰਵਾਜ਼ਿਓਂ ਬਾਹਰ ਠੀਕ ਹੈ ਨਹੀਂ ਨਿਕਲੇਗਾ, ਪਰ ਖਿਆਲ ਕਰਿਓ ਦਰਵਾਜ਼ਿਓਂ ਬਾਹਰ ਕਦਮ ਧਰਨ ਲੱਗਿਆ ਉਹਨੂੰ ਸਹਿਮ ਆਵੇਗਾ, ਉਹਨੂੰ ਕੋਈ ਡਰ ਪੈਦਾ ਹੋਵੇਗਾ। ਬਸ ਸਾਡੇ ਸਮਾਜ ਦੀ ਇਹੋ ਹਾਲਤ ਸੀ ਜਿਹਦਾ ਜ਼ਿਕਰ ਗੁਰੂ ਨੇ ਬਾਣੀ ਵਿੱਚ ਕੀਤਾ। ਜਿਵੇਂ ਬੱਚਾ ਮਾਂ ਦੀ ਗੋਦੀ ਵਿੱਚ ਪਲਦਾ ਨਾ, ਸੰਸਕਾਰ ਲੈਂਦਾ, ਇਸੇ ਤਰ੍ਹਾਂ ਦੁਨੀਆ ਅੰਦਰ ਸਮਾਜ ਜਿਹੜਾ ਹੈ ਉਹ ਆਗੂ ਦੀ, ਧਾਰਮਿਕ ਆਗੂ ਦੀ ਗੋਦ ਵਿੱਚ ਪਲਦਾ, ਜਿਹੋ ਜਿਹਾ ਰੂਪ ਉਸਨੂੰ ਦੇਣਾ ਚਾਹੇ ਉਹ ਜਿਹਾ ਦੇ ਦਿੰਦਾ। ਤੇ ਹਿੰਦੁਸਤਾਨ ਦੀ ਧਰਤੀ ਤੇ ਸਮਾਜ ਪਲ ਰਿਹਾ ਸੀ ਬ੍ਰਾਹਮਣ ਦੀ ਗੋਦ ਵਿੱਚ। ਗੁਰਬਾਣੀ ਦੇ ਸ਼ਬਦ ਨੂੰ ਜਿੱਧਰ ਮੈਂ ਕੇਂਦਰਿਤ ਕਰਨਾ ਚਾਹੁੰਦਾ, ਜ਼ਰਾ ਸਮਝਿਓ। ਹਿੰਦੁਸਤਾਨ ਦੀ ਧਰਤੀ ਤੇ ਸਮਾਜ ਪਲ ਰਿਹਾ ਸੀ ਬ੍ਰਾਹਮਣ ਦੀ ਗੋਦੀ ਵਿੱਚ। ਉਹ ਜਿਸ ਤਰ੍ਹਾਂ ਚਾਹੇ ਇਸ ਸਮਾਜ ਨੂੰ ਘੜ ਸਕਦਾ ਸੀ, ਬਲਵਾਨ ਬਣਾ ਦੇਵੇ ਜਾਂ ਕਮਜ਼ੋਰ ਕਰ ਦੇਵੇ। ਅੱਜ ਨੂੰ ਯਾਦ ਹੋਵੇਗਾ ਕੁਛ ਵਾਰੀ ਪਹਿਲਾਂ ਹਰਿਮੰਦਰ ਸੋਈ ਆਖੀਏ ਦੇ ਸ਼ਬਦ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਬ੍ਰਾਹਮਣਿਜ਼ਮ ਹੈ। ਹਿੰਦੁਸਤਾਨ ਨੂੰ ਗੁਲਾਮ ਕਰਨ ਵਾਲਾ ਬ੍ਰਾਹਮਣ ਹੈ, ਐਸੇ ਸੰਸਕਾਰ ਪੈਦਾ ਕਰ ਦਿੱਤੇ ਨੇ ਉਸਨੇ ਹਿੰਦੁਸਤਾਨ ਦੀ ਮਨੁੱਖਤਾ, ਉਸੇ ਕਾਰਨ ਗੁਲਾਮ ਹੋਇਆ ਹਿੰਦੁਸਤਾਨ। ਤੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਉਣ ਵਾਲਾ ਖਾਲਸਾ ਹੈ, ਕਿਉਂਕਿ ਇੱਥੇ ਗੁਰੂ ਨੇ ਇਹੋ ਮਹਿਸੂਸ ਕੀਤਾ, ਇਹੋ ਪ੍ਰਤੀਤ ਕੀਤਾ ਕਿ ਇਹ ਸਮਾਜ ਇੰਨਾ ਕਮਜ਼ੋਰ ਹੋ ਚੁੱਕਾ, ਇੰਨਾ ਬਲਹੀਨ ਹੋ ਚੁੱਕਾ ਕਿ ਕਦਮ ਰੱਖਦਾ ਵੀ ਫੂਕ ਫੂਕ ਕੇ ਡਰਦਾ ਹੀ ਰਹਿ ਜਾਂਦਾ। ਕਿਉਂ? ਕਿਉਂਕਿ ਬ੍ਰਾਹਮਣਿਜ਼ਮ ਨੇ, ਬ੍ਰਾਹਮਣ ਦੀ ਵਿਚਾਰਧਾਰਾ ਨੇ ਜਿਹਦੀ ਗੋਦੀ ਵਿੱਚ ਇਹ ਸਮਾਜ ਪਲ ਰਿਹਾ ਸੀ, ਉਹਨੇ ਇੱਕ ਕਮਜ਼ੋਰ ਮਾਂ ਵਾਂਗੂ ਇਹਦੇ ਹਿੱਸੇ ਵਿੱਚ ਵੱਖ ਵੱਖ ਸਹਿਮ ਪੈਦਾ ਕਰ ਦਿੱਤੇ, ਇੰਨੇ ਸਹਿਮ ਪੈਦਾ ਕਰ ਦਿੱਤੇ ਕਿ ਇਹਦੇ ਦੁਆਲੇ ਇਹਨੂੰ ਹਰ ਪਾਸੇ ਦੁਸ਼ਮਣ ਹੀ ਦੁਸ਼ਮਣ, ਵਿਰੋਧੀ ਵਿਰੋਧੀ ਨਜ਼ਰ ਆਉਣ ਲੱਗ ਪਏ। ਇੰਨੇ ਵਿਰੋਧੀ ਕਿ ਹਰ ਵਿਰੋਧੀ ਨੂੰ ਆਪਣੇ ਹੱਕ ਵਿੱਚ ਕਰਨ ਲਈ ਫਿਰ ਉਪਰਾਲੇ ਸ਼ੁਰੂ ਕਰ ਦਿੱਤੇ, ਭਲਾ ਇੱਧਰੋਂ ਮੇਰਾ ਵਿਰੋਧ ਖਤਮ ਹੋ ਜਾਏ, ਆਹ ਭਲਾ ਮੇਰਾ ਨੁਕਸਾਨ ਨਾ ਕਰ ਜਾਏ, ਉਹ ਮੇਰਾ ਨੁਕਸਾਨ ਨਾ ਕਰ ਜਾਏ, ਇਹਦੇ ਚਾਰਤ ਫੇਰੇ ਉਹ ਖੜੋਤੇ ਸਨ। ਆ ਦੇਖੀ ਰਾਹੂ ਤੇ ਕੇਤੂ ਤੇ ਚੌਥੇ ਗ੍ਰਹਿ ਵਿੱਚ ਆ ਗਏ। ਬਸ ਰਾਹੂ ਤੇ ਕੇਤੂ ਗ੍ਰਹਿ ਤੇ ਚੌਥੇ ਘਰ ਵਿੱਚ ਆਏ ਨਹੀਂ, ਬਸ ਤੈਨੂੰ ਬਰਬਾਦ ਕਰ ਦਿੱਤੋ ਨੇ, ਹੁਣ ਇਹਦਾ ਉਪਰਾਲਾ ਕਰਾ ਲੈ ਮੇਰੇ ਕੋਲੋਂ ਬੈਠ ਕੇ। ਇੱਕ ਮਾਂ ਜਿਵੇਂ ਡਰ ਡਰਾ ਕੇ ਆਪਣੇ ਹੁਕਮ ਵਿੱਚ ਲੈਂਦੀ ਹੈ। ਇਹ ਜਿਹੜੇ ਗ੍ਰਹਿ ਰਾਹੂ ਤੇ ਕੇਤੂ ਨੇ ਜੇ ਚੌਥੇ ਘਰ ਵਿੱਚ ਆ ਗਏ ਤੇਰਾ ਜੀਵਨ ਬਰਬਾਦ ਕਰ ਦੇਣਗੇ, ਤੈਨੂੰ ਕਿਸੇ ਪਾਸੇ ਲੋਕਾਂ ਨੂੰ ਛੱਡਣਗੇ, ਇਸ ਲਈ ਉਪਰਾਲਾ ਮੇਰੇ ਕੋਲ ਬੈਠ ਕੇ ਕਰਾ ਲੈ। ਫਲਾਣਾ ਯੱਗ ਕਰਨਾ ਪਏਗਾ, ਫਲਾਣਾ ਪੁੰਨ ਦਾਨ ਕਰਨਾ ਪਏਗਾ। ਆ ਦੇਖ ਸ਼ਨੀਚਰ ਤੇ ਸੱਤਵੇਂ ਘਰ ਵਿੱਚ ਆ ਗਿਆ, ਬਸ ਤੇਰੇ ਹੁਣ ਭਵਿੱਖ ਦਾ ਕੋਈ ਪਤਾ ਨਹੀਂ, ਤੂੰ ਅਗਲੇ ਘਰ ਕਿੱਥੇ ਜਾਣਾ, ਇਸ ਲਈ ਸ਼ਨੀਚਰ ਦਾ ਉਪਰਾਲਾ ਮੇਰੇ ਕੋਲ ਬੈਠ ਕੇ ਕਰਾ ਲੈ। ਆ ਮੰਗਲ ਤੇਰੇ ਟੀਕੇ ਘਰ ਵਿੱਚ ਆ ਗਿਆ, ਹੁਣ ਤੇਰੇ ਜੀਵਨ ਦੀ ਕੋਈ ਆਸ ਨਹੀਂ, ਜੇ ਬਚਣਾ ਹੀ ਤੇ ਬੈਠ ਕੇ ਉਪਰਾਲਾ ਮੇਰੇ ਕੋਲ ਕਰਾ ਲੈ। ਬਸ ਕਿਹੜਾ ਖੂਬਸੂਰਤ ਢੰਗ ਸੀ ਉਸ ਮਾਂ ਵਾਂਗੂ ਜਿਹੜੀ ਮਾਂ ਪੀ ਆਖਦੀ ਸੀ, ਬਸ ਇੱਧਰ ਕਦਮ ਧਰੇ ਹੋਈ ਤੇ ਤੇਰੇ ਲਈ ਆਹ ਖਤਰਾ ਹੈ, ਇੱਧਰ ਕਦਮ ਧਰੇ ਹੋਈ ਤੇ ਤੇਰੇ ਲਈ ਆਹ ਖਤਰਾ ਹੈ, ਬਸ ਮੇਰੇ ਕੋਲ ਹੀ ਬੈਠਾ ਰਹੋ। ਬਸ ਬ੍ਰਾਹਮਣ ਨੇ ਇਹੋ ਗੱਲ ਢੰਗ ਸੀ, ਨਤੀਜਾ ਇਹ ਨਿਕਲਿਆ ਸਮਾਜ ਨਿਰਬਲ ਹੋ ਗਿਆ,
ਠੱਗਣਾ ਅਪਸ਼ਗਨਾ ਗ੍ਰਹਿਆਂ ਦੇ ਚੱਕਰ ਵਿੱਚ ਪਾ ਪਾ ਕੇ ਮਨੁੱਖ ਨੂੰ ਬਲਹੀਨ ਕਰ ਦਿੱਤਾ। ਇੰਨਾ ਕਮਜ਼ੋਰ ਹੋ ਗਿਆ, ਨਾ ਇਹਦੇ ਕੋਲ ਸਰੀਰਕ ਬਲ ਤੇ ਨਾ ਬੁੱਧੀ ਦਾ ਬਲ ਕੋਈ ਵੀ ਵਰਤਣ ਦਾ ਜ਼ਰੀਆ ਨਾ ਰਿਹਾ। ਮਨੁੱਖ ਬਿੱਲੀਆਂ ਕੋਲੋਂ ਡਰੀ ਜਾਂਦਾ ਸੀ। ਤੁਸੀਂ ਦੇਖ ਲਿਓ, ਅਜੇ ਤੱਕ ਮੈਂ ਕਈ ਵੀਰਾਂ ਨੂੰ ਆਪਣੇ ਵਿੱਚ ਵੀ ਦੇਖਿਆ, ਕਈ ਵੀਰ ਡਰਾਈਵ ਤਾਂ ਕਰਦੇ ਹੁੰਦੇ ਡਰਾਈਵਰ, ਤੇ ਅੱਗੋਂ ਬਿੱਲੀ ਲੰਘ ਜਾਏ ਉੱਥੇ ਗੱਡੀ ਰੋਕਦੇ, ਬਿੱਲੀ ਰਾਹ ਕੱਟ ਗਈ ਇੱਕ ਵਾਰ ਇੱਥੇ ਰੁਕ ਜਾ। ਕਿੰਨੀ ਅਜੀਬ ਗੱਲ ਹੈ, ਬਿੱਲੀ ਸਭ ਤੋਂ ਕਮਜ਼ੋਰ ਹੁੰਦੀ ਹੈ, ਸਭ ਤੋਂ ਕਮਜ਼ੋਰ ਹੁੰਦੀ ਹੈ, ਜਿਹਨੂੰ ਅਸੀਂ ਬਹੁਤ ਕਮਜ਼ੋਰੀ ਦੀ ਸੰਗਿਆ ਦੇਣੀ ਹੋਈ ਆਖੀ ਤਾਂ ਬਿੱਲੀ ਵਰਗਾ ਸੁਭਾਅ। ਪਰ ਤੇਰੇ ਨਾਲ ਤਾਂ ਬਿੱਲੀ ਬਲਵਾਨ ਹੈ, ਜਿਹੜੀ ਇੱਕ ਵਾਰ ਅੱਗੋਂ ਲੰਘ ਗਈ ਤੈਨੂੰ ਰੁਕਣਾ ਪੈ ਗਿਆ, ਇੰਨਾ ਕਮਜ਼ੋਰ ਕਰ ਦਿੱਤਾ ਸਮਾਜ। ਜਿਹਨੂੰ ਅਸੀਂ ਸਭ ਤੋਂ ਜ਼ਿਆਦਾ ਮੂਰਖ ਆਖੀਏ ਉਹਨੂੰ ਖੋਤਾ ਆਖੀਦਾ, ਇਹਨੂੰ ਸਭ ਤੋਂ ਮੂਰਖ ਆਖੀ। ਪਰ ਕਿਹੜੀ ਅਜੀਬ ਘਟਨਾ ਹੈ, ਮਨੁੱਖ ਵਿੱਚ ਸਮਾਜ ਵਿੱਚ ਐਸੀ ਤਰਤੀਬ ਦੇ ਦਿੱਤੀ ਗਈ ਕਿ ਜੇ ਤੂੰ ਘਰੋਂ ਜਾਣ ਲੱਗੇ ਕਿਤੇ ਕੰਮ ਤੇ ਅੱਗੋਂ ਖੋਤਾ ਹੋਵਾਂਗਾ, ਪਰ ਨਾ ਜਾਈ ਉਹਨੂੰ ਪਤਾ ਲੱਗ ਗਿਆ ਤੇਰਾ ਕੰਮ ਨਹੀਂ ਹੋਣਾ। ਭਲਿਆ ਤੈਨੂੰ ਪਤਾ ਨਹੀਂ ਲੱਗਾ ਜਿਹੜਾ ਮਨੁੱਖ ਹੈ, ਜਿਹਨੂੰ ਸਭ ਤੋਂ ਜ਼ਿਆਦਾ ਸੁਰਤ ਹੈ, ਜਿਹਨੂੰ ਸਭ ਤੋਂ ਜ਼ਿਆਦਾ ਗੁਰੂ ਨੇ ਸੁਰਤੀ ਬਖਸ਼ੀ ਹੈ, ਤੇ ਆਪਣੀ ਜ਼ਬਾਨ ਤੋਂ ਇਹ ਗੱਲ ਆਖੀਏ ਕਿ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਅਵਰ ਜੂਣ ਤੇਰੀ ਪਨਹਾਈ, ਉਹਨੂੰ ਤੇ ਪਤਾ ਨਹੀਂ ਲੱਗਾ ਮੇਰਾ ਕੰਮ ਹੋਣਾ ਕਿ ਨਹੀਂ ਹੋਣਾ। ਇੱਕ ਖੋਤੇ ਨੂੰ ਪਤਾ ਲੱਗ ਗਿਆ ਤੇਰਾ ਕੰਮ ਨਹੀਂ ਹੋਣਾ, ਇਸ ਲਈ ਤੂੰ ਆਪਣੀ ਮਰਜ਼ੀ ਤੇ ਵਿਸ਼ਵਾਸ ਨਾ ਰੱਖ, ਆਪਣੇ ਉਪਰਾਲੇ ਤੇ ਵਿਸ਼ਵਾਸ ਨਾ ਰੱਖ, ਖੋਤੇ ਦੇ ਆਖੇ ਵਾਪਸ ਆ ਜਾ। ਕਿਹੜੀ ਬਲਹੀਨਤਾ ਸੀ ਬੁੱਧੀ ਦੀ, ਮਨੁੱਖ ਦਿਨ ਰਾਤ ਇਹੋ ਸੋਚੀ ਜਾਂਦਾ ਸੀ ਕੋਈ ਗ੍ਰਹਿ ਮੇਰੇ ਤੇ ਨਾਰਾਜ਼ ਹੋ ਗਿਆ ਬਸ ਮੈਂ ਗਿਆ। ਦਿਨ ਰਾਤ ਕਦੇ ਅੱਗ ਨੂੰ ਮਨਾਈ ਜਾਂਦਾ, ਕਦੇ ਪਾਣੀ ਨੂੰ ਮਨਾਈ ਜਾਂਦਾ, ਕਦੇ ਚੰਦਰਮਾ ਨੂੰ ਮਨਾਈ ਜਾਂਦਾ, ਕਦੇ ਸੂਰਜ ਨੂੰ ਮਨਾਈ ਜਾਂਦਾ। ਆ ਸੰਗਰਾਂਦ ਕੀ ਹੈ, ਸੰਗਰਾਂਦ ਹੈ ਕੀ, ਸੂਰਜ ਨੂੰ ਮਨਾਉਣਾ। ਸੂਰਜ ਜਿਸ ਦਿਨ ਨਵੇਂ ਗ੍ਰਹਿ ਵਿੱਚ ਪ੍ਰਵੇਸ਼ ਕਰੇ, ਉਹਦੇ ਗ੍ਰਹਿ ਪ੍ਰਵੇਸ਼ ਨੂੰ ਮੈਂ ਮਨਾ ਰਿਹਾ, ਕਿਉਂਕਿ ਮੈਂ ਆਪਣਾ ਤੇ ਗ੍ਰਹਿ ਅਜੇ ਤੱਕ ਬਣਾਇਆ ਹੀ ਨਹੀਂ। ਹਜ਼ੂਰ ਆਪਣੀ ਰਚਨਾ ਤੋਂ ਬਾਰ ਬਾਰ ਆਖੇ ਰਹੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਆਪ ਤਾਂ ਇਹ ਘਰ ਨਹੀਂ ਆਇਆ ਪਰ ਖੁਸ਼ੀਆਂ ਤੇ ਮਨਾਉਂਦਾ। ਸੂਰਜ ਜਦੋਂ ਆਪਣੇ ਘਰ ਵਿੱਚ ਕਿਸੇ ਵਿੱਚ ਪ੍ਰਵੇਸ਼ ਕਰਦਾ, ਆ ਸੰਗਰਾਂਦ ਮਨਾਉਣੀ ਸਾਡੀ ਕੀ ਹੈ, ਸਿੱਖ ਨੂੰ ਬਿਲਕੁਲ ਸੰਗਰਾਂਦ ਮਨਾਉਣ ਦਾ ਹੁਕਮ ਨਹੀਂ। ਇਹ ਤਾਂ ਸੂਰਜ ਦੀ ਚਾਲ ਹੈ ਕਿ ਚਲਦਿਆਂ ਚਲਦਿਆਂ ਜਿਸ ਦਿਨ ਉਹ ਆਪਣਾ ਇੱਕ ਘਰ ਛੱਡ ਕੇ ਦੂਜੇ ਘਰ ਵਿੱਚ ਤਬਦੀਲ ਹੁੰਦਾ, ਉਹਨੂੰ ਕ੍ਰਾਂਤੀ ਆਖਦੇ ਨੇ, ਤਬਦੀਲੀ, ਇਨਕਲਾਬ। ਜਿਸ ਦਿਨ ਇੱਕ ਘਰ ਛੱਡ ਕੇ ਦੂਜੇ ਘਰ ਵਿੱਚ ਪ੍ਰਵੇਸ਼ ਕਰਦਾ ਉਸ ਕ੍ਰਾਂਤੀ ਨੂੰ ਆਖਦੇ ਨੇ ਸੰਕ੍ਰਾਂਤ, ਲਫ਼ਜ਼ ਸੰਕ੍ਰਾਂਤ ਹੈ, ਸੰਗਰਾਂਦ ਨਹੀਂ। ਤੇ ਉਹ ਆਪਣੇ ਕਿਸੇ ਨਵੇਂ ਘਰ ਵਿੱਚ ਆਇਆ, ਉਹਨੇ ਕ੍ਰਾਂਤੀ ਲਈ ਹੈ, ਉਹਨੇ ਕੁਝ ਤਬਦੀਲੀ ਕੀਤੀ ਹੈ, ਉਹਦਾ ਦਿਨ ਅਸੀਂ ਤਾਂ ਮਨਾਉਂਦੇ ਹਾਂ। ਕਿਹੜੀ ਅਜੀਬ ਘਟਨਾ, ਮਤ ਸਮਝੋ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 12 ਮਾਹ ਦਾ ਜ਼ਿਕਰ ਹੈ, 12 ਮਾਹ ਲਿਖੇ ਹੋਏ ਨੇ, ਇਸ ਲਈ ਸਿੱਖ ਨੂੰ ਸੰਗਰਾਂਦ ਮਨਾਉਣ ਦਾ ਹੁਕਮ ਹੈ ਬਿਲਕੁਲ ਨਹੀਂ। ਸਿੱਖ ਗੁਰਦੁਆਰੇ ਰੋਜ਼ ਆਵੇ, ਸਿੱਖ ਸਤਸੰਗ ਰੋਜ਼ ਕਰੇ, ਸਿੱਖ ਬਾਣੀ ਰੋਜ਼ ਪੜ੍ਹੇ, ਕੋਈ ਐਸਾ ਇੱਕ ਦਿਨ ਨਿਸ਼ਚਿਤ ਨਾ ਕਰੇ ਕਿ ਐਸ ਦਿਹਾੜੇ ਤੇ ਕੋਈ ਪਵਿੱਤਰਤਾ ਜ਼ਿਆਦਾ ਹੈ। ਸਤਿਗੁਰੂ ਨੇ ਬਾਣੀ ਵੀ ਰੱਖ ਦਿੱਤਾ, ਕਹਿਣ ਲੱਗੇ ਸਭੇ ਰੁੱਤੀ ਚੰਗੀਆਂ

0: मूर्त भला संजोग है जित मिले गुसाई सबे रुटी चंगिया जित सच्चे सोने हो
1: कोई दिन होवे सिख नू रोज सत्संग विच जुड़न दा हुक्म है किसे इस ख्याल नाल नहीं कि ए संगरांद दा दिन है आज कोई विशेष फल मिल जाना है ਜਿਹੜਾ ਬਾਰਾਂਵਾਂ ਵੀ ਲਿਖਿਆ ਨਾ ਇਹਨੂੰ ਮਹੀਨਿਆਂ ਕਰਕੇ ਨਹੀਂ ਲਿਖਿਆ ਇਹਦੇ ਵਿੱਚੋਂ ਕੋਈ ਪ੍ਰੇਰਨਾ ਲਈ ਗੁਰੂ ਦੇ ਬਾਰਾਂਵਾਂ ਨੂੰ ਡੀਪਲੀ ਦੇਖਿਓ ਇਹਦੇ ਵਿੱਚ ਕੋਈ ਪ੍ਰੇਰਨਾ ਨੇ ਇਹ ਮਹੀਨਿਆਂ ਦੇ ਨਾਮ ਨਹੀਂ ਗੁਰੂ ਤਾਂ ਹਰ ਚੀਜ਼ ਵਿੱਚੋਂ ਉਪਦੇਸ਼ ਦਾ ਸਾਧਨ ਢੂੰਡਦਾ ਮੈਂ ਹੈਰਾਨ ਹੋਇਆ ਵੈਸੇ ਵੀ ਜਿੰਨਾ ਮਹੀਨਿਆਂ ਦਾ ਨਾਂ ਹੈ ਨਾ ਉਹਨਾਂ ਦੇ ਨਾਵਾਂ ਦੀ ਬਣਤਰਕ ਵੀ ਵੇਖਿਓ ਜੇਠ ਦਾ ਮਹੀਨਾ ਨਾਮ ਹੈ ਜੇਠ ਦੇ ਮਹੀਨੇ ਦਾ ਸਾਡੇ ਖਿਆਲ ਅੰਦਰ ਪਰ ਇੱਥੇ ਗੁਰੂ ਜੇਠ ਤੋਂ ਨੂੰ ਸ਼ੁਰੂ ਕਰਦੇ ਕਹਿੰਦੇ ਹਰ ਜੇਠ ਜੁੜਨ ਦਾ ਲੋੜ ਹੀ ਹੈ ਕਦੀ ਵੇਖਿਓ ਗਹਿਰਾਈ ਨਾਲ ਇਸ ਤੇ ਜੇਠ ਹੀ ਆਖਣੇ ਹਨ ਜੇਠ ਦਾ ਮਹੀਨਾ ਗੁਰੂ ਆਖਦੇ ਨੇ ਹਰ ਜੇਠ ਜੁੜਨ ਦਾ ਲੋੜ ਹੀ ਹੈ ਹਰ ਜੇਠ ਦਾ ਮਤਲਬ ਕੀ ਹੈ ਜੇਠ ਦਾ ਮਤਲਬ ਹੁੰਦਾ ਸਭ ਤੋਂ ਪਹਿਲਾਂ ਜਦੋਂ ਅਜੇ ਸੰਸਾਰ ਨਹੀਂ ਸੀ ਬਣਿਆ ਆਦਿ ਸੱਚ ਜਦੋਂ ਸੰਤਾਨ ਘਰ ਹੁੰਦੀ ਹੈ ਸਭ ਤੋਂ ਪਹਿਲਾ ਪੁੱਤਰ ਜਿਹੜਾ ਹੋਵੇ ਉਹਨੂੰ ਕੀ ਆਖਦੇ ਹੋ ਅਹਿਮਦ ਜੀ ਦਾ ਗੱਲ ਜਦੋਂ ਘਰ ਸੰਤਾਨ ਹੋਵੇ ਸਭ ਤੋਂ ਪਹਿਲੇ ਪੁੱਤਰ ਨੂੰ ਕੀ ਆਖਦੇ ਵੱਡੇ ਪੁੱਤਰ ਨੂੰ ਕੀ ਕਹਿੰਦੇ ਹੋ ਜੇਠਾ ਪੁੱਤਰ ਜੇਠਾ ਪੁੱਤਰ ਪਤੀ ਦੇ ਵੱਡੇ ਭਰਾ ਨੂੰ ਵਡਿਆਈ ਵੱਡੇ ਦੇ ਕੋਲ ਵਡਿਆਈ ਹੋਵੇ ਜਿਹੜਾ ਵੱਡਾ ਹੋਵੇ ਉਹਨੂੰ ਕੀ ਆਖਦੀਆਂ ਨੇ ਬੀਬੀਆਂ ਜੇਠ ਛੋਟੇ ਨੂੰ ਜੇਠ ਵੱਡੇ ਨੂੰ ਜੇਠ ਜੇਠ ਦਾ ਅਰਥ ਹੈ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਤੁਹਾਨੂੰ ਸੰਸਾਰ ਵੀ ਸਮਝਣਾ ਪੈਂਦਾ ਗੁਰੂ ਨੇ ਬੋਲੀਆਂ ਵਰਤੀਆਂ ਕਹਿਣ ਲੱਗੇ ਮਤ ਸਮਝਿਓ ਕਿ ਇਸ ਬਦਲੇ ਹੋਏ ਦਿਨਾਂ ਦੇ ਨਾਮ ਨੂੰ ਜਿਹਨੂੰ ਜੇਠ ਆਖਿਆ ਗਿਆ ਹੈ ਉਹਦੇ ਨਾਲ ਜੁੜਨਾ ਹੈ ਬਲਕਿ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ ਕਹਿਣ ਲੱਗੇ ਜਿਹੜਾ ਹਰੀ ਜੇਠ ਹੈ ਜਿਹੜਾ ਹਰੀ ਸਭ ਤੋਂ ਵੱਡਾ ਹੈ ਉਹਦੇ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਅੱਗੇ ਸਾਰੀ ਦੁਨੀਆਂ ਝੁਕਦੀ ਹੈ ਸਤਿਗੁਰੂ ਕਹਿੰਦੇ ਨੇ ਜੰਗ ਕੇ ਵਸ ਖਾਨ ਸੁਲਤਾਨ ਜੰਗ ਕੇ ਵਸ ਹੈ ਸਗਲ ਜਹਾਨ ਜੰਗ ਕਾ ਕੀਆ ਸਭ ਕੁਛ ਹੋਏ ਹਰ ਜੇਠ ਜੁੜਨ ਦਾ ਲੋੜੀ ਹੈ ਲਫ਼ਜ਼ਾਂ ਦੀ ਬਣਤਰ ਅੱਗੇ ਆਪਾਂ ਕਹਿੰਦੇ ਹਾਂ ਹਾੜ ਦਾ ਮਹੀਨਾ ਗੁਰੂ ਕਹਿੰਦੇ ਨਹੀਂ ਹਾੜ ਦਾ ਲਫ਼ਜ਼ ਨਹੀਂ ਵਰਤਿਆ ਆਖਿਆ ਆਸਾੜ ਤਪੰਦਾ ਤਿਸ ਲਗੇ ਭਾਵ ਗਰਮੀ ਜਿਹੜੀ ਹੈ ਤਪਤ ਜਿਹੜੀ ਹੈ ਉਸ ਮਨੁੱਖ ਨੂੰ ਲੱਗਦੀ ਹੈ ਉੱਥੇ ਮਹੀਨੇ ਦਾ ਮਸਲਾ ਨਹੀਂ ਮਹੀਨੇ ਦੇ ਨਾਮ ਦਾ ਮਸਲਾ ਨਹੀਂ ਸਾੜ ਕਹਿੰਦੇ ਨੇ ਤਪਤ ਨੂੰ ਜਿਹਦੇ ਵਿੱਚ ਮਨੁੱਖ ਜਲਦਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲਾਏ ਤਪੇ ਹੈ ਆਓ ਜੀਰਾ ਵਿਲਾਏ ਕਹਿਣ ਲੱਗੇ ਅਸਾੜ ਤਪੰਦਾ ਪਿਸ ਲੱਗੇ ਹਰ ਨਾ ਨਾ ਜਿੰਨਾ ਪਾਸ ਜਿੰਨਾ ਕੋਲ ਪ੍ਰਭੂ ਰੂਪੀ ਪਤੀ ਨਹੀਂ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਅਸਾੜ ਬਣ ਜਾਂਦਾ ਭਾਵ ਸਾੜ ਦਿੰਦਾ ਚਲਾ ਦਿੰਦਾ ਫਿਰ ਅੱਗੇ ਚਲੇ ਜਾਂਦੇ ਨੇ ਸਾਵਨ ਲਫ਼ਜ਼ਾਂ ਦੀ ਬਣਤਰ ਕਿਹੜੀ ਖੂਬਸੂਰਤ ਹੈ ਹੁਣ ਸਾਵਨ ਕੇਵਲ ਮਹੀਨੇ ਦਾ ਨਾਂ ਨਹੀਂ ਜਿੱਥੇ ਲਫ਼ਜ਼ ਵਰਤੇ ਸਾਵਨ ਸਰਸੀ ਕਾਮਣੀ ਚਰਨ ਕਮਲ ਕਿਉਂ ਪਿਆਰ ਦੂਸਰੇ ਸ਼ਬਦ ਵਿੱਚ ਵੀ ਹੈ ਸਾਵਨ ਸਰਸ ਮਨਾ ਘਣ ਵਰਸਾ ਰੁੱਤ ਆਏ ਸਾਵਨ ਦਾ ਅੱਖਰੀ ਅਰਥ ਕੀ ਹੈ ਲਫ਼ਜ਼ ਬਣਿਆ ਕਿੱਥੋਂ ਹੈ ਇਹ ਸਾਵਨ ਵਨ ਕਹਿੰਦੇ ਨੇ ਬਿਰਸਾ ਬੂਟਿਆਂ ਨੂੰ ਵਨ ਜੰਗਲ ਵਨ ਵਨ ਤੇ ਸਾ ਤੋਂ ਭਾਵ ਹੈ ਸਾਵਾ ਜਦੋਂ ਬਾਰਿਸ਼ਾਂ ਦੇ ਦਿਨ ਹੁੰਦੇ ਨੇ ਜਦੋਂ ਬਾਰਿਸ਼ ਪੈਂਦੀ ਜਦੋਂ ਬੱਦਲ ਵਸਦੇ ਨੇ ਤਾਂ ਸਾਵਣੀ 'ਚ ਵਸਦੇ ਨੇ ਸਾਵਣ ਬਾਰਿਸ਼ਾਂ ਦੀ ਰੁੱਤ ਹੈ ਅਤੇ ਹਜ਼ੂਰ ਨੇ ਬਾਣੀ ਵਿੱਚ ਵੀ ਕਹਿਤਾ ਜਿਉਂ ਧਰਤੀ ਸੋਭ ਕਰੇ ਜਲ ਬਰਖੇ ਜਿਉਂ ਧਰਤੀ ਸੋਭ ਕਰੇ ਜਲ ਬਰਖੇ ਤਿਉਂ ਸਿੱਖ ਗੁਰਮਿਲ ਬਿਰਸਾਈ ਅਤੇ ਸਾਵ ਦਾ ਅਰਥ ਹੈ ਸਾਵਾਪਨ ਸਾਵਾ ਲਫ਼ਜ਼ ਹਰੇ ਲਫ਼ਜ਼ ਤੋਂ ਬਣਿਆ ਉੱਤਰੀ ਪੰਜਾਬ ਵਿੱਚ ਬਜ਼ੁਰਗ ਬੈਠੇ ਨੇ ਜਾਣਦੇ ਹੋਣਗੇ ਉੱਤਰੀ ਪੰਜਾਬ ਵਿੱਚ ਹਰੇ ਰੰਗ ਨੂੰ ਸਾਵਾ ਰੰਗ ਆਖਦੇ ਨੇ ساوا رنگ ہرارا رنگ لگے جی بارش پہنتی ہے بدلوں کے دن آتے ہیں ورسن کے جن بناسپتی ہے جن ون نے وہ ساوے ہو جاتے ہیں ساون سرس منا گھن ورس ہے رت آئے جب گھن ورسن کی بدل ورسن کی رت آتی ہے ادو جن ون نے وہ ساوے ہو جاتے ہیں ساون ساوے دو پسے وتیا گیا ساوے ہو جاتے ہیں کہنے اسی طرح جدو پربھو کے چرنوں کا ملاپ ہوتا ہے تو منک کی سکھ کی آتما ہری ہو جاتی ہے ساوی ہو جاتی ہے ساون سرسی کامنی چرن کمل سیوں پیار جدو سکھ پربھو کے گرو کے چرنوں جڑتا ہے ان کی آتما ساوی ہو جاتی ہے سوکے ہرے کیے کھن مائے یہ ہرے رنگ آ جاتی ہے ساوی ہو جاتی ہے شبدوں مہینوں سے پرباو لیا اس طرح بھادو جیب گل ہے آپ بھادو کہنے شری گرو گرنتھ صاحب کا بارہ ماں پڑھو اتنے بھادو لفظ نہیں بھادو بھرم بھلانیا ہر چیز سے پرباو لیا بھادو بھرم بھلانیا دوجے لگا ہے کہ لگے سنسار اندر جڑے دو پہاڑ ہیں سنسار برخ کو دو پل لائے بس یہ سب تو ویڈی بھلانی بن گئی منک کے سامنے سب تو ویڈی پرابلم بھولن کا ذریعہ یہ بن گیا جہاں سنسارک دو پاپ آ گئے نیکی کے بدی ہے سچ کے نال جھوٹ ہے کوڑے کے نال میٹھا ہے منک ان پچھان نہیں کر سکتا پیا کہن لگے پہاڑ دوئیں بھرم پلانیا دوجے لگا ہے لکھ سنگار بنایا کر جنا ہی کے پھر اگے پڑھو ہوں اسی اسو آخنے مہینہ گرو نے اسو نہیں لکھا اصل پریم او ماہرا کیونکہ پریم دا او ماہرا او ماہرا ہی ہے جا رب نو ملاؤں دے سچ کہو سن لے ہو سب ہے جن پریم کی او تن ہی پرب پائیو پریم ہی ایک سادن ہے جن دے مان وچ پریم دا او ماہرا نہیں پیدا ہویا او پرب نو مل نہیں سکدا تے گرو کہندے نے آ میں تینوں دسا پریم دا او ماہرا کی ہے کیویں رب نو ملی دا آ سن پریم او ماہرا کیوں ملی ہے ہر جائے سری گرو گرنتھ صاحب کی بانی دیا گہرائی گرو مہینے کے دنوں کے نواں نال نہیں جوڑ رہا کیونکہ گرو کی جانتا سورج کی کرانتیاں سکھنے منا گرو آخر ہے وہ پلیا تارہ مہینوں کے دن لگاتار بارہ سنکرانت منائی جائے گا تیرا کچھ نہیں سورنا تو ایک گرو نو منا کے ویکھ لے ضرورت ہے سکھ گرو نو کیویں منا دے پر بدقسمتی منک بانی روپ گرو نو نہیں سمجھ رہا سنگرانت ہی اپنا ہے ہاں منا مینو کوئی اعتراض نہیں تو سنگرام